0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-4444
1: 905-564-6444
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਾਡੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਤੇ ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਰਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ, ਪੂਰੇ 2 ਘੰਟੇ ਦਾ ਹੋਰ 1 ਘੰਟਾ ਨਿਕਲ ਚੁੱਕਾ ਹੈ ਆਲਰੇਡੀ, ਅਤੇ 2 ਘੰਟੇ ਦਾ ਤੁਹਾਡਾ ਸਾਡਾ ਸਾਥ ਹੋ ਰਿਹਾ। 2:03 ਅਤੇ ਕੁਛ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ, ਅਤੇ ਪੂਰੇ 4 ਵਜੇ ਤੱਕ ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ। ਬਾਰਿਸ਼ ਵੀ ਹੋਣੀ ਹੈ ਤੇ ਅੱਜ ਤੁਸੀਂ ਆਪਣਾ ਪੂਰਾ ਟਾਈਮ ਇਹ ਇੰਜੋਏ ਕਰੋ। ਜੇ ਕਿਤੇ ਬਾਹਰ ਜਾਣਾ ਹੈ, ਕਿਸੇ ਪਿਕਨਿਕ ਤੇ ਜਾਣਾ ਹੋਵੇ, ਬਾਹਰ ਆਊਟਿੰਗ ਕਰਨਾ ਚਾਹੁੰਦੇ ਹੋ, ਕਿਸੇ ਫਾਰਮ ਗੇੜਾ ਮਾਰ ਕੇ ਆਉਣਾ ਹੋਵੇ, ਤਾਂ ਜ਼ਰੂਰ ਤੁਸੀਂ ਅੱਜ ਦੇ ਦਿਨ ਜਾ ਸਕਦੇ ਹੋ। ਕੱਲ੍ਹ ਨੂੰ ਥੋੜ੍ਹੀ ਜਿਹੀ ਮੌਸਮ ਦੇ ਵਿੱਚ ਕਰਵਟ ਆਉਣੀ ਹੈ ਐਂਡ ਕੱਲ੍ਹ ਤੋਂ ਲੈ ਕੇ ਅਗਲੇ 4 ਦਿਨ ਵੈਨਸਡੇ ਤੱਕ ਮੀਂਹ ਕਣੀ ਵਾਲਾ ਵੈਦਰ ਹੀ ਰਹਿਣਾ ਆ। ਓਵਰਆਲ ਜੇ ਕਿਹਾ ਜਾਵੇ ਤਾਂ ਜਿਵੇਂ ਵੈਨਕੂਵਰ ਦੇ ਵਿੱਚ ਵੈਦਰ ਹੁੰਦਾ ਹੈ ਨਾ, ਮੀਂਹ ਜੇ ਵਾਲਾ, ਉਹ ਵਾਲਾ ਹੁਣ ਆਪਣੇ ਅਗਲੇ 4 ਦਿਨ ਰਹੇਗਾ। ਤਾਂ ਤੁਸੀਂ ਅੱਜ ਆਪਣਾ ਕਿਤੇ ਬਾਹਰ ਜਾਓ, ਕਿਤੇ ਘੁੰਮੋ ਫਿਰੋ ਆਪਣੀ ਫਰੈਂਡਸ ਦੇ ਨਾਲ, ਆਪਣੀ ਫੈਮਿਲੀ ਦੇ ਨਾਲ, ਤਾਂ ਪੂਰਾ ਇਸ ਟਾਈਮ ਨੂੰ ਇੰਜੋਏ ਕਰੋ। ਅਗਲੇ ਕਾਲਰ 2587, ਹਾਂਜੀ ਸਤਿ ਸ਼੍ਰੀ ਅਕਾਲ।
1: ਮਨਪ੍ਰੀਤ ਕੌਰ ਤੂੰ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਬਿਲਕੁਲ
0: ਬਹੁਤ ਸੋਹਣਾ ਵੈਦਰ ਅੱਜ ਤਾਂ, ਕੱਲ ਨੂੰ ਮੀਂਹ ਪੈ ਜਾਣਾ।
1: ਚਲੋ ਕੋਈ ਨੀ, ਹਾਥੀ ਤਾਂ ਹਲਕੀ ਤੇ ਫੁਲਕੀ।
0: ਹਾਂਜੀ
1: ਹਲਕੀ ਤਾਂ ਫੁਲਕੀ ਕਿਹੜੀ ਇਹ ਹੁੰਦੀ ਆ, ਨਿਆਣ ਨਹੀਂ ਆਉਂਦਾ।
0: ਹਲਕਾ ਫੁਲਕਾ ਜੇ ਮਤਲਬ ਥੋੜਾ ਬਹੁਤ,
1: ਮੈਂ ਕਹਿੰਦੇ ਹੁੰਦਾ ਕਹਿੰਦੇ ਤਾਂ ਹੁੰਦੇ ਮੈਂ ਹਲਕਾ ਫੁਲਕਾ।
0: ਹਾਂਜੀ ਹਾਂਜੀ
1: ਇਹਨਾਂ ਦੇ ਗੀਤ ਸੁਣਾ ਮੈਨੂੰ। ਔਖੇ ਪੈਂਡੇ ਲੰਮੀਆਂ ਰਾਹਾਂ, ਸਰਮਲ ਗਲਿਆ ਤੇ ਡੀ ਕੋਡ ਦਾ।
0: ਔਖੇ ਪੈਂਡੇ ਲੰਮੀਆਂ ਰਾਹਾਂ,
1: ਹਾਂਜੀ ਕਨਵਰ ਗਲਿਆ ਤੇ ਕੋਰ ਵੀ।
0: ਕਨਵਰ ਗਰੇਵਾਲ, ਓਕੇ ਕਨਵਰ ਗਰੇਵਾਲ ਐਂਡ ਕੌਰਬੀ, ਠੀਕ ਹੈ। ਥੈਂਕ ਯੂ ਬਹੁਤ ਸ਼ੁਕਰੀਆ। ਤੇ ਮੈਂ ਜ਼ਰੂਰ ਸੁਣਾਉਂਦੀ ਹਾਂ ਤੁਹਾਡਾ ਗਾਣਾ ਵੀ। 2:05 ਹੋ ਗਏ ਨੇ। ਜੇ ਤੁਸੀਂ ਆਪਣੀ ਕਾਰਜ ਨੂੰ ਰਿਪੇਅਰ ਕਰਾਉਣਾ ਹੋਵੇ, ਤੁਸੀਂ ANG ਆਟੋਮੋਟਿਵ ਰਿਪੇਅਰ ਪਹੁੰਚੋ। ਇਹ ਤੁਹਾਡੇ ਲਈ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ। ਤੁਸੀਂ ਆਪਣੀ ਕਾਰਜ ਦੇ ਵਿੱਚ ਨਵੇਂ ਸਮਰ ਟਾਇਰਸ ਪਾਉਣਾ ਚਾਹੁੰਦੇ ਹੋ ਜਾਂ ਪੁਰਾਣੇ ਟਾਇਰਸ ਨੂੰ ਚੇਂਜ ਕਰਾਉਣਾ ਚਾਹੁੰਦੇ ਹੋ, ਤੁਹਾਨੂੰ ਸਾਰੀ ਸਰਵਿਸ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰ ਦਿੰਦੇ ਨੇ। ਜੇ ਤੁਸੀਂ ਆਪਣੇ ਕੋਈ ਵੀ ਸਸਪੈਂਸ਼ਨ ਵਰਕ ਕਰਾਉਣਾ ਹੋਵੇ ਗੱਡੀਆਂ ਦਾ, ਜਾਂ ਤੁਹਾਡੇ ਲੱਗਦਾ ਕਿ ਇੰਜਨ ਦਾ ਕੋਈ ਵੀ ਕੰਮ ਹੋਣ ਵਾਲਾ ਆ, ਬ੍ਰੇਕਸ ਐਗਜ਼ੌਸਟ ਹੋ ਰਹੇ ਹੋਣ, ਚੇਂਜ ਕਰਵਾਉਣ ਦੀ ਲੋੜ ਹੈ, ਜਾਂ ਫਿਰ ਤੁਸੀਂ ਆਇਲ ਚੇਂਜ ਕਰਾਉਣਾ ਹੋਵੇ, ਤਾਂ ਜ਼ਰੂਰ ਪਹੁੰਚੋ ਅਤੇ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਜ਼ਰੂਰ ਕਰਵਾਓ। ਅਤੇ ਤੁਹਾਡੇ ਲਈ ਇਹ ਸਾਰਾ ਕੰਮ ਕਰਦੇ ਨੇ ANG ਆਟੋਮੋਟਿਵ ਰਿਪੇਅਰ ਵਾਲੇ, ਬੜੇ ਲੰਬੇ ਟਾਈਮ ਤੋਂ ਹੀ ਕੰਮ ਕਰ ਰਹੇ ਨੇ ਅਤੇ ਬਹੁਤ ਲੰਬਾ ਐਕਸਪੀਰੀਅੰਸ ਹੈ ਇਹਨਾਂ ਦੇ ਕੋਲ। 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਜਿੱਥੇ ਤੁਹਾਨੂੰ ਮਿਲਣਗੇ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ। ANG ਆਟੋਮੋਟਿਵ ਰਿਪੇਅਰ, ਇੰਗਲਿਸ਼, ਪੰਜਾਬੀ, ਹਿੰਦੀ, ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ। ਤੇ ਨੰਬਰ ਇਹਨਾਂ ਦਾ 905-857-7596, 905-857-7596, ANG ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਤੇ ਲੋ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਹੁਣ ਇੱਕ ਹਿੰਦੀ ਗਾਣਾ ਸ਼ਾਮਿਲ ਕਰੀਏ। ਬੜਾ ਪਿਆਰਾ ਇਹ ਗਾਣਾ ਆ, ਬਹੁਤ ਸੋਹਣੇ ਸੋਹਣੇ ਗਾਣੇ ਨੇ ਮੂਵੀ ਦੇ, ਤੇ ਲੋ ਤੁਸੀਂ ਵੀ ਇੰਜੋਏ ਕਰੋ। ਡਿਊਟ ਸੌਂਗ ਹੈ, ਸਾਧਨਾ ਸਰਗਮ ਐਂਡ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਟਾਈਮ ਰੇਡੀਓ।

0: ਸਪੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਆਪਣੀ ਪਸੰਦ ਦੇ ਗਾਣੇ ਵੀ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 9055564644 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-5444 ਸਟੂਡੀਓ ਦਾ ਨੰਬਰ ਹੈ ਤੇ ਤੁਹਾਡਾ ਤੇ ਮੇਰਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ ਤੇ ਉਮੀਦ ਹੈ ਕਿ ਸਾਰਿਆਂ ਦਾ ਵੀਕਐਂਡ ਬੜਾ ਵਧੀਆ ਨਿਕਲ ਰਿਹਾ ਹੋਏਗਾ। ਤੇ ਜੇਕਰ ਤੁਸੀਂ ਕਿਤੇ ਬਾਹਰ ਅੰਦਰ ਹੈਗੇ ਹੋ ਤਾਂ ਫਿਰ ਤੁਸੀਂ ਜਾਂਦੇ ਜਾਂਦੇ ਇੱਕ ਚੱਕਰ ਲਗਾਓ ਅਪਲਾਇੰਸ ਜੰਕਸ਼ਨ ਦੇ ਉੱਪਰ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ। ਜੇ ਤੁਸੀਂ ਬ੍ਰੈਂਪਟਨ ਵੈਸਟ ਦੇ ਵਿੱਚ ਰਹਿੰਦੇ ਹੋ ਤਾਂ ਵੀ ਇੱਕ ਲੋਕੇਸ਼ਨ ਹੈਗੀ ਆ ਏਅਰਪੋਰਟ ਸੋਰੀ ਮਿਸਿਸਾਗਾ ਰੋਡ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ। ਤੇ ਜੇਕਰ ਤੁਸੀਂ ਬ੍ਰੈਂਪਟਨ ਈਸਟ ਸਾਈਡ ਰਹਿੰਦੇ ਹੋ ਤਾਂ ਏਅਰਪੋਰਟ ਰੋਡ ਐਂਡ ਕਲਾਰਕ ਦੇ ਇੰਟਰਸੈਕਸ਼ਨ ਤੇ ਪਹੁੰਚੋ। ਦੋਨੇ ਲੋਕੇਸ਼ਨ ਤੁਹਾਡੇ ਲਈ ਅਵੇਲੇਬਲ ਨੇ, ਓਪਨ ਨੇ ਐਵਰੀ ਡੇ। ਤੇ ਤੁਸੀਂ ਇਹਨਾਂ ਦੇ ਕੋਲ ਜਾਓ, ਆਪਣੇ ਅਪਲਾਇੰਸਿਸ ਦੇ ਵਿੱਚ ਬਹੁਤ ਵਧੀਆ ਵਧੀਆ ਡੀਲਸ ਲੈ ਕੇ ਆਓ। ਮਨਜੀਤ ਗਿੱਲ ਜੀ ਲਾਈਨ ਤੇ ਜੁੜੇ ਹੋਏ ਨੇ ਤੇ ਆਪਾਂ ਨੂੰ ਨਵੀਆਂ ਡੀਲਸ ਦੇ ਬਾਰੇ ਜਾਣਕਾਰੀ ਦੇਣਗੇ। ਇਸ ਵੀਕਐਂਡ ਦੇ ਉੱਪਰ ਨਵੀਆਂ ਡੀਲਸ ਲੈ ਕੇ ਆਏ ਨੇ ਮਨਜੀਤ ਗਿੱਲ ਜੀ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਹੈ ਜਿੱਥੇ ਕਿ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਇੰਸ ਸੈਕਸ਼ਨ ਤੇ ਵਿਜ਼ਿਟ ਕਰਨਾ। ਜੇ ਕੋਈ ਵੀ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ 'ਚ ਡੀਲ ਦੇਖ ਰਹੇ ਹੋ, ਸਭ ਤੋਂ ਪਹਿਲਾਂ ਟੀਵੀ ਸੈਕਸ਼ਨ ਦੇ ਵਿੱਚ 65 ਇੰਚ ਦਾ ਐਲਜੀ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ ਹੈ ਜਿਹੜਾ ਕਿ $1100 ਦੀ ਪ੍ਰਾਈਸ ਤੋਂ ਘਟਾ ਕੇ $649-650 ਦੇ ਵਿੱਚ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ 75 ਇੰਚ ਦੇ ਵਿੱਚ ਡੀਲ ਦੇਖ ਰਹੇ ਨੇ, ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ ਮਿੰਨੀ ਐਲਈਡੀ ਨਵਾਂ $2026 ਦਾ 4K ਟੀਵੀ ਹੈ ਜਿਹੜਾ ਕਿ $1400 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $899 ਚ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਪੂਰੇ 5 ਪੀਸ ਦਾ ਅਪਲਾਇੰਸ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਵਾਈਡ ਦਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਟੌਲ ਟੌਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3999-3999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਲਾਂਡਰੀ ਸੈਕਸ਼ਨ ਚ ਡੀਲ ਦੇਖ ਰਹੇ ਨੇ ਤਾਂ ਟੌਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $1099 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $1499 ਚ ਤੁਸੀਂ ਅੱਜ ਸ਼ਾਮ 7 ਵਜੇ ਤੱਕ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸਿਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਦੇ ਨਾਲ ਮਨਜੀਤ ਗਿੱਲ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ 9054500054 905-450-0054 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਮਨਜੀਤ ਗਿੱਲ ਜੀ ਦੇ ਨਾਲ ਗੱਲਬਾਤ ਕਰ ਲਓ ਅਪਲਾਇੰਸ ਦੇ ਬਾਰੇ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਅਗਲੇ ਕਾਲਰ 3224 ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ
2: ਮਨਪ੍ਰੀਤ ਮੈਂ ਪ੍ਰੋਗਰਾਮ ਤੇ ਤੇਰਾ ਹਰ ਦਿਨ ਸੁਣਦੀ ਆ ਚਰਚਿਤ ਵਾਲ ਵੀ ਸੁਣਦੀ ਆ
0: ਹਾਂਜੀ
2: ਮੈਂ ਇੱਕ ਸ਼ੇਅਰ ਗੱਲ ਸੁਣਾਉਣਾ ਚਾਹੁੰਦੀ ਆ
0: ਹਾਂਜੀ ਹਾਂਜੀ ਸੁਣਾਓ
2: ਜਿਹੜਾ ਬੱਸਾਂ ਵਿਚ ਕਿਤਾਬਾਂ ਮਿਲਦੀਆਂ ਹੁੰਦੀਆਂ ਸੀ ਤਾਂ ਓਹਦੇ ਵਿਚ ਮੈਂ ਪੜ੍ਹਿਆ
0: ਅੱਛਾ ਠੀਕ ਹੈ
2: ਸ਼ੇਅਰ ਏਦਾਂ ਹੈਗਾ ਇੱਕ ਗਾਣਾ ਵੀ ਦੱਸਾਂਗੇ
0: ਹਾਂਜੀ ਹਾਂਜੀ ਦੱਸੋ
2: ਵਕਤ ਕੇ ਸਾਥ ਦਿਲ ਔਰ ਦਿਮਾਗ ਬਦਲ ਜਾਤੇ ਹੈ ਜਜ਼ਬਾਤ ਨਹੀਂ ਰਸਮ ਔਰ ਰਿਵਾਜ ਬਦਲ ਜਾਤੇ ਹੈ ਖੁਦ ਗਰਜ ਜ਼ਬਾਨੇ ਮੇਂ ਦੋਸਤ ਕਿਆ ਖੂਨ ਕੇ ਰਿਸ਼ਤੇ ਵੀ ਬਦਲ ਜਾਤੇ ਹੈ
0: ਸਹੀ ਗੱਲ ਹੈ ਵੈਸੇ ਹੈ ਨਾ ਦੇਖ ਲੋ ਜਿਹੜੇ ਆਪਣੇ ਰਿਸ਼ਤੇ ਵੀ ਨਾ ਇੱਕ ਵਾਰ ਤਾਂ ਉਹ ਵੀ ਮੂੰਹ ਮੋੜ ਲੈਂਦੇ ਆ ਜੇ ਕੋਈ ਨਾ ਕਿਸੇ ਦੇ ਬਹੁਤ ਕਹਿ ਲੋ ਕਿ ਕੋਈ ਡਿਫਿਕਲਟੀ ਕੋਈ ਮਾੜਾ ਟਾਈਮ ਆ ਜੇ ਹੈ ਨਾ
2: ਲੱਗਿਆ ਵੀ ਜ਼ਿੰਦਗੀ ਏਦਾਂ ਹੀ ਚੱਲਦੀ ਪਈ ਆ ਸਭ
0: ਬੜੇ ਪਿਆਰ ਨਾਲ ਬੁਲਾਉਂਦੇ ਵੀ ਆ ਬਟ ਇਨ ਕੇਸ ਕੋਈ ਪ੍ਰੋਬਲਮ ਆ ਜਾਏ ਫਿਰ ਉਦੋਂ ਪਤਾ ਲੱਗਦਾ ਹੁੰਦਾ ਕਿ ਕੌਣ ਤੁਹਾਡਾ ਆਪਣਾ ਕੌਣ ਨਹੀਂ ਹੈਗਾ ਹਾਂਜੀ
2: ਹਰ ਕਰਜ਼ ਦਾ ਤੇ ਹਮ ਪਰ ਹਮ ਵਫਾ ਕਰ ਨਾ ਸਕੇ

0: ਮੈਨੂੰ ਯਾਦ ਆ ਗਿਆ ਗਾਣਾ, ਮੈਂ ਸੁਣਦੇ ਸੁਣਾਉਂਦੀ ਹਾਂ ਤੁਹਾਨੂੰ.
1: ਹਮ ਸੇ ਹੋਈ ਜੋ ਕਥਾ ਕਥਾ ਹਮ ਕਰ ਨਾ ਸਕੇ.
0: ਹਾਂਜੀ ਹਾਂਜੀ, ਮੈਨੂੰ ਵੀ ਗਾਣਾ ਯਾਦ ਆ ਗਿਆ. ਮੈਨੂੰ ਸਾਰਾ ਤਾਂ ਨਹੀਂ ਯਾਦ, ਇੱਕ ਲਾਈਨ ਤੁਸੀਂ ਬੋਲੀ ਮੈਨੂੰ ਯਾਦ ਆ ਗਈ.
1: ਤੂੰ ਬਹੁਤ ਅੱਛਾ.
0: ਹਾਂਜੀ ਥੈਂਕ ਯੂ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਮੈਨੂੰ ਥੋੜ੍ਹਾ ਟਾਈਮ ਦਿਓ ਤੇ ਗਾਣਾ ਮੈਂ ਲਗਾਉਂਦੀ. ਹਾਂਜੀ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਕਾਲ ਕੀਤੀ, ਬੜਾ ਵਧੀਆ ਲੱਗਿਆ ਮੈਨੂੰ.
1: ਤੇਰਾ ਬਹੁਤ ਬਹੁਤ ਥੈਂਕ ਯੂ, ਮੇਰੇ ਨਾਲ ਗੱਲ ਵੀ ਤੂੰ ਬੜੀ ਚੰਗੀ ਕੀਤੀ ਹੈ.
0: ਹਾਂਜੀ ਨਹੀਂ ਤੁਸੀਂ ਦੇਖੋ ਮੈਨੂੰ ਕਿੰਨਾ ਸੋਹਣਾ ਪਹਿਲਾਂ ਸ਼ੇਰ ਸੁਣਾਇਆ, ਹੁਣ ਕਿੰਨਾ ਦੇਖੋ ਕਿੰਨਾ ਪੁਰਾਣਾ ਗਾਣਾ ਨਾ, ਬੜੇ ਟਾਈਮ ਬਾਅਦ ਮੈਂ ਵੀ ਸੁਣਨਾ, ਮੈਨੂੰ ਵੀ ਬੜਾ ਪਸੰਦ ਹੈ ਇਹ, ਤੇ ਆਪਾਂ ਦੋਵੇਂ ਸੁਣਦੇ ਹਾਂ ਫਿਰ. ਤੁਸੀਂ ਵੀ ਇੰਜੋਏ ਕਰੋ, ਮੈਂ ਵੀ ਕਰੂੰਗੀ.
1: ਠੀਕ ਹੈ.
0: ਹਾਂਜੀ ਥੈਂਕ ਯੂ ਤੁਸੀਂ ਮੈਨੂੰ ਕਾਲ ਕੀਤੀ, ਬਹੁਤ ਵਧੀਆ ਲੱਗਿਆ. ਹਾਂਜੀ
1: ਮੇਰਾ ਨਾਮ ਸੁਸ਼ਮਾ ਹੈ.
0: ਸੁਸ਼ਮਾ ਠੀਕ ਹੈ, ਮੈਂ ਯਾਦ ਰੱਖੂੰਗੀ. ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਬੜਾ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ. ਸਟੂਡੀਓ ਦਾ ਨੰਬਰ 905-564-44, ਤੇ ਤੁਸੀਂ ਬਿਲਕੁਲ ਆਪਣੀ ਪਰਸਨਲ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਸਕਦੇ ਹੋ, ਤੁਹਾਡਾ ਮਨ ਕਰਦਾ ਸ਼ੇਰੋ ਸ਼ਾਇਰੀ ਕਰਨ ਦਾ, ਜਿਵੇਂ ਕਿ ਹੁਣੇ ਇਹਨਾਂ ਨੇ ਸੁਣਾਈ, ਤਾਂ ਮੈਨੂੰ ਬੜਾ ਵਧੀਆ ਲੱਗਿਆ. ਤੁਸੀਂ ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ, ਤੁਸੀਂ ਕਰ ਸਕਦੇ ਹੋ. ਸੈਟਰਡੇ ਦਾ ਪ੍ਰੋਗਰਾਮ ਥੋੜ੍ਹਾ ਇਸੇ ਕਰਕੇ ਡਿਜ਼ਾਇਨ ਕੀਤਾ ਹੋਇਆ ਕਿ ਤੁਹਾਡੇ ਨਾਲ ਜ਼ਿਆਦਾ ਤੋਂ ਜ਼ਿਆਦਾ ਇੰਟਰੈਕਸ਼ਨ ਹੋਣ, ਗੱਲਾਂ ਬਾਤਾਂ ਹੋਣ, ਕਿ ਤੁਹਾਡਾ ਵੀ ਮਨ ਲੱਗੇ, ਮੇਰਾ ਵੀ ਲੱਗੇ, ਤੇ ਆਪਾਂ ਵੀਕਐਂਡ ਨੂੰ ਇੰਜੋਏ ਕਰੀਏ ਸਾਰੇ ਰਲ ਮਿਲ ਕੇ. ਤੇ ਲੋ ਫਿਰ ਆਪਾਂ ਗਾਣਾ ਸੁਣਦੇ ਹਾਂ ਨੈਕਸਟ. ਫਰਮਾਇਸ਼ੀ ਸੁਰਿੰਦਰ ਕੌਰ ਤੇ ਨਾਲ ਨੇ ਆਈ ਥਿੰਕ ਹਰਚਰਨ ਗਰੇਵਾਲ. ਹਾਂਜੀ ਤੇ ਆਪਾਂ ਇਹਨਾਂ ਦਾ ਗਾਣਾ ਸੁਣਦੇ ਹਾਂ, ਤੇ ਤੁਸੀਂ ਵੀ ਇੰਜੋਏ ਕਰਿਓ, ਮੈਂ ਵੀ ਕਰੂੰਗੀ, ਤੇ ਆਪਾਂ ਸੁਣਦੇ ਸੁਣਦੇ ਆਪਣਾ ਜਿਹੜਾ ਬਾਕੀ ਦਾ ਟਾਈਮ ਹੈ ਉਹਨੂੰ ਇੰਜੋਏ ਕਰਦੇ ਹਾਂ. ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ.

ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-9054-905-564-44 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਤੇ ਇੱਕ ਕਾਲਰ ਮੇਰੇ ਨਾਲ ਜੁੜੇ ਸੀ 4274। ਤੁਸੀਂ ਆਪਣੀ ਲਾਈਨ ਛੱਡ ਗਏ, ਤੁਸੀਂ ਦੁਬਾਰਾ ਉੱਤੋਂ ਕਾਲ ਕਰ ਲਿਓ ਪਲੀਜ਼, ਅਤੇ ਆਪਾਂ ਫਿਰ ਗੱਲਬਾਤ ਕਰਾਂਗੇ। 905-564-44 ਸਟੂਡੀਓ ਦਾ ਨੰਬਰ ਹੈ। ਅਤੇ ਮੈਂ ਫਿਰ ਦੱਸ ਦਿਆਂ, ਜੇ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ

0: ਸੰਦ ਵਿੱਚ IPTV ਬਾਕਸ ਲੱਗਿਆ ਹੋਇਆ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ ਅਤੇ ਮੇਰੇ ਨਾਲ ਜੁੜ ਕੇ ਰਹੋ ਪੂਰੇ 4 ਵਜੇ ਤੱਕ 4839. ਹਾਂਜੀ ਸਤਿ ਸ਼੍ਰੀ ਅਕਾਲ. ਕਦੇ ਕਦੇ ਹੁੰਦਾ ਕਿ ਕੋਈ ਗਾਣਾ ਬਹੁਤ ਪੁਰਾਣਾ ਸੁਣਿਆ ਹੋਵੇ ਨਾ, ਤਾਂ ਫਿਰ ਜਿਵੇਂ ਹੁਣੇ ਪਹਿਲਾਂ ਜਿਹੜੇ ਸਾਰੇ ਲਿਸਨਰ ਸੀ ਉਹਨਾਂ ਨੇ ਮੈਨੂੰ ਗਾਣਾ ਦੱਸਿਆ ਤੇ ਮੈਨੂੰ, ਮੈਂ ਵੀ ਸੁਣਿਆ ਹੋਇਆ ਬੜੇ ਲੰਬੇ ਟਾਈਮ ਪਹਿਲਾਂ ਆਈ ਥਿੰਕ ਸੁਣਿਆ ਹੋਏਗਾ ਗਾਣਾ ਇਹ. ਐਂਡ ਕਈ ਕਈ ਗਾਣੇ ਤੋਂ ਨਾ ਬੜੇ ਸੋਹਣੇ ਜਿਹੇ ਲੱਗਦੇ ਹੁੰਦੇ, ਵੈਸੇ ਤਾਂ ਇਹ ਥੋੜਾ ਸੈਡ ਸੌਂਗ ਜਿਹਾ ਹੈਗਾ ਬਟ ਬੜਾ ਪਿਆਰਾ ਗਾਣਾ. ਅੱਛਾ, ਹਿੰਦੀ ਸੌਂਗ ਤੁਸੀਂ ਕੋਈ ਸੁਣੋ ਨਾ, ਤੁਹਾਨੂੰ ਇੰਨਾ ਫੀਲ ਜਿਹਾ ਨਹੀਂ ਹੁੰਦਾ ਕਿ ਇਹ ਸੈਡ ਗਾਣਾ ਆ ਨਾ, ਬਟ ਜੇ ਤੁਸੀਂ ਪੰਜਾਬੀ ਗਾਣਾ ਸੁਣੋ ਉਹ ਸੈਡ ਸੈਡ ਲੱਗਦਾ ਆ. ਆਈ ਡੋਂਟ ਨੋ, ਪਤਾ ਮੇਰੀ ਆਪਣਾ ਮੇਰਾ ਓਪੀਨੀਅਨ ਹੈ ਇਹ ਅਤੇ ਤੁਹਾਡਾ ਆਪਣਾ ਓਪੀਨੀਅਨ ਹੋਏਗਾ. ਮੈਂ ਮੋਸਟਲੀ ਸੈਡ ਗਾਣੇ ਘੱਟ ਸੁਣਾਉਂਦੀ ਹੁੰਦੀ ਹਾਂ, ਬਟ ਜੇ ਕੋਈ ਬਹੁਤ ਪਿਆਰਾ ਜਿਹਾ ਗਾਣਾ ਹੋਵੇ ਫਿਰ ਮੈਂ ਸੁਣਾ ਦਿੰਦੀ ਹੁੰਦੀ ਹਾਂ. ਬਟ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ. ਨੰਬਰ ਇੱਕੋ ਇੱਕ ਹੈ ਸਟੂਡੀਓ ਦਾ, 9055546444. ਇਸ ਨੰਬਰ ਤੇ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੀ 4 ਵਜੇ ਤੱਕ. ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਇੰਟਰਨੈਟ ਲਗਵਾਉਣਾ ਆ, ਹਾਈ ਸਪੀਡ ਅਨਲਿਮਿਟਡ ਇੰਟਰਨੈਟ, ਤੇ ਉਹ ਵੀ ਤੁਹਾਨੂੰ 1.5 GB ਦੇ ਨਾਲ ਮਿਲ ਰਿਹਾ ਸਿਰਫ ਹੀ $55 ਦੇ ਵਿੱਚ. ਰਾਇਲ ਡਿਜੀਟਲ ਤੁਹਾਨੂੰ ਇਹ ਡੀਲ ਦੇ ਰਹੇ ਨੇ. ਜੇ ਤੁਸੀਂ ਆਪਣੇ ਸੈੱਲ ਫੋਨ ਦੀ ਕੋਈ ਡੀਲ ਲੈਣੀ ਹੋਵੇ ਉਹਦੇ ਲਈ ਵੀ ਤੁਸੀਂ ਗੱਲਬਾਤ ਕਰੋ ਇਹਨਾਂ ਦੇ ਨਾਲ. 80 ਮੈਰੀਟਾਈਮ ਓਨਟਾਰੀਓ ਬੁਲੇਵਰਡ ਯੂਨਿਟ ਨੰਬਰ 58 ਤੇ ਇਹਨਾਂ ਦਾ ਆਫਿਸ ਲੋਕੇਟਡ ਹੈ. ਤੇ ਹਾਈ ਸਪੀਡ ਅਨਲਿਮਿਟਡ ਇੰਟਰਨੈਟ 1.5 GB ਡਾਟਾ ਦੇ ਨਾਲ ਤੁਹਾਨੂੰ ਇਹ ਦੇ ਰਹੇ ਨੇ ਸਿਰਫ ਹੀ $55 ਦੇ ਵਿੱਚ, $55 ਦੇ ਵਿੱਚ ਡੀਲ ਦੇ ਰਹੇ ਨੇ. ਰਾਇਲ ਡਿਜੀਟਲ ਨੂੰ ਤੁਸੀਂ ਕਾਲ ਕਰੋ, ਅਮਨ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ. ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਇਹਨਾਂ ਦਾ ਆਫਿਸ ਲੋਕੇਟਡ, ਇੱਥੇ ਵੀ ਤੁਸੀਂ ਜਾ ਸਕਦੇ ਹੋ. ਨਹੀਂ ਫਿਰ ਨੰਬਰ ਤੁਸੀਂ ਨੋਟ ਕਰ ਲਓ, 6472011313, 1313 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਅਮਨ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ. ਤੇ ਨਾਲ ਹੀ ਤੁਸੀਂ ਦਿਓਲ ਟਰੈਵਲ ਦੇ ਨਾਲ ਵੀ ਗੱਲਬਾਤ ਕਰੋ. ਜੇ ਤੁਸੀਂ ਇੰਡੀਆ ਜਾਣਾ ਹੋਵੇ, ਇਹਨਾਂ ਨੇ ਬਹੁਤ ਵਧੀਆ ਟਿਕਟਸ ਲਗਾਈਆਂ ਨੇ, ਕਾਫੀ ਸਾਰੀਆਂ ਟਿਕਟਸ ਨੇ, ਤਾਂ ਤੁਸੀਂ ਧਿਆਨ ਦੇ ਨਾਲ ਸੁਣੋ. ਟੋਰੋਂਟੋ ਤੋਂ ਦਿੱਲੀ ਸੈਪਟੈਂਬਰ ਦੇ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਕਰਨੀ ਹੈ. ਇੱਕ ਮਹੀਨੇ ਦੇ ਲਈ ਤੁਸੀਂ ਜਾਣਾ ਹੋਵੇ, $1480 ਦੀ ਟਿਕਟ ਹੈ, $1480 ਦੀ ਟਿਕਟ, ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ. ਤੇ ਇਹ ਸੈਪਟੈਂਬਰ ਦੇ ਵਿੱਚ ਇੰਡੀਆ ਨੂੰ ਜਾ ਕੇ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ ਅਕਟੂਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ. ਜੇ ਤੁਹਾਡਾ ਕੋਈ ਵੀ ਨੂਨ ਦਿੱਲੀ ਤੋਂ ਟੋਰੋਂਟੋ ਆਉਣਾ ਚਾਹੁੰਦਾ ਸੈਪਟੈਂਬਰ ਦੇ ਵਿੱਚ ਤੇ ਉਹਨਾਂ ਨੇ ਵਾਪਸੀ ਕਰਨੀ ਹੋਵੇ ਨਵੰਬਰ ਦੇ ਵਿੱਚ, ਤੇ ਰਾਊਂਡ ਟ੍ਰਿਪ ਦੀ ਟਿਕਟ ਹੋਏਗੀ $1520 ਦੀ. ਦਿੱਲੀ ਤੋਂ ਟੋਰੋਂਟੋ ਸੈਪਟੈਂਬਰ ਦੇ ਵਿੱਚ ਆ ਕੇ ਟੋਰੋਂਟੋ ਤੋਂ ਦਿੱਲੀ ਨਵੰਬਰ ਦੇ ਵਿੱਚ ਵਾਪਸੀ ਕਰੋ, ਤੇ $1520 ਦੀ ਟਿਕਟ ਹੈ, $1520 ਦੀ. ਤੇ ਇਸ ਤੋਂ ਇਲਾਵਾ ਦਿੱਲੀ ਤੋਂ ਟੋਰੋਂਟੋ ਮਿਡ ਸੈਪਟੈਂਬਰ ਦੇ ਵਿੱਚ ਕੋਈ ਆਉਣਾ ਚਾਹੁੰਦਾ, ਵਨ ਵੇ ਟਿਕਟ ਲੈ ਕੇ $900 ਦੀ ਟਿਕਟ ਹੈ, ਦੋ ਬੈਗਸ ਦੇ ਨਾਲ ਉਹ ਟਰੈਵਲ ਕਰ ਸਕਦੇ ਨੇ ਦਿੱਲੀ ਤੋਂ ਟੋਰੋਂਟੋ ਮਿਡ ਸੈਪਟੈਂਬਰ. ਇੱਕ ਸਾਈਡ ਦੀ ਟਿਕਟ ਇੰਡੀਆ ਤੋਂ ਇੱਥੇ ਆਉਣ ਦੀ $900 ਦੀ. ਤੇ ਜੇਕਰ ਤੁਸੀਂ ਟੋਰੋਂਟੋ ਤੋਂ ਬੰਬੇ ਜਾਣਾ ਹੋਵੇ, ਟੋਰੋਂਟੋ ਤੋਂ ਮੁੰਬਈ ਕਹਿ ਲਓ ਚਾਹੇ, ਵਨ ਵੇ ਟਿਕਟ, ਬੰਬੇ ਦਾ ਹੁਣ ਨਾਮ ਤਾਂ ਮੁੰਬਈ ਹੋ ਗਿਆ ਵਾ, ਆਪਾਂ ਬੰਬੇ ਵੀ ਕਹਿ ਲੈਂਦੇ ਹਾਂ, ਮੁੰਬਈ ਵੀ ਕਹਿ ਲੈਂਦੇ ਹਾਂ ਨਾ, ਤਾਂ ਅਗਸਤ ਵਿੱਚ ਵਨ ਵੇ ਟਿਕਟ ਲੈ ਕੇ ਜਾਓ $980 ਦੀ, ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ, $980 ਦੀ ਟਿਕਟ ਹੈ. ਸੈਪਟੈਂਬਰ ਦੇ ਵਿੱਚ ਵਨ ਵੇ ਟਿਕਟ ਲੈ ਕੇ ਜਾਣਾ ਹੋਵੇ, ਹੁਣ ਤੁਸੀਂ ਦੇਖੋ ਵੀ ਕਿੰਨੀ ਜ਼ਿਆਦਾ ਫਲਕਚੁਏਸ਼ਨ ਹੈ ਪ੍ਰਾਈਸਿਸ ਦੇ ਵਿੱਚ, ਹੈ ਨਾ. ਜਦੋਂ ਤੁਸੀਂ ਨੇੜੇ ਜਾ ਕੇ ਟਿਕਟ ਕਰਵਾਉਂਦੇ ਹੋ ਤਾਂ ਤੁਹਾਨੂੰ ਆਲਵੇਜ਼ ਨਾ ਮਹਿੰਗੀ ਪੈਂਦੀ ਹੈ ਉਹ ਟਿਕਟ, ਤਾਂ ਮੇਕ ਸ਼ੋਰ ਕਿ ਥੋੜ੍ਹਾ ਜਿਹਾ ਟਾਈਮ ਲੈ ਕੇ ਫਿਰ ਟਿਕਟ ਕਰਾਓ, ਤੁਹਾਨੂੰ ਕਾਫੀ ਵਧੀਆ ਪ੍ਰਾਈਸਿਸ ਮਿਲ ਜਾਂਦੀਆਂ ਨੇ. ਹੁਣ ਜਿਵੇਂ ਸੈਪਟੈਂਬਰ ਦੀ ਟਿਕਟ ਹੈ ਟੋਰੋਂਟੋ ਤੋਂ ਦਿੱਲੀ ਦੀ, ਇੱਕ ਸਾਈਡ ਦੀ ਟਿਕਟ ਸੈਪਟੈਂਬਰ ਮਹੀਨੇ ਦੇ ਲਈ ਇੰਡੀਆ ਜਾਣ ਦੇ ਲਈ $1060 ਦੀ ਟਿਕਟ ਹੈ. ਤੇ ਇਹ ਜੇ ਟਿਕਟ ਤੁਸੀਂ ਲੈਣੀ ਹੋਵੇ ਮਤਲਬ ਆਉਣ ਜਾਣ ਦੀ, ਜਿਵੇਂ ਸੈਪਟੈਂਬਰ ਤੋਂ ਅਕਟੂਬਰ ਦੀ ਟਿਕਟ ਹੈ, ਤਾਂ ਉਹ ਦੋ ਸਾਈਡ ਦੀ ਟਿਕਟ ਤੁਹਾਨੂੰ $1480 ਦੀ ਪੈ ਰਹੀ ਹੈ, ਸੈਪਟੈਂਬਰ 'ਚ ਜਾ ਕੇ ਅਕਟੂਬਰ 'ਚ ਵਾਪਸੀ ਟੋਰੋਂਟੋ ਤੋਂ ਦਿੱਲੀ. ਜੇ ਤੁਸੀਂ ਵਨ ਸਾਈਡ ਟਿਕਟ ਲੈ ਕੇ ਜਾਣਾ ਚਾਹੁੰਦੇ ਹੋ ਟੋਰੋਂਟੋ ਤੋਂ ਦਿੱਲੀ, ਸੈਪਟੈਂਬਰ ਦੀ ਟਿਕਟ $1060 ਦੀ ਟਿਕਟ ਹੈ. ਅਤੇ ਤੁਸੀਂ ਜ਼ਰੂਰ ਗੱਲਬਾਤ ਕਰੋ ਦਿਓਲ ਟਰੈਵਲਸ ਦੇ ਨਾਲ, ਜਿੰਨੀ ਜਲਦੀ ਆਪਣੀ ਇਹ ਟਿਕਟ ਬੁੱਕ ਕਰਾ ਲੈਂਦੇ ਤੁਹਾਨੂੰ ਵਧੀਆ ਡੀਲ ਮਿਲ ਜਾਂਦੀ ਹੁੰਦੀ ਹੈ. ਈ ਟੂ ਬੀ ਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 9055880050585851, ਜਾਂ ਫਿਰ ਬ੍ਰੈਂਪਟਨ ਦੇ ਵਿੱਚ ਕਾਲ ਕਰ ਲਓ ਇਹਨਾਂ ਦੇ ਬ੍ਰਾਂਚ ਆਫਿਸ ਦੇ ਵਿੱਚ 9055840 9055880 4200 ਦੇ ਉੱਪਰ ਵੀ ਤੁਸੀਂ ਕਾਲ ਕਰ ਸਕਦੇ ਹੋ. ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ. ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ.
1: ਜੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ, ਇਹ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ. ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ

ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।

0: ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਡ ਪੇਰੋਲ, ਜੀਐਸਟੀ ਪੀਐਸਟੀ ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਫਰਮ ਕਾਲ ਕਰੋ 905-1717 ਜਾਂ ਆਓ 199 ਐਡਵਾਂਸ ਬੁਲੇਵਾਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770।
0: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ 50-60 ਡਾਲਰ ਵੱਧ ਹੋਏਗੀ, ਲੇਕਿਨ ਕੁਆਲਿਟੀ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 905-792-8056 ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ।

0: ਧੰਨਵਾਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਜਾਣਕਾਰੀ ਦੇ ਦਿਆਂ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਵਾਲਿਆਂ ਨੂੰ ਕੁਝ ਵਰਕਰਸ ਦੀ ਲੋੜ ਹੈ ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲ ਕਰਨ ਵਾਲੇ ਇੰਸਟਾਲਰਸ ਦੀ ਲੋੜ ਹੈ ਅਤੇ ਨਾਲ ਦੀ ਨਾਲ ਹੀ ਵੁੱਡ ਵਰਕ ਕਰਨ ਦੇ ਲਈ ਵੀ ਇੱਕ ਪਰਸਨ ਇਹਨਾਂ ਨੂੰ ਚਾਹੀਦੇ ਨੇ ਅਤੇ ਉਹਦੇ ਲਈ ਤੁਸੀਂ ਗੱਲਬਾਤ ਕਰੋ ਰਣਜੀਤ ਸਿੰਘ ਜੀ ਦੇ ਨਾਲ ਨੰਬਰ ਇਹਨਾਂ ਦਾ ਨੋਟ ਕਰ ਲਓ 6474005506474045005050 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਤੁਹਾਡੇ ਲਈ ਏ ਟੂ ਜ਼ੀ ਰੈਨੋਵੇਸ਼ਨ ਦਾ ਕੰਮ ਵੀ ਕਰਦੇ ਨੇ ਅਤੇ ਨਾਲ ਹੀ ਇਹ ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ ਕਲੋਜ਼ੈਟਸ ਬਾਰਸ ਵੀ ਬਣਾਉਂਦੇ ਨੇ ਇਹਨਾਂ ਦੇ ਕੋਲ ਆਪਣੀਆਂ ਸੀ ਐਨ ਸੀ ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ ਅਤੇ ਨਾਲ ਹੀ ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਡਸ ਅਤੇ ਕਾਊਂਟਰ ਟੋਪਸ ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ ਅਤੇ ਇਹ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ ਤੁਸੀਂ ਇਹਨਾਂ ਦੇ ਕੋਲੋਂ ਕੰਸਟਰਕਸ਼ਨ ਸਪਲਾਈਜ਼ ਵੀ ਲੈ ਸਕਦੇ ਹੋ ਜਿੱਦਾਂ ਕਿ ਪਲੰਬਿੰਗ ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਹੈਗੀਆਂ ਨੇ ਤੁਸੀਂ ਪਹੁੰਚੋ 271 ਗਲਿਡਨ ਰੋਡ ਯੂਨਿਟ ਨੰਬਰ 5 ਬਰੈਂਪਟਨ ਦੇ ਵਿੱਚ ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ ਅਤੇ ਨੰਬਰ ਇਹਨਾਂ ਦਾ 6474005506474045005050 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਅਤੇ ਮੇਰੇ ਨਾਲ ਕੁਈਨਸਵੁੱਡ ਕਾਲਜ ਦੀ ਟੀਮ ਲਾਈਨ 'ਤੇ ਜੁੜ ਚੁੱਕੀ ਹੈ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਜੇ ਤੁਸੀਂ ਇੱਕ ਵਾਈਟ ਕਲਰ ਜੋਬ ਦੇਖ ਰਹੇ ਹੋ ਅਤੇ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਤੁਹਾਨੂੰ ਔਫਰ ਕਰਦੇ ਨੇ ਕੁਈਨਸਵੁੱਡ ਕਾਲਜ ਨੀਰੋ ਅਰੋੜਾ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ ਨੰਬਰ 9058720088 ਹਾਂਜੀ ਸਵਾਗਤ ਸਤਿ ਸ਼੍ਰੀ ਅਕਾਲ
1: ਜੋ ਕੈਨੇਡਾ ਵਿੱਚ ਕਰੀਅਰ ਬਣਾਉਣ ਵਾਲੇ ਸਟੂਡੈਂਟਸ ਲਈ ਬਹੁਤ ਲਾਭਦਾਇਕ ਹੋ ਸਕਦੇ ਨੇ ਸਾਡੇ ਮੁੱਖ ਪ੍ਰੋਗਰਾਮ ਵਿੱਚ ਪਰਸਨਲ ਸਪੋਰਟ ਵਰਕਰ ਫਾਰਮੇਸੀ ਅਸਿਸਟੈਂਟ ਹੋਮ ਚਾਈਲਡ ਕੇਅਰ ਕੰਪਿਊਟਰ ਟ੍ਰੇਨਿੰਗ ਇੰਗਲਿਸ਼ ਫ੍ਰੈਂਚ ਲੈਂਗੁਏਜ ਕੋਰਸਿਸ ਸ਼ਾਮਿਲ ਨੇ ਜੇ ਕੋਈ ਲਿਸਨਰ ਹੈਲਥ ਕੇਅਰ ਚਾਈਲਡ ਕੇਅਰ ਫਾਰਮੇਸੀ ਅਕਾਊਂਟਿੰਗ ਜਾਂ ਲੈਂਗੁਏਜ ਸਕਿੱਲਸ ਇੰਪਰੂਵ ਕਰਨਾ ਚਾਹੁੰਦਾ ਹੈ ਤੇ ਕੁਈਨਸਵੁੱਡ ਕਾਲਜ ਵਿੱਚ ਉਸਦੇ ਲਈ ਸੁਟੇਬਲ ਪ੍ਰੋਗਰਾਮ ਅਵੇਲੇਬਲ ਨੇ ਗੱਲ ਕਰਦੇ ਹਾਂ ਜੀ ਹੈਲਥ ਕੇਅਰ ਦੀ ਸਭ ਤੋਂ ਪਹਿਲਾ ਪ੍ਰੋਗਰਾਮ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ ਰੈਫਿਊਜੀ ਜਾਂ ਵਿਜ਼ਿਟਰ ਤੇ ਨੇ ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ ਕੁਈਨਸਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਹਾਂ ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਨੇ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਆਪਣੀ ਜੌਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿੱਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਆ ਕਿਉਂਕਿ ਇਹ ਇੱਕ ਸ਼ਾਰਟ 10 ਵੀਕ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ ਇਹ ਕੋਰਸ ਕਰਕੇ ਤੁਸੀਂ ਜੌਬ ਕਰ ਸਕਦੇ ਹੋ ਫਾਰਮੇਸੀ ਵਿੱਚ ਜਿਵੇਂ ਕਿ ਸ਼ੋਪਰਸ ਡਰੱਗ ਮਾਰਟ ਫਰੈਸ਼ਕੋ ਵਾਲਮਾਰਟ ਲੋਕਲ ਫਾਰਮੇਸੀ ਤੇ ਜੌਬ ਟਾਈਟਲ ਹੋ ਸਕਦੇ ਨੇ ਫਾਰਮੇਸੀ ਅਸਿਸਟੈਂਟ ਫਾਰਮਾਸਿਟੀਕਲ ਕਲਰਕ ਜਾਂ ਫਾਰਮੇਸੀ ਏਡ ਹੈਲਥ ਕੇਅਰ ਵਿੱਚ ਮੈਡੀਕਲ ਆਫਿਸ ਦਾ ਡਿਪਲੋਮਾ ਵੀ ਬੜਾ ਹਾਈ ਡਿਮਾਂਡ ਵਿੱਚ ਆ ਜੋ ਲੋਕ ਡਾਕਟਰ ਆਫਿਸ ਹੋਸਪਿਟਲ ਜਾਂ ਫਿਰ ਕਿਸੇ ਵੀ ਮੈਡੀਕਲ ਆਫਿਸ ਵਿੱਚ ਇੱਕ ਵਾਈਟ ਕਾਲਰ ਜੋਬ ਲੈਣਾ ਚਾਹੁੰਦੇ ਆ ਇਹ ਕੋਰਸ ਉਹਨਾਂ ਵਾਸਤੇ ਲਈ ਹੈ ਮੈਡੀਕਲ ਆਫਿਸ ਅਸਿਸਟੈਂਟ ਡਿਪਲੋਮਾ ਪ੍ਰੋਗਰਾਮ ਦੇ ਵਿੱਚ 240 ਘੰਟੇ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ ਜੋ ਕਿ ਕਾਲਜ ਅਰੇਂਜ ਕਰਾਉਂਦਾ ਹੈ ਡਾਕਟਰ ਆਫਿਸ ਵਿੱਚ ਸਭੀ ਡਿਪਲੋਮਾ ਪ੍ਰੋਗਰਾਮ ਦੇ ਲਈ ਪ੍ਰੀ ਰਿਕਵਿਜ਼ ਦਾ ਮਿਨੀਮਮ ਗ੍ਰੇਡ 12th ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋ ਜਾਂ ਫਿਰ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋ ਐਜ਼ ਅ ਮੈਚੋਰ ਸਟੂਡੈਂਟ ਡਿਪਲੋਮਾ ਕੋਰਸ ਕਰਨ ਲਈ ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੇ ਤੇ ਸ਼ੋਰਟ ਕੋਰਸਿਸ ਫੁੱਲੀ ਆਨਲਾਈਨ ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਨੇ ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜਿਹੜੇ ਲੋਕੀ ਬੱਚਿਆਂ ਦੇ ਨਾਲ ਕੰਮ ਕਰਨਾ ਪਸੰਦ ਕਰਦੇ ਨੇ ਡੇ ਕੇਅਰ ਵਿੱਚ ਜਾਂ ਆਪਣੇ ਘਰੋਂ ਡੇ ਕੇਅਰ ਰਨ ਕਰਨਾ ਚਾਹੁੰਦੇ ਨੇ ਅਗਰ ਤੁਸੀਂ ਆਲਰੇਡੀ PSW ਹੋ ਜਾਂ PSW ਦਾ ਕੋਰਸ ਕੀਤਾ ਹੋਇਆ ਹੈ ਤਾਂ ECA ਦਾ ਕੋਰਸ ਕਰਕੇ ਸਪੈਸ਼ਲ ਨੀਡ ਕਿੱਟ ਦੇ ਨਾਲ ਵੀ ਕੰਮ ਕਰ ਸਕਦੇ ਹੋ ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ ਜਿਨ੍ਹਾਂ ਵਿੱਚ ਕੁਈਨਸਵੁੱਡ ਕਾਲਜ ਸ਼ੁਰੂ ਕਰਨ ਜਾ ਰਿਹਾ ਨੇ ਫ੍ਰੈਂਚ ਲੈਂਗੁਏਜ ਕਲਾਸਿਸ ਲੈਵਲ A1 A2 B1 B2 ਇਸ ਦੇ ਨਾਲ ਹੀ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਇੰਗਲਿਸ਼ ਐਗਜ਼ਾਮ ਪ੍ਰਿਪਰੇਸ਼ਨ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਫੋਰ IELTS, SELPIP, PTE, TEST, PCP ਪ੍ਰਿਪਰੇਸ਼ਨ ਵੀਕਐਂਡ ਤੇ ਕੰਪਿਊਟਰ ਕਲਾਸ ਕਲਾਸਿਸ ਆਉਣ ਜਾ ਰਹੇ ਨੇ ਉਹਨਾਂ ਵਾਸਤੇ ਜਿਹਨਾਂ ਨੂੰ ਬਿਲਕੁਲ ਵੀ ਕੰਪਿਊਟਰ ਨਹੀਂ ਆਉਂਦਾ ਜਾਂ ਫਿਰ ਆਪਣੇ ਕੰਪਿਊਟਰ ਸਕਿੱਲਸ ਅਪਗ੍ਰੇਡ ਕਰਨਾ ਚਾਹੁੰਦੇ ਨੇ ਇੰਟਰਮੀਡੀਏਟ ਤੇ ਐਡਵਾਂਸ ਲੈਵਲ ਤੇ ਕੰਪਿਊਟਰ ਕਲਾਸਿਸ ਵੀਕਐਂਡ ਵੀਕ ਡੇਜ ਇਨ ਪਰਸਨ ਤੇ ਆਨਲਾਈਨ ਕਲਾਸਿਸ ਵੀ ਅਵੇਲੇਬਲ ਨੇ ਇਸ ਤੋਂ ਇਲਾਵਾ ਕੁਇੰਸਟੂਡ ਕਾਲਜ ਹੋਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰਨ ਜਾ ਰਹੇ ਨੇ ਜਿਵੇਂ ਕਿ ਕੰਪਿਊਟਰਾਈਜ਼ਡ ਅਕਾਊਂਟਿੰਗ ਡਿਪਲੋਮਾ ਡੇਟਾ ਐਨਾਲਿਸਟ ਡਿਪਲੋਮਾ ਆਫਿਸ ਐਡਮਿਨਿਸਟ੍ਰੇਸ਼ਨ ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਡਿਪਲੋਮਾ ਵੀ ਕਹਿੰਦੇ ਨੇ ਇਹਨਾਂ ਕੋਰਸਾਂ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਕੁਇੰਸਟੂਡ ਕਾਲਜ .com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ ਕਾਲਜ 7 ਦਿਨ ਓਪਨ ਹੁੰਦਾ ਹੈ ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਊਂਸਲਰ ਨੂੰ ਜ਼ਰੂਰ ਮਿਲੋ ਕਾਲਜ ਦਾ ਫੋਨ ਨੰਬਰ ਹੈ 905-872-0088 ਤੇ ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਆ 2023 ਵਿਲੀਅਮਸ ਪਾਰਕ ਵੇ ਈਸਟ ਯੂਨਿਟ 3 ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮ ਪਾਰਕ ਵੇ ਤੇ ਏਅਰਪੋਰਟ ਰੋਡ ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ ਸੈਕਿੰਡ ਕੈਰੀਅਰ ਵਿੱਚ ਜਾਣਾ ਚਾਹੁੰਦਾ ਹੈ ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ ਧੰਨਵਾਦ
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਗੱਲਬਾਤ ਕਰੋ ਕੁਈਨਸ ਰੋਡ ਕਾਲਜ ਦੀ ਟੀਮ ਦੇ ਨਾਲ ਨੀਰੂ ਰੋੜਾ ਜੀ ਤੇ ਉਹਨਾਂ ਦੇ ਟੀਮ ਮੈਂਬਰਸ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ 905-872-0088 ਇਹਨਾਂ ਦਾ ਨੰਬਰ ਹੈ 905-872-0088 ਦੇ ਉੱਪਰ ਤੁਸੀਂ ਕੁਈਨਸ ਰੋਡ ਕਾਲਜ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਕਨਵਰ ਗਰੇਵਾਲ ਐਂਡ ਕੌਰਬੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਅਗਲੇ ਕਾਲਰ ਜੁੜੇ ਨੇ 4758। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮਨਪ੍ਰੀਤ ਜੀ, ਇੱਕ ਗਾਣਾ ਲਾ ਲੂੰ ਮੈਂ।
0: ਹਾਂਜੀ,
1: ਪਿੰਡ ਦੀ ਹਵਾ।
0: ਪਿੰਡ ਦੀ ਹਵਾ
1: ਕਮਲਗੀਰ ਦਾ ਗਾਣਾ ਸੁਣਾ ਲੂ। ਕਮਲਗੀਰ ਦਾ ਵੀ ਚੋ ਹੋਣਾ 9 ਅਗਸਤ ਨੂੰ ਆ ਚੋ ਕਮਲਗੀਰ ਦਾ।
0: ਓਕੇ, ਗਾਣਾ ਕਿਹੜਾ ਸੁਣਨਾ ਤੁਸੀਂ?
1: ਗੁਰਦਾਸ ਮਾਨ ਦਾ ਪਿੰਡ ਦੀ ਹਵਾ। ਠੀਕ ਆ,
0: ਓਕੇ, ਠੀਕ ਹੈ। ਤੇ
1: ਕਮਲਗੀਰ ਦੀ ਚੋ ਦੀ ਜਾਣਕਾਰੀ ਦੇ ਰਹੇ ਹੋ, 9 ਅਗਸਤ ਨੂੰ ਹੋ ਗਿਆ ਸੀਗਾ।
0: ਅੱਛਾ, ਕੋਈ ਗੱਲ ਨੀ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਤੇ ਕੋਈ ਗੱਲ ਨੀ, ਮੈਂ ਤੁਹਾਡਾ ਗਾਣਾ ਸੁਣਾ ਦਿੰਦੀ ਹਾਂ। ਤੇ ਬਾਕੀ ਕਾਫੀ ਸਾਰੇ ਇਵੈਂਟਸ ਹੁੰਦੇ ਰਹਿੰਦੇ ਨੇ, ਕੋਈ ਨਾ ਕੋਈ ਸ਼ੋਅਸ ਹੁੰਦੇ ਹੀ ਰਹਿੰਦੇ ਨੇ, ਓਬਵੀਅਸ ਹੀ ਗੱਲ ਹੈ। ਤੇ ਉਹ ਪੂਰੇ ਇੰਜੋਏ ਕਰਨ ਵਾਲੇ ਹੁੰਦੇ ਆ। ਅਕਾਲ ਤਖਤ ਕਲੀਨਿਕ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਫਸਟ ਐਵਰ ਕੰਪਨੀ ਹੈ ਆਪਣੀ ਕਮਿਊਨਿਟੀ ਦੀ, ਜਿਹੜੀ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵਿਸ ਦੇ ਰਹੇ ਆ ਡਕਟ ਕਲੀਨਿੰਗ ਦੀ। ਇਸ ਤੋਂ ਤੁਹਾਡੇ ਲਈ 7 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਤੇ ਜੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਕਿਸੇ ਵੀ ਟਾਈਪ ਦੇ ਹੋਣ ਜਾਂ ਫਰਨੇਸ ਹੈ ਉਹਨੂੰ ਤੁਸੀਂ ਇੰਸਟਾਲ ਕਰਾਉਣਾ ਜਾਂ ਤੁਸੀਂ ਰਿਪੇਅਰ ਵੀ ਕਰਾਉਣਾ ਚਾਹੁੰਦੇ ਹੋ, ਆਲਰੇਡੀ ਤੁਹਾਡੇ ਕੋਲ ਲੱਗੇ ਹੋਏ ਏਅਰ ਕੰਡੀਸ਼ਨਰਸ ਐਂਡ ਫਰਨੇਸਿਸ, ਕੋਈ ਖਰਾਬੀ ਆ ਗਈ ਰਿਪੇਅਰ ਕਰਾਉਣ ਦੀ ਵੀ ਲੋੜ ਹੈ, ਤਾਂ ਵੀ ਤੁਸੀਂ ਅਕਾਲ ਡਕਟ ਕਲੀਨਿੰਗ ਨੂੰ ਯਾਦ ਰੱਖੋ। ਇਹਨਾਂ ਦੇ ਕੋਲ ਇੱਕ ਡੀਲ ਲੱਗੀ ਹੋਈ ਹੈ, ਅਪ ਟੂ 3000 ਸਕੁਏਅਰ ਫਿਟ ਅਨਫਿਨਿਸ਼ਡ ਬੇਸਮੈਂਟ। ਤੁਹਾਨੂੰ ਇਹ ਰੈਗੂਲਰ ਪ੍ਰਾਈਸ $250 ਦੇ ਵਿੱਚ ਸਰਵਿਸ ਦਿੰਦੇ ਨੇ। ਤੇ ਜਿੰਨੇ ਵੀ ਬ੍ਰੈਂਪਟਨ ਐਂਡ ਮਿਸਿਸਾਗਾ ਦੇ ਸਾਡੇ ਲਿਸਨਰਸ ਨੇ, ਤੁਸੀਂ ਦੇਸ ਪ੍ਰਦੇਸ ਰੇਡੀਓ ਦੀ ਰੈਫਰੈਂਸ ਦਿਓਗੇ, ਤੁਹਾਨੂੰ ਇਹੀ ਵਾਲੀ ਸਰਵਿਸ $140 ਦੇ ਵਿੱਚ ਦੇਣਗੇ। ਬਟ ਤੁਹਾਨੂੰ ਦੱਸਣਾ ਪੈਣਾ ਫੋਨ ਕਰਕੇ ਕਿ ਅਸੀਂ ਦੇਸ ਪ੍ਰਦੇਸ ਰੇਡੀਓ ਸੁਣ ਕੇ ਤੁਹਾਨੂੰ ਫੋਨ ਕਰ ਰਹੇ ਹਾਂ। ਤੇ ਤੁਸੀਂ ਅਪ ਟੂ 3000 ਸਕੁਏਅਰ ਫਿਟ ਅਨਫਿਨਿਸ਼ਡ ਬੇਸਮੈਂਟ, ਇਹੀ ਡੀਲ, $250 ਵਾਲੀ ਡੀਲ, ਜਿਹੜੀ ਕਿ ਬਾਕੀ ਸਾਰੇ ਏਰੀਆਜ਼ ਦੇ ਵਿੱਚ $250 ਦੀ ਮਿਲਦੀ ਹੈ, ਇਹ ਤੁਸੀਂ $140 ਦੇ ਵਿੱਚ ਲੈ ਸਕਦੇ ਹੋ। ਤੇ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ ਅਕਾਲ ਡਕਟ ਕਲੀਨਿੰਗ ਤੋਂ। ਨੰਬਰ ਹੈ 416-710-0662, 416-710-0662, ਅਕਾਲ ਡਕਟ ਕਲੀਨਿੰਗ ਦਾ ਨੰਬਰ ਹੈ। ਸਵੀਟ ਫੈਕਟਰੀ ਦੀ ਵੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ, ਤੁਹਾਡੇ ਲਈ ਲਾਈਵ ਕੇਟਰਿੰਗ ਕਰਦੇ ਨੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਜੇ ਤੁਹਾਡੇ ਘਰਾਂ ਦੇ ਵਿੱਚ ਤੁਸੀਂ ਪਾਰਟ ਰਖਵਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਘਰਾਂ 'ਚ ਕੋਈ ਵੀ ਗੈਟ ਟੂਗੈਦਰ ਹੋ ਰਹੀ ਹੈ ਜਾਂ ਕੋਈ ਪਾਰਟੀ ਦਾ ਮਾਹੌਲ ਹੈ, ਤੁਸੀਂ ਗਿਲਜ਼ ਸਵੀਟ ਫੈਕਟਰੀ ਤੋਂ ਕੇਟਰਿੰਗ ਕਰਵਾਓ। ਲਾਈਵ ਫੂਡ ਟਰੱਕ ਕੇਟਰਿੰਗ ਵੀ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਅਤੇ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਜਦੋਂ ਬਾਹਰੋਂ ਨਹੀਂ ਮੰਗਵਾਉਂਦੇ। ਪਿੱਛੇ ਜੇ ਕਾਫੀ ਰੌਲਾ ਚੱਲਿਆ ਸੀਗਾ ਵੀ ਪੂਰੇ ਪੂਰੇ ਟ੍ਰੇਲਰ ਕਹਿੰਦੇ ਕਿ ਬਾਹਰੋਂ ਮੰਗਵਾਉਂਦੇ ਨੇ, ਇੰਡੀਆ ਤੋਂ ਮਿਠਾਈਆਂ ਇੰਪੋਰਟ ਹੁੰਦੀਆਂ ਨੇ, ਬਟ ਚਲੋ ਇੱਥੇ ਸਾਰਿਆਂ ਕੁਛ ਇਹ ਤਿਆਰ ਕਰਦੇ ਨੇ। ਸ਼ੁੱਧ ਖੋਈ ਦੀਆਂ ਮਿਠਾਈਆਂ ਹੁੰਦੀਆਂ ਨੇ ਇਹਨਾਂ ਦੀਆਂ, ਅਤੇ ਮਸ਼ੀਨ ਮੇਡ ਸਮੋਸੇ ਅਤੇ ਹੈਂਡਮੇਡ ਸਮੋਸੇ ਇਹਨਾਂ ਦੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ, ਤੁਸੀਂ ਉਹਦੇ ਲਈ ਵੀ ਗੱਲਬਾਤ ਕਰੋ ਇਹਨਾਂ ਦੇ ਨਾਲ। ਇਹਨਾਂ ਦੀਆਂ 5 ਲੋਕੇਸ਼ਨਸ ਤੁਹਾਨੂੰ ਚਲੋ ਫਰੈਸ਼ਕੋਸ ਦੇ ਵਿੱਚ ਮਿਲ ਜਾਣਗੀਆਂ, 2 ਲੋਕੇਸ਼ਨਸ ਇਹਨਾਂ ਦੀ ਕੈਲਗਰੀ ਦੇ ਵਿੱਚ ਨੇ, ਤੇ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ ਵੈਸਟ, ਯੂਨਿਟ ਨੰਬਰ 3, ਬ੍ਰੈਂਪਟਨ ਦੇ ਵਿੱਚ। ਤੇ ਇੱਥੇ ਤੁਸੀਂ ਕਾਲ ਕਰ ਸਕਦੇ ਹੋ 905-799-2616, 905-799-2616, ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ। 248 ਹੋ ਗਏ ਨੇ, ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਸੁਣਾਉਣਾ ਵੀ ਹੋਵੇ ਪ੍ਰੋਗਰਾਮ ਦੇ ਵਿੱਚ, ਤਾਂ ਜ਼ਰੂਰ ਕਾਲ ਕਰੋ 905-564-6444-905-564-6444 ਸਟੂਡੀਓ ਦਾ ਨੰਬਰ ਹੈ। ਤੇ ਇਸ ਨੰਬਰ ਤੇ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਤੇ ਲੋ ਫਿਰ ਆਪਾਂ ਗਾਣਾ ਸੁਣੀਏ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ, ਬੜਾ ਪਿਆਰਾ ਗਾਣਾ ਆ, ਤੁਸੀਂ ਹੋਪਫੁਲੀ ਸਾਰੇ ਇੰਜੋਏ ਕਰੋਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
2: ਤੁਮ ਇੱਕ ਬੇਗੈਰਤ ਇਨਸਾਨ ਹੋ ਜਿਸੇ ਬਾਤੇ ਬਣਾਉਣ ਕੇ ਸਵਾ ਕੁਛ ਨਹੀਂ ਆਉਂਦਾ। ਕੁਮਾਰ, ਤੁਹਾਰਾ ਕੋਈ ਕੈਰੇਕਟਰ ਹੈ ਨਾ ਇਮਾਨ ਨਾ ਵਫਾਦਾਰੀ।

ਦੇਖ ਲੋ ਮਿਊਜ਼ਿਕ ਜਿਹੜਾ ਹੈਗਾ ਨਾ ਤੁਹਾਨੂੰ ਕਿਤੇ ਦੀ ਕਿਤੇ ਹੀ ਲੈ ਜਾਂਦਾ। ਤੁਸੀਂ ਨਾ ਇੱਕ ਹੁਣ ਬੀਟ ਸੌਂਗ ਸੁਣ ਲਓ, ਤੁਸੀਂ ਬੜੀ ਡਿਫਰੈਂਟ ਜੇ ਜ਼ੋਨ ਚ ਚਲੇ ਜਾਓਗੇ। ਜਿਵੇਂ ਆਪਾਂ ਹੁਣੇ ਹੁਣੇ ਇਹ ਗਾਣਾ ਸੁਣਿਆ ਤੇ ਮੈਂ ਵੀ ਆਈ ਥਿੰਕ ਤੁਸੀਂ ਵੀ ਸਾਰੇ ਨਾ ਹੁਣ ਇੱਕ ਡਿਫਰੈਂਟ ਜੇ ਜ਼ੋਨ ਚ ਪਹੁੰਚ ਗਏ ਹਾਂ ਨਾ। ਮਿਊਜ਼ਿਕ ਦਾ ਦੇਖ ਲਓ ਆਪਣੇ ਤੇ ਕਿੰਨਾ ਜ਼ਿਆਦਾ ਅਸਰ ਹੈ। ਆਪਾਂ ਕਹਿੰਦੇ ਹੁੰਦੇ ਨਾ ਵੀ ਤੁਸੀਂ ਆਪਣਾ ਧਿਆਨ ਜਿਹੜੇ ਮਰਜ਼ੀ ਪਾਸੇ ਲਗਾ ਲਓ, ਫਿਰ ਤੁਸੀਂ ਆਈ ਥਿੰਕ ਥੋੜ੍ਹਾ ਜਿਹਾ ਟਾਈਮ ਤਾਂ ਇੱਦਾਂ ਦਾ ਰਹਿੰਦਾ ਹੀ ਆ ਕਿ ਉਸ ਟਾਈਮ ਉਸੇ ਚੀਜ਼ ਦੇ ਬਾਰੇ ਤੁਸੀਂ ਸੋਚਦੇ ਜੇ ਰਹਿੰਦੇ ਹੋ ਜਾਂ ਫਿਰ ਤੁਹਾਡਾ ਮਾਇੰਡ ਉਸੇ ਡਾਇਰੈਕਸ਼ਨ 'ਚ ਚੱਲਣ ਲੱਗ ਜਾਂਦਾ। ਤੁਹਾਡੇ ਨਾਲ ਕਦੇ ਇੱਦਾਂ ਹੋਇਆ ਕਿ ਤੁਸੀਂ ਸਵੇਰੇ ਸਵੇਰੇ ਉੱਠੋ ਅਤੇ ਤੁਹਾਡੇ ਦਿਮਾਗ 'ਚ ਨਾ ਆਲਰੇਡੀ ਕੋਈ ਚੀਜ਼ ਚੱਲ ਰਹੀ ਹੁੰਦੀ ਆ? ਕਈ ਵਾਰ ਇੱਦਾਂ ਹੁੰਦਾ ਕਿ ਕੋਈ ਗਾਣਾ ਹੀ ਚੱਲ ਰਿਹਾ ਹੁੰਦਾ, ਮਾਰਨਿੰਗ ਅਰਲੀ ਮਾਰਨਿੰਗ ਤੁਸੀਂ ਉੱਠੋ, ਅੱਖਾਂ ਖੋਲੋ। ਮੇਰੇ ਨਾਲ ਇੱਕ ਦੋ ਵਾਰੀ ਹੋਇਆ, ਮੈਂ ਸੋਚ ਰਹੀ ਹਾਂ ਵੀ ਮੈਂ ਤਾਂ ਇਹ ਸੁਣਿਆ ਵੀ ਨਹੀਂ ਗਾਣਾ ਅਤੇ ਮੇਰੇ ਦਿਮਾਗ 'ਚ ਪਤਾ ਨਹੀਂ ਕਿੱਥੋਂ ਹੀ ਚੱਲ ਰਿਹਾ ਇਹ। ਸਵੇਰੇ ਸਵੇਰੇ ਅੱਖਾਂ ਖੁੱਲੀਆਂ ਨਹੀਂ ਅਤੇ ਕੁਛ ਮਾਇੰਡ 'ਚ ਇੱਦਾਂ ਨਾਲ ਚੱਲ ਰਿਹਾ ਹੁੰਦਾ ਨਾ, ਕਿਉਂਕਿ ਦੇਖੋ ਤੁਹਾਡੇ ਸਬਕੌਨਸ਼ੀਅਸ ਮਾਇੰਡ 'ਚ ਨਾ, ਮਤਲਬ ਤੁਹਾਡੇ ਕਿਤੇ ਨਾ ਕਿਤੇ ਅੰਦਰ ਤੁਹਾਡੇ ਨਾ ਉਹ ਚੀਜ਼ਾਂ ਚੱਲ ਰਹੀਆਂ ਹੁੰਦੀਆਂ। ਤੁਸੀਂ ਕਿਤੇ ਕੋਈ ਇੱਕ ਧਿਆਨ ਤੁਸੀਂ ਗੱਲ ਕੋਈ ਹੋਰ ਵੀ ਕਰ ਰਹੇ ਹੋ, ਤੁਹਾਡੇ ਕਿਤੇ ਨਾ ਕਿਤੇ ਦਿਮਾਗ 'ਚ ਨਾ ਕੋਈ ਸਾਈਡ 'ਤੇ ਜਾਂ ਤੁਸੀਂ ਦੂਰ ਕਿਤੇ ਕੋਈ ਗੱਲ ਹੈ ਨਾ ਅਚਾਨਕ ਤੁਹਾਡੇ ਕੰਨਾਂ 'ਚ ਪੈ ਜਾਵੇ, ਐਂਡ ਉਹ ਰਹਿ ਜਾਂਦੀ ਹੈ ਤੁਹਾਡੇ ਮਾਇੰਡ 'ਚ। ਕਈ ਵਾਰ ਇਹੀ ਚੀਜ਼ਾਂ ਹੁੰਦੀਆਂ ਨੇ ਜਦੋਂ ਤੁਹਾਡੇ ਦਿਲ 'ਤੇ ਬਹੁਤ ਕੋਈ ਡੂੰਘੀ ਗੱਲ ਲੱਗ ਜਾਏ ਜਾਂ ਤੁਸੀਂ ਕਿਸੇ ਗੱਲ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੋ ਜਾਵੋ, ਹੈ ਨਾ, ਤੁਸੀਂ ਤੁਹਾਨੂੰ ਬਹੁਤ ਖੁਸ਼ੀ ਵੀ ਮਿਲ ਰਹੀ ਆ, ਤਾਂ ਉਹ ਕਿਤੇ ਨਾ ਕਿਤੇ ਤੁਹਾਡੇ ਸਬਕੌਨਸ਼ੀਅਸ ਮਾਇੰਡ 'ਚੋਂ ਰਹਿੰਦੀ ਆ ਅਤੇ ਉਹਦਾ ਅਸਰ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਕਿਸੇ ਵੀ ਟਾਈਮ ਦੇ ਵਿੱਚ ਨਾ ਕਿਤੇ ਨਾ ਕਿਤੇ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲਦਾ ਹੁੰਦਾ। ਤਾਂ ਮੈਂ ਪਹਿਲਾਂ ਵੀ ਹਮੇਸ਼ਾ ਵੀ ਕਹਿੰਦੀ ਹੁੰਦੀ ਹਾਂ ਕਿ ਜਿਹੜੇ ਬੱਚੇ ਆ ਛੋਟੇ, ਸਪੈਸ਼ਲੀ ਛੋਟੇ ਬੱਚੇ ਆ, ਉਹਨਾਂ ਦਾ ਇਹਨਾਂ ਚੀਜ਼ਾਂ ਦੇ ਵਿੱਚ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਉਹ ਫੋਨ ਵਗੈਰਾ, ਆਈ ਥਿੰਕ ਹੁਣ ਇੱਕ ਦੋ ਕੰਟਰੀਜ਼ ਵਿੱਚ ਤਾਂ ਇਹ ਚੀਜ਼ ਹੋ ਵੀ ਚੁੱਕੀ ਹੈ ਕਿ ਛੋਟੇ ਬੱਚਿਆਂ ਦੇ ਲਈ ਨਾ ਉਹ ਲਿਮਿਟਡ ਜਿਹਾ ਕਰਤਾ ਉਹਨਾਂ ਨੇ ਕਿ ਇੰਨੀ ਕੁ ਏਜ ਤੱਕ ਉਹ ਨਹੀਂ ਚਲਾ ਸਕਦੇ ਫੋਨ ਵਗੈਰਾ, ਜਾਂ ਉਹਨਾਂ ਦਾ ਸਕਰੀਨ ਟਾਈਮ ਇੱਕ ਪਰਮਾਨੈਂਟ ਜਿਹਾ ਕਰਤਾ ਕਿ ਇੰਨੀ ਕੁ ਵਿੰਡੋ ਦੇ ਵਿੱਚ ਚਲਾ ਸਕਦੇ, ਉਸ ਤੋਂ ਬਾਅਦ ਨਹੀਂ ਚਲਾ ਸਕਦੇ। ਕਿਉਂਕਿ ਦੇਖ ਲਓ ਹੁਣ ਜੇ ਮੈਂ ਆਪਣੀ ਗੱਲ ਕਰਾਂ, ਸਾਨੂੰ ਕਿੱਥੇ ਫੋਨ ਮਿਲੇ ਹੋਏ ਸੀ? ਕਿਤੇ ਜਦੋਂ ਗ੍ਰੈਜੂਏਸ਼ਨ 'ਚ ਆਏ ਉਦੋਂ ਕਿਤੇ ਜਾ ਕੇ ਫੋਨ ਮਿਲਿਆ ਨਾ ਆਪਣਾ, ਅਤੇ ਉਸ ਤੋਂ ਪਹਿਲਾਂ ਨਾ ਕਦੇ ਜ਼ਰੂਰਤ ਹੀ ਸੀ, ਨਾ ਹੀ ਉਹ ਲੋੜ ਪੈਂਦੀ ਹੈ, ਨਾ ਹੀ ਜ਼ਰੂਰਤ ਹੈਗੀ ਵੀ ਆ ਛੋਟੇ ਬੱਚਿਆਂ ਨੂੰ। ਅਤੇ ਉਹੀ ਉਹੀ ਗੱਲ ਜਿਵੇਂ ਉਹਨਾਂ ਦੇ ਸਬਕੌਨਸ਼ੀਅਸ ਮਾਇੰਡ 'ਚ ਨਾ ਕਿਤੇ ਉਹੀ ਚੀਜ਼ਾਂ ਚੱਲਦੀਆਂ ਨੇ, ਕਿਉਂਕਿ ਹੁਣ ਦੇਖੋ ਫੋਨ 'ਤੇ ਆਪਾਂ ਕਿੰਨਾ ਕੁਛ ਦੇਖਦੇ ਹਾਂ ਅੱਜ ਕੱਲ੍ਹ, ਸੋਸ਼ਲ ਮੀਡੀਆ 'ਤੇ ਕਿੰਨਾ ਹੀ ਕੁਛ ਚੱਲਦਾ ਆ, ਚਾਹੇ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਕਾਰਟੂਨ, ਹੈ ਨਾ, ਕੋਈ ਕਾਰਟੂਨ ਦੀ ਸੀਰੀਜ਼ ਜਾਂ ਕੋਈ ਕਾਰਟੂਨ ਦਾ ਐਪੀਸੋਡ ਲਗਾ ਕੇ ਦੇ ਦਿਓ, ਬਟ ਜਦੋਂ ਤੁਸੀਂ ਉਹਨਾਂ ਨੂੰ ਕੋਈ ਹੋਰ ਚੀਜ਼ ਦੇ ਵਿੱਚ ਸਵਿਚ ਕਰਵਾਓਗੇ ਨਾ, ਮਤਲਬ ਕੋਈ ਕੋਈ ਪੜ੍ਹਾਈ ਦੀ ਚੀਜ਼ ਦਿਖਾਓਗੇ ਜਾਂ ਕੋਈ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰੋਗੇ, ਉਹਨਾਂ ਦੇ ਮਾਇੰਡ 'ਚ ਕਿਤੇ ਨਾ ਕਿਤੇ ਉਹ ਕਾਰਟੂਨ 'ਤੇ ਚੱਲ ਰਹੇ ਹੋਣਗੇ। ਇਹ ਚੀਜ਼ਾਂ ਹੈਗੀਆਂ ਨੇ, ਐਂਡ ਪਿਛਲੇ ਜਿਹੜੇ ਕੁਝ ਸਾਲਾਂ ਤੋਂ ਇਹਨਾਂ ਦੇ ਇਫੈਕਟਸ ਵੀ ਨਜ਼ਰ ਆਏ ਨੇ। ਹੁਣ ਛੋਟੇ ਛੋਟੇ ਬੱਚਿਆਂ ਦੀ ਦੇਖ ਲਓ ਤੁਸੀਂ, ਨਿਗਾਹ ਘੱਟ ਹੁੰਦੀ ਹੈ, ਹੈ ਨਾ, ਕੋਈ ਜਿਵੇਂ ਹੈ ਨਾ ਬਾਈ ਬਰਥ ਕਿਸੇ ਨੂੰ ਕੋਈ ਉੱਦਾਂ ਦੀ ਕੋਈ ਪ੍ਰੋਬਲਮ ਹੋਵੇ ਉਹ ਡਿਫਰੈਂਟ ਚੀਜ਼ ਆ, ਬਟ ਜਦੋਂ ਇੰਨੀ ਉਹਨਾਂ ਨੇ ਫੋਨ ਹੀ ਦੇਖੇ ਜਾਣੇ, ਲੈਪਟੋਪ ਸੀ ਅੱਗੇ ਰੱਖੀ ਰੱਖਣੇ, ਆਈਪੈਡਸ ਰੱਖੀ ਰੱਖਣੇ ਆ, ਉਹਨਾਂ ਦੀ ਅੱਖਾਂ 'ਤੇ ਵੀ ਅਸਰ ਪੈਂਦਾ ਅਤੇ ਉਹਨਾਂ ਦੇ ਮਾਇੰਡ 'ਤੇ ਵੀ ਅਸਰ ਪੈਂਦਾ। ਡਾਕਟਰਸ ਨੋਰਮਲੀ ਕਹਿੰਦੇ ਨੇਗੇ ਕਿ ਤੁਸੀਂ ਆਪਣਾ ਸਕਰੀਨ ਟਾਈਮ ਨਾ ਉਹਨੂੰ ਦੇਖੋ, ਤੁਸੀਂ ਕਿੰਨਾ ਟਾਈਮ ਆਪਣਾ ਫੋਨ ਯੂਜ਼ ਕਰਦੇ ਹੋ, ਸਕਰੀਨ ਟਾਈਮ ਘੱਟ ਕਰਕੇ ਰੱਖੋ, ਐਲਡਰਸ ਨੂੰ ਵੀ ਕਹਿੰਦੇ ਨੇ। ਅਤੇ ਉਹੀ ਜੇ ਤੁਸੀਂ ਦੇਖ ਲਓ ਕਿ ਬੱਚਿਆਂ ਨੇ ਤਾਂ ਓਬਵੀਅਸਲੀ ਹਰ ਚੀਜ਼ ਬੜੀ ਨਾਜ਼ੁਕ ਹੁੰਦੀ ਹੈ, ਚਾਹੇ ਉਹਨਾਂ ਦੇ ਫਿਜ਼ੀਕਲ ਫੀਚਰਸ ਹੋਣ ਜਾਂ ਕਹਿ ਲਓ ਕਿ ਉਹਨਾਂ ਦਾ ਬ੍ਰੇਨ ਹੋਵੇ, ਹਰ ਚੀਜ਼ ਹੀ ਹੈ ਨਾ ਕਾਫੀ ਕਹਿ ਲਓ ਕਿ ਕਮਜ਼ੋਰ ਹੁੰਦੀ ਹੈ ਜਾਂ ਕਹਿ ਸਕਦੇ ਹਾਂ ਆਪਾਂ, ਅਤੇ ਉਹਨੂੰ ਕਿਸ ਸਾਈਡ 'ਤੇ ਲਾਉਣਾ, ਕਿਸ ਪਾਸੇ ਲਾਉਣਾ, ਉਹ ਪੇਰੈਂਟਸ ਦੇ ਉੱਪਰ ਡਿਪੈਂਡ ਕਰਦਾ ਆ। ਕਈ ਵਾਰ ਹੁਣ ਜਿਹੜੇ ਵਰਕਿੰਗ ਪੇਰੈਂਟਸ ਨੇ, ਦੋਨੇ ਹੀ ਵਰਕਿੰਗ ਨੇ ਅਤੇ ਉਹਨਾਂ ਕੋਲ ਜ਼ਿਆਦਾ ਟਾਈਮ ਹੁੰਦਾ ਨਹੀਂ, ਅਤੇ ਉਹਨਾਂ ਨੇ ਆਪਣਾ ਕੰਮ ਵੀ ਸੰਭਾਲਣਾ ਆ ਅਤੇ ਹੈ ਨਾ ਬੱਚਿਆਂ ਨੂੰ ਵੀ ਦੇਖਣਾ, ਫਿਰ ਉਹਦੇ ਵਿੱਚ ਇੱਦਾਂ ਆਪਾਂ ਮੰਨ ਸਕਦੇ ਹਾਂ ਕਿ ਉਹਨਾਂ ਕੋਲ ਟਾਈਮ ਇੱਦਾਂ ਦਾ ਹੁੰਦਾ ਕਿ ਉਹਨਾਂ ਨੂੰ ਬਸ ਐਂ ਹੁੰਦਾ ਕਿ ਫੋਨ 'ਤੇ ਲਗਾ ਦਿਉ ਜਾਂ ਟੈਬਲੇਟ 'ਤੇ ਲਗਾ ਦਿਉ ਅਤੇ ਫਿਰ ਆਪਣਾ ਕੰਮ ਨਿਬੇੜ ਕੇ ਫਿਰ ਉਹਨਾਂ 'ਤੇ ਆ ਜਾਓ। ਬਟ ਜੇ ਇਹੀ ਆਪਾਂ ਐਕਟੀਵਿਟੀ ਕੋਈ ਹੋਰ ਲਗਾ ਦਈਏ, ਕਿਉਂਕਿ ਕਾਫੀ ਸਾਰੀਆਂ ਡਿਫਰੈਂਟ ਡਿਫਰੈਂਟ ਗੇਮਸ ਅਵੇਲੇਬਲ ਹੁੰਦੀਆਂ ਨੇ, ਕੋਈ ਤੁਸੀਂ ਨਾ ਅੱਜ ਕੱਲ੍ਹ ਤਾਂ ਅਵੇਲੇਬਿਲਿਟੀ ਬਹੁਤ ਜ਼ਿਆਦਾ ਵੱਧ ਗਈ ਹੈਗੀ, ਤੁਸੀਂ ਨਾ ਟੋਇਜ਼ ਵੀ ਇੱਦਾਂ ਦੇ ਦੇਖਦੇ ਹੋ ਕਿ ਬਹੁਤ ਉਹ ਨਾ ਨੌਲੇਜੇਬਲ ਜਿਹੇ ਹੁੰਦੇ ਨੇਗੇ, ਨੌਲੇਜ ਓਰੀਐਂਟਡ ਕਹਿ ਸਕਦੇ ਹਾਂ, ਕਿ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਨਾ ਬੱਚੇ ਸਿੱਖਦੇ ਹੀ ਆ, ਆਪਣੇ ਸਕਿੱਲਸ ਨੂੰ ਡਿਵੈਲਪ ਕਰਦੇ ਆ। ਤੁਸੀਂ ਇੱਕ ਚੀਜ਼ ਹਮੇਸ਼ਾ ਨੋਟਿਸ ਕਰੋ
ਕਿ ਜਦੋਂ ਤੁਸੀਂ ਆਪਣੇ ਬੱਚੇ ਨੂੰ ਜਦੋਂ ਚਲੋ ਹੋ ਜਾਂਦੇ ਥੋੜੇ ਜਿਹੇ ਵੱਡੇ, ਉਹਨਾਂ ਨੂੰ ਤੁਸੀਂ ਛੱਡ ਦਿਓ, ਹਨਾ, ਵੀ ਉਹ ਕੀ ਕਰ ਰਹੇ ਨੇ। ਇੱਕ ਤਾਂ ਤੁਸੀਂ ਉਹਨਾਂ ਦਾ ਕੰਮ ਕਰਾ ਲਿਆ, ਚਲੋ ਲੈਟਸ ਸੇ, ਹਨਾ, ਉਸ ਕਿਸੇ ਸਕੂਲ 'ਚ ਵੀ ਜਾ ਰਹੇ ਨੇਗੇ, ਹਨਾ, ਫਸਟ ਸੈਕਿੰਡ ਕਲਾਸ 'ਚ ਹੋਣਗੇ, ਜਦੋਂ ਤੁਹਾਡਾ ਬੱਚਾ ਜਮਾਂ ਫ੍ਰੀ ਟਾਈਮ ਦੇ ਵਿੱਚ ਜੋ ਕਰ ਰਿਹਾ ਨਾ, ਤੁਸੀਂ ਉੱਥੋਂ ਦੇਖ ਲਓ ਵੀ ਉਹਨੇ ਵੱਡਾ ਵੱਡਾ ਹੋ ਗਿਆ, ਉਹਨੇ ਆਹੀ ਕੰਮ ਕਰਨਾ। ਜੇ ਉਹ ਕੋਈ ਕੋਈ ਮੰਨ ਲਓ ਬਲੋਕਸ ਬਿਲਡ ਕਰ ਰਿਹਾ, ਤਾਂ ਇਟ ਮੀਨਸ ਉਹਦਾ ਇੰਟਰਸਟ ਇਸ ਉਹਦੇ ਵਿੱਚ ਹੈਗਾ ਆ। ਜੇ ਉਹ ਲੈਟਸ ਸੇ ਕੁਝ ਪਲੇ ਕਰ ਰਿਹਾ, ਕੋਈ ਫੁੱਟਬਾਲ ਕੋਈ ਕ੍ਰਿਕਟ ਖੇਡ ਰਿਹਾ, ਇਟ ਮੀਨਸ ਉਹਨੇ ਵੱਡੇ ਹੋ ਕੇ ਵੀ ਇਹਦੇ ਉਹਦੇ ਇੰਟਰਸਟ ਇਹ ਰਹਿਣਗੇ। ਜਦੋਂ ਜਮਾਂ ਹੀ ਆਪਣੇ ਫ੍ਰੀ ਟਾਈਮ, ਜਮਾਂ ਹੀ ਫ੍ਰੀ ਟਾਈਮ ਹੈ, ਹਨਾ, ਬੱਚੇ ਦਾ ਉਹ ਫ੍ਰੀ ਟਾਈਮ ਦੇ ਵਿੱਚ ਉਹ ਕਰ ਰਿਹਾ ਨਾ, ਸਾਇੰਟੀਫਿਕਲੀ ਪ੍ਰੂਵਨ ਹੈ ਇਹ ਗੱਲ ਕਿ ਜਦੋਂ ਤੁਸੀਂ ਤੁਹਾਡਾ ਬੱਚਾ ਕੋਈ ਚੀਜ਼ ਨਹੀਂ ਕਰ ਰਿਹਾ, ਕੋਈ ਉਹਦੇ ਦੇਰ ਨੂੰ ਦੇਖ ਦੁੱਖ ਨਹੀਂ ਰਿਹਾ, ਜੋ ਉਹ ਉਸ ਟਾਈਮ ਦੇ ਵਿੱਚ

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6747702 V23
1: लाइसेंस नंबर 10394।
2: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हां पनीर दी भुर्जी बिल्कुल ना भूलिया जे। लोकेटेड ने 7171 टोरबरम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।

ਤੇ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਤੁਸੀਂ ਬੜੇ ਹੀ ਵਧੀਆ ਅੰਦਾਜ਼ ਦੇ ਨਾਲ ਹੰਡਾਇਆ ਹੋਏਗਾ। ਸ਼ਨੀਵਾਰ ਦਾ ਦਿਨ ਅੱਜ, ਸ਼ਨੀਵਾਰ ਦੀ ਸ਼ਾਮ ਤੇ ਸਟੂਡੀਓ ਦੀ ਘੜੀ ਦੇ ਵਿੱਚ 9:05 ਹੋ ਚੁੱਕੇ ਨੇ ਤੇ ਇੱਦਾਂ ਹੀ ਬਸ ਆਪਣਾ ਸਾਥ ਬਣਿਆ ਰਹਿਣਾ ਪੂਰੇ 10 ਵਜੇ ਤੱਕ।

ਦੀਆਂ ਅੱਖਾਂ ਵਿੱਚ ਸੁਪਨੇ ਤੇ ਦਿਲ ਵਿੱਚ ਅੱਗ ਹੈ। ਅੱਖਾਂ ਵਿੱਚ ਸੁਪਨੇ ਤੇ ਦਿਲ ਵਿੱਚ ਅੱਗ ਹੈ, ਵਿਰੋਧ ਵਿੱਚ ਬਹੁਤ ਨੇ, ਸਪੋਰਟ ਵਿੱਚ ਰੱਬ ਹੈ। ਤੇ ਰੱਬ ਦੀ ਸਪੋਰਟ ਬੜੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਕੋਈ ਵੀ ਅਸੀਂ ਕੰਮ ਕਰ ਰਹੇ ਹਾਂ ਜ਼ਿੰਦਗੀ ਦੇ ਵਿੱਚ, ਹਰ ਪਾਸੇ ਹਰ ਟਾਈਮ 'ਤੇ ਸਪੋਰਟ ਹੋਣੀ ਚਾਹੀਦੀ ਹੈ। ਜੇ ਰੱਬ ਦੀ ਸਪੋਰਟ, ਰੱਬ ਦਾ ਸਾਥ, ਰੱਬ ਦਾ ਹੱਥ ਤੁਹਾਡੇ ਨਾਲ ਹੈ ਤਾਂ ਬੰਦਾ ਫਿਰ ਕਹਿਣ 'ਤੇ ਆਪੇ ਮਜਬੂਰ ਹੋ ਜਾਂਦਾ ਵੀ ਮੈਂ ਬੜਾ ਬਲੈਸਡ ਹਾਂ ਅਤੇ ਮੈਨੂੰ ਸਪੋਰਟ, ਰੱਬ ਦੀ ਸਪੋਰਟ ਸਾਰਿਆਂ ਨੂੰ ਹੁੰਦੀ ਹੈ, ਪਰ ਗੱਲ ਬਸ ਸਮਝਣ ਦੀ ਹੈ। ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ 9056733337 'ਤੇ ਹਮੇਸ਼ਾ ਵਾਂਗ ਗੱਲਾਂ ਬਾਤਾਂ ਕਰਾਂਗੇ। ਅੱਜ ਬੜਾ ਸ਼ਾਨਦਾਰ, ਬੜਾ ਹੀ ਇੱਕ ਇੰਟਰਸਟਿੰਗ ਵਿਸ਼ਾ ਵੀ ਤੁਹਾਡੇ ਲਈ ਲੈ ਕੇ ਆਉਂਦਾ ਅਤੇ ਦੇਖਦੇ ਹਾਂ ਤੁਹਾਡਾ ਕੀ ਕਹਿਣਾ। ਅਤੇ ਇਹ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਉਮਰਪ੍ਰੀਤ ਚਾਵਲਾ ਜੀ ਨਾਲ ਗੱਲਬਾਤ ਕਰਾਂਗੇ ਇੰਸ਼ੋਰੈਂਸ ਦੇ ਬਾਬਤ, ਫਾਈਨੈਂਸ਼ੀਅਲ ਪਲੈਨਿੰਗ ਦੇ ਬਾਬਤ, ਅਤੇ ਨਾਲ ਦੀ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਵੀ ਆਪਾਂ ਗੱਲਬਾਤ ਕਰਾਂਗੇ ਵੀ ਸਾਡੇ ਲਈ ਜੇ ਸੈਕਿੰਡ ਕੈਰੀਅਰ ਕੋਈ ਸਟੱਡੀ ਕਰਨੀ ਹੈ ਤਾਂ ਉਹਦੇ ਲਈ ਕੀ ਸਾਡਾ ਫਾਇਦਾ ਗੌਰਮੈਂਟ ਕਰ ਰਹੀ ਹੈ ਜਾਂ ਕੀ ਫਾਇਦਾ ਹੋ ਸਕਦਾ ਹੈ। ਅਤੇ ਪ੍ਰੋਗਰਾਮ ਦੇ ਵਿੱਚ ਇੱਦਾਂ ਹੀ ਜੁੜੇ ਰਹੋ 10 ਵਜੇ ਤੱਕ, ਅਤੇ ਹੋਰ ਵੀ ਐਂਟਰਟੇਨਮੈਂਟ, ਗੀਤ ਸੰਗੀਤ ਵੀ ਨਾਲੋਂ ਨਾਲ ਹੋਏਗਾ ਅਤੇ ਪੂਰਾ ਰੰਗ ਜਮੇਗਾ ਪੂਰੇ 10 ਵਜੇ ਤੱਕ ਸਰਬ ਰੇਡੀਓ 'ਤੇ। ਅਤੇ ਮੈਂ ਤੁਹਾਡਾ ਹੋਸਟ ਸਰਬਜੀਤ ਸਿੰਘ ਦੇ ਨਾਲ।

ਸ਼ਨੀਵਾਰ ਦੀ ਸ਼ਾਮ ਤੇ ਸ਼ਾਨਦਾਰ ਖਾਣਾ, ਸਵਾਦ ਵਾਲਾ ਖਾਣਾ ਹਰ ਕੋਈ ਹੁੰਦਾ ਯਾਰ। ਵੀ ਹੁਣ ਵੀਕਡੇ 'ਚ ਕੰਮ ਕਰ ਲਿਆ, ਚੱਲ ਯਾਰ ਕੋਈ ਹੁਣ ਵਧੀਆ ਜੀ ਸਵਾਦ ਜੀ ਚੀਜ਼ ਖਾਧੀ ਜਾਵੇ। ਅਤੇ ਫਿਰ ਅਸੀਂ ਹਮੇਸ਼ਾ ਕਹਿੰਦੇ ਹਾਂ, ਰੈਕਮੈਂਡ ਕਰਦੇ ਹਾਂ ਤੰਦੂਰੀ ਬੋਇਸ 'ਤੇ ਤੁਸੀਂ ਜ਼ਰੂਰ ਚੱਕਰ ਲਾਓ। ਪਹਿਲੀ ਗੱਲ, ਖਾਣਾ ਬੜਾ ਸਵਾਦ, ਬੜਾ ਸ਼ਾਨਦਾਰ। ਐਵੇਂ ਨਹੀਂ ਇੱਕ ਦੋ ਤਿੰਨ ਅਤੇ ਚਾਰ ਰੈਸਟੋਰੈਂਟ ਬਣ ਜਾਂਦੇ ਆ, ਤਿੰਨ ਰੈਸਟੋਰੈਂਟ ਅਤੇ ਇੱਕ ਢਾਬਾ ਤੰਦੂਰੀ ਬੋਇਜ਼ ਦਾ ਸ਼ਾਨਦਾਰ ਸਵਾਦ ਵਾਲਾ ਖਾਣਾ ਹੈ। ਤਾਂ ਹੀ ਸਾਰਿਆਂ ਦੇ ਪਿਆਰ ਸਦਕਾ ਇੰਨੀਆਂ ਲੋਕੇਸ਼ਨਾਂ ਹੁਣ ਖੋਲ੍ਹ ਦਿੱਤੀਆਂ ਨੇ ਅਤੇ 24 ਘੰਟੇ ਖੁੱਲ੍ਹੇ ਨੇ। 7171 ਟੋਰਬਰਮ ਰੋਡ 'ਤੇ ਤੁਸੀਂ ਜਾਓ, ਡਾਇਨਿੰਗ ਕਰੋ, ਜਾਂ ਤੁਸੀਂ ਜਦੋਂ ਉਹ ਨੌਰਥ ਵਾਲੇ ਪਾਸੇ ਘੁੰਮਣ ਨੂੰ ਵੀ ਜਾ ਰਹੇ ਹੋ ਬੇਸ਼ੱਕ, ਜਾਂ ਤੁਸੀਂ ਗੱਲਬਾਤ ਕਰੀਏ ਔਰੇਂਜ ਵੇਲ ਤੋਂ ਅੱਗੇ ਨੂੰ ਨਿਕਲ ਜਾਓ, ਅਤੇ ਜੇ ਆਪਾਂ ਟੋਬਰ ਮੋਰੀ ਜਾਂ ਹੋਰ ਨੌਰਥ ਦੇ ਵਿੱਚ ਜਾ ਰਹੇ ਹਾਂ ਤਾਂ ਰਸਤੇ ਦੇ ਵਿੱਚ ਤੰਦੂਰੀ ਬੋਇਜ਼ ਢਾਬਾ ਵੀ ਆਏਗਾ। ਢਾਬੇ ਵਾਂਗ ਬਹਿ ਕੇ ਐਨ ਨਜ਼ਾਰੇ ਨਾਲ ਮੰਜੇ 'ਤੇ ਬਹਿ ਕੇ ਤੁਸੀਂ ਫੂਡ ਇੰਜੋਏ ਕਰੋ। ਅਤੇ ਤੀਸਰੀ ਲੋਕੇਸ਼ਨ ਕੁਈਨ ਐਂਡ ਮੈਕਲੋਗਲਨ 'ਤੇ ਟੇਕ ਆਊਟ ਕਰਵਾ ਸਕਦੇ ਹੋ ਡਿਲੀਵਰੀਜ਼ ਦੇ ਨਾਲ। ਅਤੇ ਚੌਥੀ ਲੋਕੇਸ਼ਨ, ਕਈ ਵਾਰ ਸਾਨੂੰ ਹੁੰਦਾ ਵੀ ਯਾਰ ਪੁੱਛਦੇ ਵੀ ਹੈ ਵੀ ਅੱਜ ਚੌਥੀ ਲੋਕੇਸ਼ਨ ਕਿੱਥੇ ਹੈ, ਅਤੇ ਚੌਥੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਡੇਅਰੀ ਰੋਡ ਦੇ ਉੱਤੇ। ਅਤੇ ਤੁਸੀਂ ਜ਼ਰੂਰ ਜਾਓ ਅਤੇ ਸ਼ਾਨਦਾਰ ਖਾਣਾ ਤੰਦੂਰੀ ਬੋਇਜ਼ ਦਾ ਤੁਸੀਂ ਜ਼ਰੂਰ ਟਰਾਈ ਕਰੋ ਜੇ ਹਜੇ ਤੱਕ ਨਹੀਂ ਟਰਾਈ ਕਰ ਸਕੇ ਹੋ ਅਤੇ ਬੜਾ ਕੁਛ ਮਿਸ ਕਰ ਰਹੇ ਹੋ। ਅਤੇ ਤੰਦੂਰੀ ਬੋਇਜ਼, ਤੰਦੂਰੀ ਬੋਇਜ਼।

ਤੇ ਚੱਲਦੇ ਹਾਂ ਆਪਾਂ ਇੱਕ ਬੜੇ ਹੀ ਸ਼ਾਨਦਾਰ ਗੀਤ ਦੇ ਵੱਲ। ਬੜਾ ਹੀ ਇੱਕ ਵਧੀਆ ਅਤੇ ਸੋਹਣਾ ਗੀਤ, ਅਤੇ ਸੁਣੋਗੇ ਤਾਂ ਤੁਸੀਂ ਵੀ ਜ਼ਰੂਰ ਇਸ ਗੀਤ ਨੂੰ ਇੰਜੋਏ ਕਰੋਗੇ। ਅਤੇ ਇਹ ਗੀਤ ਲਿਖਿਆ ਅਤੇ ਗਾਇਆ ਹੈਪੀ ਰਾਏ ਕੋਟੀ ਦਾ। ਵਾਹਿਗੁਰੂ।

ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।

0: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸਰਬ ਰੇਡੀਓ ਦੇ ਵਿੱਚ। ਤੇ ਨਾਲ ਦੀ ਨਾਲ ਕਹਿੰਦੇ ਆ ਆਪਾਂ ਜੇ ਕਿਸੇ ਨੂੰ ਕਹਿਣਾ ਹੋਵੇ ਨਾ 11 ਸਾਲ ਦਾ ਮੁੰਡਾ ਜਾਂ ਕੁੜੀ ਆ, ਅਸੀਂ ਕਵਾਂਗੇ 11 ਸਾਲ ਦਾ ਬੱਚਾ। ਤੇ ਜੇ ਤੁਹਾਨੂੰ ਕੀ ਯਾਰ 11 ਸਾਲ ਦਾ ਬੱਚਾ, ਅਸੀਂ ਬੱਚਾ ਦੇ ਕਹਿ ਦਿੰਦੇ ਹਾਂ ਪਰ ਉਹ ਪਾਇਲਟ ਬਣ ਗਿਆ। ਤੇ ਕਾਫੀ ਬੰਦੇ ਦੇ ਦਿਮਾਗ ਦੇ ਵਿੱਚ ਹੈਰਾਨਗੀ ਦੀ ਗੱਲ ਹੁੰਦੀ ਵੀ 11 ਸਾਲ ਦਾ ਪਾਇਲਟ ਇਹ ਕਿੱਦਾਂ ਹੋ ਸਕਦਾ। ਤੇ ਬੜੀ ਸ਼ਾਨਦਾਰ ਜਿਹੜੀ ਨਿਊਜ਼ ਹੈ ਉਹ ਬੜੀ ਸਪਰੈਡ ਹੋਈ ਸਾਰੇ ਪਾਸੇ। ਗੁਰਨੀਤ ਕੌਰ ਜਿਹੜੀ ਕੁੜੀ ਹੈ ਸਿਰਫ 11 ਸਾਲ ਦੀ ਅਤੇ ਪੀਲ ਰੀਜਨ ਦੇ ਵਿੱਚ ਰਹਿਣ ਵਾਲੀ, ਅਤੇ ਉਹਨੇ 11 ਸਾਲ ਦੀ ਉਮਰ ਦੇ ਵਿੱਚ PPL ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪ੍ਰਾਈਵੇਟ ਪਾਇਲਟ ਲਾਇਸੈਂਸ, ਉਹ 11 ਸਾਲ ਦੀ ਏਜ ਦੇ ਵਿੱਚ ਲੈ ਲਿਆ, ਜਿਹਦੇ ਵਿੱਚ 45 ਘੰਟੇ ਹੁੰਦੇ ਆ ਬੰਦਾ ਆਪ ਉਡਾਣ ਭਰੇ ਅਤੇ ਭਰ ਕੇ ਅਤੇ ਲਾਇਸੈਂਸ ਪ੍ਰਾਪਤ ਕਰ ਲਿਆ। ਸਾਰੇ GTA ਦੇ ਵਿੱਚ ਸਮਝਦੇ ਹਾਂ ਵੀ ਇਹ ਪਾਇਲਟ ਸਭ ਤੋਂ ਯੰਗੈਸਟ ਹੀ ਹੋਣਾ 11 ਸਾਲ ਦੀ ਉਮਰ ਦੇ ਵਿੱਚ। ਅਤੇ ਮੇਨ ਕੀ ਸੀ ਕਾਰਨ ਵੀ ਅਸੀਂ ਅਵੇਅਰਨੈਸ ਦਈਏ ਜਿਹਦੇ ਕਰਕੇ ਜਿਹੜਾ ਇੱਕ ਲੋਕ ਡੋਨੇਸ਼ਨ ਕਰ ਸਕਣ ਅਤੇ ਰੇਸ ਕਰ ਸਕੀਏ ਮਨੀ ਸਿੱਖ ਕਿਡਸ ਦੇ ਲਈ। ਅਤੇ ਇੱਕ ਬੜੀ ਸ਼ਾਨਦਾਰ ਚੀਜ਼ ਦੇਖ ਕੇ ਬੰਦੇ ਨੂੰ ਬੜਾ ਹੁੰਦਾ ਵੀ ਯਾਰ 11 ਸਾਲ ਦੀ ਉਮਰ ਦੇ ਵਿੱਚ ਲਾਇਸੈਂਸ ਲੈਣਾ PPL, ਅਤੇ ਬੜਾ ਹੀ ਸ਼ਲਾਘਾਯੋਗ ਕਦਮ ਹੈ, ਬੜੀ ਵਧੀਆ ਚੀਜ਼ ਹੈ। ਅਤੇ ਇਹਦੇ ਨਾਲ ਸਾਨੂੰ ਪਤਾ ਲੱਗਦਾ ਸਾਡਾ ਯੂਥ, ਸਾਡੇ ਸ਼ਹਿਰ ਦਾ ਯੂਥ ਛੋਟੇ ਹੁੰਦੇ ਤੋਂ ਹੀ ਕਿੱਦਾਂ ਇੰਟਰਸਟ ਰੱਖ ਕੇ ਅਤੇ ਇੰਨੀਆਂ ਛੋਟੀਆਂ ਉਮਰਾਂ ਦੇ ਵਿੱਚ ਹੀ ਇੰਨੀ ਵੱਡੀਆਂ ਪ੍ਰਾਪਤੀਆਂ ਹੋ ਰਹੀਆਂ ਨੇ। ਅਤੇ ਬਸ ਇੱਦਾਂ ਹੀ ਆਪਾਂ ਜ਼ਰੂਰ ਆਪਣੇ ਬੱਚਿਆਂ ਦੇ ਵੱਲ ਜ਼ਰੂਰ ਧਿਆਨ ਦੇਈਏ, ਅਤੇ ਬੜਾ ਜ਼ਰੂਰੀ ਹੈ। ਅਤੇ ਕਹਿੰਦੇ ਆ ਜਿਹੜਾ ਵੀ ਕੋਈ ਬੱਚਾ ਨਿਕਲ ਕੇ ਸਾਹਮਣੇ ਆਉਂਦਾ, ਕੋਈ ਵਧੀਆ ਚੀਜ਼ ਬਣਦਾ ਸਮਾਜ ਦੇ ਵਿੱਚ, ਅਤੇ ਪਿੱਛੇ ਉਹਦੇ ਸਾਇਲੈਂਟ ਹੱਥ ਬਹੁਤ ਹੁੰਦਾ ਪੇਰੈਂਟਸ ਦਾ, ਕਿਉਂਕਿ ਉਹਦੇ ਲਈ ਤੁਹਾਨੂੰ ਬੜਾ ਕੁਛ ਛੱਡਣਾ ਵੀ ਪੈਂਦਾ। ਸਿਰਫ ਅਸੀਂ ਕੰਮਕਾਰ ਦੇ ਵਿੱਚ ਹੀ ਨਾ ਗਵਾਚ ਰਹੀਏ, ਆਪਣੇ ਬੱਚਿਆਂ ਦੇ ਵੱਲ ਵੀ ਅਸੀਂ ਪੂਰਾ ਧਿਆਨ ਦੇਈਏ। ਅਤੇ 11 ਸਾਲ ਦੇ ਪਾਇਲਟ ਬਣ ਕੇ ਕਮਾਲ ਹੈ, ਗੁਰਨੀਤ ਕੌਰ ਬਹੁਤ ਵਧਾਈਆਂ ਸਿਰਫ 11 ਸਾਲ ਦੀ ਉਮਰ ਦੇ ਵਿੱਚ। ਚਲਦੇ ਹਾਂ ਹੁਣ ਅੱਗੇ, ਸਾਡੇ ਨਾਲ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਜੋ ਕਿ ਹਮੇਸ਼ਾ ਸਾਡੇ ਲਈ ਬੜੀ ਸ਼ਾਨਦਾਰ ਇਨਫੋਰਮੇਸ਼ਨ ਲੈ ਕੇ ਆਉਂਦੀ ਹੈ ਇੰਸ਼ੋਰੈਂਸ ਨੂੰ ਲੈ ਕੇ ਜਾਂ ਫਾਈਨੈਂਸ਼ੀਅਲ ਪਲੈਨਿੰਗ। ਅਸੀਂ ਪਿੱਛੇ ਰਹਿ ਗਏ ਹਾਂ ਅਤੇ ਬੜੇ ਸ਼ਾਨਦਾਰ ਸੁਝਾਅ ਹਮੇਸ਼ਾ ਪ੍ਰੋਵਾਈਡ ਕਰਦੇ ਆ। ਅਤੇ ਚਾਰਟਰਡ ਲਾਈਫ ਅੰਡਰ ਰਾਈਟਰ ਜੋ ਕਿ ਹਾਈਐਸਟ ਡੈਜ਼ੀਗਨੇਸ਼ਨ ਹੈ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਅਤੇ ਦੇਖਦੇ ਹਾਂ ਕੀ ਕਹਿਣਾ ਅਤੇ ਪਹਿਲਾਂ ਦੇ ਵੈਲਕਮ ਕਰਦੇ ਹਾਂ। ਉਮਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ ਸੋ ਮਚ ਸਰਬਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਉਮਰਪ੍ਰੀਤ ਜੀ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਕੀ ਬਾਤ ਹੈ, ਚੜ੍ਹਦੀ ਕਲਾ ਚਾਹੀਦੀ ਹੈ ਹਮੇਸ਼ਾ। ਤੇ ਬੜੀ ਵਾਰ ਨਾ ਬੰਦੇ ਦੇ ਜ਼ਿਹਨ ਦੇ ਵਿੱਚ ਬੜੇ ਸਵਾਲ ਹੁੰਦੇ ਹੀ ਨੇ, ਕਿਤੇ ਨਾ ਕਿਤੇ ਕੋਈ ਨਾ ਕੋਈ ਕਨਫਿਊਜ਼ਨ ਵੀ ਆ ਜਾਂਦੀ ਹੈ। ਤੇ ਜੇ ਅਸੀਂ ਸਵਾਲ ਦਿਮਾਗ ਦੇ ਵਿੱਚ ਰੱਖੀ ਰੱਖਾਂਗੇ, ਉਹਨੂੰ ਕਲੀਅਰ ਨਹੀਂ ਕਰਾਂਗੇ ਤੁਹਾਨੂੰ ਕਾਲ ਕਰਕੇ, ਤੇ ਅਸੀਂ ਪਲੈਨਿੰਗ ਕਰ ਨਹੀਂ ਸਕਦੇ, ਫਾਈਨੈਂਸ਼ੀਅਲ ਪਲੈਨਿੰਗ ਖਾਸ ਕਰਕੇ, ਕਿ ਨਹੀਂ?
1: ਬਿਲਕੁਲ ਸਰਬਜੀਤ ਜੀ, ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਵੀ ਕੋਈ ਵੀ ਕੁਐਸਚਨ ਹੈ, ਕਈ ਵਾਰ ਨਾ ਸਰਬਜੀਤ ਜੀ ਚੀਜ਼ਾਂ ਨਾ ਸਟਾਰਟ ਕਰਨੀਆਂ ਥੋੜੀਆਂ ਜਿਹੀਆਂ ਮੁਸ਼ਕਿਲ ਹੁੰਦੀਆਂ। ਕੋਈ ਵੀ ਆਪਾਂ ਚੀਜ਼ ਦੇਖ ਲਈਏ, ਈਵਨ ਆਪਾਂ ਕੋਈ ਵੇਟ ਲੋਸ ਦੀ ਜਰਨੀ ਹੈ ਜਾਂ ਫਾਈਨੈਂਸ਼ੀਅਲ ਪਲੈਨਿੰਗ ਹੈ, ਕਿਸੇ ਵੀ ਚੀਜ਼ ਨੂੰ ਸਟਾਰਟ ਕਰਨ 'ਚ ਥੋੜਾ ਜਿਹਾ ਡਿਸਕੰਫਰਟ ਹੁੰਦਾ, ਲੇਕਿਨ ਉਹ ਕਹਿੰਦੇ ਆ ਨਾ ਕਿ ਬਿਨਾਂ ਤਕਲੀਫ ਤੋਂ ਸਕਸੈਸ ਵੀ ਨਹੀਂ ਮਿਲਦੀ। ਸੋ ਇੱਕ ਵਾਰ ਚੀਜ਼ ਸ਼ੁਰੂ ਜ਼ਰੂਰ ਕਰਿਆ ਕਰੋ, ਕੋਈ ਕੁਐਸਚਨ ਹੈ ਜ਼ਰੂਰ ਮੇਰੇ ਨਾਲ ਗੱਲ ਕਰੋ ਕਿ ਤੁਹਾਨੂੰ ਲੱਗਦਾ ਕਿ ਹਾਂ ਤੁਹਾਡੇ ਲਈ ਇਹ ਨਹੀਂ ਹੈ ਜਾਂ ਹੋ ਸਕਦਾ। ਜੇ ਤੁਸੀਂ ਗੱਲ ਕਰੋਗੇ ਤਾਂ ਹੀ ਆਪਾਂ ਸੋਲੂਸ਼ਨ ਲੱਭਦੇ ਹੁੰਦੇ ਹਾਂ। ਬਹੁਤ ਵਾਰ ਹੁੰਦਾ ਸਰਬਜੀਤ ਜੀ ਕਿ ਸਾਡੀ ਨਾ ਕਈ ਵਾਰ ਇਨਕਮ ਜ਼ਿਆਦਾ ਹੁੰਦੀ ਹੈ ਨਾ, ਉਦੋਂ ਸਾਨੂੰ ਐਂ ਲੱਗਦਾ ਹੁੰਦਾ ਵੀ ਮੇਰੀ ਇਨਕਮ ਤਾਂ ਇੰਨੀ ਜ਼ਿਆਦਾ, ਇੰਸ਼ੋਰੈਂਸ ਮੇਰੇ ਲਈ ਹੈ ਹੀ ਨਹੀਂ, ਕਿਉਂਕਿ ਆਪਣੇ ਕੋਲ ਪੈਸਾ ਬਹੁਤ ਆ ਰਿਹਾ ਹੁੰਦਾ ਘਰ 'ਚ। ਆਪਾਂ ਕਦੇ ਉਹ ਚੀਜ਼ ਨੂੰ ਨਹੀਂ ਸੋਚਦੇ ਵੀ ਕੱਲ ਨੂੰ ਜੇ ਮੇਰੀ ਇਨਕਮ ਬੰਦ ਹੋ ਗਈ ਤਾਂ ਕੀ ਹੋਣਾ, ਕਿਉਂਕਿ ਆਲਰੇਡੀ ਇਨਕਮ ਬਹੁਤ ਆ ਰਹੀ ਹੁੰਦੀ ਆ। ਪਰ ਮੈਂ ਕਹੂੰਗੀ ਵੀ ਜੇ ਤੁਹਾਡੀ ਇਨਕਮ ਜ਼ਿਆਦਾ, ਉਹ ਮੇ ਬੀ ਤੁਹਾਡੇ ਸਕਿੱਲ ਕਰਕੇ ਆ, ਤੁਸੀਂ ਡਾਕਟਰ ਹੋ, ਡੈਂਟਿਸਟ ਹੋ, IT ਪ੍ਰੋਫੈਸ਼ਨਲ ਹੋ ਜਾਂ ਈਵਨ ਤੁਹਾਡਾ ਵੇਅਰ ਹਾਊਸ ਹੈ, ਤੁਸੀਂ ਸੋਚ ਕੇ ਦੇਖੋ ਵੀ ਜੇ ਤੁਸੀਂ ਨਹੀਂ ਹੋ, ਤੁਹਾਡਾ ਸਪਾਊਸ ਤੁਹਾਡੀ ਜਗ੍ਹਾ ਤੇ ਸੇਮ ਇਨਕਮ ਜਨਰੇਟ ਕਰ ਸਕਦਾ? ਜੇ ਤਾਂ ਉਹਦੇ ਚ ਵੀ ਸੇਮ ਹੀ ਸਕਿੱਲ ਹੈ ਫਿਰ ਤਾਂ ਠੀਕ ਹੈ, ਲੇਕਿਨ ਜੇ ਨਹੀਂ ਹੈ ਸੇਮ ਸਕਿੱਲ, ਕਿਉਂਕਿ ਆਪਣੀ ਜਦੋਂ ਇਨਕਮ ਜ਼ਿਆਦਾ ਹੁੰਦੀ ਹੈ ਸਰਬਜੀਤ, ਆਪਾਂ ਆਪਣਾ ਲਾਈਫ ਸਟਾਈਲ ਵੀ ਉਵੇਂ ਦਾ ਬਣਾ ਲੈਂਦੇ ਹਾਂ, ਘਰ ਵੱਡਾ ਲੈ ਲਿਆ, ਗੱਡੀਆਂ ਵੱਡੀਆਂ ਹੋ ਗਈਆਂ, ਸਾਡਾ ਰਹਿਣਾ ਬਹਿਣਾ ਉਵੇਂ ਦਾ ਹੋ ਜਾਂਦਾ, ਤੇ ਕੱਲ ਨੂੰ ਜੇ ਉਹ ਇਨਕਮ ਬੰਦ ਹੁੰਦੀ ਹੈ ਤਾਂ ਪਿੱਛੋਂ ਸਪਾਊਸ ਨੇ ਬੱਚਿਆਂ ਨੇ ਕਿਵੇਂ ਸਰਵਾਈਵ ਕਰਨਾ? ਮੈਂ ਆਪਣੇ 10 ਸਾਲ ਦੇ ਕਰੀਅਰ ਚ ਨਾ ਸਰਬਜੀਤ ਜੀ ਸਿਰਫ ਇੱਕ ਕਪਲ ਦੇਖਿਆ ਜਿਹੜਾ ਮੈਨੂੰ ਲੱਗਿਆ ਵੀ ਉਹਨਾਂ ਨੂੰ ਇੰਸ਼ੋਰੈਂਸ ਦੀ ਲੋੜ ਨਹੀਂ ਆ, ਕਿਉਂਕਿ ਉਹ ਮਤਲਬ ਯੰਗ ਕਪਲ ਸੀ, ਇੱਕ ਛੋਟਾ ਜਿਹਾ ਬੱਚਾ ਉਹਨਾਂ ਦਾ, ਦੋਨੋਂ IT ਪ੍ਰੋਫੈਸ਼ਨਲ, ਦੋਨਾਂ ਦੀ 1.5-2 ਲੱਖ ਦੀ ਇਨਕਮ ਸੀਗੀ। ਹੁਣ ਉਹਨਾਂ ਨੂੰ ਇੰਸ਼ੋਰੈਂਸ ਦੀ ਲੋੜ ਨਹੀਂ ਸੀ ਕਿਉਂਕਿ ਨਾ ਤਾਂ ਉਹਨਾਂ ਨੇ ਘਰ ਲਿਆ ਹੋਇਆ ਸੀਗਾ। ਉਹ ਕਹਿੰਦੇ ਕਿ ਜੇ ਮੈਨੂੰ ਕੁਝ ਹੋ ਗਿਆ, ਮੇਰੇ ਸਪਾਊਸ ਦੀ ਵੀ ਸੇਮ ਹੀ ਇਨਕਮ ਹੈ, 1.5-2 ਲੱਖ, ਸਾਡੇ ਇੱਕੋ ਬੱਚਾ, ਸਾਡੇ ਲਈ ਬਹੁਤ ਆ, ਕਿਉਂਕਿ ਸਾਨੂੰ ਨਹੀਂ ਪਤਾ ਕਿ ਅਸੀਂ ਚਲੇ ਜਾਣਾ, ਅਸੀਂ ਇੰਡੀਆ ਵਾਪਿਸ ਚਲੇ ਜਾਵਾਂਗੇ 8-10 ਸਾਲ ਨੂੰ ਜਾਂ ਕੀ ਕਰਾਂਗੇ ਸਾਨੂੰ ਨਹੀਂ ਪਤਾ। ਲੇਕਿਨ ਉਹ ਇੰਸ਼ੋਰੈਂਸ ਉਹਨਾਂ ਨੇ ਫਿਰ ਵੀ ਲਈ, ਉਹਨਾਂ ਨੇ ਇੰਸ਼ੋਰੈਂਸ ਲਈ ਐਜ਼ ਏ ਐਸੈਟ ਕਲਾਸ, ਉਹਨਾਂ ਨੇ ਬੈਕਅਪ ਪਲਾਨ ਨਹੀਂ ਲਿਆ ਕਿਉਂਕਿ ਉਹਨਾਂ ਨੂੰ ਬੈਕਅਪ ਪਲਾਨ ਚਾਹੀਦਾ ਨਹੀਂ ਸੀ। ਬੈਕਅਪ ਪਲਾਨ ਦਾ ਮਤਲਬ ਕਿ ਆਪਾਂ ਟਰਮ ਇੰਸ਼ੋਰੈਂਸ ਲਈਏ, ਉਹਨਾਂ ਨੇ ਇੰਸ਼ੋਰੈਂਸ ਨੂੰ ਐਜ਼ ਏ ਐਸੈਟ ਕਲਾਸ ਲਿਆ ਕਿ ਠੀਕ ਹੈ ਜੇ ਮੇਰੇ ਕੋਲ ਘਰ ਨਹੀਂ ਹੈ ਤਾਂ ਇੰਸ਼ੋਰੈਂਸ ਨੂੰ ਆਪਾਂ ਇੱਕ ਘਰ ਨਾਲ ਬਹੁਤ ਆਰਾਮ ਨਾਲ ਕੰਪੇਅਰ ਕਰ ਸਕਦੇ ਹਾਂ ਜੇ ਆਪਾਂ ਪ੍ਰੋਪਰ ਪਲੈਨਿੰਗ ਨਾਲ ਇੰਸ਼ੋਰੈਂਸ ਲਈਏ। ਚਾਹੇ ਤੁਸੀਂ 1 ਮਿਲੀਅਨ ਦੀ ਇੰਸ਼ੋਰੈਂਸ ਹੈ, ਚਾਹੇ 10 ਮਿਲੀਅਨ ਦੀ, ਮਤਲਬ ਗੱਲ ਇਹ ਆ ਵੀ ਤੁਸੀਂ ਘਰ ਕਿੰਨੇ ਦਾ ਲੈਣਾ ਚਾਹੁੰਦੇ। ਜੇ ਕੋਈ ਇਨਵੈਸਟਮੈਂਟ ਪ੍ਰੋਪਰਟੀ ਵੀ ਲੈ ਰਹੇ ਹੋ, ਤੁਸੀਂ 1 ਮਿਲੀਅਨ ਦੀ ਲੈਣੀ ਹੈ, ਤੁਸੀਂ 10 ਮਿਲੀਅਨ ਦੀ ਲੈਣੀ ਹੈ, ਤੁਸੀਂ ਜੋ ਵੀ ਲੈਣਾ ਤੁਸੀਂ ਉਹ ਲੈ ਸਕਦੇ ਹੋ। ਡਿਫਰੈਂਸ ਕੀ ਹੈ ਕਿ ਇੰਸ਼ੋਰੈਂਸ ਦੇ ਵਿੱਚ ਡਾਊਨ ਪੇਮੈਂਟ ਨਹੀਂ ਹੋਣੀ ਜੋ ਸਾਨੂੰ ਘਰ ਚ ਦੇਣੀ ਪੈਂਦੀ ਆ, ਕੋਈ ਕੈਪੀਟਲ ਗੇਨ ਟੈਕਸਿਸ ਨਹੀਂ ਆ, ਕੱਲ ਨੂੰ ਪ੍ਰੀਮੈਚਿਓਰ ਡੈਥ ਹੋ ਜਾਂਦੀ ਆ, ਐ ਨਹੀਂ ਕਿ ਬੈਂਕ ਸਾਡਾ ਘਰ ਲੈ ਜਾਏਗਾ, ਕਿਉਂਕਿ ਐਕਚੁਅਲੀ ਜੇ ਪ੍ਰੀਮੈਚਿਓਰ ਡੈਥ ਹੋ ਗਈ ਤਾਂ ਪੇ ਆਊਟ ਹੋ ਜਾਣਾ ਘਰ
0: ਜੀ,
1: ਉਹ ਪੇ ਆਫ ਹੋ ਕੇ ਫੈਮਿਲੀ ਨੂੰ ਪੈਸਾ ਮਿਲ ਜਾਣਾ। ਹੁਣ ਲੈ ਸੇ ਤੁਸੀਂ 10 ਮਿਲੀਅਨ ਦੀ ਇੰਸ਼ੋਰੈਂਸ ਲਈ ਆ, ਚਲੋ ਤੁਸੀਂ 50,000 ਦੀ ਵੀ ਲੈ ਸਕਦੇ ਹੋ, ਮੈਂ ਵੈਸੇ ਇੱਕ ਗੱਲ ਦੱਸ ਰਹੀ ਹਾਂ, ਤੁਸੀਂ 10 ਮਿਲੀਅਨ ਦੀ ਇੰਸ਼ੋਰੈਂਸ ਲਈ ਆ, ਉਹ ਇੰਸ਼ੋਰੈਂਸ ਜੇ ਅਨਫੋਰਚੁਨੇਟਲੀ ਕੁਝ ਹੋ ਜਾਂਦਾ ਤਾਂ 10 ਮਿਲੀਅਨ ਫੈਮਿਲੀ ਨੂੰ ਮਿਲ ਜਾਣਾ। ਕੁਝ ਨਹੀਂ ਹੋਇਆ, ਜਿਵੇਂ ਜਿਵੇਂ ਤੁਸੀਂ ਪ੍ਰੀਮੀਅਮ ਪੇ ਕਰੋਗੇ ਉਹਦੇ ਵਿੱਚ ਇਕਵਿਟੀ ਬਣੀ ਜਾਣੀ ਆ ਤੁਹਾਡੇ ਇੰਸ਼ੋਰੈਂਸ ਦੇ ਪਲਾਨ ਦੇ ਵਿੱਚ, ਉਹ ਇਕਵਿਟੀ ਨੂੰ ਤੁਸੀਂ ਆਪ ਯੂਜ਼ ਕਰਨਾ ਜਿਵੇਂ ਆਪਾਂ ਘਰ ਦੀ ਇਕਵਿਟੀ ਯੂਜ਼ ਕਰਦੇ ਹਾਂ, ਤੇ ਜਿਹੜਾ ਫਾਈਨਲ ਪੇ ਆਊਟ ਹੈ ਉਹ ਨੈਕਸਟ ਜਨਰੇਸ਼ਨ ਨੂੰ ਮਿਲ ਜਾਣਾ। ਹੁਣ 10 ਮਿਲੀਅਨ ਦੀ ਲਈ ਆ, ਜਿਵੇਂ ਘਰ ਤੁਹਾਡਾ ਗਰੋ ਕਰਦਾ ਉਵੇਂ ਇਹ ਇੰਸ਼ੋਰੈਂਸ ਦੇ ਪਲਾਨ 5-6% ਤੇ ਗਰੋ ਕਰਦੇ ਆ। ਆਪਾਂ ਚੱਲਦਾ ਰਹਿੰਦੀ ਹੈ ਪਲਾਨ ਨੂੰ, 80-85-90 ਸਾਲ 'ਚ ਜਾ ਕੇ ਡੈਥ ਹੁੰਦੀ ਆ, ਤਾਂ 10 ਮਿਲੀਅਨ ਵਾਲਾ ਪਲਾਨ ਵੀ 20-25 ਮਿਲੀਅਨ ਦਾ ਬਣ ਜਾਣਾ। ਸੋ ਡਿਪੈਂਡ ਕਰਦਾ ਵੀ ਆਪਾਂ ਕਿੰਨੇ ਦਾ ਪਲਾਨ ਲੈਣਾ। ਔਰ ਇੰਸ਼ੋਰੈਂਸ ਦੇ ਵਿੱਚ ਸਭ ਤੋਂ ਵਧੀਆ ਚੀਜ਼ ਇਹ ਹੁੰਦੀ ਹੈ ਸਰਬਜੀਤ ਜੀ ਵੀ ਘਰ ਤਾਂ ਦੇਖੋ ਤੁਸੀਂ 50,000 ਜਾਂ 1,00,000 ਦਾ ਘਰ ਨਹੀਂ ਲੈ ਸਕਦੇ, ਲੇਕਿਨ ਇੰਸ਼ੋਰੈਂਸ ਦਾ ਪਲਾਨ ਤੁਸੀਂ 50,000 ਦਾ ਵੀ ਲੈ ਸਕਦੇ ਹੋ, ਤੁਸੀਂ 1,00,000 ਦਾ ਵੀ ਲੈ ਸਕਦੇ ਹੋ, ਤੁਸੀਂ ਮਿਲੀਅਨ ਦੇ ਵੀ ਲੈ ਸਕਦੇ ਹੋ। ਸੋ ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਸੀਂ ਇਵੇਂ ਦਾ ਕੋਈ ਘਰ ਬੱਚਿਆਂ ਲਈ ਬਣਾਉਣਾ, ਤੁਸੀਂ ਇਵੇਂ ਦਾ ਕੋਈ ਘਰ ਆਪਣੇ ਲਈ ਬਣਾਉਣਾ ਜਿਸ 'ਚ ਇਕੁਇਟੀ ਤੁਸੀਂ ਯੂਜ਼ ਕਰੋ ਔਰ ਫਾਈਨਲ ਪੇ ਆਊਟ ਬੱਚਿਆਂ ਨੂੰ ਮਿਲੇ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616 4464 1616। ਥੈਂਕ ਯੂ ਸੋ ਮਚ ਸਰ।
0: ਬਿਲਕੁਲ ਜੀ, ਬਹੁਤ ਸ਼ੁਕਰੀਆ। 6474461616 6474461616 ਤੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਉਮਰਪ੍ਰੀਤ ਚਾਵਲਾ ਜੀ ਨਾਲ। ਥੈਂਕ ਯੂ ਸੋ ਮਚ ਉਮਰਪ੍ਰੀਤ ਜੀ।
1: ਥੈਂਕ ਯੂ ਜੀ।
0: ਥੈਂਕ ਯੂ। ਤੇ ਚਲਦੇ ਹਾਂ ਇੱਕ ਬੜੇ ਸ਼ਾਨਦਾਰ ਗੀਤ ਦੇ ਵੱਲ, ਥੋੜ੍ਹਾ ਜਿਹਾ ਮੂਡ ਥੋੜ੍ਹਾ ਜਿਹਾ ਚੱਕੀਏ ਸਾਰਿਆਂ ਦਾ, ਕਿਉਂਕਿ ਸ਼ਨੀਵਾਰ ਦੀ ਸ਼ਾਮ ਹੈ। ਉਸ ਤੋਂ ਬਾਅਦ ਇੱਕ ਸਵਾਲ ਲੈ ਕੇ ਵੀ ਆਪਾਂ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਦੁਬਾਰਾ, ਜੁੜਦੇ ਹਾਂ ਪ੍ਰੋਗਰਾਮ। ਜੁੜੇ ਹੋਏ ਹੋ ਤੁਸੀਂ ਸਰਵ ਰੇਡੀਓ ਦੇ ਨਾਲ, ਪਰ ਇੱਕ ਮਿਊਜ਼ਿਕ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਕਰਦੇ ਹਾਂ ਗੱਲਾਂ ਬਾਤਾਂ।

0: ਚੱਲਦੇ ਹਾਂ ਜੀ ਕਾਲ ਦੇ ਵੱਲ। 905-673-3337 ਤੇ ਕਾਲ ਕਰੋ, ਮਾਫ ਕਰਨਾ ਜੀ 418 ਨੰਬਰ ਕਾਲ, ਤੁਹਾਡਾ ਕਾਲ ਮਿਸ ਹੋ ਗਈ। ਅਗਲੀ ਕਾਲ ਦੇ ਵੱਲ ਚੱਲਦੇ ਹਾਂ। ਕੁਲਵੰਤ ਜੀ ਸਤਿ ਸ੍ਰੀ ਅਕਾਲ।
1: ਰੈਨੋਵੇਸ਼ਨ ਕੀਤੀ ਆ, ਸਾਰਾ ਕੁਝ ਗੜਬੜ ਹੋਇਆ ਪਿਆ।
0: ਅੱਛਾ, ਇਧਰ ਉਧਰ ਹੋ ਗਿਆ।
1: ਹਾਂਜੀ ਹਾਂਜੀ ਹਾਂਜੀ
0: ਚਲੋ।
1: ਮੈਂ ਕਿਹਾ ਤੁਸੀਂ ਪਹਿਲਾਂ ਗੁਰਮੀਤ ਕੌਰ ਨੂੰ ਵਧਾਈਆਂ ਦਿੰਦਾ ਸੀ, ਮੈਂ ਕਿਹਾ ਕਿਤੇ ਮੈਨੂੰ ਹੀ ਦਿੰਦੇ ਹੋ।
0: ਅੱਛਾ, ਇਹ ਤੁਹਾਨੂੰ ਹੀ ਹੈ ਜੀ, ਤੁਹਾਨੂੰ ਵੀ ਨਾਲ ਹੀ ਦੇਤੀ ਆਪਾਂ ਵਧਾਈਆਂ। ਨਹੀਂ ਦੇਖ ਲਓ ਕਿੰਨਾ ਸ਼ਾਨਦਾਰ ਕੰਮ ਕੀਤਾ, 11 ਸਾਲ ਦੀ ਉਮਰ ਦੇ ਵਿੱਚ ਲਾਇਸੈਂਸ ਲੈ ਲਿਆ, ਕਮਾਲ ਹੈ ਜੀ। ਉਹ ਹੈਗੇ ਸੀ ਗੁਰਨੀਤ ਕੌਰ।
1: ਆ ਫਿਰ ਤਾਂ ਹੀ ਤਾਂ ਮੈਂ ਗੁਰਮੀਤ ਕੌਰ ਨੂੰ ਕਿਹਾ ਨਾ ਜੀ, ਮੈਂ ਕਿਹਾ ਤਾਂ ਕਿ ਤਾਂ ਮੈਨੂੰ ਮਿਲ ਗਈ।
0: ਹਾਂ ਚਲੋ, ਇਹ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ।
1: ਹਾਂਜੀ ਬਹੁਤ ਵਧੀਆ। ਦੇਖੋ ਗੱਲਾਂ ਸਾਰੀਆਂ ਵਧੀਆ ਹੁੰਦੀਆਂ ਨੇ, ਸਾਡੀ ਸੋਚਣ ਦੀ ਸ਼ਕਤੀ ਗਲਤ ਹੈ।
0: ਹਾਂ ਓਏ ਹੋਏ ਹੋਏ,
1: ਅਸੀਂ ਸੋਚਦੇ ਗਲਤ ਤਾਂ ਗੱਲ ਠੀਕ ਹੁੰਦੀ ਆ।
0: ਜੀ ਜੀ ਜੀ।
1: ਹੁਣ ਸਪੋਜ਼ ਕਰੋ ਮੇਰੇ ਹੱਥ 'ਚ ਕੋਈ ਖਾਲੀ ਭਾਂਡਾ, ਇਹ ਕੋਈ ਸਮਝਦਾ ਇਹ ਮੰਗਣ ਚੱਲੀ ਆ, ਹੋ ਸਕਦਾ ਮੈਂ ਵੰਡ ਕੇ ਆਈ ਹੋਵਾਂ।
0: ਹਾਂ
1: ਤੁਸੀਂ ਕਦੇ ਸੋਚਿਆ?
0: ਜੀ ਬਿਲਕੁਲ,
1: ਤੁਸੀਂ ਅਪੋਜ਼ਿਟ ਸੋਚਦੇ ਹੋ, ਮੈਂ ਤਾਂ ਪੋਜ਼ਿਟਿਵ ਸੋਚਣਾ ਚਾਹੀਦਾ।
0: ਜਿਹੋ ਜੀ ਸੋਚ ਹੈ ਬੰਦਾ ਉਦਾਂ ਹੀ ਸੋਚਦਾ ਜੀ।
1: ਹਾਂਜੀ, ਹੈ ਨਾ, ਕੀ ਪਤਾ ਬੰਦਾ ਵੰਡ ਕੇ ਆਇਆ ਹੋਵੇ।
0: ਬਿਲਕੁਲ ਬਿਲਕੁਲ,
1: ਦਿੱਕਤ ਹੈ ਤਾਂ ਮੰਗਣ ਚੱਲੇ, ਤਾਂ ਕੁਛ ਹੈ ਨੀ।
0: ਹਾਂ ਕਹਿੰਦੇ ਰੱਬ ਜੋ ਕਰਦਾ ਚੰਗਾ ਹੀ ਕਰਦਾ।
1: ਬਿਲਕੁਲ, ਮੈਂ ਤਾਂ ਟਰਸਟ ਕਰਦੀ ਹਾਂ, ਜਿਹੜਾ ਬੰਦਾ ਟਰਸਟ ਕਰਦਾ ਹਮੇਸ਼ਾ ਹੈਲਦੀ ਰਹਿੰਦਾ।
0: ਜੀ ਜੀ ਜੀ, ਕੀ ਬਾਤ ਹੈ,
1: ਪੋਜ਼ਿਟਿਵ।
0: ਹਾਂ ਬੀ ਪੋਜ਼ਿਟਿਵ,
1: ਜਿਹੜਾ ਮਨ ਦਾ ਭਾਣੇ ਚ ਤੇ ਉਹਨੇ ਹੈਲਦੀ ਰਹਿਣਾ।
0: ਹਾਂ ਬਿਲਕੁਲ, ਬੀ ਪੋਜ਼ਿਟਿਵ,
1: ਉਹਦਾ ਹਰ ਵੇਲੇ ਸ਼ੁਕਰਾਨਾ ਹੈ ਨਾ।
0: ਸਾਡੇ ਤਾਂ, ਮੇਰੇ ਤਾਂ ਖੂਨ ਦੇ ਵਿੱਚ ਵੀ ਬੀ ਪੋਜ਼ਿਟਿਵ ਹੈ ਜੀ, ਮੇਰਾ ਬਲੱਡ ਗਰੁੱਪ ਵੀ ਬੀ ਪੋਜ਼ਿਟਿਵ ਹੈ।
1: ਬਸ ਫਿਰ ਆਪਾਂ ਨੂੰ ਬਿਮਾਰੀਆਂ ਕਿੱਥੋਂ ਲੱਗਣੀਆਂ?
0: ਹਾਂ ਬਿਲਕੁਲ ਬਿਲਕੁਲ, ਕੀ ਬਾਤ ਹੈ।
1: ਮੈਂ ਤਾਂ ਸੱਚੀ ਦੱਸਾਂ ਇੱਕ ਪੋਜ਼ਿਟਿਵ ਦੇਖਣ, ਹੈਲਦੀ ਦੱਸਣ ਦੀ ਨਿਸ਼ਾਨੀ ਤਾਂ ਇੱਕੋ ਹੀ ਆ, ਖੁਸ਼ ਰਹਿਣਾ, ਖੁਸ਼ ਤਾਰ ਹੋਵੋਗੇ ਜੇ ਤੁਸੀਂ ਭਾਣਾ ਮੰਨੋਗੇ।
0: ਹਾਂ ਬਿਲਕੁਲ,
1: ਨੁਕਸਾਨ ਹੋ ਗਿਆ ਇਸ 'ਚ ਕੋਈ ਚੰਗਾਈ ਆਈ ਹੈ ਇਹਦੇ ਪਿੱਛੇ, ਕੱਲ ਨੂੰ ਅੱਜ ਤੂਫਾਨ ਆਏ, ਕੱਲ ਨੂੰ ਮੀਂਹ ਵੀ ਪਏਗਾ।
0: ਹਾਂ ਬਿਲਕੁਲ,
1: ਤੂਫਾਨ ਨੂੰ ਦੇਖ ਕੇ ਡਰਨਾ ਜਾਓ।
0: ਬਿਲਕੁਲ ਬਿਲਕੁਲ ਬਿਲਕੁਲ,
1: ਤੁਹਾਨੂੰ ਪਰਖ ਕਰਦਾ, ਤੁਹਾਡਾ ਹੌਸਲਾ ਦੇਖਦਾ ਕਿੰਨਾ ਕੁ, ਤੁਹਾਡੇ 'ਚ ਸਬਰ ਕਿੰਨਾ ਕੁ,
0: ਕਿਆ ਬਾਤ ਹੈ। ਦੇਖ ਲੋ ਕਿੱਡੀ ਵਧੀਆ ਚੀਜ਼ ਹੈ, ਹੈਲਦੀ ਰਹਿਣ ਲਈ ਕਹਿੰਦੇ ਆ ਵੀ ਖੁਸ਼ ਰਹੋ। ਬੰਦਾ ਕਹਿੰਦਾ ਕਿੱਦਾਂ ਖੁਸ਼ ਰਹੀਏ, ਬੜੇ ਜ਼ਰੀਏ ਨੇ, ਬੜੀਆਂ ਗੱਲਾਂ ਨੇ, ਬਸ ਬੰਦਾ ਆਪਣੀ ਸੋਚ ਉਦਾਂ ਦੀ ਰੱਖ ਲੇ। ਕਹਿੰਦੇ ਦਿਮਾਗ ਦੇ ਵਿੱਚ ਸੱਜੇ ਖੱਬੇ ਹੈ ਨਾ ਦੋ ਘੋੜੇ ਹੈ, ਪੋਜ਼ਿਟਿਵ ਅਤੇ ਨੈਗੇਟਿਵ। ਜਿਹੜੇ ਘੋੜੇ ਨੂੰ ਖਾਦ ਪਾਓਗੇ, ਚੰਗੇ ਘੋੜੇ ਨੂੰ ਖਾਦ ਪਾਓਗੇ ਪੋਜ਼ਿਟਿਵ ਵਾਲੇ ਨੂੰ, ਉਹਨੇ ਤੇਜ਼ ਭੱਜਣਾ। ਜੇ ਨੈਗੇਟਿਵ ਘੋੜੇ ਨੂੰ ਖਾਦ ਪਾਓਗੇ ਉਹਨੇ ਤੇਜ਼ ਭੱਜਣਾ। ਅਤੇ ਤੁਹਾਡੇ ਉੱਤੇ ਹੈ, ਤੁਸੀਂ ਖਾਦ ਪਾਣੀ ਕਿਹੜੀ ਹੈ, ਫੂਡ ਕਿਹੜਾ ਦੇਣਾ, ਕਿਹੜੇ ਘੋੜੇ ਨੂੰ ਵੱਧ ਖੂਨ ਦੇ ਫੂਡ ਦੇਣਾ ਜੋ ਛੇਤੀ ਭੱਜੇ, ਜ਼ਿਆਦਾ ਭੱਜੇ ਅਤੇ ਪੋਜ਼ਿਟਿਵ ਚੀਜ਼ਾਂ ਅੱਗੇ ਲਿਆਵੇ ਅਤੇ ਤੁਹਾਨੂੰ ਹੋਰ ਵੀ ਬਿਹਤਰ ਬਣਾਵੇ। ਚਲਦੇ ਕਾਲ ਦੇ ਵੱਲ ਜੀ। ਸਤਿ ਸ੍ਰੀ ਅਕਾਲ 418।
2: ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਹੈ ਜੀ?
2: ਹਾਲ ਚਾਲ ਬਹੁਤ ਵਧੀਆ, ਤੁਸੀਂ ਦੱਸੋ?
0: ਬਹੁਤ ਵਧੀਆ ਸਰ, ਤੁਹਾਡੀ ਕਾਲ ਆ ਗਈ, ਹੋਰ ਵੀ ਬਾਗੋ ਬਾਗ।
2: ਕੀ ਬਾਤ ਹੈ, ਚਲੋ ਤੇ ਹੈਲਦੀ ਰਹਿਣ ਲਈ ਨਾ ਇੱਕ ਮੈਂ ਪੰਜਾਬ ਵਾਲੀ ਗੱਲ ਦੱਸ ਦਿਆਂ।
0: ਹਾਂ ਦੱਸ ਦਿਓ ਜੀ, ਦੱਸ ਦਿਓ।
2: ਦੇਸੀ ਘਿਓ ਖਾਣਾ ਚਾਹੀਦਾ।
0: ਦੇਸੀ ਘਿਓ?
2: ਹਾਂ, ਇੱਕ ਨਾ ਮਤਲਬ ਮਾਂ ਦੇ ਦੋ ਪੁੱਤ ਸੀ
0: ਜੀ,
2: ਉਹਨੇ ਆਖਿਆ ਵੀ ਮੈਂ ਇਹਨਾਂ ਨੂੰ ਪਰਖਾਂ। ਮੈਂ ਸੁਣ ਲਓਗੇ ਇੱਕ ਮਿੰਟ ਗੱਲ ਮੇਰੀ?
0: ਹਾਂਜੀ ਹਾਂਜੀ ਜੀ, ਆਣ ਦੋ।
2: ਉਹਨੇ ਆਖਿਆ ਮੈਂ ਉਹਦੇ ਪੁੱਤਾਂ ਨੂੰ ਪਰਖਦੀ ਆ। ਉਹ ਉਹਨੇ ਨਾ ਦੋ ਪ੍ਰਾਂਤਾਂ ਦੇਤੀਆਂ ਦੋਨਾਂ ਪੁੱਤਾਂ ਨੂੰ
0: ਜੀ।
2: ਉਹ ਕਹਿੰਦੀ ਪੁੱਤ ਜਾਓ ਆਹ ਪ੍ਰਾਂਤ ਲੈ ਜਾਓ ਤੇ ਇਹ ਪ੍ਰਾਂਤ ਦੇਸੀ ਘਿਓ ਨਾਲ ਚੋਪੜ ਕੇ ਲਿਆਉਣੀ ਹੈ ਕਿਤੋਂ ਬਾਹਰੋਂ, ਪਰ ਬਿਨਾਂ ਪੈਸਿਆਂ ਤੋਂ।
0: ਅੱਛਾ,
2: ਇੱਕ ਤਾਂ ਮੇਰੇ ਵਰਗਾ ਸੀ, ਉਹ ਪਿੰਡ ਚ ਗਿਆ ਹਰੇਕ ਗਲੀ ਚ ਕਿਹਾ ਕਰੇ ਬਿਨਾਂ ਪੈਸਿਆਂ ਤੋਂ ਪ੍ਰਾਂਤ ਚੋਪੜ ਦਿਓ ਦੇਸੀ ਘਿਓ ਨਾਲ, ਬਿਨਾਂ ਪੈਸਿਆਂ ਤੋਂ ਪ੍ਰਾਂਤ ਚੋਪੜ ਦਿਓ ਦੇਸੀ ਘਿਓ ਨਾਲ। ਤੇ ਜਿਹੜਾ ਤੇਜ਼ ਤਰਾਰ ਸੀ
0: ਜੀ,
2: ਉਹ ਪਹਿਲਾਂ ਹੀ ਜਾ ਕੇ ਛਾਪਾ ਮਾਰਿਆ, ਉਹਨੂੰ ਪਤਾ ਲੱਗਿਆ ਫਲਾਣੇ ਘਰੇ ਕਿਹਾ ਹੋਊ, ਬੇਬੇ ਬੁੜੀ ਦੇਖ ਲਈ ਬੇਬੇ ਬੈਠੀ, ਕਹਿੰਦਾ ਬੇਬੇ 2 ਕਿਲੋ ਘਿਓ ਦੇਈ ਦੱਸੀ। ਤੇ ਉਹ ਬੇਬੇ ਹੁਣ ਪੁਰਾਣੇ ਜਿਵੇਂ ਭਾਂਡੇ ਮਣਕੀ ਪਾਇਆ ਹੁੰਦਾ ਸੀ, ਅੰਦਾਜ਼ੇ ਨਾਲ ਪਾਤਾ ਉਹਨੂੰ ਪ੍ਰਾਂਤ ਚ।
0: ਅੱਛਾ,
2: ਉਹ ਪ੍ਰਾਂਤ ਚੱਕੀ ਤੇ ਸੁੰਘ ਕੇ ਉਹਨੂੰ ਕਹਿੰਦਾ ਨਾ ਇਹ ਨੀ ਗੱਲ ਬਣਦੀ, ਇਹ ਤਾਂ ਕਹਿੰਦਾ ਸੁੰਘ ਕੇ ਕਹਿੰਦਾ ਤਾਂ ਮੁਸ਼ਕ ਆਉਂਦਾ।
0: ਅੱਛਾ,
2: ਤੇ ਕਹਿੰਦਾ ਵਾਪਸ ਲੈ ਲਾ ਤੂੰ। ਉਹ ਉਹਦੇ ਭਾਂਡੇ ਚ ਵਾਪਸ ਪਾਤਾ ਤੇ ਜਦੋਂ 4-5 ਘੰਟਿਆਂ ਬਾਅਦ ਘਰੇ ਆਏ ਵਾਪਸ, ਬੇਬੇ ਕਹਿੰਦੀ ਹਾਂ ਉਹ ਤਾਂ ਲਿਆਇਆ ਚੋਪੜ ਕੇ ਪ੍ਰਾਂਤ ਦਾ, ਤੇ ਦੂਜਾ ਮੁੜਿਆ ਵਿਚਾਰਾ ਜਿਹੜਾ ਕਹਿੰਦਾ ਸੀ ਮਤਲਬ ਬਿਨਾਂ ਪੈਸਿਆਂ ਤੋਂ ਪ੍ਰਾਂਤ ਚੋਪੜ ਦੋ, ਬਿਨਾਂ ਪੈਸਿਆਂ ਤੋਂ ਦੇਸੀ ਘਿਓ ਨਾ ਪ੍ਰਾਂਤ ਚੋਪੜ, ਹੁਣ ਕੌਣ ਚੋਪੜਦਾ ਹੈ? ਜਿਹੜਾ ਚੁਸਤ ਚਲਾਕ ਸੀ ਉਹ ਚੋਪੜ ਲਿਆ, ਤੇ ਕਹਿਣ ਦਾ ਮਤਲਬ ਵੀ ਦੇਸੀ ਘਿਓ ਪਹਿਲਾਂ ਤਾਂ ਨਾ ਉਹ ਪੀ ਜਾਂਦੇ ਸੀ ਲੋਕ, ਤੇ ਸ਼ੱਕਰ ਦੇ ਵਿੱਚ ਖਾ ਕੇ ਵੀ ਪਾ ਕੇ ਵੀ ਖਾਂਦੇ ਸੀ ਤੇ ਉਹਨੂੰ ਸਿਹਤ ਮੰਨਿਆ ਜਾਂਦਾ ਸੀ।
0: ਦੇਖ ਲਓ ਹੁਣ ਹੁਣ ਨਾ ਜੇ ਕਿਸੇ ਨੂੰ ਕਹੋ ਤੇ ਬੰਦਾ ਯਕੀਨ ਨਹੀਂ ਕਰੇਗਾ, ਪਰ ਪਹਿਲਾਂ ਦੇਖ ਲਓ ਏਦਾਂ ਹੀ ਪੀ ਜਾਂਦੇ ਸੀ।
2: ਮੈਂ ਕਿਹਾ ਜੀ ਕਈ ਵਾਰੀ ਨਾ 200 ਗ੍ਰਾਮ ਪਾਈਆ ਵੀ ਪੀ ਜਾਂਦੇ ਸੀ।
0: ਦੇਖ ਲਓ ਗੱਲ,
2: ਔਰ ਜਿਹੜਾ ਸ਼ੱਕਰ ਘਿਓ ਸੀ ਉੱਤਮ ਮੰਨਿਆ ਜਾਂਦਾ ਸੀ ਵੀ ਇਹ ਨਾ ਵੀ ਕਹਿਣ ਦਾ ਮਤਲਬ ਵੀ ਉਹ ਜਦੋਂ ਪ੍ਰਾਹੁਣੇ ਆਉਂਦੇ ਸੀ ਉਹਨੂੰ ਨਾ ਖਾਸ ਤੌਰ ਤੇ ਸ਼ੱਕਰ ਘਿਓ ਪਾਇਆ ਜਾਂਦਾ ਸੀ। ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸੇ ਤਰੀ ਮੈਂ ਮਰ ਜੇ, ਇਹ ਭੈਣਾਂ ਨੇ ਕਿਤੇ ਨਾ ਸੱਸ ਨੇ ਉਹਨੂੰ ਸ਼ੱਕਰ ਨਹੀਂ ਪਾਈ
0: ਜੀ,
2: ਮਤਲਬ ਇਸ ਤਰ੍ਹਾਂ ਦੀ ਬੋਲੀਆਂ ਆਪਣੇ ਪੰਜਾਬ ਚ ਬਣੀਆਂ ਹੋਈਆਂ ਨੇ ਕਾਫੀ, ਮਤਲਬ ਤੇ ਚਲੋ ਇੱਕ ਮੇਰੇ ਕਹਿਣ ਤੇ ਦੋ ਕੁ ਬੋਲ। ਆਪਣਾ ਇੱਕ ਬੜਾ ਵਧੀਆ ਗਾਇਕ ਹੁੰਦਾ ਸੀ ਉਹਦੇ ਵੀ ਲਾ ਦਿਓ, ਜੰਮੇ ਨਾਲ ਦੇ,
0: ਓਏ ਹੋਏ ਹੋਏ ਬਾਈ ਜੀ ਉਹ ਸਾਡੇ ਵਿੱਚ ਹੀ ਹੈ,
2: ਥੋੜਾ ਜਿਹਾ ਲਾ ਦਿਓ ਜੇ ਟਾਈਮ ਮਿਲਿਆ।
0: ਮੈਂ ਕਹਿੰਦਾ ਜੀ ਇਹ ਗਾਣਾ ਜੇ ਨਾਲ ਲਾਇਆ ਤੇ ਫਿਰ ਗੱਲ ਹੀ ਕਾਹਦੀ ਹੈ, ਜਰੂਰ ਲਾਵਾਂਗੇ ਰਾਜਵੀਰ ਜਵੰਦੇ ਦਾ ਗੀਤ, ਇਹ ਤੇ ਪੱਕਾ ਲਾਣਾ ਹੀ ਲਾਣਾ ਜੀ।
2: ਵੀ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਹੁੰਦਾ, ਮੈਂ ਕਾਲ ਕਦੀ ਕਰਦਾ ਕਦੇ?
0: ਅੱਛਾ ਅੱਛਾ, ਕਰ ਲਿਆ ਕਰੋ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਜੀ।
2: ਆਪਾਂ ਨੇੜੇ ਗੁਆਂਢੀਆਂ ਮਰੇ ਰੋਡ ਮਨੇ ਮਰੇ ਸਟਰੀਟ।
0: ਅੱਛਾ ਅੱਛਾ, ਕੀ ਬਾਤ ਹੈ ਕੀ ਬਾਤ ਹੈ ਬਾਈ ਜੀ,
2: ਗੱਲ ਹੀ
0: ਹਾਂ। ਚਲੋ ਬਹੁਤ ਸ਼ੁਕਰੀਆ ਜੀ ਕਾਲ ਦੇ ਲਈ, ਬਹੁਤ ਧੰਨਵਾਦ,
2: ਸਤਿ ਸ਼੍ਰੀ ਅਕਾਲ ਵੀਰ ਜੀ,
0: ਸਤਿ ਸ਼੍ਰੀ ਅਕਾਲ ਜੀ। ਮੈਨੂੰ ਗੱਲ ਯਾਦ ਆ ਗਈ ਕਿ ਹੋਲੀ ਗੱਲ ਕਰਦੇ ਸੀ, ਮੈਂ ਬੜਾ ਨਿੱਕਾ ਤੇ ਮੈਨੂੰ ਨਾ ਮੇਰੀ ਭੈਣ ਦੇ ਨਾਲ ਸ਼ਰਤ ਲੱਗ ਗਈ, ਕਹਿੰਦੇ ਆ ਕੌਲੀ ਪਈ ਆ, ਕੌਲੀ ਦੇ ਵਿੱਚ ਘਿਓ ਆ, ਤੇ ਕਹਿੰਦੇ ਜੇ ਤੂੰ ਪੀ ਗਿਆ ਨਾ ਤੇ ਤੈਨੂੰ ਮੈਂ 50 ਰੁਪਏ ਦਊਂ। ਉਸ ਟਾਈਮ 50 ਰੁਪਏ ਬੜੇ ਹੁੰਦੇ ਸੀ, ਤੇ ਮੈਂ ਕਿਹਾ ਆਹ ਕਿੱਡੀ ਕੁ ਗੱਲ ਹੈ। ਮੈਂ ਅੱਖਾਂ ਬੰਦ ਕੀਤੀਆਂ, ਨੱਕ ਤੇ ਹੱਥ ਰੱਖ ਕੇ ਤੇ ਐ ਚੱਕ ਕੇ ਫਟਾਫਟ ਪੀ ਗਿਆ, ਤੇ ਹਜੇ ਵੀ ਆਪਾਂ ਸੁਣਾਉਂਦੇ ਹਾਂ, ਉਦੋਂ ਮੈਨੂੰ 50 ਰੁਪਏ ਮਿਲੇ ਨਹੀਂ ਸੀ ਹਜੇ ਤੱਕ। ਇਹ ਹਮੇਸ਼ਾ ਮੈਂ ਕਹਿੰਦਾ, ਮੈਂ ਕਿਹਾ ਮੈਨੂੰ ਉਦੋਂ ਘਿਓ ਪਿਆ ਤਾ ਤੇ ਮੇਰੇ ਹਜੇ ਪੈਸੇ ਦਿੱਤੇ ਨਹੀਂ ਸ਼ਰਤ ਵਾਲੇ। ਚਲੋ ਇਹ ਵੀ ਹਾਸਾ ਖੇਡਾ ਚੱਲਣਾ ਚਾਹੀਦਾ ਪਰਿਵਾਰ ਦੇ ਵਿੱਚ, ਤੇ ਚੱਲਦੇ ਹਾਂ ਆਪਾਂ ਅਗਲੀ ਕਾਲ ਦੇ ਵੱਲ। ਪ੍ਰੇਮ ਗਿੱਲ, ਸਤਿ ਸ਼੍ਰੀ ਅਕਾਲ ਬਾਈ ਜੀ।
3: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਮੈਂ ਕਿਹਾ ਸਿੰਗਰ ਦੀ ਕਾਲ ਆ ਗਈ ਹੈ, ਪ੍ਰੇਮ ਗਿੱਲ ਸਿੰਗਰ, ਹੋਰ ਠੀਕ ਠਾਕ ਹੋ?
3: ਬਸ ਬਹੁਤ ਵਧੀਆ ਜੀ, ਬਹੁਤ ਵਧੀਆ
0: ਜੀ ਜੀ।
3: ਕਹਿੰਦੇ ਹੁੰਦੇ ਨਾ ਤੁਹਾਡੇ ਮੂੰਹ ਚ ਘਿਓ ਸ਼ੱਕਰ।
0: ਹਾਂਜੀ
3: ਹਾਂਜੀ, ਜਦੋਂ ਕੋਈ ਕਹਿੰਦਾ ਨਾ ਕਿ ਤੂੰ ਤੇਰਾ ਕੰਮ ਬਣ ਜਾਊਗਾ, ਜਾਂ ਕਹਿ ਲੋ ਕਿ ਤੂੰ ਬਹੁਤ ਵਧੀਆ ਕਰ ਰਿਹਾ ਨਾ
0: ਜੀ,
3: ਤੋ ਫਿਰ ਉਹ ਕਹਿੰਦੇ ਤੁਹਾਡੇ ਮੂੰਹ ਚ
0: ਘਿਓ ਸ਼ੱਕਰ। ਹਾਂ,
3: ਇੱਕ ਕਹਾਵਤ ਹੈ ਨਾ।
0: ਬਿਲਕੁਲ ਹੈ ਜੀ, ਬੜੀ ਸ਼ਾਨਦਾਰ, ਹਜੇ ਵੀ ਆਪਾਂ ਕਹਿ ਦਿੰਦੇ ਹਾਂ।
3: ਹਾਂਜੀ ਹਾਂਜੀ, ਤੇ ਕਿਉਂਕਿ ਅੱਜ ਕੱਲ ਨਾ ਕੀ ਆ ਕਿ ਖਾਣੇ ਜਿਹੜੇ ਆ ਉਹ ਰੈਡੀਮੇਡ ਹੋ ਗਏ ਨਾ।
0: ਹਾਂ ਬਿਲਕੁਲ,
3: ਹੁਣ ਮੈਂ ਦੇਖਦਾ ਇੱਥੇ ਦੇ ਕੈਨੇਡਾ ਦੇ ਬੱਚੇ ਅੱਧੀ ਅੱਧੀ ਰਾਤ ਨੂੰ ਮੈਕਡੋਨਲਡ ਮੰਗਦੇ ਆ।
0: ਕਮਾਲ ਹੈ ਜੀ, ਦੇਖ ਲੋ ਕੀ ਚੀਜ਼ਾਂ ਨੇ, ਕੀ ਸ਼ੈ ਬਣਾਤੀਆਂ।
3: ਉਹ ਕੈਮੀਕਲ ਜਿਹੜਾ ਉਹ ਬੋਡੀ ਵਿੱਚ ਜਾਂਦਾ ਸੀ, ਘਿਓ ਕਿੱਥੋਂ ਚੰਗਾ ਲੱਗਣਾ ਨਾ।
0: ਹਾਂ,
3: ਜਿਹੜੇ ਘਿਓ ਖਾਣ ਵਾਲੇ ਅਜੇ ਵੀ ਘਿਓ ਸ਼ੱਕਰ ਆਪਾਂ ਖਾਂਦੇ
0: ਆ ਜੀ ਪੂਰੇ। ਦੇਖ ਲੋ ਕਿੰਨਾ ਜਿਆਦਾ ਵਧੀਆ ਚੀਜ਼ ਸੀ, ਹਜੇ ਵੀ ਕਹਿੰਦੇ ਕੋਈ ਗੱਲ ਕਵੇ ਨਾ ਤੁਹਾਡੇ ਲਈ ਵਧੀਆ, ਵੀ ਕੰਮ ਤੇਰਾ ਬਣ ਜਾਏਗਾ, ਕੋਈ ਚੱਕਰ ਨਹੀਂ। ਬੰਦਾ ਕਹਿੰਦਾ ਤੇਰੇ ਵਿੱਚ ਘਿਓ ਸ਼ੱਕਰ,
3: ਉਹਦੀ ਐਗਜ਼ਾਮਪਲ ਇਸ ਕਰਕੇ ਦਿੰਦੇ ਨਾ ਕਿਉਂਕਿ ਹੈਲਦੀ ਆ, ਬਹੁਤ ਫੂਡ
0: ਹੈਲਦੀ ਆ। ਬਿਲਕੁਲ,
3: ਕਿਉਂਕਿ ਸ਼ੱਕਰ ਜਿਹੜੀ ਆ ਉਹ ਘਿਓ ਨੂੰ ਨਾਲ ਹੀ ਪਹਿਚਾਣਦੀ ਆ।
0: ਬਿਲਕੁਲ,
3: ਜਿਹੜੇ ਜਿਹੜਾ ਘਿਓ ਖਾਧਾ ਹੁੰਦਾ ਨਾ ਉਹ ਨਾਲ ਉਹਨੂੰ ਡਾਈਜੈਸਟ ਵੀ ਕਰਦੇ, ਉਹ ਹੈਲਪ ਕਰਦੀ ਆ।
0: ਕਈ ਵਾਰ ਨਾ ਗੱਲਾਂ ਸੋਚ ਕੇ ਬੜੀ ਹੈਰਾਨਗੀ ਹੁੰਦੀ ਆ, ਅੱਜ ਕੱਲ ਜਿਹੜੇ ਸਾਇੰਸ ਦੇ ਤਰੀਕੇ ਨਾਲ ਦੱਸਦੇ ਨੇ ਨਾ, ਇਹਦੇ ਨਾਲ ਆਹ ਖਾਓ ਆਹ ਖਾ ਕੇ ਨਾ ਤੇ ਉਹ ਵਧੀਆ ਸਰੀਰ ਨੂੰ ਵੀ ਲੱਗਦਾ ਤੇ ਪਚ ਵੀ ਜਾਂਦਾ। ਮੈਂ ਕਿਹਾ ਇਹ ਸਾਇੰਟੀਫਿਕਲੀ ਹੁਣ ਕਹਿੰਦੇ ਆ, ਇਹ ਤੇ ਬੜੇ ਪੁਰਾਣੇ ਜ਼ਮਾਨੇ ਤੋਂ ਬੜੀਆਂ ਐਵੇਂ ਦੀਆਂ ਚੀਜ਼ਾਂ ਅਸੀਂ ਖਾਂਦੇ ਆ ਰਹੇ ਹਾਂ।
3: ਐਵੇਂ ਨੀ ਲੋਕੀ ਪੁਰਾਣੇ ਜਿਹੜੇ ਮਿੱਟੀ ਦੇ ਬਰਤਨਾਂ ਦੇ ਵਿੱਚ ਸਾਗ ਬਣਾਉਂਦੇ ਹੁੰਦੇ।
0: ਹਾਂ ਬਿਲਕੁਲ,
3: ਐਵੇਂ ਨੀ ਲੋਕੀ ਗਧੂਣਿਆਂ ਦੇ ਵਿੱਚ ਘਿਓ ਦੁੱਧ ਰਿੰਦੇ ਹੁੰਦੇ ਸੀਗੇ।
0: ਹਾਂ ਬਿਲਕੁਲ,
3: ਇਹ ਜਿਹੜੀਆਂ ਗੱਲਾਂ ਬਾਤਾਂ ਇਹ ਜਿਹੜੇ ਜਿਹੜਾ ਅੱਜ ਦਾ ਜ਼ਮਾਨਾ ਆ, ਆਪਣੇ ਭਾਂਡੇ ਵੇਚਣ ਲਈ ਅਲਮੀਨੀਅਮ ਦੇ ਭਾਂਡੇ ਸਭ ਤੋਂ ਜ਼ਿਆਦਾ ਜ਼ਹਿਰ ਆ।
0: ਪਹਿਲਾਂ ਸਾਗ, ਹਾਂਜੀ ਬਿਲਕੁਲ, ਸਾਗ ਮੱਕੀ ਦੀ ਰੋਟੀ ਕਈ ਵਾਰ ਦੇਖਿਆ ਕੋਈ ਮੂਲੀ ਨਾਲ ਖਾਂਦਾ, ਕੋਈ ਗੁੜ ਨਾਲ ਵੀ ਖਾਂਦਾ, ਵੀ ਪਚ ਜੇ ਬਾਅਦ ਚ ਵਧੀਆ।
3: ਬਿਲਕੁਲ ਬਿਲਕੁਲ, ਗੁੜ ਤੇ ਸੌਂਫ ਜਿਹੜੀ ਆ ਉਹ ਅਜੇ ਵੀ ਖਾਂਦੇ ਆ।
0: ਹਾਂ ਚਲੋ, ਬਹੁਤ ਸ਼ੁਕਰੀਆ ਸਰ ਜੀ,
3: ਨਿਸ਼ਾਨੀਆਂ ਵਧੀਆ
0: ਤੇ
3: ਚੜ੍ਹਦੀ ਕਲਾ ਚ ਰਹੋ, ਬਹੁਤ ਵਧੀਆ ਪ੍ਰੋਗਰਾਮ ਆ।
0: ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ।
3: ਮੂੰਹ ਦੇ ਵਿੱਚ ਘਿਓ ਸ਼ੱਕਰ ਜੀ,
0: ਕਿਆ ਬਾਤ, ਤੁਹਾਡੇ ਵੀ ਮੂੰਹ ਚ ਵੀ ਘਿਓ ਸ਼ੱਕਰ ਜੀ, ਥੈਂਕ ਯੂ ਪ੍ਰੇਮ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਲੋ ਜੀ, ਸਾਡੇ ਹਰਮਨ ਅਜ਼ੀਜ਼ ਸਰ ਜੀ ਜੁੜ ਚੁੱਕੇ ਨੇ ਨਾਲ ਜੀ। ਸਰ ਕੈਸੇ ਹੋ, ਸਭ ਖੈਰੀਅਤ?
4: ਸਤਿ ਸ਼੍ਰੀ ਅਕਾਲ ਸਰ ਜੀ, ਜੀ ਕੈਸੇ ਹੈ ਆਪ?
0: ਮੈਂ ਕਹਤਾ ਹੂੰ ਸਰ ਬਹੁਤ ਬੜੀਆ, ਆਪਕੀ ਆਵਾਜ਼ ਸੁਣ ਕੇ ਔਰ ਵੀ ਜ਼ਿਆਦਾ ਬੜੀਆ
4: ਜੀ। ਮੈਚ ਦੇਖਤੇ ਵਕਤ ਤੋ ਯਾਦ ਕਰੇ ਆਪ ਮੁਝੇ?
0: ਹਾਂ ਮੈਚ ਤੋ ਯਾਰ,
4: ਅਰਜਨਟੀਨਾ ਔਰ ਸਪੇਨ ਕਾ ਜੋ ਦੇਖੇ ਤੋ, ਉਸ ਰਾਤ ਆਪਕੋ ਪ੍ਰੇਡਿਕਟ ਕਰਾ ਥਾ, ਸੁਬਹ 3 ਵਜੇ ਥਾ, ਹਫਤੇ ਕੇ ਦਿਨ ਬਾਤ ਹੋਈ ਥੀ ਆਪਕੀ, ਐਗਜੈਕਟ 1 ਵੀਕ ਹੋ ਗਿਆ।
0: ਬਿਲਕੁਲ ਹੋ ਗਿਆ ਜੀ, ਬਿਲਕੁਲ।
4: ਬਹਰਹਾਲ ਯੇ ਹੈ ਤੋ ਆਪ ਰਾਤ ਸਿਹਤ ਕਾ ਯੇ ਹੈ ਸਾਹਿਬ, ਪਹਿਲੀ ਚੀਜ਼ ਤੋ ਦੇਖੀਏ 8 ਘੰਟੇ ਕੀ ਸਲੀਪ ਹੋਣਾ ਚਾਹੀਏ, ਡੀਪ ਯਾਨੀ ਗਹਿਰੀ ਨੀਂਦ ਆਪਕੋ ਲੈਣਾ ਚਾਹੀਏ। ਤੋ ਸਾਰੇ ਚੀਜ਼ੇ ਹੋਤੇ ਹੈ, ਸ਼ੂਗਰ ਸੇ ਵੀ ਮਹਿਫੂਜ਼, ਐਕਸਟਰਾ ਸੇ ਹਰ ਕਿਸਮ ਕੇ ਮਸਾਇਲ ਸੇ ਵੀ ਬਚਤੇ ਆਪ, ਕਿਉਂਕਿ 8 ਘੰਟੇ ਕੀ ਜਬ ਯੇ ਉਪਰ ਵਾਲਾ ਇੱਕ ਨਿਜ਼ਾਮ ਇੱਕ ਸਿਸਟਮ ਬਣਾਇਆ ਤੋ ਕੋਈ ਵਜ੍ਹਾ ਹੈ ਉਸਕੀ, ਠੀਕ ਹੈ ਨਾ?
0: ਬਿਲਕੁਲ।
4: ਇੱਕ ਬਾਤ, ਦੂਸਰੀ ਬਾਤ ਯਾਦ ਰੱਖੀਗਾ, ਇੰਗਲਿਸ਼ ਮੇ ਇੱਕ ਪ੍ਰੋਬਬ ਹੈ, ਬਚਪਨ ਸੇ ਸੁਣ ਰਹੇ ਹਮ, ਔਰ ਵੋ ਪ੍ਰੋਬਬ ਯੇ ਹੈ, ਵਾਕਿੰਗ ਇਜ਼ ਦਾ ਕਿੰਗ ਆਫ ਆਲ ਐਕਸਰਸਾਈਜ਼ਸ।
0: ਡੈਫੀਨੇਟਲੀ, ਬਿਲਕੁਲ ਸਰ।
4: ਪਹਿਲੇ ਦੇਖੀਏ ਪੰਜਾਬ ਮੇ ਕਿਤਨੇ ਲੋਕ ਪੈਦਲ ਚਲਤੇ ਥੇ, ਖੇਤ ਕਹਾਂ ਹੋਤੀ ਥੀ, ਘਰ ਕਹਾਂ ਹੋਤਾ ਥਾ, ਜ਼ਰਾ ਗੌਰ ਕਰੀਏ।
0: ਬਿਲਕੁਲ।
4: ਔਰ ਉਨਕੀ ਉਨਕੀ ਹਾਇਟ, ਉਨਕੀ ਫਿਜ਼ਿਕ ਉਨਕਾ ਦੇਖੀਏ, ਔਰ ਪੈਦਲ ਚਲਨੇ ਸੇ ਬੰਦੇ ਕੇ ਬੀਨਾ ਹੀ ਕਮਜ਼ੋਰ ਨਹੀਂ ਹੋਤੀ, ਬੰਦੇ ਕੇ ਦਾਂਤ ਨਹੀਂ ਝੜਤੇ। ਪੈਦਲ ਬਤਾ ਰਹਾ ਹੂੰ, ਇਤਨੇ ਜ਼ਬਰਦਸਤ ਹੈ, ਅਫਰੀਕਾ ਮੇ ਆਜ ਵੀ ਲੋਕ ਜੋ ਹੈ 20-20-30-30 ਕਿਲੋਮੀਟਰ ਪਾਣੀ ਲਾਨੇ ਕੇ ਲੀਏ ਜਾਤੇ ਪੈਦਲ।
0: ਬਿਲਕੁਲ।
4: ਤੋ ਇਨ ਚੀਜ਼ੋਂ ਪੇ ਤਵੱਜੋ ਦੇਣਾ, ਔਰ ਸਬਸੇ ਬੜੀ ਬਾਤ ਯੇ ਹੈ, ਮੌਸਮ ਕੇ ਲਿਹਾਜ਼ ਸੇ ਖਾਣਾ ਖਾਈਏ, ਮੌਸਮ ਕੇ ਲਿਹਾਜ਼ ਸੇ ਫਲ ਖਾਈਏ। ਕਭੀ ਨਹੀਂ ਦੇਖੇਂਗੇ ਕਿ ਆਪ ਜਨਵਰੀ ਮੇ ਤਰਬੂਜ ਆ ਗਿਆ, ਆਪ ਕਭੀ ਨਹੀਂ ਦੇਖੇਂਗੇ ਆਪਣੀ ਜ਼ਿੰਦਗੀ ਮੇ ਡਿਸੰਬਰ ਮੇ ਆਮ ਆ ਗਿਆ, ਨਹੀਂ ਹੋਤਾ, ਨਹੀਂ ਹੋਤਾ ਐਸਾ, ਯੇ ਨਿਜ਼ਾਮ ਕੁਦਰਤ ਨਹੀਂ ਹੈ। ਦੂਸਰਾ ਇੱਕ ਬੜੀ ਜ਼ਬਰਦਸਤ ਬਾਤ ਕਰ ਰਹਾ ਹੂੰ, ਯੇ ਬੜੀ ਗੁਪਤ ਗਿਆਨ ਕੀ ਬਾਤ ਹੈ, ਵੋ ਯੇ ਕਿ ਅਗਰ ਕਭੀ ਆਪ ਸੋਤੇ ਹੋਏ ਸੁਬਹ ਜਬ ਉਠੇ ਨਾ ਸਰਬ ਜੀ ਜੀ, ਯੇ ਗੌਰ ਕਰੀਏ ਕਿ ਆਪਕਾ ਤਕੀਆ ਨੀਚੇ ਕੀ ਤਰਫ ਆਇਆ ਯਾ ਉਪਰ ਕੀ ਤਰਫ,
0: ਅੱਛਾ
4: ਗੌਰ ਕਰੀਏ ਯੇ ਬਾਤ। ਹਰ ਕੋਈ ਬੰਦਾ ਮੇਰੀ ਬਾਤ ਸੁਣਨੇ ਕੇ ਬਾਅਦ ਆਪਕੇ ਇਸ ਪ੍ਰੋਗਰਾਮ ਮੇ ਬੋਲੇਂਗਾ, ਯਾਰ ਯੇ ਬਾਤ ਤੋ ਹਮੇ ਪਹਿਲੀ ਬਾਰ ਪਤਾ ਚਲੀ ਸੀ, ਪਹਿਲੀ ਬਾਰ ਐਸਾ ਹੁਆ। ਤੋ ਯੇ ਬਾਤ ਦਰਅਸਲ ਯੇ ਹੈ, ਪੁਰਾਣੀ ਪ੍ਰਾਚੀਨ ਕਿਤਾਬੋ ਮੇ ਲਿਖਾ ਹੁਆ ਹੈ, ਯੇ ਇਸ਼ਾਰਾ ਹੈ ਕਿ ਅਗਰ ਤਕੀਆ ਆਪਕਾ ਨੀਚੇ ਕੀ ਤਰਫ ਖਿਸਕ ਗਿਆ ਆਪਕੇ ਸੋ ਕੇ ਉਠਨੇ ਕੇ ਬਾਅਦ, ਤੋ ਇਸਕਾ ਮਤਲਬ ਯੇ ਹੈ ਕਿ ਆਪਕੀ ਸਿਹਤ ਗਿਰ ਰਹੀ ਹੈ, ਔਰ ਤਕੀਆ ਉਪਰ ਕੀ ਤਰਫ ਜਾ ਰਹਾ ਤੋ ਸਮਝ ਜਾਣਾ ਕਿ ਆਪਕੀ ਸਿਹਤ ਚੰਗੀ ਹੋ ਰਹੀ, ਅੱਛੀ ਹੋ ਰਹੀ, ਬਿਮਾਰ ਨਹੀਂ ਹੈ ਆਪ। ਯੇ ਬਹੁਤ ਬੜੀ ਗੱਲ ਹੈ, ਆਜ਼ਮਾਇਆ ਹੈ, ਖੁਦ ਮੇਰਾ ਆਜ਼ਮਾਇਆ ਹੁਆ ਨੁਸਖਾ ਹੈ, ਮੈਂ ਜਬ ਵੀ ਮਹਿਸੂਸ ਕਰਤਾ ਹੂੰ ਨੀਚੇ ਕੀ ਤਰਫ ਆਇਆ, ਸੈਕਿੰਡ ਡੇ ਦੇਖਾ ਤੋ ਥਕਾਨ, ਬਾਡੀ ਪੇਨ, ਫੁਰਾਰੀਆਂ, ਐਸਾ ਲਗਤਾ ਯਾਰ ਅਬ ਮੈਂ ਕਿਆ ਕਰੂੰ, ਜਾਊਂ ਕਾਮ ਪੇ, ਨਹੀਂ ਜਾਊਂ, ਛੁੱਟੀ ਲੈ ਲੂੰ, ਫੋਨ ਕਰ ਦੂੰ ਆਫਿਸ, ਯਾਨੀ ਆਪ ਗੌਰ ਕਰੀਏ, ਛੋਟੀ ਛੋਟੀ ਬਾਤੇਂ ਹੈ ਲੇਕਿਨ ਯੇ ਇੰਪੋਰਟੈਂਟ ਹੈ, ਪੁਰਾਣੀ ਜਿਤਨੀ ਬਾਤੇਂ ਹੈ ਚੰਗੀ ਹੈ, ਉਸ ਪੇ ਅਮਲ ਕਰੀਏ, ਜ਼ਿੰਦਗੀ ਸਫਲ ਹੋਤੀ ਹੈ।
0: ਕਿਆ ਬਾਤ ਹੈ, ਬਹੁਤ ਸ਼ੁਕਰੀਆ। ਨਹੀਂ ਇਹ ਤੋ ਅਬ ਰੋਜ਼ ਸੁਬਹਾ ਉਠੂੰਗਾ ਤੋ ਮੈਂ ਦੇਖੂੰਗਾ ਪਹਿਲੀ ਯਹੀ ਬਾਤ ਵੀ ਯਾਰ ਮੇਰਾ ਸੀ।
4: ਜ਼ਰੂਰ ਨੋਟਿਸ ਕਰੀਏ ਸਰ, ਆਪ ਨੋਟਿਸ ਕਰ ਲੀਜੀਏ,
0: ਕਿਆ
4: ਜਿਤਨੇ ਸਾਮਾਨ ਆਪਕੇ ਸੁਣ ਰਹੇ ਵੋ ਵੀ ਬੋਲੇਂਗੇ ਹਾਂ ਯਾਰ ਯੇ ਬਾਤ ਤੋ ਹੈ, ਔਰ ਜਿਤਨੇ ਆਪ ਹਾਸਪਿਟਲ ਚਲੇ ਜਾਏ, ਸਿੰਪਲ ਬਾਤ, ਕਿਸੇ ਹਾਸਪਿਟਲ ਮੇ ਜਾ ਕੇ ਕਿਸੇ ਵੀ ਡਾਕਟਰ ਸੇ ਪੁੱਛੀਏ ਪੇਸ਼ੈਂਟ ਕੀ ਕਿਆ ਹਾਲ ਹੈ, ਬੋਲੇ ਤਕੀਆ ਸਭ ਕੇ ਨੀਚੇ ਆ ਜਾਤੇ, ਯੇ ਕਿਆ ਬਾਤ ਹੈ, ਗੌਰ ਕਰੀਏ, ਕਿਉਂਕਿ ਸਾਰੇ ਬਿਮਾਰ ਹੈ ਯੇ
0: ਜੀ।
4: ਓਕੇ, ਥੈਂਕ ਯੂ ਸੋ ਮਚ ਸਰ ਫਾਰ ਗਿਵਿੰਗ ਟਾਈਮ, ਔਰ ਅੱਛੀ ਅੱਛੀ ਬਾਤੇਂ ਬਤਾਈਏ, ਦੁਨੀਆ ਕੋ ਬਤਾਈਏ, ਬਾਖਬਰ ਕਰੀਏ, ਦੁਨੀਆ ਆਸਾਨ ਹੋਤੀ ਹੈ।
0: ਕਿਆ ਬਾਤ ਹੈ ਸਰ, ਬਹੁਤ ਸ਼ੁਕਰੀਆ ਸਰ, ਖੁਦਾ ਹਾਫਿਜ਼, ਥੈਂਕ ਯੂ ਸੋ ਮਚ। ਬਿਲਕੁਲ ਸਹੀ ਗੱਲ ਹੈ, ਸੋ ਵਧੀਆ ਨੀਂਦ ਪੂਰੀ ਕਰੋ ਆਪਣੀ 8 ਘੰਟੇ ਦੀ, ਅਤੇ ਵਾਕਿੰਗ ਐਕਸਰਸਾਈਜ਼ ਬੜੀ ਜ਼ਰੂਰੀ ਹੈ, ਅਤੇ ਕਹਿੰਦੇ ਮਿੱਠਾ ਘੱਟ ਖਾਓ, ਅਤੇ ਜਿਹੜਾ ਪਾਣੀ ਹੈ ਆਪਾਂ ਸੁਣਦੇ ਬੜੀ ਵਾਰ ਆ, ਪਤਾ ਨਹੀਂ ਕਿੰਨੀ ਵਾਰ ਸੁਣਿਆ ਅਸੀਂ ਵੀ ਪਾਣੀ ਯਾਰ ਇੰਨਾ ਪੀਣਾ ਚਾਹੀਦਾ, ਪਰ ਅਸੀਂ ਫਿਰ ਜਦੋਂ ਉੱਠਦੇ ਹਾਂ ਸ਼ਾਮ ਹੋ ਜਾਂਦੀ, ਯਾਰ ਉਹ ਯਾਰ ਮੈਂ ਤਾਂ ਪਾਣੀ ਬੜਾ ਘੱਟ ਪੀਤਾ, ਮੇਰਾ ਤਾਂ ਪਾਣੀ ਰਹਿ ਗਿਆ, ਫਿਰ ਸ਼ਾਮੀ ਅਸੀਂ ਪਾਣੀ ਜੋ ਖਿੱਚਣਾ ਸ਼ੁਰੂ ਕਰਦੇ ਹਾਂ ਫਿਰ ਮੁੜ ਕੇ, ਉਹ ਵੀ ਚੰਗੀ ਗੱਲ ਨਹੀਂ। ਸਾਰਾ ਚੀਜ਼ਾਂ ਟਾਈਮ ਨਾਲ ਕਿਵੇਂ ਮੈਨੇਜ ਕਰਨੀ ਹੈ ਉਹ ਬੜਾ ਜ਼ਰੂਰੀ ਹੈ, ਹਰ ਇੱਕ ਚੀਜ਼ ਦੀ ਪਲੈਨਿੰਗ ਹੋਣੀ ਬਹੁਤ ਜ਼ਰੂਰੀ ਚਾਹੀਦੀ ਹੈ, ਤਾਂ ਹੀ ਆਪਾਂ ਕਹਿੰਦੇ ਹਾਂ ਫਾਈਨੈਂਸ਼ੀਅਲ ਪਲੈਨਿੰਗ ਵੀ ਓਨੀ ਹੀ ਜ਼ਰੂਰੀ ਹੈ ਜੀ। ਅਮਰਪ੍ਰੀਤ ਜੀ ਵੈਲਕਮ ਬੈਕ,
5: ਥੈਂਕ ਯੂ ਸੋ ਮਚ ਸਰਬਜੀਤ ਜੀ। ਸੋ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ ਹੈ ਕਿ ਇੰਸ਼ੋਰੈਂਸ ਨੂੰ ਤੁਸੀਂ ਐਜ਼ ਅ ਬੈਕਅਪ ਪਲਾਨ ਵੀ ਰੱਖ ਸਕਦੇ ਹੋ, ਜਾਂ ਇੰਸ਼ੋਰੈਂਸ ਨੂੰ ਆਪਾਂ ਐਜ਼ ਅ ਐਸੈਟ ਕਲਾਸ ਵੀ ਰੱਖ ਸਕਦੇ ਹਾਂ। ਸੋ ਤੁਹਾਡੇ ਕੋਈ ਆਲਰੇਡੀ ਟਰਮ ਇੰਸ਼ੋਰੈਂਸ ਹੈ, ਤੁਸੀਂ ਤੁਹਾਨੂੰ ਲੱਗਦਾ ਵੀ ਹੁਣ ਟਰਮ ਇੰਸ਼ੋਰੈਂਸ ਦੀ ਲੋੜ ਨਹੀਂ, ਉਹ ਟਰਮ ਇੰਸ਼ੋਰੈਂਸ ਨੂੰ ਬੰਦ ਨਾ ਕਰੋ, ਉਹਨੂੰ ਆਪਾਂ ਐਜ਼ ਅ ਐਸੈਟ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਜਾਂ ਤੁਸੀਂ ਆਪਣੇ ਬੱਚਿਆਂ ਲਈ ਕੁਛ ਕਰਨਾ ਚਾਹੁੰਦੇ ਹੋ, ਤੁਸੀਂ ਬੱਚਿਆਂ ਲਈ ਕੋਈ ਇਵੇਂ ਦਾ ਪਲਾਨ ਲੈਣਾ ਚਾਹੁੰਦੇ ਹੋ ਜਿਹੜਾ 10 ਸਾਲ ਜਾਂ 20 ਸਾਲ ਪੇ ਕਰਨਾ ਪਏ, ਲੇਕਿਨ ਬੱਚਿਆਂ ਦੀ ਇੱਕ ਤਾਂ ਲਾਈਫ ਟਾਈਮ ਤੇ ਚਲੋ ਪ੍ਰੋਟੈਕਸ਼ਨ ਤਾਂ ਹੈ ਹੀ ਹੈ, ਬਟ ਨਾਲ ਦੀ ਨਾਲ ਇਹ ਪਲਾਨ ਦੇ ਵਿੱਚ ਜਿਹੜੀ ਇਕੁਇਟੀ ਜੋੜਨੀ ਹੈ ਉਹ ਤੁਹਾਡੇ ਬੱਚਿਆਂ ਦੇ ਫਿਊਚਰ ਲਈ ਬਹੁਤ ਹੀ ਜ਼ਿਆਦਾ ਬੈਨੀਫਿਸ਼ੀਅਲ ਹੋਊਗੀ। ਸੋ ਕੋਈ ਵੀ ਕੁਸ਼ਚਨ ਤੁਹਾਡਾ ਇੰਸ਼ੋਰੈਂਸ ਨੂੰ ਲੈ ਕੇ, ਤੁਹਾਡਾ ਆਲਰੇਡੀ ਕੋਈ ਪਲਾਨ ਚੱਲਦਾ, ਤੁਸੀਂ ਉਹਨੂੰ ਰਿਵਿਊ ਕਰਵਾਉਣਾ, ਰਿਵਿਊ ਕਰਵਾਉਣ ਲਈ ਸਰਬਜੀਤ ਜੀ ਤੁਸੀਂ ਆਪ ਵੀ ਦੇਖ ਸਕਦੇ ਹੋ ਕਿ ਤੁਹਾਨੂੰ ਰਿਵਿਊ ਕਰਵਾਉਣ ਕਰਵਾਉਣ ਦੀ ਲੋੜ ਹੈ ਜਾਂ ਨਹੀਂ। ਤੁਸੀਂ ਪਹਿਲੇ ਵਰਕ ਪਰਮਿਟ ਤੇ ਸੀ, ਹੁਣ ਤੁਸੀਂ ਪੀਆਰ ਹੋ ਗਏ, ਪਹਿਲੇ ਤੁਸੀਂ ਅਨਮੈਰਿਡ ਸੀਗੇ, ਹੁਣ ਤੁਹਾਡੀ ਮੈਰਿਜ ਹੋ ਗਈ, ਜਾਂ ਬੱਚੇ ਹੋਏ ਆ, ਜਾਂ ਤੁਸੀਂ ਕੋਈ ਨਵਾਂ ਬਿਜ਼ਨਸ ਸਟਾਰਟ ਕੀਤਾ, ਜਾਂ ਕੋਈ ਤੁਸੀਂ ਪ੍ਰੋਪਰਟੀ ਲਈ ਹੈ, ਮਤਲਬ ਪਹਿਲੇ ਤੁਸੀਂ ਰੈਂਟ ਤੇ ਸੀਗੇ ਹੁਣ ਤੁਸੀਂ ਘਰ ਲੈ ਲਿਆ, ਜਾਂ ਰੈਂਟ ਤੇ ਸੀਗੇ ਹੁਣ ਤੁਸੀਂ ਘਰ ਲੈ ਲਿਆ, ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਐਡ ਕੀਤੀ ਹੈ। ਇਹਨਾਂ ਸਾਰੇ ਸਿਨੈਰੀਓ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਇੰਸ਼ੋਰੈਂਸ ਦੇ ਜੋ ਚੱਲਦੇ ਪਲਾਨਸ ਹੈ ਉਹਨਾਂ ਨੂੰ ਰਿਵਿਊ ਜ਼ਰੂਰ ਕਰੋ, ਉਹਨਾਂ ਨੂੰ ਅਪਡੇਟ ਜ਼ਰੂਰ ਕਰੋ। ਤੁਸੀਂ ਆਪਣੇ ਐਡਵਾਈਜ਼ਰ ਨਾਲ ਕਰ ਸਕਦੇ ਹੋ ਜਾਂ ਤੁਸੀਂ ਮੇਰੇ ਨਾਲ ਵੀ ਗੱਲ ਕਰ ਸਕਦੇ ਹੋ। ਚੱਲਦੇ ਪਲਾਨ ਨੂੰ ਕੋਸ਼ਿਸ਼ ਕਰੋ ਵੀ ਕਦੇ ਬੰਦ ਨਾ ਕਰੋ, ਉਹਦੇ ਵਿੱਚ ਹੀ ਚੇਂਜਿਸ ਕਰ ਲਓ ਜੋ ਕਰਨ ਵਾਲੀਆਂ। ਅਨਲੈਸ ਤੁਹਾਨੂੰ ਗਲਤ ਇਨਫੋਰਮੇਸ਼ਨ ਦਿੱਤੀ ਗਈ, ਤੁਹਾਨੂੰ ਲੱਗਦਾ ਤੁਹਾਡਾ ਪਲਾਨ ਕੁਝ ਹੋਰ ਸੀ ਪਰ ਪਲਾਨ ਕੁਝ ਹੋਰ ਨਿਕਲਿਆ, ਉਸ ਸਿਚੁਏਸ਼ਨ ਦੇ ਵਿੱਚ ਆਪਾਂ ਨੂੰ ਚੇਂਜ ਕਰਨਾ ਪੈਂਦਾ। ਅਦਰਵਾਈਜ਼ ਕੋਈ ਵੀ ਚੱਲਦੇ ਪਲਾਨ ਦੇ ਵਿੱਚ ਆਪਾਂ ਚੇਂਜਿਸ ਕਰਕੇ ਉਸੇ ਪਲਾਨ ਨੂੰ ਚੱਲਦਾ ਰੱਖ ਸਕਦੇ ਹੁੰਦੇ ਹਾਂ। ਸੋ ਕੋਈ ਵੀ ਕੁਸ਼ਚਨ ਤੁਹਾਡਾ ਇੰਸ਼ੋਰੈਂਸ ਨੂੰ ਲੈ ਕੇ, ਚਾਹੇ ਉਹ ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਪੇਰੈਂਟਸ ਨੂੰ ਤੁਸੀਂ ਸੁਪਰ ਵੀਜ਼ਾ ਤੇ ਸਪੋਂਸਰ ਕਰਨਾ ਹੈ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਕਿਸੇ ਨੇ ਵਿਜ਼ਿਟਰ ਆਉਣਾ ਤੁਹਾਡੇ ਕੋਲ, ਵਿਜ਼ਿਟਰ ਇੰਸ਼ੋਰੈਂਸ ਹੈ, ਤੁਸੀਂ ਕਿਤੇ ਟਰੈਵਲ ਕਰਨਾ ਫੈਮਿਲੀ ਦੇ ਨਾਲ, ਫਰੈਂਡਸ ਦੇ ਨਾਲ, ਹਮੇਸ਼ਾ ਆਪਾਂ ਡਿਸਕਾਊਂਟ ਲੈ ਸਕਦੇ ਹੁੰਦੇ ਹਾਂ ਜਦੋਂ ਵੀ ਆਪਾਂ ਗਰੁੱਪ ਦਾ ਟਰੈਵਲ ਇੰਸ਼ੋਰੈਂਸ ਕਰਦੇ ਹਾਂ, ਜਾਂ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਦੇ ਰਿਲੇਟਡ ਕੋਈ ਕੁਸ਼ਚਨ ਹੈ ਤੁਹਾਡਾ, ਪਹਿਲਾਂ ਕਰ ਲੈਣਾ। FHSA ਹੈ, ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ ਹੈ, TFSA ਸਾਰਿਆਂ ਲਈ ਬਹੁਤ ਵਧੀਆ ਪਲਾਨ ਹੈ, ਤੁਹਾਡੀ ਇਨਕਮ ਜ਼ਿਆਦਾ, RRSP ਦਾ ਆਪਾਂ ਬੈਨੀਫਿਟ ਲੈ ਸਕਦੇ ਹਾਂ, ਜਾਂ ਡਿਸੇਬਿਲਟੀ ਸੇਵਿੰਗ ਪਲਾਨ ਹੈ ਵੀ ਘਰ 'ਚ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ ਜਾਂ ਕੋਈ ਅਡਲਟ ਹੈ ਵਿਦ ਡਿਸੇਬਿਲਟੀ, 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਸੋ ਇਹਨਾਂ ਸਾਰੇ ਪਲਾਨ ਦੇ ਰਿਲੇਟਡ ਕੋਈ ਵੀ ਕੁਸ਼ਚਨ ਹੈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616। ਤੁਹਾਨੂੰ ਲੱਗਦਾ ਵੀ ਲੇਟ ਹੋ ਚੁੱਕਾ, ਤੁਸੀਂ ਮੈਨੂੰ ਮੈਸੇਜ ਕਰ ਲਓ, ਤੁਸੀਂ ਮੈਨੂੰ ਮਿਸਡ ਕਾਲ ਕਰ ਦਿਓ, ਆਪਾਂ ਕੱਲ੍ਹ ਗੱਲ ਕਰ ਸਕਦੇ ਹਾਂ। youchawla.com ਵੈਬਸਾਈਟ ਹੈ ਮੇਰੀ, ਤੁਸੀਂ ਉਸ ਤੇ ਵਿਜ਼ਿਟ ਕਰ ਸਕਦੇ ਹੋ। ਅਲਬਰਟਾ, BC, ਮੈਨਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸਿਸ 'ਚ ਮੈਂ ਲਾਈਸੈਂਸ ਹਾਂ। ਤੁਹਾਡੇ ਫੈਮਿਲੀ ਹੈ, ਫਰੈਂਡ ਦਾ ਜ਼ਰੂਰ ਨੰਬਰ ਸ਼ੇਅਰ ਕਰ ਦਿਓ। ਨੰਬਰ ਅਗੇਨ 6474

ਆਵੇ ਤਾਂ ਸੋ ਜਾਂਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰੈ ਦੈਦੇ ਸਿੱਖ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨ੍ਹਾਂ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਪਾਵੇ, ਆਓ ਸੰਤ ਪਿਆਰੇ ਹੋ ਅਕਤ ਕੀ

ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨੁਸਾਇਆ ਜੀ ਜਨ ਸਬਦ ਉਪਾਇਕ ਵੇਖ ਪਰਸਣਾਇਆ ਲਾਭ ਲੋਭ ਆਮਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਇਆ ਪੁੱਤਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਤਿਨ

ಓಂ ಧರಣಿ ಗರ್ಭ ಸಂಭವ.

ಭೂಷಣಾಚಿತಂ ಪದಂ ಗೋಪಾಲ ಬಾಲ ಚಾರ ಚೋರ ಬಾಲ ಕೃಷ್ಣ ಮಾಶ್ರಯ.

0: ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰੇ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰੇ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ। I'm really sorry.
1: Will I ever see you again?

కవచం దేవతా వాసం వజ్ర పరిజర సౌధ్యకం.

ಸ್ತಾ ನಾವಿಂದ್ರ ಬಗ್ಗೆ ಪಾತು.

Krishna Mashri.

ఫలం తత్సంగేశ్వర ఉచ అయం స్వామాగ లోకానా.

दिशाओं में ठंडक घटा हर जाने। तेरे गेसुओं की बड़ी मेहरबानी।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: पंजाबी लहरां
1: प्रोग्राम समर्पित है रंगले पंजाब नूं,
0: पंजाबी बोली ते पंजाबी सभ्याचार नूं,
1: गुरु साहिबान पीरां फकीरां दी धरती नूं,
0: ठंडियां छावां जीआं मावां नूं,
1: चौड़ियां छातियां वाले गभरूआं नूं,
0: चरखा कतदियां ते पींगां झूटदियां मुटियारां नूं,
1: लोक गीतां भंगड़े अते गिद्धियां दीआं छणकारां नूं।
0: प्रोग्राम पंजाबी लहरां
1: हफ्ते दे 7 दिन प्राइम टाइम ते पंजाबी लहरां पंजाबीयत दी सेवा विच।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: 24 ghante 7 din khulla sabzi market, restaurant and grocery store do locations to serve kar rahe ne, Sandalwood and McLaughlin 10 Lormel Gate, ya pahuncho 10970 Bramley Road. Veg and non-veg biryani buy one get one free, chana bhatura buy one get one free, fish pakoda buy one get one free, tandoori chicken leg buy one get one free, mango lassi, salt lassi, mithi lassi buy one get one free, har roz fresh saag te makki di roti, tiffin service pick up ate delivery de layi vi available hai, dona locations te fresh sabziyan, fruit te grocery de item, te hun aloo, gobi, mooli te pyaaz wale paronthe 299 de ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ 9057890333। 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
7: 416-509-1509
8: ਔਰ ਵਿਜ਼ਿਟ insuranceforyou.ca।
9: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਫ੍ਰੀਕੁਐਂਸੀ ਤੇ, ਤੇ 26 ਜੁਲਾਈ 2026 ਦਾ ਪਿਆਰਾ ਦਿਨ ਐਤਵਾਰ। ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਪਿਆਰੀ ਜੀ ਗੁੱਡ ਮਾਰਨਿੰਗ ਆਖਦੀ ਹਾਂ। ਸੋ ਆਓ ਜੀ ਸ਼ੁਰੂਆਤ ਕਰੀਏ, ਤੇ ਸਭ ਤੋਂ ਪਹਿਲਾਂ ਪ੍ਰੋਗਰਾਮ ਰਾਹੀਂ ਅਸੀਂ ਸਰਵਣ ਕਰਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।

ਵਾਹਿਗੁਰੂ ਜੀ ਕੀ ਫਤਿਹ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ।

ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਜੀ ਤੁਸੀਂ ਜੁੜੇ ਹੋਏ ਹੋ AM 530 ਤੇ ਪਿਆਰੇ ਦਿਨ ਐਤਵਾਰ ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ ਅਤੇ ਵੀਕਐਂਡ ਦੀਆਂ ਵਾਈਬਸ ਬਿਲਕੁਲ ਪੂਰੀਆਂ ਨੇ ਅਤੇ ਉਮੀਦ ਕਰਦੇ ਹਾਂ ਜੀ ਤੁਹਾਡਾ ਇਹ ਸਮਾਂ ਜੋ ਹੈ ਉਹ ਚੰਗਾ ਬੀਤ ਰਿਹਾ ਅਤੇ ਚੰਗੇ ਦੀ ਹੀ ਉਮੀਦ ਕਰੀਏ। ਸੋ ਬਹੁਤ ਹੀ ਪਿਆਰਾ ਦਿਨ 18 ਡਿਗਰੀ ਟੈਂਪਰੇਚਰ ਦੇ ਨਾਲ ਇਸ ਵੇਲੇ ਜੋ ਦਿਨ ਚੜ੍ਹ ਚੁੱਕਾ ਹੈ ਜੋ ਸੂਰਜ ਦੇ ਨਾਲ ਜੋ ਭਾਵੇਂ ਇਸ ਵੇਲੇ ਚਲੋ ਬਦਲਵਾਈ ਹੈ ਪਰ ਹੌਲੀ ਹੌਲੀ ਜੋ ਚਾਨਣ ਹੋ ਰਿਹਾ ਅਤੇ ਦਿਨ ਭਰ ਜੀ ਅੱਜ ਦਾ ਮੌਸਮ ਜੋ ਹੈ ਅੱਜ ਦੇ ਤਾਪਮਾਨ ਜੋ ਨੇ ਉਹ ਕੱਲ੍ਹ ਵਾਂਗ ਹੀ ਰਹਿਣਗੇ 28 ਡਿਗਰੀ ਤੱਕ ਪਹੁੰਚਣਗੇ ਪਰ ਅੱਜ ਜੀ ਮੀਂਹ ਵਰਨ ਦੇ ਪੂਰੇ ਪੂਰੇ ਆਸਾਰ ਨੇ। ਸੋ ਉਮੀਦ ਤਾਂ ਹੈ ਕਿ ਦਿਨ ਭਰ ਜੋ ਬਦਲਵਾਈ ਰਹਿਣੀ ਹੈ ਕਿ ਮੀਂਹ ਦੇ ਆਸਾਰ ਨੇ ਪਰ ਹੋ ਸਕਦਾ ਕਿ ਸ਼ਾਮ ਨੂੰ ਜਾ ਕੇ ਫਿਰ ਮੀਂਹ ਪਵੇ ਅਤੇ ਦਿਨ ਭਰ ਜੀ ਮੌਸਮ 28 ਡਿਗਰੀ ਦੇ ਲਾਗੇ ਛਾਗੇ ਰਹਿਣ ਵਾਲਾ ਅਤੇ ਦੇਰ ਰਾਤੀ ਫਿਰ 20 ਡਿਗਰੀ ਹੋਣਾ ਅਤੇ ਸਿਰਫ ਅੱਜ ਹੀ ਨਹੀਂ ਉਮੀਦ ਤਾਂ ਇਹ ਹੈ ਕਿ ਆਉਣ ਵਾਲੇ ਜੋ ਫਿਰ 3-4 ਦਿਨ ਨੇ ਅੱਗੇ ਅਤੇ ਮੀਂਹ ਦੇ ਨਾਲ ਹੀ ਇਹ ਜੋ ਸਾਉਣ ਮਹੀਨੇ ਦੇ ਇਹ ਜੋ ਦਿਨ ਨੇ ਅਸੀਂ ਬਤੀਤ ਕਰਾਂਗੇ ਅਤੇ ਦਿਨ ਜੋ ਹੈ ਜੀ ਅੱਜ ਸੰਪੂਰਨ ਹੋਵੇਗਾ 8:48 ਦੇ ਸੂਰਜ ਦੇ ਢਲਣ ਦੇ ਨਾਲ। ਸੋ ਐਤਵਾਰ ਦਾ ਇਹ ਪਿਆਰਾ ਦਿਨ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਜੋ ਵੀ ਤੁਸੀਂ ਅੱਜ ਦੇ ਦਿਨ ਲਈ ਚਲੋ ਸੋਚਿਆ ਹੈ ਠਾਣਿਆ ਹੈ ਪਰਮਾਤਮਾ ਉਸ ਨੂੰ ਜ਼ਰੂਰ ਪੂਰਾ ਕਰੇ ਅਤੇ ਇੱਕ ਹਾਂ ਜੋ ਹੈ ਪਰਮਾਤਮਾ ਵੱਲੋਂ ਉਸ 'ਤੇ ਜ਼ਰੂਰ ਲੱਗ ਜਾਵੇ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਮੈਂ ਫੋਨ ਨੰਬਰ ਤੁਹਾਨੂੰ ਨੋਟ ਕਰਵਾ ਦੇਵਾਂ ਜੀ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨੰਬਰ 905-673-3337 905-673-3337 'ਤੇ ਕਾਲ ਜੀ ਸਾਨੂੰ ਜ਼ਰੂਰ ਹੋ ਸਕਦੀ ਹੈ ਅਤੇ ਜਿੱਥੇ ਚਲੋ ਆਪਣੇ ਫੋਨ ਨੰਬਰ ਦਿੱਤੇ ਉੱਥੇ ਮੈਂ ਤੁਹਾਨੂੰ ਇਹ ਨੰਬਰ ਵੀ ਨੋਟ ਕਰਵਾ ਦੇਵਾਂ ਕਿ ਤੁਸੀਂ ਫੋਨ ਰਾਹੀਂ ਸਾਡੇ ਇਸ ਪ੍ਰੋਗਰਾਮ ਨੂੰ ਦੂਰ ਦੁਰਾਡੇ ਤੱਕ ਕੈਨੇਡਾ ਭਰ ਦੇ ਵਿੱਚ ਸੁਣ ਸਕਦੇ ਹੋ ਅਤੇ US ਦੇ ਵਿੱਚ ਵੀ ਸੁਣ ਸਕਦੇ ਹੋ। ਜਿੱਥੇ ਚਲੋ ਰੇਡੀਓ ਸਿਗਨਲ ਨਹੀਂ ਪਹੁੰਚਦਾ ਉੱਥੇ ਫੋਨ ਰਾਹੀਂ ਪ੍ਰੋਗਰਾਮ ਜ਼ਰੂਰ ਪਹੁੰਚਦਾ ਹੈ ਅਤੇ ਕੈਨੇਡਾ ਲਈ ਨੰਬਰ ਹੈ 416-477-2040 416-477-2040 ਅਤੇ ਜੀ US ਦੇ ਵਿੱਚ ਵੀ ਨੰਬਰ ਹੈ 641-741-0860 641-741-0860 ਇਹ ਨੰਬਰ ਜੋ ਹੈ US ਦੇ ਵਿੱਚ ਡਾਇਲ ਹੋ ਸਕਦਾ ਅਤੇ ਇਸ ਦੇ ਨਾਲ ਹੀ ਜੀ ਯਾਦ ਤੁਹਾਨੂੰ ਹਮੇਸ਼ਾ ਕਰਵਾਈਦਾ ਪੰਜਾਬੀ ਲਹਿਰਾਂ ਦੀ ਜੋ ਐਪ ਹੈ ਇਸ ਰਾਹੀਂ ਵੀ ਤੁਸੀਂ ਸਾਡੇ ਪ੍ਰੋਗਰਾਮ ਦੇ ਨਾਲ ਹਰ ਵੇਲੇ ਜੋ ਹੈ ਪ੍ਰੋਗਰਾਮ ਸਮੇਂ ਜੋ ਹੈ ਲਾਈਵ ਜੋ ਹੈ ਜ਼ਰੂਰ ਜੁੜ ਸਕਦੇ ਹੋ ਅਤੇ ਪ੍ਰੋਗਰਾਮ ਸੁਣ ਸਕਦੇ ਹੋ ਜੀ ਪੰਜਾਬੀ ਲਹਿਰਾਂ ਦੀ ਐਪ ਰਾਹੀਂ। ਸੋ ਉਮੀਦ ਹੈ ਜੀ ਜੋ ਅੱਜ ਦੀ ਪਲੈਨਿੰਗ ਜੋ ਕੀਤੀ ਹੈ ਬਾਹਰ ਦੀ ਸੈਰ ਦੀ ਹੀ ਮੋਸਟਲੀ ਇਸ ਵੇਲੇ ਇਸ ਮੌਸਮ ਦੇ ਵਿੱਚ ਪਲੈਨਿੰਗ ਹੁੰਦੀ ਹੈ ਕਿ ਜੋ ਸਾਈਟ ਸੀਇੰਗਸ ਨੇ ਜੋ ਅੱਛੀ ਜਿੱਥੇ ਸਾਨੂੰ ਜੋ ਕੁਦਰਤ ਦਾ ਨਜ਼ਾਰਾ ਜੋ ਹੈ ਉਹ ਓਨਟੈਰੀਓ ਭਰ ਦੇ ਵਿੱਚ ਮਿਲਦਾ ਪਲੈਨਿੰਗ ਤਾਂ ਮੇਰੇ ਖਿਆਲ ਇਹੀ ਹੁੰਦੀ ਹੋਵੇਗੀ ਕਿ ਚਲੋ ਅੱਜ ਉੱਥੇ ਚੱਲੀਏ ਅੱਜ ਉੱਥੇ ਚੱਲੀਏ ਅੱਜ ਬੱਚਿਆਂ ਨੂੰ ਇਹ ਵਿਖਾਈਏ ਅੱਜ ਵੱਡਿਆਂ ਨੂੰ ਇਹ ਵਿਖਾਈਏ ਕਿਉਂਕਿ ਵੱਡਿਆਂ ਦੀ ਵੀ ਚੋਇਸ ਹੁੰਦੀ ਹੈ ਵੀ ਅਸੀਂ ਵੰਡਰਲੈਂਡ ਤਾਂ ਸਾਨੂੰ ਨਹੀਂ ਮਜ਼ਾ ਆਉਂਦਾ ਪਰ ਕਿਤੇ ਕੋਈ ਨੇਚਰ ਵਾਲੀ ਥਾਂ ਹੋਵੇ ਉੱਥੇ ਫਿਰ ਅੱਛਾ ਲੱਗਦਾ। ਸੋ ਉਮੀਦ ਹੈ ਜੋ ਅੱਜ ਤੁਸੀਂ ਸਾਰੀ ਪਲੈਨਿੰਗ ਕੀਤੀ ਹੈ ਅਤੇ ਇਹ ਪਲੈਨਿੰਗ ਜੋ ਹੈ ਉਹ ਜ਼ਰੂਰ ਸਹੀ ਰਹੇਗੀ ਅਤੇ ਇਸ ਦੇ ਨਾਲ ਹੀ ਜੇ ਕਿਸੇ ਨੂੰ ਗੇਮ ਪਸੰਦ ਹੈ ਅਤੇ ਉਹਨਾਂ ਲਈ ਵੀ ਅੱਜ ਦੀ ਪਲੈਨਿੰਗ ਤਾਂ ਫਿਰ ਪੂਰੀ ਹੋਵੇਗੀ ਜੋ ਸੀਰੀਜ਼ ਦਾ ਫਿਨਾਲੇ ਹੋਣਾ ਅਤੇ ਬਲੂ ਜੇਜ਼ ਨੂੰ ਪਰਫੋਰਮ ਕਰਦੇ ਜੋ ਵੇਖਣਾ ਅਤੇ ਇਹ ਵੀ ਚਲੋ ਅੱਜ ਦੀ ਦੁਪਹਿਰ ਦੇ ਵਿੱਚ ਜੋ ਹੈ ਉਹ ਇੱਕ ਕਾਰਜ ਤਾਂ ਸ਼ਾਮਿਲ ਜ਼ਰੂਰ ਹੈ। ਸੋ ਟੋਰੋਂਟੋ ਬਲੂ ਜੇਜ਼ ਨੇ ਕੱਲ੍ਹ ਤਾਂ ਜੋ ਕਮਾਲ ਕੀਤੀ ਜੋ 6-2 ਦੇ ਨਾਲ ਬੂਸਟਨ ਨੂੰ ਹਰਾਇਆ ਸੋ ਅੱਛਾ ਮੈਚ ਸੀ ਅਤੇ ਅੱਛੀ ਗੇਮ ਸੀ ਅਤੇ ਅੱਜ ਜੋ ਫਿਨਾਲੇ ਹੈ ਚਲੋ ਇਸ ਨੂੰ ਮਾਣਨ ਦਾ ਮੌਕਾ ਮਿਲੇਗਾ ਅਤੇ ਫਿਰ ਆਉਣ ਵਾਲੇ ਹਫ਼ਤੇ ਵੀ ਤਿਆਰੀ ਤੁਸੀਂ ਕੱਸ ਲੈਣੀ ਹੈ ਇਸ ਦੇ ਵਿੱਚ ਕਿਉਂਕਿ ਜੋ ਵਾਸ਼ਿੰਗਟਨ ਨੈਸ਼ਨਲਸ ਹੈ ਉਹਨਾਂ ਨੇ ਜੀ ਇਹ ਕੈਨੇਡਾ US ਫਰੈਂਡਸ਼ਿਪ ਡੇ ਦੇ ਤੌਰ 'ਤੇ ਜੋ ਬਲੂ ਜੇਸ ਦੇ ਨਾਲ ਇਹ ਮੰਗਲਵਾਰ ਨੂੰ ਜੋ ਫਿਰ ਇਹ ਗੇਮ ਅਗਲੀ ਰੱਖੀ ਹੈ ਅਤੇ ਇਹ ਵੀ ਫਿਰ ਵੇਖਣੀ ਜੋ ਹੈ ਉਹ ਜ਼ਰੂਰ ਬਣਦੀ ਹੈ। ਸੋ ਚਲੋ ਫੀਫਾ ਤੋਂ ਬਾਅਦ ਹੁਣ ਜੋ ਹੋਮ ਗੇਮ ਦੀ ਗੱਲ ਕਰੀਏ ਅਤੇ ਇਹ ਵੀ ਸਾਲ ਭਰ ਜੋ ਹੈ ਬੰਦਾ ਇੰਜੋਏ ਕਰਦਾ ਰਹਿੰਦਾ ਅਤੇ ਫਿਰ ਇਹ ਗੇਮ ਜੋ ਹੈ ਇੱਕ ਵਾਰੀ ਸਮਝ ਆਉਣ ਲੱਗ ਜਾਵੇ ਫਿਰ ਇੰਟਰਸਟ ਜੋ ਹੈ ਉਹ ਜ਼ਰੂਰ ਪੈ ਜਾਂਦਾ। ਸੋ ਜੀ ਇਸ ਦੇ ਨਾਲ ਹੀ ਮੈਂ ਤੁਹਾਨੂੰ ਹੁਣ ਨੋਟ ਜ਼ਰੂਰ ਕਰਵਾ ਦੇਵਾਂ ਜੀ ਕਿ ਤੁਸੀਂ ਇਹ ਵੀ ਨੋਟ ਕਰਨਾ ਕਿਉਂਕਿ ਚੰਗੇ ਮੌਸਮ ਦੇ ਵਿੱਚ ਸਾਨੂੰ ਜੇ
ਚੰਗਾ ਕੰਮ ਜੋ ਹੈ ਉਹ ਮਿਲ ਜਾਵੇ, ਜੋ ਆਸਾਨੀ ਨਾਲ ਅਸੀਂ ਕਰ ਸਕੀਏ, ਜਾਣ ਦੀ ਜਾਂ ਫਿਰ ਵਾਪਸ ਆਉਣ ਦੀ ਟੈਨਸ਼ਨ ਨਾ ਹੋਵੇ ਕਿ ਪਿਕਅਪ ਡਰੋਪ ਆਫ ਇਹਨਾਂ ਨੇ ਆਪ ਕਰਨਾ। ਅਤੇ ਫਾਰਮ ਅਤੇ ਗ੍ਰੀਨ ਹਾਊਸਿਸ ਦੇ ਵਿੱਚ ਜੀ ਇਹ ਕੰਮ ਹੈ। ਅਤੇ ਗੁਰਜੋਤ ਜੀ ਨੂੰ ਤੁਸੀਂ ਇਸ ਕੰਮ ਬਾਰੇ ਜ਼ਰੂਰ ਆਪਣੀ ਕਾਲ ਕਰ ਸਕਦੇ ਹੋ। ਨੰਬਰ 6472785394 ਹੈ, 6472785394 ਇਹ ਨੰਬਰ 'ਤੇ ਤੁਸੀਂ ਕਾਲ ਕਰਨੀ ਹੈ, ਤਾਂ ਜੋ ਕਿ ਜੇਕਰ ਤੁਸੀਂ ਇਸ ਕੰਮ ਨੂੰ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। ਅਤੇ 6472785394 'ਤੇ ਗੁਰਜੋਤ ਜੀ ਦੇ ਨਾਲ ਜੀ ਜ਼ਰੂਰ ਸੰਪਰਕ ਹੋ ਸਕਦੇ ਨੇ। ਅਤੇ ਮੈਂ ਇਸ ਦੇ ਨਾਲ ਇਸ ਕੰਮ ਦੀ ਜਾਣਕਾਰੀ ਵੀ ਬਿਲਕੁਲ ਦੇ ਦੇਵਾਂ ਕਿ ਕੰਮ ਇੱਕ ਹੋਰ ਹੈ ਜਿੱਥੇ ਕਿ ਕਾਰਪੈਂਟਰੀ ਦਾ ਇਹਨਾਂ ਨੂੰ ਤਜਰਬਾ ਚਾਹੀਦਾ। ਅਤੇ ਜੇਕਰ ਤੁਸੀਂ ਕਾਰਪੈਂਟਰੀ ਦੇ ਕੰਮ ਦਾ ਤਜਰਬਾ ਰੱਖਦੇ ਹੋ ਤਾਂ ਫਿਨਿਕਸ ਮਿਲ ਵਰਕ ਦੇ ਨਾਲ ਤੁਸੀਂ ਜੁੜ ਸਕਦੇ ਹੋ, ਇਹਨਾਂ ਦੇ ਨਾਲ ਕੰਮ ਕਰ ਸਕਦੇ ਹੋ। ਸਟੀਲਸ ਅਤੇ ਟੋਮਕਿਨ ਦੇ ਕੋਲ ਕੰਮ ਦੀ ਜੋ ਲੋਕੇਸ਼ਨ ਹੋਵੇਗੀ, ਅਤੇ ਜੱਗ ਜੀ ਨੂੰ ਮਿਲਿਆ ਜਾ ਸਕਦਾ। ਤੁਸੀਂ ਕਾਲ ਕਰ ਸਕਦੇ ਹੋ ਜੀ ਨੰਬਰ 416-822-2239 'ਤੇ, 416-822-2239 'ਤੇ ਫਿਨਿਕਸ ਮਿਲ ਵਰਕ ਤੋਂ ਜੀ ਤੁਸੀਂ ਜੱਗ ਜੀ ਨੂੰ ਕਾਲ ਕਰੋ ਜੇਕਰ ਤੁਸੀਂ ਕਾਰਪੈਂਟਰੀ ਦਾ ਤਜਰਬਾ ਰੱਖਦੇ ਹੋ, ਅਤੇ ਇਹ ਜੋ ਕੰਮ ਹੈ ਤੁਹਾਨੂੰ ਜ਼ਰੂਰ ਮਿਲ ਸਕਦਾ ਜੀ। ਅਤੇ ਜੀ ਇਸ ਦੇ ਨਾਲ ਹੀ ਨਾਲ ਮੈਂ ਜ਼ਿਕਰ ਇਸ ਗੱਲ ਦਾ ਵੀ ਬਿਲਕੁਲ ਕਰ ਦੇਵਾਂ ਕਿ ਕਈ ਵਾਰੀ ਕੀ ਹੁੰਦਾ ਕਿ ਅਸੀਂ ਆਪਣੀ ਗੱਡੀਆਂ ਕਾਰਾਂ ਲਈ ਇੱਕ ਚੰਗੀ ਇੰਸ਼ੋਰੈਂਸ ਦੀ ਭਾਲ ਕਰ ਰਹੇ ਹੁੰਦੇ ਹਾਂ, ਅਤੇ ਉਸ ਭਾਲ ਦੇ ਵਿੱਚ ਵੀ ਸਾਨੂੰ ਮੁਸ਼ਕਿਲ ਆਉਂਦੀ ਹੈ ਕਿਉਂਕਿ ਅੱਛੀ ਕੋਈ ਇੰਸ਼ੋਰੈਂਸ ਪੋਲਿਸੀ ਨਹੀਂ ਮਿਲਦੀ। ਸੋ ਤੁਸੀਂ ਮੈਂਡੀ ਗਿੱਲ ਜੀ ਨੂੰ ਏਬਲ ਇੰਸ਼ੋਰੈਂਸ 'ਤੇ ਇਸ ਲਈ ਜੀ ਸੰਪਰਕ ਕਰਨਾ, ਕਿਉਂਕਿ ਇਹਨਾਂ ਦੇ ਕੋਲ ਓਨਰ ਓਪਰੇਟਰਸ ਅਤੇ ਫਲੀਟ ਓਨਰਸ ਜੋ ਨੇ ਉਹਨਾਂ ਲਈ ਬਹੁਤ ਅੱਛੇ ਪਲਾਨਸ ਨੇ, ਬਹੁਤ ਅੱਛੀਆਂ ਇੰਸ਼ੋਰੈਂਸ ਪੋਲਿਸੀਜ਼ ਨੇ। ਅਤੇ ਤੁਸੀਂ ਡਰਾਈਵਰਸ ਨੂੰ ਵੀ ਪੋਲਿਸੀਜ਼ ਦੇ ਵਿੱਚ ਐਡ ਕਰਵਾ ਸਕਦੇ ਹੋ ਬਿਨਾਂ ਕਿਸੇ ਮੁਸ਼ਕਿਲ ਤੋਂ। ਸੋ ਤੁਸੀਂ ਮੈਂਡੀ ਗਿੱਲ ਜੀ ਦੇ ਫੋਨ ਨੰਬਰ ਨੋਟ ਕਰਨੇ ਏਬਲ ਇੰਸ਼ੋਰੈਂਸ ਤੋਂ, ਨੰਬਰ 6472-929-95091 ਨੰਬਰ ਹੈ, 6472-929-95091। ਅਤੇ ਨੰਬਰ ਇੱਕ ਹੋਰ ਇਹਨਾਂ ਦਾ ਨੋਟ ਕਰਵਾਵਾਂਗੇ, 6472-883-1898, 6472-883-1899 ਜੀ ਇਹ ਨੰਬਰ ਵੀ ਹੈ ਮੈਂਡੀ ਗਿੱਲ ਜੀ ਦਾ। ਸੋ ਜੀ ਸਰਵਣ ਕਰਾਂਗੇ ਇੱਕ ਸ਼ਬਦ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਐਤਵਾਰ ਦੀ ਸੁਨਹਿਰੀ ਜੋ ਇਹ ਸਵੇਰ ਹੈ, ਤੁਹਾਨੂੰ ਮੁਬਾਰਕ ਹੋਵੇ। ਪ੍ਰੋਗਰਾਮ ਦੇ ਨਾਲ ਤੁਸੀਂ ਬਣੇ ਰਹਿਣਾ ਜੀ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
1: Wow, what a fresh green vegetables and fruits, lower grocery prices and tasty thali. Main kithe dream ta nahi dekh rahe
2: hain? Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fandaway, Brampton, 905-456-9900.
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 6472516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
3: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
4: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ?
3: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
4: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਉਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਉਰ ਲਾਈਫ ਇੰਸ਼ੋਰੈਂਸ 416-817-6500 ਔਰ ਵਿਜ਼ਿਟ securelifeinsurance.ca।
5: ਏਜਕਸ ਕ੍ਰੈਮਟੋਰੀਅਮ, ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ। ਏਜਕਸ ਕ੍ਰੈਮਟੋਰੀਅਮ, 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ, ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399। ਸਬਜ਼ੀ ਮਾਰਕੀਟ ਓਪਨ 24/7। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
5: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 6478800055 6478800055।
6: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
7: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
6: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
7: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ। ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ। ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 4168115385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਖਬਰਾਂ ਅੱਜ ਦੀਆਂ ਜੀ ਸ਼ੁਰੂ ਕਰਾਂਗੇ। ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਇਸ ਵੇਲੇ ਸ਼ਾਮਿਲ ਹੋਏ ਨੇ, ਪਰ ਮੈਂ ਮਾਫੀ ਚਾਹੁੰਦੀ ਹਾਂ ਕਿ ਕਨੈਕਸ਼ਨ ਤਾਂ ਚਲੋ ਬੈਠ ਗਿਆ ਸੀ ਪਰ ਸ਼ਾਇਦ ਥੋੜ੍ਹੀ ਜੀ ਇਸ ਦੇ ਵਿੱਚ ਪ੍ਰੋਬਲਮ ਇਸ ਵੇਲੇ ਆ ਰਹੀ ਹੈ, ਅਤੇ ਮੈਨੂੰ ਥੋੜ੍ਹਾ ਜਿਹਾ ਸਮਾਂ ਤੁਸੀਂ ਦਿਓ ਤਾਂ ਜੋ ਕਿ ਅਸੀਂ ਕਨੈਕਸ਼ਨ ਜੋ ਹੈ ਉਹ ਦੁਬਾਰਾ ਬਣਾ ਸਕੀਏ ਅਤੇ ਖਬਰਾਂ ਜਲਦ ਸ਼ੁਰੂ ਕਰਦੇ ਹਾਂ। ਫਿਲਹਾਲ ਇੱਕ ਪਿਆਰਾ ਜਿਹਾ ਗੀਤ ਜੀ ਤੁਹਾਡੇ ਲਈ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ, ਇਸ ਵੇਲੇ ਜੀ ਤੁਸੀਂ ਬਣੇ ਰਹਿਣਾ।

0: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਸਫ਼ਰ ਦੇ ਵਿੱਚ ਤੁਸੀਂ ਬਣੇ ਹੋਏ ਹੋ ਅਤੇ ਖ਼ਬਰਾਂ ਜੀ ਬਿਲਕੁਲ ਸ਼ੁਰੂ ਕਰਾਂਗੇ। ਸੋ ਉਮੀਦ ਹੈ ਹੁਣ ਕਨੈਕਸ਼ਨ ਜੋ ਹੈ ਬਣਿਆ ਹੋਇਆ। ਰਮੇਸ਼ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਜੀ।
1: ਰੁਪਿੰਦਰ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਰਮੇਸ਼ ਜੀ, ਤੇ ਰਮੇਸ਼ ਜੀ ਕਈ ਵਾਰੀ ਅਸੀਂ ਆਪਣੀ ਰੂਟੀਨ ਦੇ ਵਿੱਚ ਹੀ ਇੰਨੇ ਰੁੱਝੇ ਹੋਏ ਹੁੰਦੇ ਹਾਂ ਕਿ ਕਈ ਅਹਿਮ ਦਿਨ ਜੋ ਨੇ ਉਹ ਅਸੀਂ ਭੁੱਲ ਜਾਂਦੇ ਹਾਂ, ਮਨੋ ਵਿਸਾਰ ਦਿੱਤੇ ਜਾਂਦੇ ਨੇ। ਪਰ ਅੱਜ 1999 ਦੀ ਯਾਦ ਮਨਾਂ ਦੇ ਵਿੱਚ ਲਿਆਈਏ ਤੇ ਅੱਜ 26 ਜੁਲਾਈ ਉਹ ਦਿਨ ਹੈ ਜਦੋਂ ਕਾਰਗਿਲ ਦੀ ਲੜਾਈ ਦੇ ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ ਸੀ। ਤੇ ਰਮੇਸ਼ ਜੀ, ਇਹ ਜਿੱਤ ਦਾ ਸਹਿਰਾ ਤਾਂ ਉਹਨਾਂ ਜਾਬਾਜ਼ ਜਵਾਨਾਂ ਦੇ ਸਿਰ ਹੀ ਵੱਜਦਾ ਤੇ ਲੜਾਈ 'ਚ ਸ਼ਹੀਦ ਹੋਏ ਜੋ ਜਿਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਜੀ, ਉਸ ਕੁਰਬਾਨੀ ਨੂੰ ਅੱਜ ਮਨਾਂ ਦੇ ਵਿੱਚ ਲੈ ਕੇ ਆਈਏ, ਯਾਦ ਕਰੀਏ ਜੀ। ਦੋ ਸ਼ਬਦ
1: ਰੁਪਿੰਦਰ ਜੀ, ਬਿਲਕੁਲ ਤੁਸੀਂ ਠੀਕ ਫਰਮਾਇਆ ਕਿ ਜ਼ਿੰਦਗੀ ਤੇ ਕੰਮਾਂ ਕਾਜ਼ਾਂ ਤੇ ਜ਼ਿੰਦਗੀ ਤੇ ਹੋਰ ਕਾਰਜਾਂ ਦੇ ਵਿੱਚ ਜਦੋਂ ਅਸੀਂ ਇੰਨੇ ਕਰੋਚ ਜਾਂਦੇ ਹਾਂ
0: ਜੀ,
1: ਕਈ ਵਾਰ ਅਸੀਂ ਭੁੱਲ ਬੈਠਦੇ ਹਾਂ ਕਿ ਜਿਹੜੇ ਜ਼ਿੰਦਗੀ ਦੇ ਸੁੱਖ ਦੇ ਸਾਹ ਅਸੀਂ ਲੈਂਦੇ ਹਾਂ ਉਹਦੇ ਵਿੱਚ ਭਾਰਤੀ ਫੌਜ ਦਾ ਵੀ ਬਹੁਤ ਵੱਡਾ ਯੋਗਦਾਨ ਹੈ
0: ਜੀ।
1: ਔਰ ਉਹ ਭਾਰਤੀ ਫੌਜ ਜਿਹਦਾ ਤੁਸੀਂ ਅੱਜ ਯਾਦ ਕਰਾਈ ਹੈ ਸੰਨ 1999 ਦੀ, ਅੱਜ ਉਹ ਤਰੀਕ ਜੁਲਾਈ ਦਾ ਮਹੀਨਾ ਜਦੋਂ ਭਾਰਤੀ ਫੌਜ ਨੇ ਇੱਕ ਬਹੁਤ ਵੱਡਾ ਇਤਿਹਾਸ ਸਿਰਜਿਆ ਸੀ, ਇੱਕ ਬਹੁਤ ਵੱਡਾ ਬਹਾਦਰੀ ਭਰਿਆ, ਇੱਕ ਰਣਨੀਤਿਕ ਤੇ ਜਿਹਨੂੰ ਆਪਾਂ ਕਹਿ ਸਕਦੇ ਕਿ ਇੱਕ ਵੱਡੇ ਹੌਸਲੇ ਵਾਲਾ ਇੱਕ ਯੁੱਧ ਲੜ ਕੇ ਜਿੱਤ ਪ੍ਰਾਪਤ ਕੀਤੀ ਸੀ, ਜਿਹਨੂੰ ਅਸੀਂ ਕਾਰਗਿਲ ਦੀ ਜਿੱਤ ਆਖਦੇ ਹਾਂ, ਕਾਰਗਿਲ ਦਿਵਸ ਦੇ ਤੌਰ ਤੇ ਵੀ ਮਨਾਉਂਦੇ ਹਾਂ, ਆਪਰੇਸ਼ਨ ਵਿਜੇ ਵੀ ਅਸੀਂ ਆਖਦੇ ਹਾਂ
0: ਜੀ।
1: 1999 ਦੀ ਗੱਲ ਹੈ, ਅੱਜ ਦਾ ਦਿਨ ਸੀ। ਲੁੱਡੀਆਂ ਉਸ ਵੇਲੇ ਮੇਰੇ ਵਰਗਿਆਂ ਨੇ ਵੀ ਪਾਈਆਂ ਸੀ, ਹੋਰ ਬੜੇ ਸਾਰੇ ਖੁਸ਼ ਹੋਏ ਸੀ, ਔਰ ਖੁਸ਼ੀ ਹੋਣੀ ਵੀ ਸੁਭਾਵਿਕ ਸੀ ਕਿਉਂਕਿ ਪਿਛਲੇ ਲਗਭਗ 2.5 ਮਹੀਨੇ ਤੋਂ ਰੁਪਿੰਦਰ ਜੀ ਅਸੀਂ ਪੰਜਾਬ ਵਾਸੀਆਂ ਨੇ ਆਪਣੀਆਂ ਮੁੱਖ ਸੜਕਾਂ ਦੇ ਉੱਪਰ ਦੀ ਉਹ ਫੌਜੀ ਗੱਡੀਆਂ ਜੰਮੂ ਵਾਲੇ ਪਾਸੇ ਆਉਂਦੀਆਂ ਵੇਖੀਆਂ ਸੀ, ਜਿਹੜੀਆਂ ਗੱਡੀਆਂ ਦੇ ਵਿੱਚ ਸਾਡੇ ਫੌਜੀ ਵੀਰਾਂ ਦੇ ਤਬੂਤ ਆ ਰਹੇ ਸੀ, ਮ੍ਰਿਤਕ ਸਰੀਰ ਆ ਰਹੇ ਸੀ, ਉਹਨਾਂ ਦੀਆਂ ਡੈਡ ਬੋਡੀਆਂ ਆ ਰਹੀਆਂ। ਜਦੋਂ ਕਿਸੇ ਮਾਰਗ ਦੇ ਉੱਪਰ ਦੀ ਫੌਜੀ ਗੱਡੀ ਜੰਮੂ ਵਾਲੇ ਪਾਸਿਓਂ ਲੰਘਦੀ ਸੀ ਆਉਂਦੀ ਸੀ ਤੇ ਉਸ ਵੇਲੇ ਪੰਜਾਬ ਕੀ ਤੇ ਭਾਰਤ ਦੀ ਨੁੱਕਰ ਕੀ ਮਾਹੌਲ ਬੜਾ ਗਮਹੀਨ ਸੀ
0: ਜੀ।
1: ਤੁਸੀਂ ਬਿਲਕੁਲ ਠੀਕ ਫਰਮਾਇਆ ਹੈ ਕਿ ਉਹਨਾਂ ਜਾਂਬਾਜ਼ ਸ਼ਹੀਦਾਂ ਨੂੰ ਅੱਜ ਪ੍ਰਣਾਮ ਕਰਨਾ ਚਾਹੀਦਾ ਹੈ, ਬਿਲਕੁਲ ਕਰਨਾ ਚਾਹੀਦਾ ਹੈ। ਔਰ ਇਕੱਲਾ ਉਹਨਾਂ ਜਾਂਬਾਜ਼ ਸ਼ਹੀਦਾਂ ਨੂੰ ਨੀ, ਰੁਪਿੰਦਰ ਜੀ ਉਹਨਾਂ ਪਰਿਵਾਰਾਂ ਨੂੰ ਵੀ ਕਰਨਾ ਚਾਹੀਦਾ ਹੈ, ਕਿਉਂਕਿ ਉਹ ਜਿਹੜੇ ਬਹਾਦਰਾਂ ਨੇ ਬਹਾਦਰੀ ਦੇ ਨਾਲ ਬਿਨਾਂ ਇਸ ਗੱਲ ਦੀ ਪਰਵਾਹ ਕੀਤੀ ਕਿ ਸਾਡੇ ਵੀ ਬੱਚੇ ਹੈ
0: ਜੀ,
1: ਮੇਰੇ ਘਰ ਕਿਸੇ ਦੀ ਮਾਂ ਸੀ, ਕਿਸੇ ਦੀ ਭੈਣ ਸੀ, ਕਿਸੇ ਦੀ ਪਤਨੀ ਸੀ, ਕਿਸੇ ਦੇ ਬੱਚੇ ਸੀ, ਔਰ ਏਦਾਂ ਦੇ ਵੀ ਫੌਜੀ ਸੀ ਜਿਨ੍ਹਾਂ ਦੇ ਵਿਆਹ ਰੱਖੇ ਹੋਏ ਸੀ, ਵਿਆਹ ਧਰੇ ਹੋਏ ਸੀ, ਉਹਨਾਂ ਨੇ ਕਿਸੇ ਨੇ ਛੁੱਟੀ ਆਉਣਾ ਸੀ ਮਹੀਨੇ ਨੂੰ, ਕਿਸੇ ਨੇ 2 ਮਹੀਨੇ ਨੂੰ, ਔਰ ਉਹ ਬੱਚੇ ਜਤੀਮ ਹੋ ਗਏ, ਸੁਹਾਗਣਾ ਦੇ ਸੁਹਾਗ ਗੁਜ਼ਰ ਗਏ, ਮਾਵਾਂ ਦੇ ਪੁੱਤਾਂ ਜਿਹੜੇ ਸ਼ਹੀਦੀਆਂ ਦੇ ਗਏ ਉਹਨਾਂ ਨੂੰ ਵੀ ਸਲਿਊਟ ਹੈ, ਜਿਨ੍ਹਾਂ ਨੇ ਉਹ ਕੁਰਬਾਨੀਆਂ ਦੇ ਕੇ ਉਸ ਵੇਲੇ ਭਾਰਤ ਦੀ

0: ਆਣ ਮਾਣ ਸ਼ਾਨ ਨੂੰ ਕਾਇਮ ਰੱਖਿਆ ਸੀ। ਰੁਪਿੰਦਰ ਜੀ, ਤੁਸੀਂ ਦੋ ਸ਼ਬਦਾਂ ਦੀ ਗੱਲ ਕਹੀ ਹੈ, ਮੈਨੂੰ ਅੱਜ ਵੀ ਉਹ ਯਾਦ ਹੈ ਸਾਰਾ ਕੁਛ। ਜਦੋਂ 3 ਮਈ ਦੀ ਗੱਲ ਹੈ, ਸ਼ਾਇਦ 3 ਮਈ ਸਾਲ 1999, ਜਦੋਂ ਇਸ ਯੁੱਧ ਦੀ ਸ਼ੁਰੂਆਤ ਹੁੰਦੀ ਹੈ, ਉਹ ਜਿਹੜੀ ਯੁੱਧ ਦੀ ਸ਼ੁਰੂਆਤ ਹੁੰਦੀ ਹੈ, ਬੜਾ ਅਜੀਬੋ ਗਰੀਬੋ ਮਾਹੌਲ ਸੀ ਕਿ ਅਚਾਨਕ ਜਿਹੜੇ ਉਸ ਖੇਤਰ ਦੇ ਬਛਿੰਦੇ ਨੇ, ਜਿਹੜੇ ਭੇਡਾਂ ਬੱਕਰੀਆਂ ਚਾਰਦੇ ਹੈ, ਉਹ ਆਪਣੀ ਫੌਜ ਨੂੰ ਜਾਣਕਾਰੀ ਦਿੰਦੇ ਆ ਕਿ ਕੁਝ ਲੋਕ ਅਸੀਂ ਹਥਿਆਰਾਂ ਵਾਲੇ ਉੱਪਰ ਵੇਖੇ ਹੈ, ਪਹਾੜੀਆਂ ਦੇ ਉੱਪਰ ਮੋਰਚੇ ਬਣਾ ਕੇ ਬੈਠੇ। ਜਦਕਿ ਕਾਨੂੰਨ ਤੇ ਨਿਯਮਾਂ ਦੇ ਮੁਤਾਬਕ, ਸੰਧੀਆਂ ਦੇ ਮੁਤਾਬਕ ਪਾਕਿਸਤਾਨ ਵਾਲੇ ਉੱਥੇ ਮੋਰਚਾ ਨਹੀਂ ਬਣਾ ਸਕਦੇ, ਨਾ ਭਾਰਤੀ ਬਣਾ ਸਕਦੇ ਸੀ, ਪਰੰਤੂ ਉਹਨਾਂ ਨੇ ਚੋਰੀ ਛਿਪੀ ਮੋਰਚੇ ਬਣਾ ਲਏ। ਜਦੋਂ ਭਾਰਤੀ ਫੌਜ ਦੇ ਕੰਨਾਂ ਚ ਗੱਲ ਪਈ ਕਿ ਆ ਤੇ ਭਾਈ ਜਿਹੜੇ ਵੇਖੀਏ, ਜਿਹੜੇ ਆਜੜੀ ਸਾਨੂੰ ਆ ਕੇ ਦੱਸਦੇ ਠੀਕ ਜਾਂ ਗਲਤ ਹੈ, ਤੇ ਜਦੋਂ ਭਾਰਤੀ ਫੌਜ ਦੇ ਸਿਪਾਹੀਆਂ ਨੇ, ਭਾਰਤੀ ਫੌਜ ਨੇ ਛਾਣਬੀਨ ਕੀਤੀ, ਤੇ ਗੁਰਪਿੰਦਰ ਜੀ ਬੜਾ ਖਤਰਨਾਕ ਸੱਚ ਨਿਕਲਿਆ ਕਿ ਉੱਥੇ ਤੇ ਇੱਕ ਨਹੀਂ ਅਨੇਕਾਂ ਮੋਰਚੇ ਨੇ ਉਹਨਾਂ ਨੇ ਤੇ ਘੇਰਾਬੰਦੀ ਕੀਤੀ ਹੈ। ਸ਼ੁਰੂਆਤੀ ਤੌਰ ਵਿੱਚ ਲੱਗਾ ਕਿ ਸ਼ਾਇਦ ਜਿਹਨੂੰ ਅਸੀਂ ਕੁਛ ਘੁਸਪੈਠੀਏ ਆਖਦੇ ਹਾਂ, ਪਰੰਤੂ ਕੱਲ ਦਿਨਾਂ ਵਿੱਚ ਸਾਫ਼ ਹੋ ਗਈ ਕਿ ਮੁਕਾਬਲਾ ਭਾਰਤੀ ਫੌਜ ਦਾ ਘੁਸਪੈਠੀਆਂ ਨਾਲ ਨਹੀਂ ਸੀ, ਪਾਕਿਸਤਾਨ ਦੇ ਨਾਲ ਸੀ, ਪਾਕਿਸਤਾਨ ਦੀ ਫੌਜ ਦੇ ਨਾਲ ਸੀ। ਔਰ ਪਾਕਿਸਤਾਨ ਦੀ ਫੌਜ ਉੱਪਰ ਬੈਠੀ ਸੀ ਪਹਾੜੀ ਦੀ ਚੋਟੀ ਤੇ, ਅਸੀਂ ਥੱਲੇ ਸੀ ਭਾਰਤੀ ਲੋਕ, ਭਾਰਤੀ ਫੌਜ। ਹਾਲਾਤ ਇਹ ਸੀ ਕਿ ਉੱਪਰੋਂ ਇੱਕ ਬੱਟਾ ਮਾਰ ਦੇਣ ਤੇ ਉਹ ਗੋਲੀ ਤੋਂ ਵੱਧ ਅਸਰ ਕਰਦਾ ਸੀ ਭਾਰਤੀ ਫੌਜ ਤੇ, ਉੱਪਰੋਂ ਜਦੋਂ ਇੱਕ ਬੱਟਾ ਵੀ ਛੱਡਦੇ ਸੀ। ਭਾਰਤੀ ਫੌਜ ਨੇ ਉੱਥੇ ਮੁਕਾਬਲਾ ਕਰਨਾ ਸੀ ਜਿੱਥੇ ਭਾਰਤੀ ਫੌਜ ਨੂੰ, ਰੁਪਿੰਦਰ ਜੀ ਇਹ ਗੱਲ ਬੜੀ ਸਾਫ਼ ਸੀ ਕਿ ਉਹਨਾਂ ਦਾ ਇੱਕ ਮਰੇਗਾ, ਸਾਡੇ 6 ਮਰਨਗੇ, ਬੜਾ ਸਾਫ਼ ਸੀ ਭਾਰਤੀ ਫੌਜ ਨੂੰ। ਪਰੰਤੂ ਉਹ ਜਾਂਬਾਜ਼ ਜਿਹੜਾ ਮੈਂ ਹੁਣੇ ਕਿਹਾ ਕਿ ਬਹੁਤ ਵੱਡਾ ਇੱਕ ਯੁੱਧ ਲੜਿਆ, ਮੈਂ ਤਾਂ ਕਿਹਾ ਕਿ ਉਹ ਬਹਾਦਰੀ ਤੇ ਇੱਕ ਰਣਨੀਤਿਕ ਇੱਕ ਅਟੁੱਟ ਹੌਸਲੇ ਦਾ ਪ੍ਰਤੀਕ ਸੀ। ਜਦੋਂ ਇਹ ਪਤਾ ਹੋਵੇ ਕਿ ਅਸੀਂ ਉਹਨਾਂ ਦਾ 1 ਮਾਰਨਾ ਤੇ ਸਾਡੇ 6 ਮਰਨੇ ਆ, ਪਰੰਤੂ ਫਿਰ ਵੀ ਪੈਰ ਪਿੱਛੇ ਨਹੀਂ ਕੀਤਾ। 527 ਭਾਰਤੀ ਫੌਜੀਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਆਪਣੀ ਜ਼ਿੰਦਗੀ ਦੀਆਂ, 527 ਨੇ। ਕਰੀਬ ਕਰੀਬ 84 ਦਿਨ ਉਹ ਯੁੱਧ ਚੱਲਿਆ ਸੀ, ਔਰ ਫਿਰ ਜਾ ਕੇ ਜਿਹੜੀ ਟਾਈਗਰ ਹਿੱਲ ਹੈ ਉਹਦੇ ਉੱਪਰ ਤਿਰੰਗਾ ਲਹਿਰਾਇਆ ਸੀ। ਔਰ ਦੁਸ਼ਮਣ ਦਾ ਇਰਾਦਾ ਬੜਾ ਸਾਫ਼ ਸੀ, ਜਿਹਨਾਂ ਨੇ ਉਹ ਸਥਿਤੀਆਂ ਵੇਖੀਆਂ ਹੋਣਗੀਆਂ। ਜਦੋਂ ਸ਼੍ਰੀਨਗਰ ਤੋਂ ਅਸੀਂ ਲਦਾਖ ਵਾਲੇ ਪਾਸੇ ਜਾਈਏ, ਲੇਹ ਵਾਲੇ ਪਾਸੇ ਜਾਈਏ, ਰਸਤੇ ਚ ਕਾਰਗਿਲ, ਤੇ ਉਹ ਜਿਹੜਾ ਕਾਰਗਿਲ ਜਾਂ ਉਹ ਸਮੁੱਚਾ ਖੇਤਰ ਜਿਸ ਫੌਜ ਜਿਸ ਚੋਟੀ ਦੇ ਉੱਪਰ ਉਹ ਲੋਕ ਟਿਕ ਗਏ ਸੀ, ਲੇਹ ਤੇ ਲਦਾਖ ਭਾਰਤ ਨਾਲੋਂ ਕੱਟ ਸਕਦਾ ਸੀ, ਤੇ ਇਹੀ ਇਰਾਦਾ ਸੀ ਉਹਨਾਂ ਦਾ। ਪਰੰਤੂ ਉਸ ਇਰਾਦੇ ਨੂੰ ਭਾਰਤੀ ਫੌਜ ਦੇ ਜਾਂਬਾਜ਼ ਸ਼ਹੀਦਾਂ ਨੇ ਕਾਮਯਾਬ ਨਹੀਂ ਹੋਣ ਦਿੱਤਾ। ਸੋ ਅਸੀਂ ਉਹਨਾਂ ਸ਼ਹੀਦਾਂ ਨੂੰ ਦਿਲ ਤੋਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਉਹਨਾਂ ਦੇ ਪਰਿਵਾਰਕ ਜੀਆਂ ਨੂੰ ਜਿਹੜਾ ਸਲਿਊਟ ਕਰਦੇ ਹਾਂ, ਜਿਹਨਾਂ ਦੇ ਪਰਿਵਾਰਕ ਜੀ ਲੜਦੇ ਹੋਏ ਸਾਡੇ ਦੇਸ਼ ਦੀ ਖਾਤਰ, ਸਾਡੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰਕੇ।
1: ਜੀ ਰਮੇਸ਼ ਜੀ, ਬਿਲਕੁਲ ਸਹੀ ਜੀ, ਤੇ ਅਸੀਂ ਆਪਣੇ ਪਰਿਵਾਰਾਂ ਚ ਸਕੂਨ ਭਰੀ ਜ਼ਿੰਦਗੀ ਜੀ ਉਹਨਾਂ ਕਰਕੇ ਹੀ ਤਾਂ ਜੀ ਰਹੇ ਹਾਂ, ਤੇ ਉਹਨਾਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ। ਰਮੇਸ਼ ਜੀ, ਬਹੁਤ ਅਫਸੋਸ ਹੁੰਦਾ ਹੈ ਕਿ ਸੰਘਰਸ਼ ਹਲੇ ਵੀ ਕਿਤੇ ਨਾ ਕਿਤੇ ਜਾਰੀ ਹੈ, ਤੇ ਵਿਦਿਆਰਥੀਆਂ ਤੋਂ ਬਾਅਦ ਹੁਣ ਖਬਰ ਹੈ ਟਰਾਂਸਪੋਰਟਰ ਸੰਸਦ ਨੂੰ ਘੇਰਾ ਪਾਉਣਗੇ ਜੀ, ਕੀ ਰਿਪੋਰਟ ਇਸ ਬਾਰੇ ਆ?
0: ਰੁਪਿੰਦਰ ਜੀ, ਵਿਦਿਆਰਥੀਆਂ ਦੀ ਗੱਲ ਅਸੀਂ ਲਗਾਤਾਰ ਬੀਤੇ ਦਿਨਾਂ ਚ ਕੀਤੀ ਹੈ, ਜਿਹਨੂੰ ਕਾਂਗਰਸ ਜਨਤਾ ਪਾਰਟੀ ਦਾ ਅੰਦੋਲਨ ਕਿਹਾ ਜਾਵੇਗਾ ਸਦਾ
1: ਜੀ,
0: ਜਿਸ ਕਾਂਗਰਸ ਜਨਤਾ ਪਾਰਟੀ ਨੇ ਵਾਕਿਆ ਇੱਕ ਇਤਿਹਾਸ ਰਚ ਦਿੱਤਾ। ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਬੈਠ ਕੇ ਕਈ ਦਿਨ ਲਗਾਤਾਰ ਪ੍ਰਦਰਸ਼ਨ ਕੀਤਾ, ਸ਼ਾਂਤਮਈ ਕਹਾਂਗੇ, ਸ਼ਾਂਤਮਈ ਪ੍ਰਦਰਸ਼ਨ। ਔਰ ਭਾਰਤ ਸਰਕਾਰ ਦੀਆਂ ਗੋਡਰੀਆਂ ਲਗਾ ਦਿੱਤੀਆਂ, ਭਾਰਤ ਸਰਕਾਰ ਨੂੰ ਮਜਬੂਰ ਕਰ ਦਿੱਤਾ, ਉਹਨਾਂ ਨੂੰ ਆਪਣੇ ਮੰਤਰੀ ਦਾ ਅਸਤੀਫਾ ਲੈਣਾ ਪਿਆ। ਭਾਰਤ ਦੇ ਸਿੱਖਿਆ ਮੰਤਰੀ ਨੇ, ਭਾਰਤ ਵਿੱਚ ਤੇ ਰਿਵਾਜ਼ ਹੀ ਖਤਮ ਹੋ ਗਿਆ ਸੀ, ਜੇ ਕੁਛ ਇੱਥੇ ਘਟਨਾਕ੍ਰਮ ਰੇਲ ਵਿੱਚ ਵਾਪਰ ਜਾਏ ਤੇ ਉਹਦੇ ਜਿਹੜੇ ਇੱਕ ਦੋ ਉੱਪਰਲੇ ਅਫਸਰ ਹੈ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਸਜ਼ਾ ਦੇ ਦਿੱਤੀ ਜਾਂਦੀ ਸੀ, ਟੈਂਪਰੇਰੀ ਤੌਰ ਤੇ ਕਿਸੇ ਨੂੰ ਸਸਪੈਂਡ ਕਰ ਦਿੱਤਾ, ਕਿਸੇ ਤੇ ਇਨਕੁਆਇਰੀ ਖੋਲ ਦਿੱਤੀ, ਬਾਅਦ ਵਿੱਚ ਉਹ ਵੀ ਗੋਲਮੋਲ ਹੋ ਜਾਂਦਾ ਸੀ, ਕਦੇ ਮੰਤਰੀ ਤੱਕ ਨਹੀਂ ਗੱਲ ਪਹੁੰਚਦੀ ਸੀ। ਕੋਈ ਪੋਲ ਡੇਕਿਆ, ਇੰਜੀਨੀਅਰ ਨੂੰ ਫੜ ਲਓ, ਐਕਸੀਅਨ ਨੂੰ ਫੜ ਲਓ, ਐਸਡੀਓ ਨੂੰ ਫੜ ਲਓ, ਕੋਈ ਮੰਤਰੀ ਨੂੰ ਪੁੱਛਦਾ ਨਹੀਂ ਸੀ। ਇੱਥੇ ਰਿਵਾਜ ਬਣ ਗਿਆ ਸੀ ਕਿ ਭਾਰਤ ਵਿੱਚ ਸਰਕਾਰਾਂ ਨੂੰ ਕੋਈ ਕੁਛ ਕਹਿੰਦਾ ਹੀ ਨਹੀਂ ਸੀ। ਜਦਕਿ ਮੈਂ ਕਿੰਨੀ ਵਾਰ ਜ਼ਿਕਰ ਕੀਤਾ ਕਿ ਜਿੰਨਾ ਚਿਰ ਅਸੀਂ ਉੱਥੇ ਹੱਥ ਨਹੀਂ ਪਾਵਾਂਗੇ, ਭਾਵ ਕਿ ਉਹਦੇ ਸੰਘੇ ਚ ਹੱਥ ਨਹੀਂ ਪਾਵਾਂਗੇ ਮਸਲੇ ਦੇ, ਉਹਨਾਂ ਚਿਰ ਮਸਲਾ ਹੱਲ ਨਹੀਂ। ਭਾਰਤ ਵਿੱਚ ਬੜੇ ਸਮੇਂ ਬਾਅਦ, ਦਹਾਕਿਆਂ ਬਾਅਦ ਇਹ ਰਿਵਾਜ ਕਾਂਗਰਸ ਜਨਤਾ ਪਾਰਟੀ ਨੇ ਬਹਾਲ ਕੀਤਾ। ਜੇ ਪ੍ਰੀਖਿਆ ਲੀਕ ਹੋਈ ਤੇ ਉਸ ਪ੍ਰੀਖਿਆ ਲੀਕ ਲਈ ਭਾਰਤ ਦੇ ਸਿੱਖਿਆ ਮੰਤਰੀ ਨੂੰ ਅਸਤੀਫਾ ਦੇਣਾ ਪਿਆ
1: ਜੀ।
0: ਖੈਰ, ਉਸ ਮਸਲੇ ਤੇ ਵੱਖ ਵੱਖ ਤਰ੍ਹਾਂ ਦੇ ਪ੍ਰਤੀਕਰਮ ਆਉਣੇ ਸੁਭਾਵਿਕ ਆ ਰਹੇ ਹੈ। ਜੰਤਰ ਮੰਤਰ ਤੋਂ ਅੰਦੋਲਨ ਇਸ ਵੇਲੇ ਖਤਮ ਹੋ ਚੁੱਕਾ ਹੈ। ਅਭਿਜੀਤ ਦਿਪਕੇ ਆਪਣੇ ਘਰ ਜਾ ਚੁੱਕਾ ਹੈ। ਘਰ ਜਾਣਾ ਦਾ ਇੱਕ ਕਾਰਨ ਇਹ ਵੀ ਸੀ ਕਿ ਅਭਿਜੀਤ ਦਿਪਕੇ ਢਿੱਲਾ ਮੱਠਾ ਹੋ ਗਿਆ, ਬਿਮਾਰ ਹੈ। ਉਸਨੇ ਆਪ ਇਹ ਬਿਆਨ ਜਾਰੀ ਕੀਤਾ ਹੈ ਕਿ ਮੈਨੂੰ ਟਾਈਫਾਇਡ ਹੋ ਗਿਆ, ਇਸ ਕਰਕੇ ਕੁਛ ਦਿਨ ਮੈਂ ਆਰਾਮ ਕਰਾਂਗਾ ਘਰ ਵਿੱਚ। ਔਰ ਸਭ ਤੋਂ ਵੱਡੀ ਗੱਲ, ਅਭਿਜੀਤ ਦਿਪਕੇ ਨੇ ਜਿੱਥੇ ਆਪਣੇ ਸਪੋਰਟਰਾਂ ਦਾ, ਸਮਰਥਕਾਂ ਦਾ ਧੰਨਵਾਦ ਕੀਤਾ, ਉੱਥੇ ਆਲੋਚਕਾਂ ਦਾ ਵੀ ਕੀਤਾ ਕਿ ਜਿਹੜੇ ਆਲੋਚਕ ਸਾਡੀ ਆਲੋਚਨਾ ਕੀਤੀ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੇ ਸਵਾਲਾਂ ਨੇ ਸਾਡੇ ਅੰਦੋਲਨ ਨੂੰ ਵਧੀਆ ਬਣਾਉਣ ਵਿੱਚ ਸਹਾਇਤਾ ਦਿੱਤੀ ਹੈ। ਇਹ ਵੀ ਗੱਲ ਅਭਿਜੀਤ ਦਿਪਕੇ ਨੇ ਮੁੜ ਤੋਂ ਆਖੀ ਹੈ ਕਿ ਲੜਾਈ ਅਜੇ ਇੱਥੇ ਖਤਮ ਨਹੀਂ ਹੋਈ, ਬਲਕਿ ਇਹ ਤੇ ਸ਼ੁਰੂਆਤ ਹੈ। ਸੌਰਭ ਦਾਸ, ਆਸ਼ੂਤੋਸ਼ ਰੰਕਾ, ਉਹਨਾਂ ਨੇ ਕਿਹਾ ਕਿ ਇਹ ਤੇ ਇਸਦੇ ਟ੍ਰੇਲਰ ਹੈ। ਦੂਜੇ ਪਾਸੇ ਨਵੇਂ ਸਿੱਖਿਆ ਮੰਤਰੀ ਜਿਹਨਾਂ ਨੂੰ ਚਾਰਜ ਦਿੱਤਾ ਗਿਆ, ਪ੍ਰਹਲਾਦ ਜੋਸ਼ੀ ਹੋਣਾ ਨੂੰ, ਉਹ ਬਤੌਰ ਸਿੱਖਿਆ ਮੰਤਰੀ ਕੰਮਕਾਜ ਸੰਭਾਲ ਚੁੱਕੇ ਹੈ ਤੇ ਭਾਰਤੀ ਸਮੇਂ ਦੀ ਅੱਜ ਸ਼ਾਮ ਉਹ ਪਹਿਲੀ ਸਿੱਖਿਆ ਵਿਭਾਗ ਦੀ ਮੀਟਿੰਗ ਲੈਣ ਜਾ ਰਹੇ ਹੈ। ਹੁਣ ਦੂਜਾ ਜਿਹੜਾ ਤੁਸੀਂ ਜ਼ਿਕਰ ਕੀਤਾ ਵਿਦਿਆਰਥੀਆਂ ਦੇ ਇਸ ਅੰਦੋਲਨ ਤੋਂ ਬਾਅਦ ਕਿ ਭਾਰਤ ਦੇ ਬਹੁਤ ਸਾਰੇ ਟਰਾਂਸਪੋਰਟਰ ਜਾਂ ਕਹਿ ਲਈਏ ਡਰਾਈਵਰ ਜਾਂ ਕਹਿ ਲਈਏ ਗੱਡੀਆਂ ਮੋਟਰਾਂ ਵਾਲੇ ਮਾਲਕ ਜਿਹੜੇ ਗੱਡੀਆਂ ਕਾਰਾਂ ਮੋਟਰਾਂ ਚਲਾਉਂਦੇ ਹੈ, ਉਹਨਾਂ ਨੇ ਹੁਣ ਐਲਾਨ ਕੀਤਾ ਕਿ ਅਸੀਂ 4 ਅਗਸਤ ਨੂੰ ਭਾਰਤ ਦੀ ਸੰਸਦ ਵਾਲੇ ਪਾਸੇ ਮਾਰਚ ਕਰਨਾ ਹੈ। ਇਹਦਾ ਕਾਰਨ ਰੁਪਿੰਦਰ ਜੀ ਹੈ ਕਿ ਇਸ ਵੇਲੇ ਭਾਰਤ ਵਿੱਚ ਇੱਕ ਮੁੱਦਾ ਗੂੰਜ ਰਿਹਾ ਹੈ, ਪੈਟਰੋਲ ਤੇ ਈਥਾਨੋਲ ਦਾ ਮਿਸ਼ਰਨ, E20 ਤੇਲ। 80% ਪੈਟਰੋਲ, 20% ਈਥਾਨੋਲ ਮਿਕਸ ਕਰਕੇ ਗੱਡੀਆਂ ਚ ਪਾਇਆ ਜਾ ਰਿਹਾ ਹੈ। ਭਾਰਤ ਦੀ ਸਰਕਾਰ 2 ਦਿਨ ਪਹਿਲਾਂ ਭਾਰਤ ਦੇ ਪਾਰਲੀਮੈਂਟ ਵਿੱਚ ਠੋਕ ਵਜਾ ਕੇ ਕਹਿ ਚੁੱਕੀ ਕਿ ਭਾਈ ਅਸੀਂ ਲਾਗੂ ਕਰ ਦਿੱਤਾ, ਅਸੀਂ ਵਾਪਸ ਨਹੀਂ ਲੈਣਾ
1: ਜੀ।
0: ਔਰ ਸਿਫਤਾਂ ਕਰ ਚੁੱਕੀ ਹੈ ਕਿ ਬਹੁਤ ਵਧੀਆ ਇਹ ਬਾਲਣ ਹੈ, ਬਹੁਤ ਵਧੀਆ ਪ੍ਰੋਡਕਟ ਹੈ, ਬਹੁਤ ਵਧੀਆ ਤੇਲ ਹੈ। ਭਾਰਤ ਦੀ ਸਰਕਾਰ ਦਾ 2 ਟੁੱਕ ਹੈ ਇੱਥੇ। ਹੁਣ ਦੂਜੇ ਪਾਸੇ ਭਾਰਤ ਵਿੱਚ ਇਹ ਗੱਲ ਲਗਾਤਾਰ ਸੁਰਖੀਆਂ ਚ ਹੈ ਕਿ ਇਹ ਜਿਹੜਾ ਤੇਲ, ਇਹਦੇ ਨਾਲ ਗੱਡੀਆਂ ਦਾ ਉਤਪਾਦਨ, ਜਿਹੜੀ ਉਹਦੀ ਗੱਡੀ ਦੀ ਐਨਰਜੀ ਹੁੰਦੀ ਹੈ, ਗੱਡੀ ਨੂੰ ਜਿਹਨੂੰ ਅਸੀਂ ਐਵਰੇਜ ਆਖਦੇ ਹਾਂ, ਉਹਦੇ ਵਿੱਚ ਫਰਕ ਪਿਆ ਹੈ। ਉਹਦਾ ਇੰਜਣ, ਉਹਦੇ ਪਾਰਟਸ ਡਿਫੈਕਟ ਪੈ ਰਿਹਾ, ਖਰਾਬ ਹੋ ਰਹੇ। ਹਾਲਾਂਕਿ ਭਾਰਤ ਦੀ ਸਰਕਾਰ ਨੇ ਪਾਰਲੀਮੈਂਟ ਵਿੱਚ ਇਹ ਵੀ ਕਿਹਾ ਕਿ ਅਸੀਂ ਵੱਡੀ ਇੱਕ ਆਟੋਮੋਬਾਈਲ ਕੰਪਨੀ ਤੋਂ ਸਰਵੇਖਣ ਕਰਾਇਆ, ਉਹ ਕਹਿੰਦੇ ਜੀ ਏਦਾਂ ਦੀ ਗੱਲ ਹੀ ਕੋਈ ਨਹੀਂ। ਆ ਜੋ ਕੁਛ ਕਹਿੰਦੇ ਏਦਾਂ ਦੇ ਰੌਲੇ ਰੱਪੇ ਸੋਸ਼ਲ ਮੀਡੀਆ ਤੇ ਹੈ। ਵਿਰੋਧੀ ਪਾਰਟੀਆਂ ਇਸ ਮਸਲੇ ਦੇ ਵਿੱਚ ਵਿਰੋਧ ਤੇ ਕਰ ਰਹੀਆਂ, ਪਰੰਤੂ ਉਸ ਪੱਧਰ ਦਾ ਨਹੀਂ ਜਿਸ ਪੱਧਰ ਦਾ ਹੋਣਾ ਚਾਹੀਦਾ
1: ਜੀ।
0: ਹੁਣ ਇੱਥੇ ਜਿਹੜਾ ਭਾਰਤੀ ਟਰਾਂਸਪੋਰਟਰ ਜਾਂ ਗੱਡੀਆਂ ਦੇ ਮਾਲਕਾਂ ਦਾ ਸੰਸਦ ਵਾਲੇ ਪਾਸੇ ਨੂੰ ਮਾਰਚ ਦਾ ਐਲਾਨ ਕਰਨਾ, ਹਾਲਾਂਕਿ ਗੱਲ ਬੜੀ ਸਾਫ਼ ਹੈ ਕਿ ਸੰਸਦ ਦੇ ਨੇੜੇ ਤੇੜੇ ਵੀ ਕਿਸੇ ਨੂੰ ਫਟਕਣ ਨਹੀਂ ਦੇਣਾ ਅਗਲਿਆਂ ਨੇ, ਨੇੜੇ ਫੇੜੇ ਤੇ ਛੱਡੋ, ਮੈਨੂੰ ਲੱਗਦਾ ਕਿ ਸੰਸਦ ਦੇ ਦੂਰ ਵੀ ਇਕੱਠੇ ਨਹੀਂ ਹੋਣ ਦੇਣਾ। ਪਰੰਤੂ ਇਹ ਆਪਣੇ ਆਪ ਚ ਵੱਡੀ ਗੱਲ ਹੈ ਕਿ E20 ਮਸਲਾ, ਇਹ ਤੇਲ ਦਾ ਮਸਲਾ ਜਿਹੜਾ ਪਹਿਲਾਂ ਪਹਿਲ 2-4 ਮਹੀਨੇ ਪਹਿਲਾਂ ਅੰਸ਼ਕ ਤੌਰ ਤੇ ਸੀ, ਹੁਣ ਬਹੁਤ ਵੱਡੇ ਪੱਧਰ ਤੇ ਭਾਰਤ ਵਿੱਚ ਗੂੰਜ ਰਿਹਾ ਹੈ। ਔਰ ਪਾਰਲੀਮੈਂਟ ਵਿੱਚ ਸਰਕਾਰ ਕਹਿ ਚੁੱਕੀ ਕਿ ਅਸੀਂ ਟਸ ਤੋਂ ਮਸ ਹੋਣ ਨੂੰ ਤਿਆਰ ਨਹੀਂ, ਭਾਵੇਂ ਇਹ ਤੇ ਲਾਗੂ ਹੋ ਗਿਆ ਹੈ, ਬਹੁਤ ਵਧੀਆ ਹੈ
1: ਜੀ।
0: ਹੁਣ ਇਹਦੇ ਵਿੱਚ ਕੀ ਬਣਦਾ ਇਹ ਸਮਾਂ ਦੱਸੇਗਾ। ਭਾਰਤ ਸਰਕਾਰ ਦਾ ਇਸ ਵੇਲੇ ਮਾਨਸੂਨ ਇਜਲਾਸ ਜਿਹੜਾ ਪਾਰਲੀਮੈਂਟ ਦਾ ਚੱਲ ਰਿਹਾ ਹੈ, ਮੈਨੂੰ ਲੱਗਦਾ ਕਿ ਆਉਂਦੇ ਦਿਨਾਂ ਦੇ ਵਿੱਚ ਹੁਣ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰਾਂ ਇਸ ਮੁੱਦੇ ਨੂੰ ਵੀ ਚੁੱਕਣਗੀਆਂ
1: ਜੀ। ਰਮੇਸ਼ ਜੀ, ਤੇ ਜੀ ਨਾਲ ਹੀ ਮੈਂ ਗਲੋਬਲ ਕੰਫਰਟ ਏਅਰ ਵਾਲਿਆਂ ਦਾ ਜ਼ਿਕਰ ਜ਼ਰੂਰ ਕਰ ਦੇਵਾਂ ਜੀ। ਘਰ ਦਾ ਏਸੀ ਜੇਕਰ ਇਸ ਵੇਲੇ ਖਰਾਬ ਹੈ ਤੇ ਫਿਰ ਸਮਾਂ ਮੁਸ਼ਕਿਲ ਹੈ, ਤੇ ਤੁਸੀਂ ਰਿਪੇਅਰਿੰਗ ਕਰਾਉਣੀ ਹੈ ਜਾਂ ਫਿਰ ਨਵਾਂ ਏਸੀ, ਨਵੀਂ ਫਰਨੈਸ ਲਗਵਾਉਣੀ ਹੈ, ਤੇ ਤੇਜਪਾਲ ਜੀ ਨੂੰ ਗਲੋਬਲ ਕੰਫਰਟ ਏਅਰ ਤੋਂ ਤੁਸੀਂ ਆਪਣਾ ਕਾਲ ਫੋਨ ਨੰਬਰ ਜੋ ਹੈ ਕਾਲ ਲਈ ਜ਼ਰੂਰ ਨੋਟ ਕਰ ਲਓ। ਨੰਬਰ 905-790-9080 905-790-9080 ਤੇ ਕਾਲ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਜੀ ਹੋ ਸਕਦੀ ਹੈ। ਰਮੇਸ਼ ਜੀ, ਪੰਜਾਬ ਸਰਕਾਰ ਨੇ ਹੁਣ ਤੱਕ ਸਿੱਖਿਆ ਤੰਤਰ ਦੇ ਵਿੱਚ ਕਈ ਬਦਲਾਅ ਲਿਆਂਦੇ ਨੇ ਤੇ ਖਬਰ ਹੈ ਕੁਝ ਵੱਡੇ ਬਦਲਾਅ ਅੱਗੇ ਆਉਣ ਵਾਲੇ ਨੇ ਜੀ। ਕੀ ਖਾਸ ਰਿਪੋਰਟ ਹੈ
0: ਰੁਪਿੰਦਰ ਜੀ? ਜਿਹੜਾ ਸਿੱਖਿਆ ਤੰਤਰ ਦੇ ਬਦਲਾਅ ਦੀ ਪੰਜਾਬ ਸਰਕਾਰ ਨਾਲ ਜੁੜੀ ਕਹਾਣੀ ਹੈ
1: ਜੀ,
0: ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਮੌਕੇ ਦੀ ਭਗਵੰਤ ਮਾਨ ਸਰਕਾਰ ਨੇ ਕਈ ਏਦਾਂ ਦੇ ਕਾਰਜ ਕੀਤੇ ਆ ਜਿਹੜੇ ਵਾਕਈ ਸਿੱਖਿਆ ਖੇਤਰ ਚ ਆਪਣੇ ਆਪ ਚ ਇੱਕ ਬੜੇ ਵਿਸ਼ੇਸ਼ ਹੈ, ਇੱਕ ਵੱਡੀਆਂ ਚੀਜ਼ਾਂ ਨੇ। ਹਾਲਾਂਕਿ ਗਰਾਊਂਡ ਪੱਧਰ ਤੇ ਪੰਜਾਬ ਦੀ ਸਿੱਖਿਆ ਦਾ ਕਿੰਨਾ ਕੁ ਉੱਪਰ ਨੂੰ ਉਹਦਾ ਲਾਭ ਹੋਇਆ, ਕਿੰਨੀ ਕੁ ਉੱਪਰ ਨੂੰ ਗਈ ਹੈ ਸਿੱਖਿਆ, ਉਹ ਇੱਕ ਵੱਖਰਾ ਵਿਸ਼ਾ ਹੈ। ਪਰੰਤੂ ਜੋ ਕੁਛ ਅੱਜ ਤੱਕ ਅੰਕੜਿਆਂ 'ਚ, ਜੋ ਕੁਛ ਪ੍ਰੈਕਟੀਕਲ ਤੌਰ ਤੇ ਜੋ ਕੁਛ ਸਾਹਮਣੇ ਅਸੀਂ ਵੇਖਿਆ ਜਾਂ ਵੱਖ ਵੱਖ ਢੰਗ ਦੇ ਨਾਲ ਸਾਹਮਣੇ ਆਇਆ ਆ
1: ਜੀ,
0: ਚਾਹੇ ਉਹ ਅਧਿਆਪਕਾਂ ਦੀ IIM ਵਿੱਚ ਟ੍ਰੇਨਿੰਗ ਹੋਵੇ, ਚਾਹੇ ਫਿਨਲੈਂਡ ਭੇਜੇ, ਚਾਹੇ ਸਿੰਗਾਪੁਰ ਭੇਜੇ ਪੰਜਾਬ ਦੇ ਅਧਿਆਪਕ, ਉਹ ਬੜੀ ਆਪਣੇ ਆਪ 'ਚ ਵਿਸ਼ੇਸ਼ ਚੀਜ਼ ਸੀ। ਇੱਕ ਵਿਸ਼ੇਸ਼ ਟ੍ਰੇਨਿੰਗ ਕਰਾਉਣੀ, ਇਹ ਬਹੁਤ ਵੱਡੀਆਂ ਚੀਜ਼ਾਂ ਸੀ। ਫਿਰ ਉਹ ਤੋਂ ਇਲਾਵਾ ਆ ਥੋੜੇ ਦਿਨ ਪਹਿਲੀ ਗੱਲ ਹੈ, ਪੰਜਾਬ ਦੇ ਸਿੱਖਿਆ ਮੰਤਰੀ ਕਹਿ ਕੇ ਗਏ ਆ ਕਿ ਅਸੀਂ ਪਹਿਲੀ ਜਮਾਤ ਤੋਂ ਲੈ ਕੇ ਪਲੱਸ ਟੂ ਤੱਕ AI ਸਿਲੇਬਸ ਵਿੱਚ ਲੈ ਕੇ ਆਉਣਾ, ਭਾਵ ਕਿ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸੀ ਨੂੰ ਸਿਲੇਬਸ ਦਾ ਹਿੱਸਾ ਬਣਾਉਣ ਜਾ ਰਹੀ, ਔਰ ਬਹੁਤ ਜਲਦ ਬਣਾਉਣ ਜਾ ਰਹੀ। ਇਹ ਵੀ ਆਪਣੇ ਆਪ 'ਚ ਤਬਦੀਲੀ ਹੈ। ਫਿਰ ਇਹ ਤੋਂ ਅੱਗੇ 'ਚ ਚਲੀਏ, ਹੁਣ ਤਾਜ਼ਾ ਪਤਾ ਲੱਗਾ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਵਿੱਚ 3 ਡਿਜੀਟਲ ਯੂਨੀਵਰਸਿਟੀਆਂ ਖੋਲਣ ਜਾ ਰਹੀ ਹੈ, 3 ਨੂੰ ਮਨਜ਼ੂਰੀ ਦੇਣ ਜਾ ਰਹੀ ਹੈ। ਆ ਜਿਹੜਾ ਹੁਣ ਮਾਨਸੂਨ ਸੈਸ਼ਨ ਦਾ ਅਜਲਾਸ ਚੱਲਣਾ ਥੋੜੇ ਦਿਨਾਂ ਤੱਕ, ਉਸ ਅਜਲਾਸ ਵਿੱਚ 3 ਯੂਨੀਵਰਸਿਟੀਆਂ, ਜਿਹਦੇ ਵਿੱਚ 2 ਤੇ ਪਟਿਆਲੇ ਵਿੱਚ ਹੀ ਹੈ ਤੇ 1 ਹੁਸ਼ਿਆਰਪੁਰ ਵਿੱਚ ਹੋਵੇਗੀ, 3 ਯੂਨੀਵਰਸਿਟੀਆਂ ਜਿੱਥੇ AI ਤੋਂ ਲੈ ਕੇ ਜਾਂ ਅੱਜ ਦੇ ਕੰਪਿਊਟਰ ਯੁੱਗ ਦੀ ਗੱਲ ਕਰੀਏ ਜਾਂ ਹੋਰ ਆਪਾਂ ਜਿਹਨੂੰ ਆਪਾਂ ਡਿਜੀਟਲਾਈਜੇਸ਼ਨ ਆਖਦੇ, ਉਹਦੇ ਨਾਲ ਜੁੜਿਆ ਸੰਬੰਧਿਤ ਸਾਰਾ ਕੁਛ ਪੜ੍ਹਾਇਆ ਸਿਖਾਇਆ ਤੇ ਲਿਖਾਇਆ ਜਾਵੇਗਾ। ਔਰ ਉਹ ਯੂਨੀਵਰਸਿਟੀਆਂ ਦੀ ਖਾਸੀਅਤ ਇਹ ਹੋਵੇਗੀ ਕਿ ਉੱਥੇ ਵਿਦਿਆਰਥੀਆਂ ਨੂੰ ਲਗਾਤਾਰ ਕਲਾਸਾਂ ਨਹੀਂ ਲਾਉਣੀਆਂ ਪੈਣਗੀਆਂ, ਡਿਜੀਟਲ ਮਾਧਿਅਮ ਦੇ ਨਾਲ ਘਰ ਬੈਠ ਕੇ ਵੀ ਉਹ ਪੜ੍ਹਾਈ ਪੜ੍ਹ ਸਕਦੇ ਹੈ, ਬਹੁਤੀ ਪੜ੍ਹਾਈ ਉਹ ਘਰ ਬੈਠ ਕੇ ਪੜ੍ਹ ਸਕਦੇ ਹੈ। ਪ੍ਰੈਕਟੀਕਲ ਜਿਹੜੇ ਜਾਂ ਕੁਛ ਵਿਸ਼ੇਸ਼ ਪੜ੍ਹਾਈ ਹੈ ਉਹ ਜ਼ਰੂਰ ਯੂਨੀਵਰਸਿਟੀ ਜਾਣਾ ਪਵੇਗਾ। 3 ਯੂਨੀਵਰਸਿਟੀਆਂ ਪੰਜਾਬ ਦੇ ਵਿੱਚ ਡਿਜੀਟਲ ਯੂਨੀਵਰਸਿਟੀਆਂ ਖੋਲਣੀਆਂ, ਇਹ ਵੀ ਪੰਜਾਬ ਸਰਕਾਰ ਦੀ ਵੱਡੀ ਚੀਜ਼ ਅਸੀਂ ਆਖ ਸਕਦੇ ਹਾਂ। ਇਹ ਤੋਂ ਪਹਿਲਾਂ ਥੋੜਾ ਕੁ ਸਮਾਂ ਪਹਿਲਾਂ ਯਾਦ ਹੋਵੇਗਾ, ਪੰਜਾਬ ਦੀ ਸਰਕਾਰ ਨੇ ਇੱਕ ਡਿਜੀਟਲ ਓਪਨ ਯੂਨੀਵਰਸਿਟੀ ਨੂੰ ਵੀ ਮਨਜ਼ੂਰੀ ਦਿੱਤੀ ਸੀਗੀ। ਸੋ ਕਈ ਕੁਛ ਏਦਾਂ ਦਾ ਕੀਤਾ। ਹਾਲਾਂਕਿ ਜੇ ਨਿੱਜੀਕਰਨ ਦੇ ਹਿਸਾਬ ਦੇ ਨਾਲ ਜੋੜੀਏ, ਇਹ ਸਾਰਾ ਕੁਛ ਨਿੱਜੀ ਅਦਾਰੇ ਹੈ, ਨਿੱਜੀ ਅਦਾਰਿਆਂ ਨੂੰ ਹੀ ਕਿਸੇ ਨੂੰ ਯੂਨੀਵਰਸਿਟੀ ਦਾ ਰੁਤਬਾ ਦੇ ਦਿੱਤਾ, ਕਿਸੇ ਨੂੰ ਕੁਛ ਦੇ ਦਿੱਤਾ, ਹੈ ਇਹ ਨਿੱਜੀ ਕਰਨਾ ਹੈ। ਪਰੰਤੂ ਜੇ ਸਿੱਖਿਆ ਤੰਤਰ ਦੇ ਹਿਸਾਬ ਦੇ ਨਾਲ ਗੱਲ ਕਰੀਏ, ਵਿਦਿਆਰਥੀਆਂ ਦੇ ਹਿਸਾਬ ਦੇ ਨਾਲ ਗੱਲ ਕਰੀਏ, ਤੇ ਉਹਦੇ ਲਈ ਆਪਣੇ ਆਪ 'ਚ ਇੱਕ ਵੱਡੀ ਚੀਜ਼ ਹੈ, ਕਿਉਂਕਿ ਪੰਜਾਬ 'ਚ ਸਾਰਾ ਕੁਛ ਹੋ ਰਿਹਾ, 3 ਯੂਨੀਵਰਸਿਟੀਆਂ ਡਿਜੀਟਲ ਯੂਨੀਵਰਸਿਟੀਆਂ ਦਾ ਖੁੱਲਣਾ। ਸੋ ਉਹ ਜਿਹੜੀ ਚੀਜ਼ ਪੰਜਾਬ ਦੀ ਸਰਕਾਰ ਨੇ ਹੁਣ ਆਖੀ ਹੈ, ਬਾਕੀ ਪ੍ਰੈਕਟੀਕਲ ਤੌਰ ਤੇ ਕੀ ਰੂਪ ਸਾਰਾ ਕੁਛ ਇਹ ਧਾਰਦੀਆਂ ਨੇ ਇਹ ਯੂਨੀਵਰਸਿਟੀਆਂ, ਇਹ ਸਮਾਂ ਦੱਸੇਗਾ। 3 ਅਗਸਤ ਤੋਂ ਮਾਨਸੂਨ ਅਜਲਾਸ ਆਰੰਭ ਹੋਣਾ ਜਿਹੜਾ 10 ਅਗਸਤ ਤੱਕ ਚੱਲਣਾ, ਇਹਦੇ ਵਿੱਚ ਹੀ ਕਹਿੰਦੇ ਇਹ ਬਿੱਲ ਆਉਣਾ ਆ ਤੇ ਇਸ ਬਿੱਲ ਨੂੰ ਪੰਜਾਬ ਦੀ ਸਰਕਾਰ ਨੇ ਮਨਜ਼ੂਰੀ ਦੇਣੀ ਹੈ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਜ਼ਿਕਰ ਇਸ ਗੱਲ ਦਾ ਜ਼ਰੂਰ ਕਰ ਦਈਏ ਜੀ, ਤੁਸੀਂ ਨੋਟ ਕਰਨਾ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਪਤਾ। ਬੈਸਟ ਵੈਲਿਊ ਨਾ ਤੋਂ ਹੀ ਜੀ ਬਿਲਡਿੰਗ ਸਪਲਾਈਜ਼ ਸਾਰਾ ਰੈਨੋਵੇਸ਼ਨ ਕੰਸਟਰਕਸ਼ਨ ਦਾ ਸਮਾਨ ਅੱਛੇ ਪ੍ਰਾਈਜ਼ਸ ਤੇ ਬੈਸਟ ਪ੍ਰਾਈਜ਼ਸ ਤੇ ਤੁਸੀਂ ਲੈ ਕੇ ਆਓ। 8005 ਡਿਕਸੀ ਰੋਡ ਬਰੈਂਪਟਨ ਜੀ, ਇਹਨਾਂ ਦਾ ਪਤਾ ਹੈ ਸਟੀਲਸ ਤੇ ਡਿਕਸੀ ਦੇ ਕੋਲ। ਤੇ ਜਿੱਥੇ ਪਲੰਬਿੰਗ ਦੀ ਗੱਲ ਕਰੀਏ, ਇਲੈਕਟ੍ਰੀਕਲ, HVAC ਮਟੀਰੀਅਲ ਦੀ ਗੱਲ ਕਰੀਏ, ਫਲੋਰਿੰਗ, ਟਾਇਲਸ, ਡੋਰਸ, ਹਰ ਚੀਜ਼ ਜੀ ਬੈਸਟ ਪ੍ਰਾਈਜ਼ਸ ਤੇ ਹਰ ਪ੍ਰਾਈਜ਼ ਨੂੰ ਬੀਟ ਕਰਨਗੇ, ਇਹਨਾਂ ਦਾ ਵਾਅਦਾ ਹੈ। ਸੋ ਤੁਸੀਂ ਡਿਕਸੀ ਤੇ ਸਟੀਲਸ ਦੇ ਕਾਰਨਰ ਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਇਹ ਪਤਾ ਨੋਟ ਜ਼ਰੂਰ ਰੱਖਣਾ ਜੀ। ਰਮੇਸ਼ ਜੀ, ਗੱਲ ਅਗਲੀ ਜੀ ਤੋਰਾਂਗੇ ਤੇ ਪੰਜਾਬ ਦੇ ਕਿਸਾਨਾਂ ਦੀ ਵੀ ਗੱਲ ਕਰੀਏ। ਤੇ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣ ਦਾ ਐਲਾਨ ਜੋ ਹੈ ਫਿਲਹਾਲ ਹੋਇਆ ਜੀ, ਕੀ ਖਾਸ ਰਿਪੋਰਟ ਹੈ?
0: ਕਿੰਨਾ ਚਿਰੀ ਹੋ ਗਿਆ ਰੁਪਿੰਦਰ ਜੀ ਕਿਸਾਨਾਂ ਨੂੰ ਬਿਸ ਘੋਲਦਿਆਂ ਪੰਜਾਬ ਦੇ ਵਿੱਚ ਕਿ ਅਸੀਂ ਮੋਰਚਾ ਲਾਉਣਾ ਚੰਡੀਗੜ੍ਹ ਦੇ ਵਿੱਚ
1: ਜੀ।
0: ਜਦੋਂ ਤੋਂ ਦਿੱਲੀ ਦੇ ਆਏ ਉਹ ਤੋਂ ਬਾਅਦ ਇਹੀ ਕੁਛ ਕਹੀ ਜਾਂਦੇ ਆ। ਪਹਿਲਾਂ ਤਾਂ ਚਲੋ ਆਪ ਵੋਟਾਂ ਵਾਟਾਂ ਦੇ ਖਿਲਾਰੇ ਚ ਪੈ ਗਏ, ਅੱਧੇ ਕਿੱਧਰ ਹੋ ਗਏ, ਅੱਧੇ ਕਿੱਧਰ ਹੋ ਗਏ, ਬਾਅਦ ਵਿੱਚ ਮੁੜ ਦਿੱਲੀ ਚੱਲਣ ਦੇ ਮਸਲੇ ਚ ਅੱਧੇ ਕਿੱਧਰ ਹੋ ਗਏ, ਅੱਧੇ ਕਿੱਧਰ ਹੋ ਗਏ, ਫਿਰ ਕੋਈ ਹੋਰ ਵੀ ਕਈ ਮੁੱਦੇ ਸੀ, ਕੋਈ ਇੱਕ ਸੁਰਤਾ ਲੰਬਾ ਸਮਾਂ ਤੇ ਹੋਈ ਨਹੀਂ। ਚੰਡੀਗੜ੍ਹ ਚ ਮੋਰਚਾ ਇਹਨਾਂ ਨੇ ਕੀ ਲਾਉਣਾ ਸੀ? ਹੁਣ ਫਿਰ ਇੱਕ ਵਾਰ ਆਵਾਜ਼ਾਂ ਇਹਨਾਂ ਦੀਆਂ ਜਿਹੜੀਆਂ ਸਾਹਮਣੇ ਆਈਆਂ, ਜਿਹਦੇ ਵਿੱਚ ਉਹਨਾਂ ਨੇ ਬਕਾਇਦਾ ਤਰੀਕ ਵੀ ਐਲਾਨ ਕੀਤੀ ਹੈ ਕਿ ਅਸੀਂ 1 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਮੋਰਚਾ ਲਾ ਦੇਣਾ ਹੈ, 1 ਸਤੰਬਰ ਨੂੰ ਪੱਕਾ ਮੋਰਚਾ
1: ਜੀ।
0: ਔਰ ਪੰਜਾਬ ਦੀਆਂ ਉਹ ਸਾਰੀਆਂ ਕਿਸਾਨ ਧਿਰਾਂ ਜਿਨ੍ਹਾਂ ਨੂੰ ਆਪਾਂ ਮੁੱਖ ਕਿਸਾਨ ਧਿਰਾਂ ਆਖਦੇ ਹਾਂ, ਸੰਯੁਕਤ ਕਿਸਾਨ ਮੋਰਚੇ ਵਾਲੀਆਂ, ਇਹ ਉਹਨਾਂ ਦਾ ਐਲਾਨ ਹੈ ਜਿਹੜੀਆਂ ਕਹਿੰਦੇ ਕਿ ਅਸੀਂ ਵੱਡੀ ਤਾਕਤ ਹੈ, ਸਾਡੇ ਕੋਲ ਵੱਡਾ ਕਿਸਾਨਾਂ ਦਾ ਕਾਡਰ ਹੈ, ਮਜ਼ਦੂਰਾਂ ਦਾ ਕਾਡਰ ਹੈ, ਅਸੀਂ ਪੰਜਾਬ ਦੀ ਅਗਵਾਈ ਕਰਦੇ ਹਾਂ। ਜਿਹੜੀਆਂ ਉਹਨਾਂ ਨੇ ਮੰਗਾਂ ਦੀ ਗੱਲ ਕੀਤੀ ਹੈ, ਉਹ 'ਚ ਪਾਣੀਆਂ ਦਾ ਮਸਲਾ, ਚਾਹੇ ਉਹ ਗੱਲ BBMB ਦੀ ਹੋਵੇ, ਚਾਹੇ ਪੰਜਾਬ 'ਚ ਨਹਿਰਾਂ ਦੇ ਜਾਲ ਦੀ ਗੱਲ ਹੋਵੇ, ਚਾਹੇ ਪੀਣ ਵਾਲੇ ਪਾਣੀ ਦੀ, ਇਹ ਪਹਿਲੀ ਵਾਰ ਗੱਲ ਆਈ ਕਿ ਪੀਣ ਵਾਲਾ ਪਾਣੀ ਪੰਜਾਬ ਦੇ ਵਿੱਚ ਲੋਕਾਂ ਨੂੰ ਨਹੀਂ ਮਿਲ ਰਿਹਾ, ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਪੀਣ ਵਾਲਾ ਪਾਣੀ ਸਹੀ ਪ੍ਰੋਵਾਈਡ ਹੋਵੇ, ਇਹ ਮੁੱਦਾ ਵੀ ਕਹਿੰਦੇ ਰੱਖਾਂਗੇ। ਲੈਂਡ ਪੂਲਿੰਗ ਦੀ ਗੱਲ ਹੈ, ਫਿਰ ਅਮਰੀਕਾ ਦੇ ਨਾਲ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੈ, ਉਹ ਤਾਂ ਮੁੱਦਾ ਹੈ ਹੀ ਹੈ ਇਸ ਵੇਲੇ ਵੱਡਾ ਮੁੱਦਾ, ਹੋਰ ਇੱਕ ਸੁੱਕ ਬੜੀਆਂ ਮੰਗਾਂ ਨੇ। ਇਹਨਾਂ ਮੰਗਾਂ ਨੂੰ ਲੈ ਕੇ ਕਹਿੰਦੇ ਕਿ ਅਸੀਂ ਆਉਂਦੇ ਦਿਨਾਂ ਦੇ ਵਿੱਚ ਪੰਜਾਬ 'ਚ ਬਲਾਕ ਪੱਧਰ 'ਤੇ, ਫਿਰ ਜ਼ਿਲ੍ਹਾ ਪੱਧਰ 'ਤੇ, ਅਤੇ ਫਿਰ ਸੂਬਾ ਪੱਧਰ 'ਤੇ ਚੰਡੀਗੜ੍ਹ 'ਚ ਮੋਰਚਾ ਲਾਉਣਾ। ਸਰੋਤਿਆਂ ਨੂੰ ਯਾਦ ਹੋਵੇਗਾ, ਪਹਿਲਾਂ ਵੀ ਇਹਨਾਂ ਨੇ ਚੰਡੀਗੜ੍ਹ ਮੋਰਚੇ ਦੀ ਗੱਲ ਆਖੀ ਸੀ। ਪੰਜਾਬ ਦੀ ਸਰਕਾਰ ਨੇ ਆਪਣੀ ਤਾਕਤ ਦੀ ਵਰਤੋਂ ਕਰਕੇ, ਭਾਵ ਕਿ ਪੰਜਾਬ ਪੁਲਿਸ ਦੀ ਵਰਤੋਂ ਕਰਕੇ, ਇਹਨਾਂ ਦਾ ਉਹ ਇਰਾਦਾ ਖੇਰੂ ਖੇਰੂ ਹੀ ਕਰ ਦਿੱਤਾ ਸੀ। ਪੰਜਾਬ ਦੇ ਵਿੱਚੋਂ ਕਈਆਂ ਕੁਝ ਨੂੰ ਘਰੋਂ ਨਹੀਂ ਨਿਕਲ ਦਿੱਤਾ, ਕੁਝ ਘਰੇ ਨਿਕਲ ਗਏ ਤੇ ਉਹਨਾਂ ਦੀਆਂ ਰਸਤੇ ਵਿੱਚ ਟਰਾਲੀਆਂ ਜਾਂ ਬੱਸਾਂ ਰੋਕ ਲਈਆਂ, ਚੰਡੀਗੜ੍ਹ ਦੇ ਨੇੜੇ ਤੇੜੇ ਤੱਕ ਨਹੀਂ ਪਹੁੰਚ ਦਿੱਤਾ ਸੀ। ਮੈਂ ਉਦੋਂ ਵੀ ਟਿੱਪਣੀ ਕੀਤੀ ਸੀ ਕਿ ਇਹ ਉਹੀ ਕਿਸਾਨ ਹੈ ਜਿਨ੍ਹਾਂ ਨੇ ਕੇਂਦਰ ਦੀਆਂ ਸਰਕਾਰਾਂ ਨੂੰ ਵਕਤ ਪਾ ਦਿੱਤਾ ਸੀ, ਹਰਿਆਣੇ ਦੇ ਲੋਹੇ ਦੇ ਬਣੇ ਬੈਰੀਗੇਟ ਤੋੜ ਦਿੱਤੇ ਸੀ ਔਰ ਦਿੱਲੀ ਪਹੁੰਚ ਗਏ ਸੀ, ਇਹ ਉਹੀ ਕਿਸਾਨ। ਤੇ ਇੱਥੇ ਹਾਲਾਤ ਇਹ ਆ ਕਿ ਆਪਣੇ ਘਰਾਂ ਚੋਂ ਨਿਕਲ ਕੇ ਬਾਰਡਰ ਤੇ ਬੈਠੇ, ਅਸੀਂ ਚੰਡੀਗੜ੍ਹ ਬਾਰਡਰਾਂ ਤੇ ਬੈਠੇ ਹਾਂ, ਅਸੀਂ ਚੰਡੀਗੜ੍ਹ ਨਹੀਂ ਪਹੁੰਚ ਸਕੇ ਸੀ, ਹੁਣ ਫਿਰ ਐਲਾਨ ਇੱਕ ਵਾਰ ਕੀਤਾ। ਹੁਣ ਇਹ ਐਲਾਨ ਕਿ ਪੰਜਾਬ ਦੇ ਕਿਸਾਨ ਵਿੱਚ ਕਾਮਯਾਬ ਹੁੰਦੇ ਕਿ ਨਹੀਂ ਹੁੰਦੇ, ਕੀ ਐਲਾਨ ਕੇਵਲ ਐਲਾਨ ਹੈ ਜਾਂ ਸੱਚਮੁੱਚ ਮੋਰਚੇ ਦੀ ਗੱਲ ਹੈ, ਤੇ ਕਿਸਾਨ ਹੀ ਜਾਣਦੇ, ਪਰੰਤੂ ਕਿਹਾ ਤੇ ਉਹਨਾਂ ਨੇ ਬੜਾ ਸਾਫ਼ ਹੈ ਕਿ ਅਸੀਂ ਪੱਕਾ ਮੋਰਚਾ ਲਾਉਣਾ। ਸੋ 1 ਸਤੰਬਰ ਤੋਂ ਪੱਕੇ ਮੋਰਚੇ ਦੀ ਗੱਲ ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਹੈ, ਕਿੰਨਾ ਕੁ ਕਾਮਯਾਬ ਹੁੰਦੇ ਆ ਇਹ ਤੇ ਉਦੋਂ ਹੀ ਪਤਾ ਲੱਗੇਗਾ। ਇਸ ਵੇਲੇ ਬੜੀ ਬੜੀ ਸਾਫ਼ ਗੱਲ ਹੈ ਕਿ ਪੰਜਾਬ ਦੇ ਕਿਸਾਨ ਬਹੁਤ ਸਾਰੀਆਂ ਕਾਰਨਾਂ ਕਰਕੇ, ਬਹੁਤ ਸਾਰੀਆਂ ਗੱਲਾਂ ਬਾਤਾਂ ਕਰਕੇ ਆਪਸ ਵਿੱਚ ਖਿੰਡੂ ਪੁੰਡੂ ਹੈ, ਕੋਈ ਬਹੁਤੀ ਇੱਕ ਸੁਰਤਾ ਹੈ ਨਹੀਂ, ਕਈ ਕਿਸਾਨ ਧੜੇ ਬਣੇ ਹੈ। ਤੇ ਹੁਣ ਆ SKM ਸੰਯੁਕਤ ਕਿਸਾਨ ਮੋਰਚੇ ਦਾ ਐਲਾਨ ਹੈ, ਇਹ ਐਲਾਨ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ ਇਹ ਤੇ ਭਾਈ ਹੁਣ 1 ਸਤੰਬਰ ਨੂੰ ਵੇਖਾਂਗੇ।
1: ਜੀ ਬਿਲਕੁਲ ਰਮੇਸ਼ ਜੀ, ਤੇ ਜੀ ਨਾਲ ਹੀ HK ਮੂਵਰਸ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ, ਨੰਬਰ 416-524-6604 416-524-6704 HK ਮੂਵਰਸ ਦਾ ਇਹ ਨੰਬਰ ਹੈ। ਤੁਸੀਂ ਜੀ ਮੂਵਿੰਗ ਦਾ ਕੰਮ ਜੋ ਹੈ ਆਪਣਾ ਸੰਪੂਰਨ ਕਰਵਾਉਣਾ, ਬਿਨਾਂ ਕਿਸੇ ਫਿਕਰ ਤੋਂ ਸਮਾਨ ਦੀ ਪੂਰੀ ਸੰਭਾਲ ਦੀ ਜ਼ਿੰਮੇਵਾਰੀ ਜੀ ਇਹਨਾਂ ਦੀ ਹੋਵੇਗੀ, ਤੇ ਤੁਹਾਡੀਆਂ ਕਾਰਾਂ ਵੈਨਾਂ ਵੀ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਨਾਲ ਲੈ ਕੇ ਜਾਣਗੇ। ਨੰਬਰ ਹੈ 416-524-6604, ਹਰਮਿੰਦਰ ਜੀ ਨੂੰ ਤੁਸੀਂ ਫੋਨ ਜ਼ਰੂਰ ਕਰ ਸਕਦੇ ਹੋ ਜੀ। ਤੇ ਨਾਲ ਹੀ ਜੀ ਜ਼ਿਕਰ ਕਰ ਦਈਏ ਹਰਮਨ ਬੱਤਾ ਜੀ ਦਾ, ਗੱਲ ਮੋਰਗੇਜ ਦੀ ਕਰਾਂਗੇ, ਤੇ ਅੱਛੇ ਬੈਸਟ ਮੋਰਗੇਜ ਆਪਸ਼ਨਸ ਜੀ ਇਹਨਾਂ ਦੇ ਕੋਲ ਨੇ ਮਲਟੀਪਲ ਲੈਂਡਰਸ ਤੋਂ। ਸੋ 647-685-9000 ਨੰਬਰ ਹੈ, 647-685-9000 ਤੇ ਤੁਸੀਂ ਫੋਨ ਕਰੋ। 647-685-9000 ਹਰਮਨ ਬੱਤਾ ਜੀ ਦੇ ਲਈ ਜੀ ਕੰਮ ਮੋਰਗੇਜ ਦਾ ਹੋਵੇ, ਘਰ ਤੁਸੀਂ ਨਵਾਂ ਲੈਣਾ, ਇਨਵੈਸਟਮੈਂਟ ਪ੍ਰੋਪਰਟੀ ਲੈਣੀ ਆ, ਜਾਂ ਫਿਰ ਮੋਰਗੇਜ ਰਿਨਿਊਅਲ ਆ ਗਈ ਹੈ, ਤਾਂ ਵੀ ਇਹਨਾਂ ਨੂੰ ਸੰਪਰਕ ਜ਼ਰੂਰ ਕਰੋ ਜੀ। ਰਮੇਸ਼ ਜੀ ਬ੍ਰੇਕ ਤੋਂ ਪਹਿਲਾਂ ਜੀ ਖ਼ਬਰ ਅਸੀਂ ਇਹ ਵੀ ਲਵਾਂਗੇ, ਜਿੱਥੇ ਬਰਨਾਲਾ ਲਾਠੀਚਾਰਜ ਲਈ ਖ਼ਬਰ ਹੈ, ਆਮ ਆਦਮੀ ਪਾਰਟੀ ਨੇ ਮਾਫ਼ੀ ਮੰਗ ਲਈ ਹੈ ਜੀ, ਕੀ ਖਾਸ ਰਿਪੋਰਟ ਹੈ?
0: ਰੁਪਿੰਦਰ ਜੀ, ਜੋ ਕੁਛ ਬਰਨਾਲੇ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਕੀਤਾ ਮਜ਼ਦੂਰਾਂ ਦੇ ਉੱਪਰ, ਜਿੰਨੀ ਤਾਕਤ ਦੀ ਵਰਤੋਂ ਕੀਤੀ, ਜਿਸ ਢੰਗ ਦੇ ਨਾਲ ਕੀਤੀ, ਉਹਦੇ ਵਿੱਚ ਮਾਫ਼ੀ ਸ਼ਬਦ ਛੋਟਾ ਸ਼ਬਦ ਹੈ। ਭਾਵਾਂ ਕਿ ਠੀਕ ਹੈ, ਪੰਜਾਬ ਦੇ ਸਰਕਾਰ ਦੇ ਕਿਸੇ ਵਿਧਾਇਕ ਜਾਂ ਮੰਤਰੀ ਨੇ ਆਪ ਹੱਥ ਵਿੱਚ ਡੰਡਾ ਨਹੀਂ ਫੜਿਆ ਸੀ, ਹੁਣ ਗੱਲ ਇਹ ਹੈ ਕਿ ਫਿਰ ਤੇ ਏਦਾਂ ਡੰਡਾ ਪ੍ਰਧਾਨ ਮੰਤਰੀ ਨੇ ਵੀ ਨਹੀਂ ਫੜਿਆ ਸੀ, ਇਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਵੀ ਨਹੀਂ ਮਾੜਾ ਕਹਿਣਾ ਚਾਹੀਦਾ, ਉਹ ਵੀ ਤੇ ਦਿੱਲੀ ਦੀ ਪੁਲਿਸ ਨੇ ਡੰਡੇ ਮਾਰੇ ਆ। ਫਿਰ ਜਦੋਂ ਗੋਲੀਕਾਂਡ ਵਾਪਰਿਆ ਕੋਟਕਪੂਰਾ ਜਾਂ ਬਹਿਬਲ ਕਲਾਂ, ਉਹ ਕਿਹੜਾ ਪ੍ਰਕਾਸ਼ ਨੂੰ ਬਾਦਲ ਨੇ ਆਪ ਬੰਦੂਕ ਫੜੀ ਸੀ, ਉਹ ਵੀ ਤੇ ਪੰਜਾਬ ਪੁਲਿਸ ਦੀ ਗੋਲੀ ਨੇ ਮਾਰੇ ਸੀ, ਫਿਰ ਉੱਥੇ ਵੀ ਸਾਨੂੰ ਬਾਦਲਾਂ ਨੂੰ ਨਹੀਂ ਮਾੜਾ ਕਹਿਣਾ ਚਾਹੀਦਾ ਹੈ? ਜੇ ਅਸੀਂ ਉਦੋਂ ਬਾਦਲਾਂ ਨੂੰ ਮਾੜਾ ਕਹਿੰਦੇ ਹਾਂ, ਦਿੱਲੀ ਦੇ ਵਿੱਚ ਅਸੀਂ ਮਾੜਾ ਲਾਠੀ ਚਾਰਜ ਲਈ ਭਾਜਪਾ ਨੂੰ ਕਹਿੰਦੇ ਹਾਂ, ਤੇ ਫਿਰ ਇੱਥੇ ਲਈ ਭਗਵੰਤ ਮਾਨ ਦੀ ਸਰਕਾਰ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਪੰਜਾਬ ਦੀਆਂ, ਮਾਫ਼ ਕਰਨਾ, ਬਜ਼ੁਰਗ ਵੀ ਤੇ ਗਰੀਬ ਮਾਤੜ ਔਰਤਾਂ ਦੇ ਉੱਪਰ ਰੱਜ ਕੇ ਜੋ ਕਰ ਸਕਦੇ ਸੀ ਕੀਤਾ ਇਹਨਾਂ ਨੇ। ਹੁਣ ਮਾਫੀ ਮੰਗੀ ਹੈ ਉਸ ਖੇਤਰ ਦਾ ਜਿਹੜਾ ਇਹਨਾਂ ਦਾ ਮੈਂਬਰ ਪਾਰਲੀਮੈਂਟ ਹੈ ਮੀਤ ਹੇਅਰ ਗੁਰਮੀਤ ਸਿੰਘ ਮੀਤ ਹੇਅਰ ਕਹਿੰਦਾ ਮਾਫੀ ਦੇ ਦਿਓ। ਉੱਥੇ ਅੱਜ ਪਹੁੰਚ ਕੇ ਜਸਵੀਰ ਸਿੰਘ ਗੜੀ ਜਿਹੜੇ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਚੇਅਰਮੈਨ ਹੈ ਉਹਨਾਂ ਨੂੰ ਵੀ ਦਰਦ ਆਇਆ, ਉਹ ਵੀ ਪਹੁੰਚੇ ਉੱਥੇ। ਡੀਐਸਪੀ ਇਹਨਾਂ ਨੇ ਬੀਤੇ ਇੱਕ ਦਿਨ ਪਹਿਲਾਂ ਹੀ ਸਸਪੈਂਡ ਕਰ ਦਿੱਤਾ ਸੀ, ਜਿਸ ਡੀਐਸਪੀ ਨੇ ਆਪ ਡੰਡਾ ਹੱਥ ਵਿੱਚ ਫੜ ਕੇ ਲਾਠੀਆਂ ਭਰਾਈਆਂ। ਭਗਵੰਤ ਮਾਨ ਜੀ ਨੇ ਅਜੇ ਮੂੰਹ ਵਿੱਚ ਘੁੰਗੜੀਆਂ ਪਾਈਆਂ, ਉਹ ਨਹੀਂ ਅਜੇ ਬੋਲੇ ਇਸ ਮਸਲੇ ਤੇ। ਸੋ ਇਸ ਕਰਕੇ ਜਿਹੜਾ ਤੁਸੀਂ ਇਹ ਗੱਲ ਕਹੀ ਮਾਫੀ ਦੀ, ਮਾਫੀ ਸ਼ਬਦ ਇੱਥੇ ਛੋਟਾ ਸ਼ਬਦ ਹੈ, ਬਾਕੀ ਭਾਈ ਵੇਖਦੇ ਹਾਂ ਲੋਕਾਂ ਦਾ ਗੁੱਸਾ, ਲੋਕਾਂ ਦੀ ਨਾਰਾਜ਼ਗੀ, ਇਹਨਾਂ ਨੂੰ ਕੀ ਸਹਿਣੀ ਪੈਂਦੀ ਹੈ। ਹੈ ਗੱਲ ਮਾੜੀ ਹੈ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਦੇ ਰਾਜ ਪ੍ਰਬੰਧ ਵਿੱਚ ਇਹ ਲਾਠੀਆਂ ਚੱਲੀਆਂ।
1: ਜੀ ਬਿਲਕੁਲ ਸਹੀ ਜੀ, ਤੇ ਰਮੇਸ਼ ਜੀ ਇਸ ਦੇ ਨਾਲ ਹੀ ਜੋ ਬ੍ਰੇਕ ਦਾ ਸਮਾਂ ਹੋਇਆ ਜੀ, ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ। ਜੀ ਤੁਸੀਂ ਇਸ ਵੇਲੇ ਬਿਲਕੁਲ ਬਣੇ ਹੋਏ ਹੋ ਤੇ ਨਾਲ ਹੀ ਤੁਸੀਂ ਬਣੇ ਰਹਿਣਾ ਜੀ।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ।
4: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ। ਸ਼ਾਇਦ
5: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: ca.
1: ਸੈਂਟਰਲ ਵੈਕਿਊਮ 500 ਡਾਲਰ ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ 350 ਡਾਲਰ ਤੋਂ, ਫੁੱਲ ਗਰਾਜ ਡੋਰਸ 349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
5: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ।
6: Wow, what a fresh green vegetables and fruits, lower grocery prices and tasty thali. Main kithe dream ta nahi dekh rahe
7: hain? Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fantaway, Brampton, 905-456-9900.

0: ਯੋਗ ਹੋਮਿਓ ਕਲੀਨਿਕ ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ ਐਂਗਜ਼ਾਇਟੀ ਪੈਨਿਕ ਅਟੈਕਸ ਐਲਰਜੀ ਬਰੀਥਿੰਗ ਪ੍ਰੋਬਲਮਸ ਐਸਮਾ IBS ਅਸਿਡਿਟੀ ਸੁਜੋਗ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ ਲੇਡੀਜ਼ ਦੇ ਲਈ PCOS ਓਵੇਰੀਅਨ ਸਿਸਟ ਹਾਰਮੋਨਲ ਇੰਬੈਲੈਂਸ ਪ੍ਰੈਗਨੈਂਸੀ ਰਿਲੇਟਡ ਇਸ਼ੂਜ਼ ਸਕਿਨ ਇਸ਼ੂਜ਼ ਐਕਜ਼ੀਮਾ ਸੋਰਾਇਸਿਸ ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ ਕੇਅਰ ਯੂ ਕੈਨ ਟਰਸਟ ਹੀਲਿੰਗ ਯੂ ਕੈਨ ਫੀਲ ਅਪੋਇੰਟਮੈਂਟ ਦੇ ਲਈ ਕਾਲ ਕਰੋ 6478562516 ਦੋ ਲੋਕੇਸ਼ਨਸ ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ 6478562516 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984 4376551984
1: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ
2: ਉਹ ਕੀ ਗੱਲ ਹੋ ਗਈ ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ
1: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ ਕਿਸ ਤੋਂ ਲਈਏ ਕਿਹੜੀ ਲਈਏ
2: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ ਜਿਹੜੇ ਸਿਕਿਉਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ ਜੋ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ ਤੇ ਬਸ ਹੁਣੇ ਕਾਲ ਕਰ 4168176600 ਤੇ ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਉਰ ਲਾਈਫ ਇੰਸ਼ੋਰੈਂਸ 4168176500 ਔਰ ਵਿਜ਼ਿਟ sikyourlifeinsurance.ca
3: ਏਜਕਸ ਕ੍ਰੈਮਟੋਰੀਅਮ ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ ਸਮਾਜਿਕ ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ 384 ਫਿਲੇ ਐਵਨਿਊ ਬੇਲੀ ਐਵਨਿਊ ਦੇ ਨਜ਼ਦੀਕ 289-372-3300 ਜਾਂ ਵਿਜ਼ਿਟ ਕਰੋ www.acvc.info 289-372-3300
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ ਚਨਾ ਭਟੂਰਾ ਬਾਏ 1 ਗੇਟ 1 ਫ੍ਰੀ ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7
4: ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਇਸ ਸਫ਼ਰ ਦੇ ਵਿੱਚ ਤੁਸੀਂ ਨਾਲ ਸਾਡੇ ਜੀ ਬਣੇ ਹੋਏ ਹੋ AM 530 ਤੇ ਸਮਾਂ 7:12 ਦਾ ਪ੍ਰੋਗਰਾਮ ਦਾ ਜੋ ਇਹ ਦੂਸਰਾ ਘੰਟਾ ਜੀ ਮੈਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਅਤੇ ਤੁਸੀਂ ਤਿਆਰੀ ਜੀ ਬਿਲਕੁਲ ਕਸ ਲਓ ਅਤੇ ਨੰਬਰ 905-673-3337 905-673-3337 ਤੁਸੀਂ ਡਾਇਲ ਇਸ ਵੇਲੇ ਕਰ ਸਕਦੇ ਹੋ ਜੀ ਤਾਂ ਜੋ ਕਿ ਜਲਦੀ ਤੁਹਾਡੀ ਕਾਲ ਫਿਰ ਅਸੀਂ ਲੈ ਸਕੀਏ ਪ੍ਰੋਗਰਾਮ ਦਾ ਜੋ ਅਗਲਾ ਹਿੱਸਾ ਤੁਹਾਡੀਆਂ ਕਾਲਸ ਦੇ ਲਈ ਹੁਣ 905-673-3337 ਨੰਬਰ ਜੀ ਬਿਲਕੁਲ ਨੋਟ ਕਰਨਾ ਸੋ ਉਮੀਦ ਕਰਦੇ ਹਾਂ ਜੀ ਸ਼ੁਰੂਆਤ ਇਸ ਸਫ਼ਰ ਦੀ ਇਸ ਘੰਟੇ ਦੀ ਤੁਹਾਡੀ ਚੰਗੀ ਹੋਈ ਹੈ ਅਤੇ ਬਹੁਤ ਸੋਹਣਾ ਮੌਸਮ ਹੌਲੀ ਹੌਲੀ ਸੂਰਜ ਦੀਆਂ ਕਿਰਨਾਂ ਦੇ ਨਾਲ ਜੋ ਲੱਗਦਾ ਕਿ ਹੁਣ ਸਵੇਰ ਜੋ ਹੈ ਉਹ ਜੋ ਪਿਆਰੀ ਹੋ ਚੁੱਕੀ ਹੈ ਅਤੇ ਸੈਰ ਲਈ ਜੋ ਬਿਲਕੁਲ ਤਿਆਰੀ ਵਾਲਾ ਮੌਸਮ ਹੈ ਅਤੇ ਸੈਰ ਦੇ ਨਾਲ ਨਾਲ ਤੁਸੀਂ ਖਬਰਾਂ ਬਿਲਕੁਲ ਮਾਣੋ ਅਤੇ ਨੰਬਰ 905-673-3337 'ਤੇ ਤੁਸੀਂ ਸਾਨੂੰ ਕਾਲ ਇਸ ਵੇਲੇ ਜ਼ਰੂਰ ਕਰ ਸਕਦੇ ਹੋ ਜੀ ਅਤੇ ਇਸ ਘੰਟੇ ਦੇ ਵਿੱਚ ਜੀ ਥੋੜ੍ਹੀਆਂ ਜੋ ਖਬਰਾਂ ਜੋ ਨੇ ਉਹ ਤੁਹਾਨੂੰ ਇੱਥੇ ਦੀਆਂ ਵੀ ਬਿਲਕੁਲ ਦੇ ਦਈਏ ਜਿੱਥੇ ਕਿ ਕਈ ਵਾਰੀ ਅਸੀਂ ਕੋਈ ਚੋਕਲੇਟ ਖਾਂਦੇ ਹੁੰਦੇ ਹਾਂ, ਕੋਈ ਕੈਂਡੀ ਬਾਰ ਹੁੰਦੀ ਹੈ, ਅਤੇ ਵੈਸੇ ਤਾਂ ਇਹ ਹੈਬਿਟ ਬਣਾ ਹੀ ਲੈਣੀ ਚਾਹੀਦੀ ਹੈ ਕਿ ਜਦੋਂ ਕੋਈ ਅਜਿਹੀ ਚੀਜ਼ ਖਾਈਏ, ਜਦੋਂ ਪੈਕਡ ਫੂਡ ਆਈਟਮ ਖਾਈਏ, ਤਾਂ ਪਹਿਲਾਂ ਉਸਦੀ ਇਨਗਰੀਡੀਅੰਟ ਲਿਸਟ ਜੋ ਹੈ ਉਹ ਜ਼ਰੂਰ ਚੈੱਕ ਕਰ ਲਈਏ। ਅਤੇ ਹੁਣ ਤਾਂ ਪੈਕਟ ਦੇ ਉੱਤੇ ਹੀ ਲਿਖਿਆ ਹੁੰਦਾ, ਜੋ ਇੱਕ ਹੁਣ ਰੈਗੂਲੇਸ਼ਨ ਜੋ ਬਣ ਚੁੱਕੀ ਹੈ ਕਿ ਇਹ ਹਾਈ ਇਨ ਸੈਚੂਰੇਸ਼ਨ ਫੈਟ ਹੈ ਜਾਂ ਹਾਈ ਇਨ ਸ਼ੂਗਰ ਹੈ, ਹਾਈ ਇਨ ਸੋਡੀਅਮ ਹੈ, ਵੀ ਤੁਸੀਂ ਇਹ ਸੋਚ ਕੇ ਵੇਖ ਪਰਖ ਕੇ ਇਸ ਬਾਰੇ ਜੀ ਇਸ ਨੂੰ ਕੰਜ਼ਿਊਮ ਕਰੋ। ਪਰ ਚਲੋ, ਕਈ ਚੀਜ਼ਾਂ ਅਜਿਹੀਆਂ ਵੀ ਆ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਇਨਗਰੀਡੀਅੰਟ ਲਿਸਟ ਹੀ ਪੂਰੀ ਨਹੀਂ ਹੈ, ਅਤੇ ਫਿਰ ਬਾਈ ਚਾਂਸ ਤੁਹਾਨੂੰ ਉਹ ਕਿਸੇ ਇਨਗਰੀਡੀਅੰਟ ਤੋਂ ਕੋਈ ਮੁਸ਼ਕਿਲ ਆ ਜਾਵੇ, ਅਤੇ ਫਿਰ ਇੱਕ ਸਵਾਲ ਚਿੰਨ੍ਹ ਜੋ ਹੈ ਉਹ ਜ਼ਰੂਰ ਬਣ ਜਾਂਦਾ। ਸੋ ਅਜਿਹਾ ਇੱਕ ਓਰੀਓ ਕੈਂਡੀ ਬਾਰ ਹੈ ਕੈਡਬਰੀ ਵਾਲਿਆਂ ਦਾ, ਅਤੇ ਇਸ ਦੇ ਵਿੱਚ ਕੁਝ ਅਨਡਿਕਲੇਅਰਡ ਇਨਗਰੀਡੀਅੰਟਸ ਨੇ, ਅਤੇ ਜਿਸ ਕਾਰਨ ਇਸ ਨੂੰ ਰੀਕਾਲ ਕੀਤਾ ਗਿਆ। ਅਤੇ ਇਸ ਦੇ ਵਿੱਚ ਜੋ ਅਨ ਇਨਗਰੀਡੀਅੰਟ ਜੋ ਅਨਡਿਕਲੇਅਰਡ ਇਨਗਰੀਡੀਅੰਟਸ ਜੋ ਨੇ ਉਹ ਜੋ ਸ਼ਾਮਿਲ ਨੇ, ਉਸ ਦੇ ਵਿੱਚ ਪਿਸਤਾ ਵੀ ਹੈ। ਅਤੇ ਹੁਣ ਕੈਨੇਡਾ ਦੇ ਵਿੱਚ ਤਾਂ ਕਈਆਂ ਨੂੰ ਨਟਸ ਤੋਂ ਐਲਰਜੀ ਹੈ, ਕਈਆਂ ਨੂੰ ਪਿਸਤੇ ਤੋਂ ਐਲਰਜੀ ਹੋ ਸਕਦੀ ਹੈ, ਅਤੇ ਐਲਰਜੀ ਵੀ ਕਈਆਂ ਨੂੰ ਜ਼ਿਆਦਾ ਮੁਸ਼ਕਿਲ ਦੇ ਵਿੱਚ ਪਾ ਸਕਦੀ ਹੈ। ਸੋ ਇਸ ਕੈਂਡੀ ਬਾਰ ਨੂੰ ਫਿਰ ਹੈਲਥ ਕੈਨੇਡਾ ਵੱਲੋਂ ਰੀਕਾਲ ਕੀਤਾ ਗਿਆ। ਅਤੇ ਹਾਲਾਂਕਿ ਇਹ ਤਾਂ ਪੂਰਾ ਇਨਸ਼ੋਰ ਹੀ ਕਰ ਰਹੇ ਨੇ ਕਿ ਸ਼ੈਲਫਸ ਤੋਂ ਇਹ ਆਈਟਮ ਜੋ ਹੈ ਉੱਤਰ ਜਾਵੇ, ਪਰ ਤੁਸੀਂ ਇਸ ਗੱਲ ਦਾ ਧਿਆਨ ਜੋ ਹੈ ਉਹ ਜ਼ਰੂਰ ਰੱਖਣਾ ਜੇਕਰ ਤੁਹਾਨੂੰ ਪਿਸਤੇ ਤੋਂ ਜੇਕਰ ਐਲਰਜੀ ਹੈ। ਅਤੇ ਜੀ, ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਜੋ ਨੇ ਜੋ ਟਰੰਪ ਦੇ 50% ਟੈਰਿਫ ਦੀ ਧਮਕੀ ਜੋ ਹੈ ਇਸ 'ਤੇ ਉਹਨਾਂ ਨੇ ਆਪਣਾ ਜੋ ਮਨ ਜੋ ਹੈ ਉਹ ਬਣਾ ਲਿਆ, ਅਤੇ ਆਪਣੇ ਮਨ ਦੀ ਗੱਲ ਉਹਨਾਂ ਨੇ ਦੱਸ ਦਿੱਤੀ ਹੈ ਕਿ ਰਿਟੈਲੀਏਟ ਉਹ ਨਹੀਂ ਕਰਨਗੇ ਐਲਕੋਹਲ ਬੈਨ ਦੇ ਨਾਲ। ਅਤੇ ਉਹਨਾਂ ਨੇ ਕਿਹਾ ਕਿ ਅਮੈਰੀਕਨਸ ਨੇ ਕੈਨੇਡਾ ਦਾ ਇੱਕ ਵੀ ਪ੍ਰੋਡਕਟ ਜੋ ਹੈ ਉਹ ਬੈਨ ਨਹੀਂ ਕੀਤਾ, ਅਤੇ ਉਹਨਾਂ ਕਿਹਾ ਕਿ ਡਿਪਲੋਮੇਸੀ ਨਾਲ ਨੈਗੋਸ਼ੀਏਟ ਕਰਨਾ ਉਹ ਬਿਹਤਰ ਸਮਝਣਗੇ ਕਿ ਕਿਸੇ ਪ੍ਰੋਡਕਟ ਨੂੰ ਅਮੈਰੀਕਾ ਦੇ ਉਹ ਬੈਨ ਕਰ ਦੇਣ। ਅਤੇ ਨਾਲ ਜੋ ਡੀਜ਼ਲ ਦੀਆਂ ਕੀਮਤਾਂ ਜੋ ਵੱਧ ਰਹੀਆਂ ਨੇ, ਅਤੇ ਫਿਰ ਜਿੱਥੇ ਫਾਰਮਰਸ ਲਈ ਇਹ ਕੀਮਤਾਂ ਜੋ ਨੇ, ਕਿਉਂਕਿ ਫਿਰ ਟਰੈਕਟਰ ਚਲਾਉਣੇ ਨੇ, ਬਾਕੀ ਮਸ਼ੀਨਰੀ ਚਲਾਉਣੀ ਹੈ, ਫਿਰ ਇਹ ਕੀਮਤਾਂ ਅਸਰ ਪਾਉਂਦੀਆਂ ਨੇ। ਅਤੇ ਗਰੋਸਰੀ ਦੀਆਂ ਆਈਟਮਸ ਜੋ ਨੇ, ਖਾਸ ਤੌਰ 'ਤੇ ਤਾਜ਼ੀਆਂ ਸਬਜ਼ੀਆਂ ਨੇ, ਡੇਅਰੀ ਪ੍ਰੋਡਕਟਸ ਨੇ, ਉਹ ਇਸ ਕਾਰਨ ਜ਼ਰੂਰ ਅਫੈਕਟ ਹੋਣਗੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਂਕਿ ਸਾਨੂੰ ਪਹਿਲਾਂ ਹੀ ਲੱਗਦਾ ਕਿ ਪ੍ਰਾਈਜ਼ ਜੋ ਨੇ ਉਹ ਅੱਗੇ ਨਾਲੋਂ ਕਾਫੀ ਵਧੇ ਨੇ ਪਿਛਲੇ ਸਾਲਾਂ ਦੇ ਕੰਪੈਰੀਜ਼ਨ ਦੇ ਵਿੱਚ, ਪਰ ਹੋਰ ਅੱਗੇ ਵਧਣ ਦੀ ਪੋਸੀਬਿਲਿਟੀ ਜੋ ਹੈ ਇਸ ਦੇ ਨਾਲ ਜ਼ਰੂਰ ਬਣੀ ਹੋਈ ਹੈ ਜੀ। ਅਤੇ ਜੀ, ਮੈਂ ਇਸ ਦੇ ਨਾਲ ਹੀ ਤੁਹਾਨੂੰ ਇਸ ਗੱਲ ਦਾ ਵੀ ਜ਼ਰੂਰ ਯਾਦ ਕਰਵਾ ਦੇਵਾਂ ਜੀ, ਆਪਣੇ ਪਰਿਵਾਰ ਦੀ ਸੁਰੱਖਿਆ ਦੇ ਲਈ, ਆਪਣੀ ਜੋ ਟੈਨਸ਼ਨ ਫਰੀ ਜ਼ਿੰਦਗੀ ਦੇ ਲਈ, ਤੁਸੀਂ ਜੇਕਰ ਹਲੇ ਇੰਸ਼ੋਰੈਂਸ ਪਾਲਿਸੀ ਨਹੀਂ ਲਈ ਹੋਈ, ਤਾਂ ਇਹ ਫਿਰ ਸਮਾਂ ਤੁਹਾਡੇ ਲਈ ਹੈ। ਖਾਸ ਤੌਰ 'ਤੇ ਜਦੋਂ ਆਪਣੀ ਉਮਰ ਜਿੱਦਾਂ ਜਿੱਦਾਂ ਵੱਧਦੀ ਹੈ, ਅਤੇ ਉਦਾਂ ਉਦਾਂ ਜੋ ਪਲਾਨਸ ਜੋ ਨੇ ਉਹ ਹੋਰ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਨੇ, ਮਹਿੰਗੇ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਸਮਾਂ, ਅੱਜ ਦਾ ਸਮਾਂ ਇਹ ਸਹੀ ਸਮਾਂ ਹੈ। ਸੋ ਹਰਪ੍ਰੀਤ ਸੈਣੀ ਜੀ ਨੂੰ ਟੌਪ ਚੋਇਸ ਇੰਸ਼ੋਰੈਂਸ ਤੋਂ ਤੁਸੀਂ ਕਾਲ ਕਰੋ ਜੀ। ਲਾਈਫ ਕ੍ਰਿਟੀਕਲ ਡਿਸੇਬਿਲਿਟੀ ਸੁਪਰ ਵੀਜ਼ਾ, ਵਿਸਟਰ ਵੀਜ਼ਾ, ਜਾਂ ਫਿਰ ਟਰੈਵਲ ਇੰਸ਼ੋਰੈਂਸ ਦੀ ਵੀ ਗੱਲ ਕਰੀਏ, ਕਿਤੇ ਜਾਣਾ ਵੀ ਹੈ ਤਾਂ ਵੀ ਇੰਸ਼ੋਰੈਂਸ ਨਾਲ ਹੋਵੇ, ਤਾਂ ਫਿਰ ਮੁਸ਼ਕਿਲ ਨਹੀਂ ਆਉਂਦੀ। ਸੋ ਨੰਬਰ 416-817-6500 ਜੀ, ਹਰਪ੍ਰੀਤ ਸੈਣੀ ਜੀ ਦੇ ਲਈ ਤੁਸੀਂ ਨੋਟ ਬਿਲਕੁਲ ਰੱਖੋ ਜੀ। ਅਤੇ ਇਸ ਦੇ ਨਾਲ ਹੀ ਜੀ ਰਮੇਸ਼ ਜੀ ਸਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਸ਼ਾਮਿਲ ਹੋਏ ਨੇ। ਰਮੇਸ਼ ਜੀ, ਮੁੜ ਸਵਾਗਤ
5: ਜੀ। ਸ਼ੁਕਰੀਆ ਜੀ।
4: ਅਤੇ ਰਮੇਸ਼ ਜੀ, ਕਾਲਰਸ ਜੋ ਨੇ, ਸਾਡੇ ਸਰੋਤੇ ਜੋ ਨੇ, ਬਿਲਕੁਲ ਤਿਆਰ ਬਰ ਤਿਆਰ ਨੇ ਜੀ ਆਪਣੇ ਵਿਚਾਰਾਂ ਦੇ ਨਾਲ, ਅਤੇ ਇੱਕ ਇੱਕ ਕਰਕੇ ਲਵਾਂਗੇ ਅੱਜ ਦੀਆਂ ਕਾਲਸ। ਅਤੇ ਸਾਡੇ ਨਾਲ ਜੋ ਪਹਿਲੀ ਕਾਲ ਸ਼ਾਮਿਲ ਇਸ ਵੇਲੇ ਹੋਈ ਹੈ, ਅਤੇ ਜੀ ਪ੍ਰਿਤਪਾਲ ਅੰਕਲ ਜੀ, ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
6: ਦੀਦੀ ਰਵਿੰਦਰ ਜੀ ਤੇ ਰਮੇਸ਼ ਜੀ, ਸਤਿ ਸ੍ਰੀ ਅਕਾਲ
4: ਜੀ। ਅੰਕਲ ਜੀ,
6: ਰਮੇਸ਼ ਜੀ ਕਹਿੰਦੇ ਨੇ ਸ਼ਹੀਦੋ ਕੀ ਚਿਤਾਓ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਿਟਨੇ ਵਾਲੋ ਕਾ ਯੇ ਆਖਿਰ ਦਿਸ਼ਾ ਹੋਗਾ
4: ਜੀ,
6: ਵਤਨ ਪਰ ਜੋ ਫਿਦਾ ਹੋਗਾ ਅਮਰ ਵੋ ਨੌਜਵਾਨ ਹੋਗਾ, ਰਹੇਗੀ ਜਬ ਤੱਕ ਦੁਨੀਆ ਯਹੀ ਕਾਫੀ ਦਿਸ਼ਾ ਹੋਗਾ।
4: ਬਿਲਕੁਲ।
6: ਤੇ ਅੱਜ ਜਿਹੜਾ ਦਿਨ ਹੈ ਬਹੁਤ ਵੱਡਾ ਦਿਨ ਹੈ, ਅੱਜ ਤੋਂ 27 ਸਾਲ ਪਹਿਲੋਂ ਕਾਰਗਿਲ ਵਿਜੇ ਦਿਵਸ ਜਿਹੜਾ ਸੀ ਉਹਦੀ ਵਿਜੇ ਹਾਸਲ ਕੀਤੀ ਸੀ ਗਈ, ਜਿਹਦੇ ਤੇ ਪਾਕਿਸਤਾਨ ਦੀ ਫੌਜ ਨੇ ਧੋਖੇ ਨਾਲ ਕਬਜ਼ਾ ਕਰ ਲਿਆ ਸੀ, ਤੇ ਉਹ ਸਾਨੂੰ ਪਹਾੜ ਦੀ ਬਿਲਕੁਲ ਚੋਟੀ ਤੇ ਉਹਨਾਂ ਦੀ ਫੌਜ ਤੇ ਸਾਡੀ ਫੌਜ ਸੀ ਬਿਲਕੁਲ ਥੱਲੇ, ਇਸ ਕਰਕੇ ਮੁਕਾਬਲਾ ਬਹੁਤ ਸਖ਼ਤ ਸੀ ਤੇ ਇਸੇ ਕਰਕੇ ਸਾਡੀ ਫੌਜ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਔਰ ਮਾਈਨਸ ਟੈਂਪਰੇਚਰ ਦੇ ਵਿੱਚ ਸਿੱਧੀ ਚੜਾਈ ਚੜਦਿਆਂ ਬਰਫੀਲੇ ਰੱਖੇ ਦੇ ਉੱਪਰ ਜਾਣਾ ਪਿਆ ਫੌਜ ਨੂੰ ਤੇ ਇਸੇ ਕਰਕੇ ਬਹੁਤ ਭਾਰੀ ਕੀਮਤ ਅਦਾ ਕਰਨੀ ਪਈ, ਜਿਵੇਂ ਕਿ ਤੁਸੀਂ ਦੱਸਿਆ 527 ਫੌਜੀ ਸਾਡੇ ਸ਼ਹੀਦ ਹੋਏ ਤੇ ਤਾਂ ਜਾ ਕੇ ਉਸ ਤੋਂ ਬਾਅਦ ਫਿਰ ਉਹ ਜਿਹੜੀ ਆਪਣਾ ਜਿਹੜੀ ਚੋਟੀ ਸੀ ਉਹ ਦੁਬਾਰਾ ਹਾਸਲ ਕੀਤੀ ਗਈ ਤੇ ਬਹੁਤ ਵੱਡਾ ਦਿਨ ਹੈ, ਬਹੁਤ ਵੱਡੀ ਸ਼ਹਾਦਤ ਹੈ। ਤੇ ਦੂਜੀ ਗੱਲ ਮੈਂ ਆਪਣੇ ਕਰਾਂਗਾ ਸਵਾਲ ਬਾਰੇ, ਜਿਨ੍ਹਾਂ ਜਿਨ੍ਹਾਂ ਦੇ ਵਿੱਚ ਅਖਬਾਰ ਆਮ ਆ ਰਹੀ ਸੀ ਕਿ ਖਾਲੜਾ ਦੀ ਫਿਲਮ ਰਿਲੀਜ਼ ਹੋਈ ਸੀ, ਉਹਨਾਂ ਦਿਨਾਂ ਚ ਇਹ ਖ਼ਬਰ ਇਹ ਵੀ ਆਈ ਸੀ ਕਿ ਮਿਨਿਸਟਰੀ ਆਫ ਹੋਮ ਅਫੇਅਰ ਨੇ ਇੱਕ ਖੁਲਾਸਾ ਕੀਤਾ ਕਿ ਜਿਹੜਾ ਬੇਅੰਤ ਸਿੰਘ ਐਕਸ ਚੀਫ ਮਿਨਿਸਟਰ ਸੀ ਪੰਜਾਬ ਦਾ, ਜਿਹਦਾ ਆਪਣਾ ਬੰਬ ਧਮਾਕੇ ਦੇ ਵਿੱਚ ਜਿਹਦੀ ਮੌਤ ਹੋਈ ਸੀ 31 ਅਗਸਤ 1995 ਨੂੰ, ਉਹ ਇੱਕ ਸਿਆਸੀ ਕਤਲ ਸੀ ਤੇ ਉਹ ਜਿਹੜੇ ਕਹਿੰਦੇ ਨੇ ਉਹਨਾਂ ਦੱਸਿਆ ਕਿ ਉਹਨਾਂ ਦੀ ਜਿਹੜੀ ਵਜ਼ਾਰਤ ਦੇ ਵਿੱਚ ਕੋਈ ਮਹਿਲਾ ਕੋਈ ਸਿਆਸੀ ਲੀਡਰ ਸੀ ਜਿਹਦੀ ਸਾਜਿਸ਼ ਦੇ ਨਾਲ ਹੋਇਆ, ਭਾਵੇਂ ਦੇਸ਼ਾਂ ਕੋਲ ਦੇ ਵਿੱਚ ਆਤੰਕਵਾਦੀਆਂ ਨੇ ਹਿੱਸਾ ਲਿਆ ਜਿਹਦੇ ਬਲਵੰਤ ਸਿੰਘ ਰਾਜੋਆਨਾ ਵੀ ਸ਼ਾਮਿਲ ਸੀ, ਇਹ ਹੋਇਆ ਤੇ ਇਹਦੇ ਬਾਰੇ ਤੁਸੀਂ ਕੁਛ ਦੱਸ ਸਕਦੇ ਹੋ ਕਿ ਇਹ ਬਾਕੀ ਗੱਲ ਠੀਕ ਹੈ ਤੇ ਉਹ ਮਹਿਲਾ ਜਿਹੜੀ ਲੀਡਰ ਸੀ ਸਿਆਸੀ ਲੀਡਰ ਕੌਣ ਸੀ, ਪੈਸੇ ਦੇ ਬਾਰੇ ਰੋਸ਼ਨੀ ਪਾ ਸਕਦੇ ਹੋ, ਬੜੀ ਮਿਹਰਬਾਨੀ
4: ਜੀ। ਰਮੇਸ਼ ਜੀ,
7: ਜਿਸ ਦਿਨ ਜਸਵੰਤ ਸਿੰਘ ਖਾਲੜਾ ਵਾਲਾ ਮਸਲਾ ਫਿਲਮ ਨੂੰ ਲੈ ਕੇ ਕਾਫੀ ਚਰਚਾ ਵਿੱਚ ਸੀ, ਜਦੋਂ ਰਵਨੀਤ ਸਿੰਘ ਬਿੱਟੂ ਇੱਕ ਪਾਸੇ ਵੱਖਰੇ ਢੰਗ ਦੇ ਬਿਆਨ ਦੇ ਰਿਹਾ ਸੀ ਕੁਝ ਹੋਰ, ਤੇ ਵੱਡਾ ਹਿੱਸਾ ਜਸਵੰਤ ਸਿੰਘ ਖਾਲੜਾ ਨੂੰ ਸਲਿਊਟ ਕਰ ਰਿਹਾ ਸੀਗਾ, ਉਸ ਵੇਲੇ ਬੇਅੰਤ ਸਿੰਘ ਵੀ ਵਿੱਚ ਚਰਚਾ ਚ ਆ ਗਿਆ ਤੇ ਬੇਅੰਤ ਸਿੰਘ ਨੂੰ ਲੈ ਕੇ ਜਿਹੜੀ ਟਿੱਪਣੀ ਦਾ ਤੁਸੀਂ ਜ਼ਿਕਰ ਕੀਤਾ, ਕੋਈ ਭਾਰਤ ਸਰਕਾਰ ਦਾ ਇੱਕ ਅਫਸਰ ਰਿਟਾਇਰੀ ਅਫਸਰ ਜਿਹੜਾ ਗ੍ਰਹਿ ਮੰਤਰਾਲੇ ਚ ਕੋਈ ਅੰਡਰ ਸੈਕਟਰੀ ਦੇ ਅਹੁਦੇ ਤੇ ਰਿਹਾ ਵੱਡੇ ਅਹੁਦੇ ਤੇ, ਉਹਨੇ ਇਹ ਟਿੱਪਣੀ ਕੀਤੀ ਸੀ, ਉਹਨੇ ਬਿਆਨ ਟੁੱਟਾ ਭੱਜਾ ਅੱਧ ਅਧੂਰਾ ਹਵਾ ਚ ਲਟਕਿਆ ਬਿਆਨ ਦਿੱਤਾ ਸੀ ਕਿ ਅਸਲ ਵਿੱਚ ਹੁਣ ਵੀ ਕੋਈ ਸਿੱਧੇ ਸ਼ਬਦਾਂ ਚ ਨਹੀਂ ਜੀ, ਇੱਕ ਜੱਜ ਨੇ ਕੋਲ ਮੈਂ ਰੱਖ ਇਹ ਗੱਲ ਆਖੀ ਸੀ, ਜੱਜ ਨੇ ਜੱਜ ਨੂੰ ਦੱਸੀ ਸੀ, ਜੱਜ ਨੇ ਮੈਨੂੰ ਪੁੱਛਿਆ ਸੀ, ਐਵੇਂ ਏਦਾਂ ਦਾ ਜਿਹਨੂੰ ਕਹਿ ਲਈਏ ਕਿ ਆਵਾਜ਼ ਆਉਣ ਜਿਹਦੀ ਕੋਈ ਮਹੱਤਤਾ ਹੀ ਨਹੀਂ, ਕਿ ਬੇਅੰਤ ਸਿੰਘ ਦਾ ਕਤਲ ਸਿਆਸੀ ਕਤਲ ਸੀ, ਉਹਦੀ ਪਾਰਟੀ ਦੀ ਇੱਕ ਮਹਿਲਾ ਨੇ ਕਰਵਾਇਆ ਸੀ, ਹਾਲਾਂਕਿ ਹੋ ਸਕਦਾ ਕਿਸੇ ਨੇ ਕਰਾਇਆ ਹੋਵੇ ਜਾਂ ਏਦਾਂ ਦੀ, ਪਰੰਤੂ ਉਹ ਜਿਹੜਾ ਵਿਅਕਤੀ ਬਿਆਨ ਦੇ ਰਿਹਾ ਸੀ ਜਿਸ ਸਮੇਂ ਦਿੱਤਾ ਜਿੱਦਾਂ ਦਾ ਟੁੱਟਾ ਭੱਜਾ ਅੱਧ ਅਧੂਰਾ ਦਿੱਤਾ, ਉਹ ਬੜਾ ਸਿੱਧਾ ਸੀ ਕਿ ਉਹ ਵਿਅਕਤੀ ਸ਼ਾਇਦ ਕਿਸੇ ਦਾ ਉਹ ਜਿਹਨੂੰ ਆਪਾਂ ਕਹਿੰਦੇ ਮੈਨੂਪਰੇਟ ਕਿਸੇ ਢੰਗ ਦੇ ਨਾਲ ਖੜਾ ਕਰਕੇ ਉੱਥੇ ਉਹ ਤੋਂ ਬੇ ਸ਼ਬਦ ਕਹਾਏ ਗਏ ਮਸਲੇ ਨੂੰ ਹੋਰ ਪਾਸੇ ਪਾਉਣ ਲਈ, ਗੱਲ ਕੋਈ ਚੱਲਦੀ ਉਹ ਨਵੀਂ ਲਿਆ ਕੇ ਇੱਕ ਜੱਬ ਖੜਾ ਕੀਤਾ ਸੀ। ਸੋ ਤਜਰਬਾ ਤੇ ਇਹੀ ਕਹਿੰਦਾ ਕਿ ਉਹ ਵਿਅਕਤੀ ਦੇ ਸ਼ਬਦ ਅੱਧ ਅਧੂਰੇ ਸ਼ਬਦ ਬਿਨਾਂ ਕੋਈ ਲੌਜਿਕ ਬਿਨਾਂ ਕੋਈ ਤਰਕ ਉਹ ਕੋਰਾ ਝੂਠ ਸੀ, ਤਜਰਬਾ ਤੇ ਇਹੀ ਕਹਿੰਦਾ ਹੈ, ਕਿਉਂਕਿ ਜੇ ਸੱਚੀ ਸੀ ਤੇ ਉਹ ਵਿਸਤਾਰਤ ਗੱਲ ਦੱਸਦਾ ਕਿ ਭਾਈ ਕਿਹੜੀ ਬੀਬੀ ਸੀ, ਕੌਣ ਬੀਬੀ ਸੀ, ਕੀ ਮਸਲਾ ਸੀ, ਏਦਾਂ ਤੇ 100 ਮਸਲੇ ਹੋ ਸਕਦੇ ਆ। ਸੋ ਮੈਂ ਸਮਝਦਾ ਕਿ ਉਹ ਇੱਕ ਬੇਲੋੜਾ ਬਿਆਨਬਾਜ਼ੀ ਸੀ ਜਿਹਨੇ ਤੁਹਾਨੂੰ ਸਾਨੂੰ ਐਵੇਂ ਮੁੱਦੇ ਤੋਂ ਭਟਕਾਉਣ ਦਾ ਯਤਨ ਕੀਤਾ ਸੀ, ਉਹਨੂੰ ਮੈਨੂੰ ਲੱਗਦਾ ਕਿ ਸਾਨੂੰ ਬਹੁਤੀ ਤਰਜੀਹ ਜਾਂ ਥਾਂ ਨਹੀਂ ਦੇਣੀ ਚਾਹੀਦੀ।
4: ਜੀ ਰਮੇਸ਼ ਜੀ, ਤੇ ਅਗਲੀ ਕਾਲ ਹੈ ਜੀ 8900 ਜੀ, ਵੈਲਕਮ ਜੀ।
8: ਹਾਂਜੀ ਸਤਿ ਸ੍ਰੀ ਅਕਾਲ
4: ਜੀ, ਸਤਿ ਸ੍ਰੀ ਅਕਾਲ
8: ਜੀ, ਸਤਿ ਸ੍ਰੀ ਅਕਾਲ ਰਮੇਸ਼ ਜੀ। ਹਾਂਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ, ਅੱਜ ਤੁਸੀਂ ਜਿਹੜੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕੀਤਾ, ਸਾਡਾ ਵੀ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ
4: ਜੀ,
8: ਜਿਨ੍ਹਾਂ ਨੇ ਦੇਸ਼ ਦੀ ਅਖੰਡਤਾ ਬਣਾਈ ਰੱਖੀ, ਦੇਸ਼ ਦਾ ਮਾਨ ਉੱਚਾ ਰੱਖਿਆ, ਤੇ ਅੱਜ ਜੇ ਵਿਦੇਸ਼ਾਂ 'ਚ ਅਸੀਂ ਵੀ ਬੈਠੇ ਤਾਂ ਸਾਡਾ ਵੀ ਮਾਨ ਇਸ ਕਰਕੇ ਹੀ ਹੈ, ਉਹਨਾਂ ਦੀ ਕੁਰਬਾਨੀ ਦੀ ਵਜ੍ਹਾ ਨਾਲ, ਉਹਨਾਂ ਦੀ ਸ਼ਹੀਦੀਆਂ ਦੀ ਵਜ੍ਹਾ ਨਾਲ, ਕਿਉਂਕਿ ਦੇਸ਼ ਦਾ ਮਾਨ ਦੇਸ਼ ਦੀ ਅਖੰਡਤਾ ਨੂੰ ਬਰਕਰਾਰ ਰੱਖਣਾ ਉਹਨਾਂ ਦੇ ਹੱਥ ਹੀ ਹੈ ਸੀ, ਜੋ ਉਹਨਾਂ ਨੇ ਕੀਤਾ। ਇਹਦੇ ਨਾਲ ਮੈਂ ਇੱਕ ਛੋਟੀ ਜਿਹੀ ਘਟਨਾ ਦੱਸਾਂਗਾ, ਉਸ ਟਾਈਮ ਅਮੈਰੀਕਾ ਦੇ ਪ੍ਰੈਜੀਡੈਂਟ ਜਾਰਜ ਬੁਸ਼ ਸੀ, ਉਹਨਾਂ ਨੇ ਭਾਰਤ ਦੇ ਪ੍ਰਾਈਮ ਮਿਨਿਸਟਰ ਇਹਨਾਂ ਨੂੰ ਬੁਲਾਇਆ ਸੀ, ਮਿਸਟਰ ਅਟਲ ਬਿਹਾਰੀ ਵਾਜਪੇਈ ਨੂੰ, ਤੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੋਨਾਂ ਨੂੰ ਬੁਲਾਇਆ ਵੀ ਆਓ ਅਮੈਰੀਕਾ ਗੱਲਬਾਤ ਕਰੋ, ਇਹ ਨਿਪਟਾਰਾ ਕਰੋ। ਪਰ ਭਾਰਤ ਦੇ ਪ੍ਰਾਈਮ ਮਿਨਿਸਟਰ ਉਸ ਟਾਈਮ ਨਹੀਂ ਆਏ ਸੀ, ਉਸ ਟਾਈਮ ਵਾਜਪੇਈ ਨੇ ਸਟਰੋਂਗ ਸਟੈਂਡ ਲੈਂਦੇ ਹੋਏ ਕਿਹਾ ਸੀ ਮੈਂ ਨਹੀਂ ਆਵਾਂਗਾ, ਪਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਤੇ ਪਾਕਿਸਤਾਨ ਦੇ ਜਨਰਲ ਉਸ ਟਾਈਮ ਹੁੰਦੇ ਸੀ ਪਰਵੇਜ਼ ਮੁਸ਼ਰਫ ਪਹੁੰਚੇ ਨੇ, ਜਦੋਂ ਵਾਈਟ ਹਾਊਸ ਬੈਠੇ ਘੰਟਾ ਭਰ ਇੰਤਜ਼ਾਰ ਕਰਦੇ ਰਹੇ, ਕਾਫੀ ਘੰਟੇ ਬਾਅਦ ਇੰਤਜ਼ਾਰ ਕੀਤੀ, ਫਿਰ ਇਹੀ ਪਾਕਿਸਤਾਨ ਦੇ ਮੀਡੀਆ 'ਚ ਖਬਰ ਆਈ ਵੀ ਉੱਥੇ ਦਾ ਜਿਹੜਾ ਅੰਬੈਸਡਰ ਸੀ ਪਾਕਿਸਤਾਨ ਦਾ ਅਮਰੀਕਾ 'ਚ, ਉਹਨੇ ਜਿਹੜੀ ਚਾਹ ਕਾਫੀ ਵੀ ਮੈਕਡੋਨਲਡ ਤੋਂ ਆਪ ਮੰਗਵਾਈ, ਕਿਸੇ ਨੇ ਪੁੱਛਿਆ ਨਹੀਂ ਇਹਨਾਂ ਨੂੰ, ਔਰ ਕਾਫੀ ਝਾੜ ਚੰਪ ਹੋਈ ਤੇ ਉਹਦੇ ਬਾਅਦ ਇਹਨਾਂ ਲੜਾਈ ਜਿਹੜੀ ਸੀ ਕਿ ਨਹੀਂ, ਕਿਉਂਕਿ ਫਿਸ਼ਰੀ ਤੌਰ ਤੇ ਪਾਕਿਸਤਾਨ ਨਹੀਂ ਲੜ ਰਿਹਾ ਸੀ, ਪਾਕਿਸਤਾਨ ਤੇ ਇਹ ਕਹਿ ਰਿਹਾ ਸੀ ਉਹ ਘੁਸਪੈਠੀ ਹੈ ਅਸੀਂ ਨਹੀਂ ਹੈ, ਪਰ ਹੈ ਤਾਂ ਪਾਕਿਸਤਾਨ ਦੀ ਫੌਜ ਸੀ ਤੇ ਇਹ ਘਟਨਾ ਹੋਈ। ਬਾਕੀ ਜਿਹੜਾ ਦਿੱਲੀ ਚ ਪ੍ਰੋਟੈਸਟ ਹੋ ਗਿਆ ਜੀ ਖਤਮ, ਬਹੁਤ ਵਧੀਆ ਹੋਇਆ, ਅਕਲਮੰਦੀ ਕੀਤੀ ਸਰਕਾਰ ਨੇ ਕਰ ਲਈ, ਨਹੀਂ ਤਾਂ ਜੇ ਲੰਬਾ ਪ੍ਰੋਟੈਸਟ ਚੱਲਦਾ ਫਿਰ ਇੱਥੇ ਦੇਸ਼ ਵਿਰੋਧੀ ਤਾਕਤਾਂ ਨੇ ਕੁਛ ਲੋਕਾਂ ਨੇ ਵਿੱਚ ਸ਼ਾਮਿਲ ਹੋ ਜਾਣਾ ਸੀ, ਕਿਉਂਕਿ ਹੁੰਦਾ ਹੀ ਹੈ ਜਦੋਂ ਵੀ ਕੋਈ ਮੂਵਮੈਂਟ ਚੱਲਦੀ ਹੈ ਉਹਨੂੰ ਮੂਵਮੈਂਟ ਨੂੰ ਖਰਾਬ ਕਰਨ ਲਈ ਕੋਈ ਤਾਂ ਕੋਈ ਜਿਹੜੇ ਹੁੰਦੇ ਨੇ ਸਮਾਜ ਵਿਰੋਧੀ ਉਹ ਸ਼ਾਮਿਲ ਹੋ ਜਾਂਦੇ ਨੇ, ਪਰ ਸਹੀ ਢੰਗ ਨਾਲ ਇਹ ਨਿਪਟ ਗਿਆ ਸ਼ਾਂਤੀਪੁਰ। ਮੈਂ ਤਾਂ ਕਹਿੰਦਾ ਬਹੁਤ ਵਧੀਆ ਹੋਇਆ, ਸਟੂਡੈਂਟ ਦੀ ਵੀ ਜਿੱਤ ਹੋਈ, ਸਰਕਾਰ ਵੀ ਝੁਕ ਗਈ, ਸਰਕਾਰ ਨੇ ਵੀ ਆਪਣੀ ਅਕਲਮੰਦੀ ਦਿਖਾਈ। ਥੈਂਕ ਯੂ ਸੋ ਮਚ
4: ਜੀ, ਸ਼ੁਕਰੀਆ ਜੀ। ਜੀ ਰਮੇਸ਼ ਜੀ,
7: ਦੇਖੋ ਕਾਰਗਿਲ ਵਾਲੇ ਮਸਲੇ ਤੇ ਤੇ ਅਸੀਂ ਜਿੰਨੇ ਕੁ ਸ਼ਬਦ ਉਹਨਾਂ ਸ਼ਹੀਦਾਂ ਲਈ ਵਰਤੀਏ ਉਹ ਥੋੜੇ ਹੈ, ਕਿਉਂਕਿ ਮੈਂ ਥੋੜੇ ਸ਼ਬਦਾਂ 'ਚ ਗੱਲ ਹਮੇਸ਼ਾ ਇਸ ਮਸਲੇ 'ਚ ਇਵੇਂ ਮਕਾਉਂਦਾ ਹੁੰਦਾ ਕਿ ਜਿੰਨੇ ਅਸੀਂ ਭਾਰਤੀ ਲੋਕਾਂ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਜਿੱਥੇ ਵੀ ਜਿਸ ਦੇਸ਼ ਦੇ ਲੋਕ ਰਹਿੰਦੇ ਆ, ਜਿਹੜੀਆਂ ਸੁਰੱਖਿਆ ਫੋਰਸਾਂ ਦਿਨ ਤੇ ਰਾਤ ਉਹਨਾਂ ਦੀ ਹਿਫਾਜ਼ਤ ਕਰਦੀਆਂ, ਰਾਖੀ ਕਰਦੀਆਂ, ਉਹਨਾਂ ਦਾ ਧੰਨਵਾਦ ਕੀਤਾ ਹੀ ਨਹੀਂ ਜਾ ਸਕਦਾ, ਉਹਨਾਂ ਦਾ ਸ਼ੁਕਰੀਆ ਨਹੀਂ ਅਦਾ ਕੀਤਾ ਜਾ ਸਕਦਾ। ਔਰ ਉਹ ਵੀ ਉਹਨਾਂ ਹਾਲਾਤਾਂ 'ਚ ਜਦੋਂ ਉਹ ਉੱਪਰ ਟਾਈਗਰ ਹਿੱਲ ਦੇ ਉੱਪਰ ਜਿੱਤ ਦਰਜ ਕਰਨੀ ਜਿੱਥੇ ਸੁਪਨਾ ਨਹੀਂ ਲਿਆ ਜਾ ਸਕਦਾ, ਜੇ ਆਪਾਂ ਕਿਸੇ ਨੂੰ ਕਹੀਏ ਕਿ ਤੁਹਾਨੂੰ 4 ਦਿਨ ਦਿੱਤੇ ਤੁਸੀਂ ਚੜ੍ਹ ਕੇ ਦਿਖਾ ਦਿਓ, ਤੇ ਇੱਥੇ ਚੜ੍ਹ ਉੱਦਾਂ ਨਹੀਂ ਜਾਇਆ ਜਾ ਸਕਦਾ ਹਾਲਾਤਾਂ 'ਚ ਆਪਣੇ ਪੂਰੇ ਸਾਧਨ ਲੈ ਕੇ, ਤੇ ਜਦੋਂ ਉੱਪਰੋਂ ਗੋਲੀਆਂ ਦੀ ਵਰਖਾ ਹੋ ਰਹੀ ਸੀ ਬੰਬਾਂ ਦੇ, ਉਹਨਾਂ ਹਾਲਾਤਾਂ ਦੇ ਵਿੱਚ ਉੱਪਰ ਜਾ ਕੇ ਤਿਰੰਗਾ ਲਹਿਰਾਉਣਾ ਉਹ ਤੇ ਵਾਕਈ ਸਰੋਤਿਓ ਬਹੁਤ ਵੱਡੀ ਗੱਲ ਹੈ। ਸੋ ਉਹਨਾਂ ਲਈ ਤੇ ਦਿਲ ਤੋਂ ਸ਼ਰਧਾ ਦੇ ਫੁੱਲ ਭੇਟ ਹੈ, ਦਿਲ ਤੋਂ ਸਤਿਕਾਰ ਹੈ। ਰਹੀ ਗੱਲ ਜੰਤਰ ਮੰਤਰ ਦੇ ਪ੍ਰਦਰਸ਼ਨ ਦੀ, ਜੰਤਰ ਮੰਤਰ ਦੇ ਪ੍ਰਦਰਸ਼ਨ ਦਾ ਪਹਿਲਾ ਪੜਾਅ ਸਫਲਤਾਪੂਰਵਕ ਖਤਮ ਹੋਇਆ, ਜਿਹੜਾ ਪੋਜ਼ਿਟਿਵ ਸੁਨੇਹਾ ਦੇਸ਼ ਵਿੱਚ ਗਿਆ ਹੈ। ਪੋਜ਼ਿਟਿਵ ਤੋਂ ਭਾਵ ਕਿ ਅੰਦੋਲਨ ਦੀ ਜਿੱਤ ਹੋਈ ਹੈ, ਲੋਕ ਲਹਿਰ ਦੀ ਜਿੱਤ ਹੋਈ ਹੈ, ਸਰਕਾਰ ਚੁੱਕੀ ਹੈ, ਇੱਕ ਪੋਜ਼ਿਟਿਵ ਸੁਨੇਹਾ ਗਿਆ ਹੈ। ਹੁਣ ਉਹ ਸੁਨੇਹੇ ਤੋਂ ਅੱਗੇ ਜਿਹੜੀਆਂ ਗੱਲਾਂ ਨਿਕਲ ਰਹੀਆਂ ਨੇ, ਜਿਵੇਂ ਕਾਂਗਰਸ ਜਨਤਾ ਪਾਰਟੀ ਵਾਲੇ ਕਹਿੰਦੇ ਕਿ ਅਜੇ ਤੇ ਇਹ ਟ੍ਰੇਲਰ ਹੈ, ਇਹ ਸੌਰਭ ਦਾਸ ਨੇ ਆਪਕਾ ਲਾਖੀ ਹੈ ਜਿਹੜਾ ਉਹਨਾਂ ਦਾ ਸਪੋਕਸਮੈਨ ਹੈ, ਅਭਿਜੀਤ ਦੀਪਕੇ ਕਹਿੰਦਾ ਕਿ ਲੜਾਈ ਇੱਥੇ ਖਤਮ ਨਹੀਂ ਹੋਈ ਸਗੋਂ ਇਸ ਦੀ ਸ਼ੁਰੂਆਤ ਹੈ। ਇਹ ਸ਼ਬਦ ਆਪਣੇ ਆਪ ਦੇ ਵਿੱਚ ਥੋੜਾ ਜਿਹਾ ਜੇ ਭੇਦ ਵਾਲੇ ਨੇ ਕਿ ਕਿੱਦਾਂ ਦੀ ਲੜਾਈ ਹੋਰ ਬਾਕੀ ਹੈ, ਕਿਸ ਢੰਗ ਦੀ ਲੜਾਈ ਕਾਂਗਰਸ ਜਨਤਾ ਪਾਰਟੀ ਲੜਨਾ ਚਾਹੁੰਦੀ ਹੈ। ਸੋ ਇਸ ਕਰਕੇ ਮੈਂ ਫਿਰ ਉਹੀ ਗੱਲ ਕਹਿਣਾ ਕਿ ਅਸੀਂ ਇੱਥੇ ਇੰਤਜ਼ਾਰ ਕਰਦੇ ਹਾਂ, ਉਵੇਂ ਜਿਹੜਾ ਪਹਿਲਾ ਸੁਨੇਹਾ ਗਿਆ ਆ, ਜੋ ਜਿੰਨਾ ਕੁ ਸੰਘਰਸ਼ ਜਿਹੜਾ ਜਿੱਡੀ ਪ੍ਰਾਪਤੀ ਹੋਈ ਹੈ ਉਹ ਇੱਕ ਪੋਜ਼ਿਟਿਵ ਲੋਕ ਲਹਿਰਾਂ ਦੇ ਇੱਕ ਪੋਜ਼ਿਟਿਵ ਸੁਨੇਹਾ ਗਿਆ ਹੈ।
4: ਜੀ ਬਿਲਕੁਲ ਸਹੀ ਜੀ। ਤੇ ਜੀ ਗਲੋਬਲ ਕੰਫਰਟ ਵਾਲਿਆਂ ਦਾ ਅਸੀਂ ਜ਼ਿਕਰ ਕਰ ਦਈਏ ਜੀ, ਏਸੀ ਫਰਦੈਂਸ ਰਿਪੇਅਰ ਕਰਵਾਉਣਾ ਹੈ ਜਾਂ ਫਿਰ ਨਵੇਂ ਲਗਵਾਉਣੇ ਹੈ, ਤੁਸੀਂ ਅੱਜ ਹੀ ਗਲੋਬਲ ਕੰਫਰਟ ਏਅਰ ਤੋਂ ਤੇਜਪਾਲ ਜੀ ਨੂੰ ਆਪਣਾ ਫੋਨ ਕਰੋ ਤੇ ਕਾਲ ਲਈ ਨੰਬਰ ਹੈ 905-790-9080 905-790-9080 ਤੇ ਕਾਲ ਹੋ ਸਕਦੀ ਹੈ ਜੀ ਗਲੋਬਲ ਕੰਫਰਟ ਏਅਰ ਨੂੰ। ਨੋਟ ਇਹ ਵੀ ਕਰਨਾ ਕਿ $1800 ਦਾ ਰਿਬੇਟ ਨਾਲ ਹੈ ਨਵੇਂ ਫਰਨੈਂਸ ਏਸੀ ਦੇ ਨਾਲ। ਸੋ 905-790 ਤੇ 98 ਤੇ ਤੁਸੀਂ ਕਾਲ ਜੋ ਹੈ ਕਰ ਸਕਦੇ ਹੋ। ਸਾਡੇ ਨਾਲ ਜੀ ਅਗਲੀ ਕਾਲ ਜੋ ਕਤਾਰ ਦੇ ਵਿੱਚ ਹੈ, ਅਮਰਜੀਤ ਜੀ, ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਸਰ।
9: ਹੁਣ ਇੰਗਲੈਂਡ ਦਾ ਜਿਹੜਾ ਪ੍ਰਧਾਨ ਮੰਤਰੀ ਜਿਹੜਾ ਥੋੜੇ ਦਿਨ 2-4 ਤਾਂ ਨੀ ਹੋਏ ਬਦਲਿਆ, ਇਹਦੇ ਹਾਂ ਹਾਂ ਨੀ ਮੰਗਦਾ ਅਮਰੀਕਾ ਦੇ ਨਾ ਏਡੇ ਮੰਗਦਾ ਸੀਗਾ, ਉਹ ਬਦਲ ਗਿਆ। ਹੁਣ ਜਿਹੜਾ ਨਵਾਂ ਆ ਉਹ ਮੰਨ ਗਿਆ ਸ਼ਾਇਦ ਹਾਂ ਕਰਨ ਲੱਗ ਪਿਆ, ਸ਼ਾਇਦ ਇੱਕ ਅੱਧੀ ਜਿਹੜੀ ਅੱਡਾ ਯੂਜ ਵੀ ਕਰ ਲਿਆ ਉਹਦਾ ਨੇ। ਉਧਰੋਂ ਹੁਣ ਰਾਣ ਕਹਿੰਦਾ ਵੀ ਮੈਂ ਮਤਲਬ ਜਿੰਨੇ ਅੱਡੇ ਦੇ ਉੱਤੇ ਮੈਂ ਉਸ ਤੇ ਹਮਲਾ ਕਰੂੰ, ਜੇ ਮੰਨ ਲਓ ਜੇ ਉਹਦੇ ਤੇ ਛੱਡ ਦਿੰਦਾ ਵੀ ਇੰਗਲੈਂਡ ਤੇ ਮਿਜ਼ਾਇਲ, ਤੇ Article 5 ਦੇ ਤਹਿਤ ਫਿਰ ਸਾਰੇ ਯੂਰਪ ਨਾਟੋ ਨੇ ਇਕੱਠੇ ਹੋ ਕੇ ਲੜਨਾ ਹੁੰਦਾ ਆ। ਇਹ ਫਿਰ ਮਸਲਾ ਉਲਝਦਾ ਹੀ ਆਉਂਦਾ, ਜੇ ਉਹ ਹੁਣ ਛੱਡ ਦਿੰਦਾ ਹੈ ਜੇ ਅੱਡੇ ਯੂਜ ਕਰ ਦਿੰਦਾ ਜੇ ਉਧਰੋਂ ਇਹ ਛੱਡ ਦਿੰਦਾ ਫਿਰ ਉਹ ਸਾਰੇ ਇਹਦੇ ਨਾਲ ਲੜਨਗੇ, ਉਧਰੋਂ ਯੂਕਰੇਨ ਤੇ ਰਸ਼ੀਆ ਦਾ ਉਹ ਨੀ ਹੱਲ ਹੋਣ ਡਿਆ, ਉਹਨਾਂ ਵੀ ਝਾਇਆ ਪਿਆ। ਇਹਦੀ ਸਿਆਸਤ ਜਿਹੜੀ ਆ ਮੈਨੂੰ ਸਮਝ ਨੀ ਆਉਂਦੀ, ਮੈਨੂੰ ਤਾਂ ਇੱਦਾਂ ਸ਼ੱਕ ਪੈਂਦੀ ਨਾ ਹੌਲੀ ਹੌਲੀ ਤੀਜੀ ਵਿਸ਼ਵ ਯੁੱਧ ਵਾਲੀ ਲਾਈਨ ਆ ਜਿਹੜੀ ਸਿਆਸਤ ਖੇਡਦਾ ਪਿਆ। ਦੱਸੋ ਇਹਦੇ ਬਾਰੇ
4: ਜੀ ਰਮੇਸ਼। ਜੀ ਰਮੇਸ਼ ਜੀ,
5: ਮੇਰੀ ਆਵਾਜ਼ ਰੁਪਿੰਦਰ ਜੀ ਕੀ ਠੀਕ ਜਾ ਰਹੀ ਹੈ ਸਰੋਤਿਆਂ ਤੱਕ?
4: ਜੀ ਸਰ ਜੀ, ਆਵਾਜ਼ ਹੁਣ ਤੁਹਾਡੀ ਸੁਣ ਰਹੀ ਹੈ ਜੀ।
5: ਰੁਪਿੰਦਰ ਜੀ ਮੇਰੀ ਆਵਾਜ਼ ਸਰੋਤਿਆਂ ਤੱਕ ਠੀਕ ਜਾ ਰਹੀ ਹੈ?
4: ਜੀ ਜੀ ਰਮੇਸ਼ ਜੀ, ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਰਹੀ ਹੈ।
5: ਸਰੋਤਿਆਂ, ਇੱਕ ਤੇ ਬਹੁਤੀ ਆਵਾਜ਼ ਕੰਨਾਂ ਤੱਕ ਤੁਹਾਡੀ ਨਹੀਂ ਪਹੁੰਚ ਸਕੀ, ਕਿਸੇ ਕਾਰਨ ਕਮਿਊਨੀਕੇਸ਼ਨ ਦਿੱਕਤ ਹੈ, ਪਰੰਤੂ ਜਿਹੜੇ ਮੁੱਦੇ ਨੂੰ ਤੁਸੀਂ ਛੂਹ ਹੈ, ਜਿੰਨਾ ਕੁ ਮੇਰੇ ਕੰਨਾਂ ਚ ਆਵਾਜ਼ ਪਈ, ਇਰਾਨ ਵਰਸਸ ਅਮਰੀਕਾ ਤੇ ਇਰਾਨ ਤੇ ਅਮਰੀਕਾ ਦੀ ਜੰਗ ਹੁਣ ਇਸ਼ਾਰੇ ਕੀ ਕਰ ਰਹੀ ਹੈ? ਦੇਖੋ, ਪਹਿਲਾਂ ਤੇ ਗੱਲ ਉਹੀ ਹੈ ਕਿ ਡੋਨਲਡ ਟਰੰਪ ਸਭ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਹੜੇ ਪਾਸੇ ਨੂੰ ਤੁਰ ਰਹੇ ਹੈ। ਇੱਕ ਡੇਢ ਦਿਨ ਪਿੱਛੇ ਚਲੇ ਜਾਈਏ ਤੇ ਉਹ ਕਹਿੰਦੇ ਸੀ ਕਿ ਸਭ ਤੋਂ ਵੱਡਾ ਹਮਲਾ ਇਰਾਨ ਤੇ ਕਰਨ ਜਾ ਰਹੇ ਹੈ। ਸ਼ਾਇਦ ਅਸੀਂ ਤੁਸੀਂ ਵੀ ਇਸ ਗੱਲ ਤੇ ਚਿੰਤਿਤ ਹੋ ਗਏ ਸੀ ਕਿ ਪਤਾ ਨਹੀਂ ਹੁਣ ਕਿਹੜੇ ਬੰਬ ਸੁੱਟ ਦੇਣੇ ਆ, ਜੇ ਸਿੱਟ ਦਿੱਤੇ ਤਬਾਹੀ ਤੇ ਹੈ। ਫਿਰ ਜੇ ਆਪਾਂ ਕੁਝ ਘੰਟੇ, 15-20 ਘੰਟੇ, 10 ਘੰਟੇ ਪਿੱਛੇ ਚਲੇ ਜਾਈਏ ਤੇ ਇਰਾਨ ਦੇ ਉੱਪਰ ਹੁਣ ਵੱਡੇ ਹਮਲੇ ਤੋਂ ਉਹ ਪਿਛਾਂ ਹਟ ਗਏ ਨੇ। ਉੱਥੇ ਉਹਨਾਂ ਦੇ ਆਪਣੇ ਦੇਸ਼ ਦੇ ਕੁਛ ਇੰਟਰਨਲ ਮਸਲੇ ਹੋਣਗੇ। ਦੂਜੀ ਰਹੀ ਗੱਲ ਕਿ ਇਹ ਜੰਗ ਇਸ਼ਾਰਾ ਕਿ ਸੰਸਾਰ ਦੇ ਵਿੱਚ, ਦੇਖੋ ਮੈਂ ਬੜਾ ਸਾਫ਼ ਹਾਂ ਕਿ ਸੰਸਾਰ ਵਿਆਪੀ ਕੁਛ ਜੰਗਾਂ ਵਾਲੀ ਗੱਲ ਜਿਹੜੀ ਹੈ, ਜਿੰਨਾ ਕਿਤੇ ਚੱਲਦੀ ਹੈ ਉਹ ਚੱਲ ਹੀ ਰਹੀ ਹੈ। ਜਿੰਨਾ ਕੁਛ ਵੀ ਹੈ, ਚਾਹੇ ਅਮਰੀਕਾ ਤੇ ਚਾਹੇ ਇਰਾਨ, ਸਿੱਧੇ ਤੌਰ ਤੇ ਉੱਤੇ ਭਾਰਤ ਤੇ ਪ੍ਰਭਾਵ ਪੈ ਰਿਹਾ, ਚਾਹੇ ਉਹ ਤੇਲ ਦੀਆਂ ਕੀਮਤਾਂ ਦੀ ਗੱਲ ਹੈ ਜਾਂ ਹੋਰ ਬਹੁਤ ਸਾਰੇ ਪ੍ਰੋਡਕਟਾਂ ਦੇ ਆਦਾਨ ਪ੍ਰਦਾਨ ਦੀ ਗੱਲ ਹੈ, ਜਿਹੜੀਆਂ ਖਰੀਦ ਵੀ ਰੁਕੀ ਤੇ ਵੇਚਣ ਵਾਲਾ ਢੰਗ ਵੀ ਰੁਕਿਆ। ਸੋ ਪ੍ਰਭਾਵ ਤੇ ਵੈਸੇ ਹੀ, ਤੀਸਰੀ ਜੰਗ ਤੇ ਵੈਸੇ ਹੀ ਸਟਾਰਟ ਹੈ ਜੀ ਇਸ ਵੇਲੇ ਸੰਸਾਰ ਦੇ ਵਿੱਚ। ਉਹਦਾ ਢੰਗ ਵੱਖਰਾ ਆ ਕਿ ਉਹ ਬੰਬ ਨਹੀਂ ਸੁੱਟੇ ਜਾ ਰਹੇ, ਫੌਜਾਂ ਗੋਲੀ ਨਹੀਂ ਚਲਾ ਰਹੀਆਂ, ਉਹ ਟ੍ਰੇਡ ਮਾਰਕੀਟ ਤੇ ਗੋਲੇ ਨੇ ਜਿਹੜੇ ਕਿਸੇ ਨਾ ਕਿਸੇ ਢੰਗ ਦੇ ਨਾਲ ਸ਼ੇਅਰ ਮਾਰਕੀਟ ਦੇ ਰਾਹੀਂ ਡਿੱਗ ਰਹੇ ਹੈ। ਸੋ ਇਸ ਕਰਕੇ ਤੀਸਰੀ ਜੰਗ ਤੇ ਛਿੜੀ ਹੈ। ਬਸ ਇਹ ਹੈ ਕਿ ਇਹਦੇ ਵਿੱਚ ਮਜ਼ਾਇਲਾਂ ਨਹੀਂ ਹੈ, ਇਹਦੇ ਵਿੱਚ ਬੰਦੂਕਾਂ ਨਹੀਂ ਹੈ, ਇਹ ਚ ਗੋਲੇ ਨਹੀਂ ਹੈ, ਇਹ ਚ ਸ਼ੇਅਰ ਮਾਰਕੀਟ ਹੈ, ਇਹਦੇ ਵਿੱਚ ਕਾਰੋਬਾਰ ਹੈ, ਇਹਦੇ ਵਿੱਚ ਉਦਯੋਗਪਤੀਆਂ ਦੇ ਢੰਗ ਤਰੀਕੇ ਨੇ। ਸੋ ਤੀਸਰੀ ਜੰਗ ਤੇ ਵੈਸੀ ਹੈ ਜਿਹਨੂੰ ਆਪਾਂ ਇਸ ਵੇਲੇ ਸੰਸਾਰ ਚ ਛਿੜੀ ਹੋਈ ਹੈ।
4: ਜੀ ਬਿਲਕੁਲ ਜੀ, ਤੇ ਸਾਡੇ ਨਾਲ ਜੋ ਅਗਲੀ ਕਾਲ ਇਸ ਵੇਲੇ ਜੀ ਲਾਈਨ ਤੇ ਹੈ ਜੀ, 9445 ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਅੰਕਲ ਜੀ।
10: ਹੁਸ਼ਿਆਰਪੁਰੀ ਜੀ, ਬੇਬਾ ਜੀ, ਸਤਿ ਸ੍ਰੀ ਅਕਾਲ। ਹੁਸ਼ਿਆਰਪੁਰ ਜੀ, ਅੱਜ ਮੇਰਾ ਸਵਾਲ ਕੋਈ ਨਹੀਂ ਹੈ, ਫੌਜ ਬਾਰੇ ਹੀ ਹੈ
4: ਜੀ।
10: ਸਭ ਤੋਂ ਪਹਿਲਾਂ ਕਾਰਗਿਲ ਦੇ ਅੰਦਰ ਜੋ ਜਵਾਨ ਸ਼ਹੀਦ ਹੋ ਗਏ 527 ਦੇ ਕਰੀਬ, ਦਾਸ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਵਿਦੇਸ਼ਾਂ ਚ ਬੈਠਾ ਹੋਇਆ ਵੀ
4: ਜੀ।
10: ਹੁਸ਼ਿਆਰਪੁਰੀ ਜੀ, ਜਦੋਂ ਮੈਂ ਟੀਵੀ ਆਨ ਕੀਤਾ, ਸਾਡੇ ਦੇਸ਼ ਦੇ ਆਪਣੇ ਰੱਖਿਆ ਮੰਤਰੀ ਸਲਾਂ ਆਪਣਾ ਅਫਸੋਸ ਕਰ ਰਹੇ ਸੀ, ਔਰ ਉਸ ਤੋਂ ਬਾਅਦ ਜਦੋਂ ਦੇਖਿਆ ਪੰਜਾਬ ਦੇ ਅੰਦਰ ਭਗਵੰਤ ਮਾਨ ਵੀ ਉਹ ਸ਼ਹੀਦਾਂ ਨੂੰ ਸਲਾਮੀ ਦੇ ਯਾਦ ਕਰ ਰਿਹਾ ਸੀ, ਕਰਨਾ ਵੀ ਚਾਹੀਦਾ। ਅੱਜ ਅਸੀਂ ਉਹਨਾਂ ਦੇ ਸਿਰ ਤੇ ਹੀ ਆਜ਼ਾਦੀ ਮਾਣ ਰਹੇ ਹੈਗੇ ਹਾਂ। 1999 ਦੇ ਅੰਦਰ ਜਦੋਂ ਕਾਰਗਿਲ ਦੀ ਜੰਗ ਹੋਈ ਸੀ, ਮੈਂ ਤਾਂ ਸੰਨ 1986 ਚ ਸੇਵਾ ਮੁਕਤ ਹੋ ਗਿਆ ਸੀ ਤੇ 93 ਚ ਮੈਂ ਇੱਥੇ ਆ ਗਿਆ ਸੀਗਾ। ਉਸ ਵੇਲੇ ਪਾਕਿਸਤਾਨ ਦੇ ਜੋ ਰਾਸ਼ਟਰਪਤੀ ਸੀ, ਆਪਣਾ ਆਰਮੀ ਚੀਫ ਸੀ, ਉਹ ਮੁਸ਼ਰਫ ਸੀ। ਮੁਸ਼ਰਫ ਨੇ ਕੀ ਕੀਤਾ, 6 ਮਹੀਨੇ ਪਹਿਲਾਂ ਤੋਂ ਹੀ ਆਪਦੇ ਜਵਾਨਾਂ ਦੇ ਮੋਢਿਆਂ ਤੇ ਅਮਨੀਸ਼ਨ ਢੋਣਾ ਸ਼ੁਰੂ ਕਰ ਦਿੱਤਾ ਸੀ। ਲੇਕਿਨ ਉਸਨੇ ਫੌਜੀ ਨਹੀਂ ਸ਼ੋਅ ਕੀਤੇ, ਸਿਵਲੀਅਨ ਸ਼ੋਅ ਕੀਤੇ ਸੀਗੇ। ਉਹ ਬਾਅਦ ਦੇ ਵਿੱਚ ਜਦੋਂ ਬਹੁਤ ਸਾਰੀਆਂ ਸ਼ਹੀਦੀਆਂ ਹੋ ਗਈਆਂ, ਫਿਰ ਰਫੜ ਬੜਾ ਪਿਆ ਪਾਕਿਸਤਾਨ ਦੇ ਅੰਦਰ, ਕਿਉਂਕਿ ਉਹ ਲੋਕ ਫਿਰ ਪੈਨਸ਼ਨ ਮੰਗਦੇ ਸੀ, ਉਹ ਮੁਸ਼ਰਫ ਦੀ ਮਿਹਰਬਾਨੀ ਸੀ। ਪਾਕਿਸਤਾਨ ਸਮੇਂ ਸਮੇਂ ਅਨੁਸਾਰ ਜੋ ਕਰੇ ਅਤੇ ਲਦਾਖ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ। ਸੰਨ 1971 ਤੱਕ ਸਾਡੀ ਉੱਥੇ ਜੀਪ ਹੀ ਜਾਂਦੀ ਸੀ। ਮੈਂ ਟਰਾਂਸਪੋਰਟ ਦੇ ਮਹਿਕਮੇ ਚ ਰਿਹਾ ਤਾਂ ਮੈਨੂੰ ਪਤਾ, ਸੰਨ 1971 ਚ ਸਾਡੀ ਫ੍ਰੀ ਟਨ ਜਾਣੀ ਸ਼ੁਰੂ ਹੋ ਗਈ ਸੀ। ਭਾਰਤ ਨੇ ਬੜੀ ਤਰੱਕੀ ਕੀਤੀ, ਇਸ ਵਿੱਚ ਕੋਈ ਸ਼ੱਕ ਨਹੀਂ। ਸਾਡੇ ਜਵਾਨਾਂ ਨੇ ਵੀ ਬੜੇ ਹੌਸਲੇ ਬੁਲੰਦ ਰੱਖੇ ਹੋਏ ਆ। ਜਦੋਂ ਰਸਤਾ ਕਿਤੇ ਬੰਦ ਹੋ ਜਾਂਦਾ ਸੀ, ਫਿਰ ਚੰਡੀਗੜ੍ਹ ਤੋਂ ਸਿੱਧਾ ਸਮਾਨ ਜਾਂਦਾ ਸੀਗਾ। ਔਰ ਤੁਹਾਨੂੰ ਯਾਦ ਹੋਣਾ, ਸਭ ਤੋਂ ਪਹਿਲਾਂ ਇਹਨਾਂ ਨੇ ਸੰਨ 1948 ਚ ਪਾਕਿਸਤਾਨ ਦੇ ਕਬਾਇਲੀਆਂ ਨੇ ਹਮਲਾ ਕਰਤਾ। ਉਹ ਕਬਾਇਲੀ ਨਹੀਂ ਸੀ, ਉਹ ਪਾਕਿਸਤਾਨੀ ਸੀ, ਉਹ ਵੀ ਬਾਰਾਮੁਲਾ ਤੱਕ ਆ ਗਏ ਸੀ। ਉਸ ਵੇਲੇ ਸਾਡੇ ਭਾਰਤ ਦੇ ਅੰਦਰ ਆਪਣਾ ਬ੍ਰਿਗੇਡੀਅਰ ਉਸਮਾਨ ਅਲੀ ਚੰਗੜ ਦੇ ਮੋਰਚੇ ਚ ਸ਼ਹੀਦ ਹੋ ਗਿਆ ਸੀ, ਜਿਸ ਨੂੰ ਬਾਅਦ ਦੇ ਵਿੱਚ ਪਰਮਵੀਰ ਚੱਕਰ ਮਿਲਿਆ ਸੀ, ਔਰ ਪੰਡਿਤ ਜਵਾਹਰ ਲਾਲ ਨਹਿਰੂ ਉੱਥੇ ਹਾਜ਼ਰ ਸੀ ਜਿਸ ਵੇਲੇ ਉਹਨੂੰ ਆਪਣੇ ਦਫਨਾਇਆ ਗਿਆ ਸੀਗਾ। ਔਰ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣਾ ਜਿਹੜਾ ਆਪਣਾ ਮੁੱਖ ਮੰਤਰੀ ਸੀਗੇ ਆਪਣਾ ਕੈਪਟਨ ਸਾਹਿਬ, ਇਹਨਾਂ ਦੇ ਟਾਈਮ ਇੱਕ ਯੂਪੀ ਦਾ ਗੁੰਡਾ ਕਹਿੰਦੇ ਹੁੰਦੇ ਸੀ ਉਹ ਕਹਿਣਾ ਹੀ ਪੈਂਦਾ।

0: ਦੇ ਵਿੱਚ ਬਹੁਤ ਵੱਡਾ ਸਰਕਾਰਾਂ ਨੇ ਘਪਲਾ ਕੀਤਾ ਤੇ ਉਹ ਬਫੋਰਸ ਤੋਪਾਂ ਕਾਰਗਿਲ ਦੀ ਜੰਗ ਦੇ ਦੌਰਾਨ ਭਾਰਤੀ ਫੌਜ ਲਈ ਬਹੁਤ ਸਹਾਈ ਸਾਬਤ ਹੋਈਆਂ ਸੀ।
1: ਜੀ ਰਮੇਸ਼ ਜੀ, ਅਤੇ ਜੀ ਇਸ ਦੇ ਨਾਲ ਹੀ ਮੈਂ ਜ਼ਿਕਰ ਜੋ ਹੈ ਜ਼ਰੂਰ ਕਰ ਦੇਵਾਂ ਜੀ, ਤੁਸੀਂ ਕੰਮ ਦੀ ਭਾਲ ਕਰ ਰਹੇ ਹੋ ਅਤੇ ਕਾਰਪੈਂਟਰੀ ਦੇ ਕੰਮ ਦਾ ਜੇਕਰ ਤੁਹਾਨੂੰ ਤਜਰਬਾ ਹੈ ਅਤੇ ਤੁਸੀਂ ਨੋਟ ਕਰਨਾ ਜੀ ਫਿਨਿਕਸ ਮਿਲਵਰਕ ਵਾਲਿਆਂ ਦਾ ਨੰਬਰ, ਤੁਸੀਂ ਜੱਗ ਜੀ ਨੂੰ ਇੱਥੋਂ ਸੰਪਰਕ ਕਰ ਸਕਦੇ ਹੋ। ਨੰਬਰ 416-8222239 ਹੈ, 416-8222239 ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਜੀ ਲੋਕੇਸ਼ਨ ਕੰਮ ਦੀ ਹੋਣੀ ਆ। ਸੋ ਕੈਬਨੇਟਰੀ ਦਾ ਕੰਮ, ਕਾਰਪੈਂਟਰੀ ਦਾ ਕੰਮ ਅਤੇ ਤਜਰਬਾ ਤੁਹਾਨੂੰ ਹੈ ਅਤੇ ਤੁਸੀਂ ਜ਼ਰੂਰ ਆਪਣਾ ਜੋ ਨੰਬਰ ਨੋਟ ਕਰੋ, 416-8222239 ਫਿਨਿਕਸ ਮਿਲਵਰਕ ਦੇ ਲਈ। ਅਤੇ ਇਸ ਦੇ ਨਾਲ ਹੀ ਜ਼ਿਕਰ ਇਸ ਕੰਮ ਦੀ ਵੀ ਕਰ ਦਈਏ, ਫਾਰਮ ਅਤੇ ਗ੍ਰੀਨ ਹਾਊਸਿਸ ਦੇ ਵਿੱਚ ਜੋ ਪਿਕਅਪ ਅਤੇ ਡਰੋਪ ਆਫ ਆਪਸ਼ਨਸ ਇਨ ਤੁਹਾਨੂੰ ਨਾਲ ਮਿਲਣੇ ਨੇ, ਜਾਣ ਦੀ ਜਾਂ ਫਿਰ ਵਾਪਸ ਆਉਣ ਦੀ ਟੈਨਸ਼ਨ ਨਹੀਂ ਕਿਉਂਕਿ ਆਪ ਲੈ ਕੇ ਜਾਣਗੇ। ਅਤੇ ਗੁਰਜੋਤ ਜੀ ਨੂੰ ਇਸ ਬਾਰੇ ਜੀ ਸੰਪਰਕ ਕਰਨਾ, ਫਾਰਮ ਵਰਕਰਸ ਦੀ ਭਾਲ ਇਹ ਕਰ ਰਹੇ ਨੇ। ਨੰਬਰ 647-5394 'ਤੇ ਕਾਲ ਤੁਸੀਂ ਜ਼ਰੂਰ ਜੀ ਕਰ ਸਕਦੇ ਹੋ। ਅਤੇ ਸਾਡੇ ਨਾਲ ਜੀ ਅਗਲੇ ਕਾਲਰ ਜੋ ਸ਼ਾਮਿਲ ਹੋਏ ਨੇ ਜੀ, 4146 ਜੀ, ਵੈਲਕਮ।
2: ਰੁਪਿੰਦਰ ਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਜੀ ਸਰ,
2: ਹੁਸ਼ਿਆਰਪੁਰੀ ਜੀ, ਜੋ ਰਾਹੁਲ ਗਾਂਧੀ ਔਰ ਕੇਜਰੀਵਾਲ ਬੜੇ ਖੁਸ਼ ਹੋ ਰਹੇ ਹੈਗੇ, ਇਹ ਕਾਹਦੇ ਵਾਸਤੇ? ਕੁਛ ਇਹਨਾਂ ਦੀ ਕੀ ਅਚੀਵਮੈਂਟ ਹੈਗੀ? ਇਹਨਾਂ ਦਾ ਤਾਂ ਚੁੱਲੀ ਵਰ ਪਾਣੀ ਮੈਂ ਡੁੱਬ ਜਾਣਾ ਚਾਹੀਦਾ। ਉਹ ਜੋ ਸਟੂਡੈਂਟ ਸੀਗਾ ਉਸਨੇ ਤਾਂ ਉਸਕੋ ਝੁਕਵਾ ਦਿਆ ਮੋਦੀ ਕੋ, ਚਲੋ ਥੋੜਾ ਬਹੁਤ ਜੋ ਵੀ ਹੈ। ਇਹਨਾਂ ਦੀ ਕੀ ਅਚੀਵਮੈਂਟ ਹੈਗੀ? ਰਾਹੁਲ ਕੇਜਰੀਵਾਲ ਜੋ ਕਹਿੰਦਾ ਸੀਗਾ ਜਦੋਂ ਈਡੀ ਛਾਪਾ ਈਡੀ ਪਿੱਛੇ ਲੱਗੀ ਸੀਗੀ, ਅੰਦੋਲਨ ਹੋਗਾ ਅੰਦੋਲਨ ਹੋਗਾ, ਕੋਈ ਨੀ ਆਇਆ। ਜਦੋਂ ਜੇਲ੍ਹ ਮੇ ਬੈਠਾ ਫਿਰ ਕਹਿੰਦਾ ਉਹ ਜੇਲ੍ਹ ਮੇ ਲੈ ਕੇ ਜਾਏਗੀ, ਅੰਦੋਲਨ ਹੋਗਾ, ਕੋਈ ਨੀ ਆਇਆ ਪਿੱਛੇ। ਤੋ ਇਹ ਦੱਸੋ ਤੋ ਇਹ ਇਨ ਬੰਦੋ ਨੇ ਯੰਗ ਜਨ ਕੁਛ ਕਰਵਾ ਦਿਆ ਰੈਜ਼ਿਗਨੇਸ਼ਨ, ਲੇਕਿਨ ਇਹ ਰਾਹੁਲ ਗਾਂਧੀ ਔਰ ਕੇਜਰੀਵਾਲ ਨੇ ਤਾਂ ਕੁਛ ਨੀ ਕੀਤਾ। ਔਰ ਦੂਜਾ ਇਹ ਗੱਲ ਹੈਗੀ, ਹੁਣ ਦੱਸੋ ਉਹ ਕੀ ਕਰੂਗਾ ਉਹ ਦੀਪਿਕੇ? ਮੈਨੂੰ ਇਹ ਲੱਗਦਾ ਉਹ ਕਾਂਗਰਸ ਪਾਰਟੀ ਜ਼ਰੂਰ ਜੁਆਇਨ ਕਰ ਲੇਗਾ ਹੁਣ ਉਹ, ਕਿਉਂਕਿ ਕੇਜਰੀਵਾਲ ਮੇ ਤਾਂ ਕੋਈ ਦਮ ਹੈਗਾ ਨਹੀਂ ਹੈ, ਉਹ ਤਾਂ ਕੁਛ ਨਹੀਂ ਕਰ ਸਕਦਾ। ਇਹਦੇ ਬਾਰੇ ਦੱਸੋ। ਔਰ ਉਹ ਉਸਕੋ ਕੇਜਰੀਵਾਲ ਦੀਪਿਕਾ ਕੋ ਲੈ ਕੇ ਨਾ ਉਹ ਬਿਹਾਰ ਔਰ ਇਧਰ ਉਧਰ ਜਾਏਗਾ, ਵਹਾਂ ਕੋਈ ਸੀਪੀਐਮ ਜੋ ਗੁੰਡਾਗਰਦੀ ਵਾਲੇ ਬੰਦੇ ਹੈ ਨਾ ਪ੍ਰੋਟੈਸਟ ਵਾਲੇ, ਇਹੀ ਕੁਛ ਕਰੇਗਾ, ਹੋਰ ਕੀ ਕਰ ਸਕਦਾ ਜੀ? ਧੰਨਵਾਦ ਜੀ।
1: ਜੀ ਜੀ ਰਮੇਸ਼ ਜੀ,
0: ਦੇਖੋ ਸਰੋਤਿਓ, ਤੁਸੀਂ ਆਪਣੇ ਢੰਗ ਦੇ ਨਾਲ ਰਾਜਨੀਤਿਕ ਤੌਰ ਤੇ ਟਿੱਪਣੀ ਕੀਤੀ ਹੈ, ਜਿੰਨੀ ਵੀ ਕੀਤੀ ਹੈ, ਜਿਹਦੇ ਪ੍ਰਤੀ ਤੁਸੀਂ ਨਰਮੋ ਨਰਮੋ, ਜਿਹਦੇ ਪ੍ਰਤੀ ਸਖ਼ਤ ਤੋਂ ਸਖ਼ਤ ਹੋ। ਮੈਂ ਤੇ ਇਸ ਅੰਦੋਲਨ ਚ ਜਿਹੜਾ ਤੁਸੀਂ ਵਿਰੋਧੀ ਧਿਰਾਂ ਦੋ ਦਾ ਜ਼ਿਕਰ ਕੀਤਾ, ਆਮ ਆਦਮੀ ਪਾਰਟੀ ਤੇ ਕਾਂਗਰਸ ਦਾ, ਜੋ ਮੈਂ ਵੇਖਿਆ, ਦੇਖੋ ਇੱਕ ਗੱਲ ਤੇ ਬੜੀ ਸਾਫ਼ ਹੈ ਕਿ ਚਾਹੇ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਮੌਕਾ ਤੇ ਮੁੱਦਾ ਭਾਲਦੀਆਂ ਨੇ ਹਮੇਸ਼ਾ, ਦੋਨੇ ਚੀਜ਼ਾਂ ਉਹਨਾਂ ਨੂੰ ਮਿਲੀਆਂ, ਮੁੱਦਾ ਵੀ ਮਿਲਿਆ ਤੇ ਮੌਕਾ ਵੀ ਮਿਲਿਆ। ਅਸੀਂ ਕਹੀਏ ਕੀਤਾ ਕੀ ਨਹੀਂ, ਉਹਨਾਂ ਨੇ ਕੀ ਕਰਨਾ ਸੀ, ਉਹਨਾਂ ਨੇ ਬਥੇਰਾ ਕੁਛ ਕਰ ਲਿਆ। ਦੇਖੋ ਜਿਹੜੀ ਇਹ ਸਾਰਾ ਕੁਛ ਆ ਜਿਹਨੂੰ ਆਪਾਂ ਕਾਂਗਰਸ ਜਨਤਾ ਪਾਰਟੀ ਆਖਦੇ ਹਾਂ, ਪਰ ਉਹਦਾ ਧਰਮਿੰਦਰ ਪ੍ਰਧਾਨ ਦਾ ਅਸਤੀਫਾ, ਦੇਖੋ ਠੀਕ ਹੈ ਅਭਿਜੀਤ ਦੀਪਕੇ ਨੂੰ ਹੁਣ ਤੱਕ ਦੀਆਂ ਜੋ ਪਰਿਸਥਿਤੀਆਂ ਨੇ, ਜੋ ਸਾਨੂੰ ਮੋਟੇ ਤੌਰ ਤੇ ਦਿਖਾਇਆ ਜਾ ਰਿਹਾ ਜਾਂ ਅਸੀਂ ਦੇਖ ਰਹੇ ਹਾਂ, ਉਹਦੇ ਵਿੱਚ ਅਭਿਜੀਤ ਦੀਪਕੇ ਉਹਦੀ ਪਾਰਟੀ ਕਾਂਗਰਸ ਜਨਤਾ ਪਾਰਟੀ ਹੀ ਨਜ਼ਰ ਆਉਂਦੀ ਕਿ ਅਸਤੀਫਾ ਉਹਨਾਂ ਨੇ ਲੈ ਲਿਆ ਜਾਂ ਭਾਰੀ ਪੈ ਗਈ ਸਰਕਾਰ ਤੇ, ਪਰੰਤੂ ਉਹਦੇ ਵਿੱਚ ਯੋਗਦਾਨ ਬਹੁਤ ਸਾਰੇ ਲੋਕਾਂ ਦਾ ਹੈ, ਅੰਸ਼ਕ ਯੋਗਦਾਨ। ਇਹ ਮੂਵਮੈਂਟ ਐਮ ਹੀ ਥੋੜੋਂ ਬਣ ਜਾਂਦੀ ਹੈ। ਦੇਖੋ ਜਿਹੜਾ ਮੀਡੀਆ ਪੋਜ਼ਿਟਿਵ ਰੋਲ ਅਦਾ ਕੀਤਾ, ਇਸ ਤੋਂ ਇਲਾਵਾ ਜੋ ਲੋਕ ਉੱਥੇ ਪਹੁੰਚੇ, ਇਸ ਤੋਂ ਇਲਾਵਾ ਉਹ ਮਾਪੇ ਜਿਨ੍ਹਾਂ ਦੇ ਬੱਚੇ ਮਰ ਗਏ ਸੀ ਉਹ ਉੱਥੇ ਪਹੁੰਚੇ, ਜਿਨ੍ਹਾਂ ਨੇ ਲਾਠੀਆਂ ਖਾਧੀਆਂ, ਜਿਹੜੇ ਹੁਣ ਵੀ ਹਸਪਤਾਲਾਂ 'ਚ ਦਾਖਲ ਹੈ, ਜਿਹੜੀਆਂ ਵਿਰੋਧੀ ਧਿਰਾਂ ਨੇ ਹਾਂ ਦਾ ਨਾਰਾ ਮਾਰਿਆ, ਜਿਹੜੀਆਂ ਵਿਰੋਧੀ ਧਿਰਾਂ ਨੇ ਚਲੋ ਭਾਵੇਂ ਸਿਆਸੀ ਤੌਰ ਤੇ ਸੀ, ਦੋ ਦੋ ਤਿੰਨ ਤਿੰਨ ਘੰਟੇ ਥਾਣਿਆਂ 'ਚ ਕੱਟੇ। ਸੋ ਇਸ ਕਰਕੇ ਅਸੀਂ ਇਹਨੂੰ ਮਾਈਨਸ ਕਰਕੇ ਨਹੀਂ ਦੇਖ ਸਕਦੇ ਕਿ ਵਿਰੋਧੀ ਧਿਰਾਂ ਨੇ ਕੀ ਕੀਤਾ
1: ਜੀ।
0: ਵਿਰੋਧੀ ਧਿਰਾਂ ਨੇ ਆਪਣਾ ਫਰਜ਼ ਪੂਰਾ ਕੀਤਾ। ਮੈਂ ਮਹਿਸੂਸ ਕਰਦਾ ਕਿ ਵਿਰੋਧੀ ਧਿਰਾਂ ਨੇ ਬਹੁਤ ਕੁਛ ਪਤਾ ਹੋਣ ਦੇ ਬਾਵਜੂਦ ਵੀ, ਜਦੋਂ ਇੱਕ ਗੱਲ ਹੁਣ ਤੱਕ ਵੀ ਚਰਚਾ 'ਚ ਹੈ ਕਿ ਕਾਂਗਰਸ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਪ੍ਰੋਡਕਸ਼ਨ ਹੀ ਹੋ ਸਕਦੀ ਹੈ, ਮੈਂ ਨਹੀਂ ਕਹਿੰਦਾ, ਇਹ ਚਰਚਾ 'ਚ ਸੋਸ਼ਲ ਮੀਡੀਆ ਤੇ ਤੁਸੀਂ ਵੇਖ ਸਕਦੇ ਹੋ, ਮੈਂ ਅਜੇ ਠੱਪਾ ਲਾਉਣ ਨੂੰ ਤਿਆਰ ਨਹੀਂ ਹੈ। ਜਦੋਂ ਇਹ ਗੱਲ ਚਰਚਾ 'ਚ ਹੈ ਕਿ ਅਯੁੱਧਿਆ ਮੰਦਿਰ ਦੇ ਘਟਾਲੇ ਨੂੰ ਦੱਬਣ ਦੇ ਲਈ ਇਹ ਗੱਲ ਵੱਡੇ ਪੱਧਰ ਤੇ ਖੜੀ ਕੀਤੀ ਜਾਂ ਕਰਵਾਈ ਗਈ, ਉਸ ਵੇਲੇ ਆਪਾਂ ਵਿਰੋਧੀ ਪਾਰਟੀ ਨੂੰ ਛੋਟਾ ਕਰਕੇ ਵੇਖੀਏ, ਜਿਨ੍ਹਾਂ ਨੇ ਇਸ ਮੁੱਦੇ ਦੇ ਉੱਪਰ ਰੋਲ ਵੀ ਅਦਾ ਕੀਤਾ, ਗੱਲ ਵੀ ਸਾਰੀ ਬੈਲੈਂਸ ਕੀਤੀ, ਔਰ ਭਾਰਤ ਦੇ ਪਾਰਲੀਮੈਂਟ ਦੇ ਵਿੱਚ ਤੇ ਬਾਹਰ ਆਪਣਾ

0: ਉਹਨਾਂ ਨੇ ਮੈਂ ਸਮਝਣਾ ਫਰਜ਼ ਨਿਭਾਇਆ। ਵਿਰੋਧੀ ਧਿਰ ਤੋਂ ਇਹੀ ਉਮੀਦ ਕਰ ਸਕਦੇ ਅਸੀਂ, ਹੋਰ ਵਿਰੋਧੀ ਧਿਰ ਨੇ ਕੀ ਕਰਨਾ ਹੁੰਦਾ? ਇਸ ਕਰਕੇ ਖੁਸ਼ੀ ਉਹਨਾਂ ਦੀ ਤਾਂ ਆ, ਪਹਿਲੀ ਵਾਰ ਹੈ ਮੋਦੀ ਸਰਕਾਰ ਏਡੇ ਵੱਡੇ ਤੇ ਝੁਕੀ ਹੋਵੇ। ਅੱਜ ਤਾਈ ਹੋਇਆ ਹੀ ਨਹੀਂ ਏਦਾਂ ਕਿ ਕੋਈ ਮੰਤਰੀ ਅਸਤੀਫਾ ਦੇਣਾ ਪੈ ਜੇ, ਇਸ ਕਰਕੇ ਉਹ ਖੁਸ਼ੀ ਮਨਾ ਰਹੇ। ਮੈਨੂੰ ਲੱਗਦਾ ਕਿ ਉਹਨਾਂ ਨੂੰ ਖੁਸ਼ੀ ਮਨਾਉਣ ਦਾ ਵਿਰੋਧੀ ਧਿਰ ਦੇ ਤੌਰ ਤੇ ਜਿੰਨਾ ਕੁ ਉਹਨਾਂ ਨੇ ਰੌਲਾ ਰੱਪਾ ਪਾਇਆ ਉਹਨਾਂ ਦਾ ਹੱਕ
1: ਜੀ। ਰਮੇਸ਼ ਤੇ ਜੀ, ਨਾਲ ਹੀ ਅਸੀਂ ਨੋਟ ਕਰਵਾਵਾਂਗੇ ਜੀ, ਨੰਬਰ ਤੁਸੀਂ ਨੋਟ ਕਰੋ, ਹਰਪ੍ਰੀਤ ਸੈਣੀ ਜੀ ਦਾ, ਟੌਪ ਚੋਇਸ ਇੰਸ਼ੋਰੈਂਸ ਤੋਂ। ਗੱਲ ਅੱਛੀ ਇੰਸ਼ੋਰੈਂਸ ਪਾਲਿਸੀ ਦੀ ਹੋਵੇ, ਗੱਲ ਫਾਈਨੈਂਸ਼ੀਅਲ ਪਲੈਨਿੰਗ ਦੀ ਹੋਵੇ, ਤੇ ਤੁਸੀਂ ਨੰਬਰ 416-817-6500 ਨੰਬਰ ਨੋਟ ਕਰਨਾ ਹਰਪ੍ਰੀਤ ਸੈਣੀ ਜੀ ਦੇ ਲਈ। 416-817-6500 ਜੀ ਨੰਬਰ ਹੈ। ਤੇ ਨੈਕਸਟ ਕਾਲਰ ਸਾਡੇ ਨਾਲ ਨੇ 1052 ਜੀ, ਵੈਲਕਮ ਜੀ। ਜੀ 1052 ਤੁਸੀਂ ਆਨ ਏਅਰ ਹੋ ਜੀ।
2: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਸਰ।
2: ਨਿਊਜ਼ ਫਲੈਸ਼ ਹੋ ਰਹੀ ਆ ਕਿ ਕਾਂਗਰਸ ਦੇ ਵਿੱਚ ਰਾਜਾ ਵੜਿੰਗ ਅਸਤੀਫਾ ਦੇਗਾ ਤੇ ਓਪੋਜੀਸ਼ਨ ਲੀਡਰ ਤੇ ਪ੍ਰੈਜ਼ੀਡੈਂਟ ਨੂੰ ਚੇਂਜ ਕਰ ਲਿਆ ਵਿਦਨ ਫਿਊ ਡੇਜ਼। ਇਹਦੇ ਬਾਰੇ ਦੱਸਣ ਦੀ ਹੈ ਕੋਈ ਨਿਊਜ਼
1: ਜੀ? ਰਮੇਸ਼ ਜੀ, ਇਸ ਬਾਰੇ ਜੀ ਕੋਈ ਸਾਡੇ ਕੋਲ ਜਾਣਕਾਰੀ?
0: ਚਲੋ, ਇਹਨਾਂ ਨੇ ਕਾਂਗਰਸ ਪਾਰਟੀ ਦੀ ਗੱਲ ਤੋਰੀ ਹੈ ਤੇ ਕਾਂਗਰਸ ਪਾਰਟੀ ਦਾ ਜਿਹੜਾ ਰੁਪਿੰਦਰ ਜੀ ਰੌਲਾ ਰੱਪਾ ਨਾ, ਉਹ ਵਾਕਈ ਵੱਡੇ ਪੱਧਰ ਤੇ ਬਰਕਰਾਰ ਹੈ ਹੁਣ ਤੱਕ ਵੀ। ਤਿੰਨ ਮੀਟਿੰਗਾਂ ਹਾਈ ਕਮਾਂਡ ਨੇ ਕੀਤੀਆਂ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਦਿੱਲੀ ਦੇ ਵਿੱਚ, ਤਿੰਨ ਮੀਟਿੰਗਾਂ ਭਾਬੀ ਤੇ ਪੰਚਰ ਦੇ ਵਿੱਚ, ਜਿਹੜਾ ਜੰਤਰ ਮੰਤਰ ਵਾਲਾ ਅੰਦੋਲਨ ਇਹਦੇ ਪੈਰਲਲ ਸਾਰੀਆਂ ਜੋ ਕੀਤੀਆਂ, ਉਹਦੇ ਵਿੱਚੋਂ ਕੁਛ ਨੀ ਨਿਕਲਿਆ ਪਿਆ। ਪਤਾ ਇਹ ਵੀ ਲੱਗਾ ਕਿ ਉਹਨਾਂ ਮੀਟਿੰਗਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਤੇ ਰਾਜਾ ਵੜਿੰਗ ਦੋਹਾਂ ਨੇ ਕਹਿ ਦਿੱਤਾ ਜੀ ਕਿ ਆ ਮੈਂ ਅਸੀਂ ਆਪਣੇ ਅਸਤੀਫੇ ਦਿੱਤੇ ਜੇ ਤੁਸੀਂ ਸਾਡੀ ਨਹੀਂ। ਭਾਵ ਕਿ ਦੋਹਾਂ ਨੇ ਹਾਈ ਕਮਾਂਡ ਦੇ ਉੱਪਰ ਜਿਹੜਾ ਨਾਰਾਜ਼ਗੀ ਪ੍ਰਗਟ ਕੀਤੀ, ਦੋਹਾਂ ਧੜਿਆਂ ਨੇ ਤੁਸੀਂ ਫੈਸਲਾ ਨਹੀਂ ਲੈ ਪਾ ਰਹੇ, ਤੇ ਹਾਈ ਕਮਾਂਡ ਨੇ ਅੱਜ ਤੱਕ ਫੈਸਲਾ ਵਾਕਿਆ ਕੋਈ ਨਹੀਂ ਲਿਆ। ਜੇ ਸਰੋਤੇ ਤੁਹਾਨੂੰ ਯਾਦ ਹੋਵੇ, ਜੇ ਤੁਸੀਂ ਮੇਰੇ ਤੋਂ ਜਿਹੜੀ ਟਿੱਪਣੀ ਪੁੱਛੀ ਮੈਂ ਉਹ ਵੀ ਦੱਸਦਾ, ਉਹ ਵੀ ਕਰਦਾ, ਪਰੰਤੂ ਜੇ ਤੁਹਾਨੂੰ ਯਾਦ ਹੋਵੇ ਮੈਂ ਬੀਤੇ ਦਿਨਾਂ ਚ ਇੱਕ ਵਾਰ ਨਹੀਂ ਦਰਜਣਾ ਵਾਰ ਗੱਲ ਕਹੀ ਹੈ ਕਿ ਪੰਜਾਬ ਦੇ ਰੌਲੇ ਰੱਪੇ ਦਾ ਕਾਰਨ ਹਾਈ ਕਮਾਂਡ ਹੀ ਹੈ। ਸਹੀ ਸਮੇਂ ਤੇ ਸਹੀ ਫੈਸਲਾ ਨਾ ਲੈ ਪਾਉਣਾ, ਇਹ ਪੰਜਾਬ ਦੇ ਵਿੱਚ ਜਿਹੜਾ ਨੁਕਸ ਪਏ ਕਾਂਗਰਸ ਦੇ ਰੌਲੇ, ਉਹਦੇ ਲਈ ਕਾਂਗਰਸ ਹਾਈ ਕਮਾਂਡ ਜ਼ਿੰਮੇਵਾਰ ਹੈ। ਨਾ ਸਹੀ ਸਮੇਂ ਤੇ ਫੈਸਲਾ ਲਿਆ, ਨਾ ਸਹੀ ਫੈਸਲਾ ਲਿਆ। ਹੁਣ ਫੈਸਲੇ ਸਹੀ ਤੋਂ ਭਾਵ ਹੈ, ਇਹ ਨਹੀਂ ਕਹਿੰਦਾ ਕਿ ਰਾਜਾ ਵੜਿੰਗ ਨੂੰ ਪ੍ਰਧਾਨ ਨਾ ਬਣਾਉਂਦੇ, ਪਰੰਤੂ ਗੱਲ ਇਹ ਕਿ ਚਰਨਜੀਤ ਸਿੰਘ ਚੰਨੀ ਨੂੰ ਤੇ ਮਨਾ ਲੈਂਦੇ, ਉਹਨੂੰ ਤੇ ਭਰੋਸੇ 'ਚ ਲੈ ਲੈਂਦੇ, ਦੋਹਾਂ 'ਚੋਂ ਇੱਕ ਕੰਮ ਕਰ ਲੈਂਦੇ, ਦੋਨੇ ਕੰਮ ਨਾ ਕੀਤੇ, ਉਹਨੂੰ ਸਮੇਂ ਤੋਂ ਪਹਿਲਾਂ ਪ੍ਰਧਾਨ ਬਣਾਤਾ, ਕਮਾਂਡ ਦੇ ਦਿੱਤੀ, ਚਰਨਜੀਤ ਸਿੰਘ ਚੰਨੀ ਨੂੰ ਇਗਨੋਰ ਕਰ ਦਿੱਤਾ, ਚਰਨਜੀਤ ਸਿੰਘ ਚੰਨੀ ਨੂੰ ਉਹ ਮਿੱਠੀਆਂ ਟੋਫੀਆਂ ਦੇਣ ਦਾ ਯਤਨ ਕੀਤਾ ਕਿ ਤੂੰ ਕੰਪੇਨ ਕਮੇਟੀ ਦਾ ਚੇਅਰਮੈਨ, ਮੈਂ ਉਦੋਂ ਨਹੀਂ ਕਹਿ ਦਿੱਤਾ ਸੀ ਕਿ ਇਹ ਕਿਹੜੀ ਕਮੇਟੀ, ਜੇ ਅਸੀਂ ਪਤਿਆਉਣਾ ਹੋਵੇ ਤੇ ਐਵੇਂ ਕਹੀ ਜਾਈਏ ਚਾਹ ਬਈ ਤੂੰ ਫਲਾਨੀ ਕਮੇਟੀ, ਤੂੰ ਫਲਾਨੀ ਕਮੇਟੀ, ਐਵੇਂ ਕਮੇਟੀਆਂ ਖੜੀਆਂ ਕਰ ਲਈਆਂ, ਅਗਲੇ ਸਮਝ ਗਏ ਕਿ ਇੱਥੇ ਸਾਨੂੰ ਉੱਲੂ ਬਣਾਇਆ ਜਾ ਰਿਹਾ, ਉੱਥੋਂ ਰੌਲਾ ਰੱਪਾ ਪੈ ਗਿਆ, ਧੜੇਬੰਦੀ ਖੜੀ ਹੋ ਗਈ। ਹੁਣ ਜਿਹੜੀ ਤਾਜ਼ਾ ਤਰੀਨ ਤੁਸੀਂ ਗੱਲ ਕੀਤੀ ਕਿ ਰਾਜਾ ਵੜਿੰਗ ਅਸਤੀਫਾ ਦੇਣਗੇ, ਦੇਖੋ ਗੱਲ ਇਹ ਆ ਕਿ ਅਜੇ ਤੱਕ ਅਧਿਕਾਰਤ ਤੌਰ ਤੇ ਕਾਂਗਰਸੀ ਕਿਸੇ ਨੇ ਕੁਛ ਨੀ ਬੋਲਿਆ। ਅੱਜ ਪੰਜਾਬ ਦੇ ਵਿੱਚ ਇੱਕ ਫੰਕਸ਼ਨ ਸੀ ਵੱਡਾ ਕਾਂਗਰਸ ਦਾ, ਉੱਥੇ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਚੰਨੀ ਵੱਖਰੇ ਵੱਖਰੇ ਤੌਰ ਤੇ ਉਸ ਸਮਾਗਮ ਦਾ ਹਿੱਸਾ ਬਣੇ, ਵੱਖਰੇ ਵੱਖਰੇ ਤੌਰ ਤੇ ਇੱਕ ਦੂਜੇ ਦੇ ਮੂੰਹ ਤੂੰ ਨਹੀਂ ਲੱਗੇ, ਇੱਕ ਪਹਿਲਾਂ ਆ ਗਿਆ ਇੱਕ ਲੇਟ ਆ ਗਿਆ, ਉਹ ਬੜਾ ਸਿੱਧਾ ਸੰਕੇਤ ਹੈ ਕਿ ਨਾਰਾਜ਼ਗੀਆਂ ਕਿਸ ਹੱਦ ਤੱਕ ਹੈਗਾ, ਕਾਟੋ ਕਲੇਸ਼ ਨਿਰੰਤਰ ਬਰਕਰਾਰ ਹੈ। ਹੁਣ ਇਹਦੇ ਵਿੱਚ ਹਾਈ ਕਮਾਂਡ ਦੀ ਸੂਝਬੂਝ ਤੇ ਸਿਆਣਪ ਤੇ ਹੀ ਭਾਈ ਨਿਰਭਰ ਹੈ, ਤੇ ਫਿਲਹਾਲ ਇੱਦਾਂ ਦੀ ਕੋਈ ਖਬਰ ਨਹੀਂ ਕਿ ਕੌਣ ਅਸਤੀਫਾ ਦੇਵੇਗਾ, ਕੌਣ ਪ੍ਰਧਾਨ ਬਣੇਗਾ, ਕੌਣ ਵਿਰੋਧੀ ਧਿਰ ਦਾ ਆਗੂ ਹੋਵੇਗਾ, ਕੋਈ ਅਜੇ ਅਧਿਕਾਰਤ ਪੁਸ਼ਟੀ ਨਹੀਂ। ਪਰੰਤੂ ਇਹ ਗੱਲ ਬੜੀ ਸਾਫ਼ ਹੈ ਕਿ ਕਾਂਗਰਸ ਵਿੱਚ ਕੁਛ ਨਾ ਕੁਛ ਤਬਦੀਲੀਆਂ ਤੇ ਹੋਣੀਆਂ ਹੀ ਹੋਣੀਆਂ, ਕਿਉਂਕਿ ਨਹੀਂ ਤੇ ਏਦਾਂ ਤੇ ਹੈ ਨਹੀਂ ਕਿ ਹੁਣ ਅਸੀਂ ਕਹੀਏ ਜੀ ਚਰਨਜੀਤ ਸਿੰਘ ਚੰਨੀ ਨੇ ਇੰਨਾ ਰੌਲਾ ਪਾਇਆ ਤੇ ਚੁੱਪ ਚਪੀਤੇ ਅੰਦਰ ਵੜ ਕੇ ਬਹਿ ਗਿਆ। ਅੰਦਰ ਵੜ ਕੇ ਬੈਠਣ ਵਾਲੀ ਗੱਲ ਨਹੀਂ, ਕੁਝ ਨਾ ਕੁਛ ਤੇ ਤਬਦੀਲੀਆਂ ਅਹੁਦੇਦਾਰੀਆਂ ਚ ਹੋਣੀਆਂ ਹੀ ਹੋਣੀਆਂ
1: ਜੀ। ਰਮੇਸ਼ ਜੀ ਤੇ ਜੀ, ਨਾਲ ਹੀ ਸਾਡੇ ਅਗਲੇ ਕਾਲਰ ਨੇ ਜੀ 7015 ਜੀ, ਵੈਲਕਮ ਜੀ।
3: ਰੁਪਿੰਦਰ ਜੀ ਪਿਆਰੇ, ਆਪਣੇ ਰਮੇਸ਼ ਜੀ, ਸੁਜਨ ਸਰਤੋ, ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਜੀ ਜੀ ਅੰਕਲ।
3: ਰੁਪਿੰਦਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਨੀ, ਅੱਗੇ ਵੀ ਕਰਦਾ ਰਹਿੰਦਾ ਵੀ ਇਹ ਟਾਈਮ ਬੜਾ ਕੀਮਤੀ ਹੁੰਦਾ ਹੈ, ਕਹਾਣੀ ਜਿਹੜਾ ਘੱਟ ਬਹੁਤ ਸਿੱਧਾ ਸਵਾਲ ਕਰੋ, ਰਮੇਸ਼ ਜੀ ਜਵਾਬ ਦੇਣ, ਚਾਰ ਬੰਦਿਆਂ ਨੂੰ ਬਾਕੀ ਨੂੰ ਟਾਈਮ ਮਿਲ ਜਾਵੇ।
1: जी जी जी
3: रमेश जी, सवाल बहुत छोटा जा है ते बहुत अहम सवाल है। एक तो यह है भी जेडे असि लोग है सानू कदे नहीं करना चाहिए उन्होंने क्या करिया। मैं मोती आए जो गल करदा जिहड़ा अपना मोर्चा सीगा विद्यार्थियों का, ਜਿਹੜੇ ਪੇਪਰ ਤੇ ਜਿਹੜੇ ਰਾਹੁਲ ਗਾਂਧੀ ਨੇ ਪੇਪਰ ਦਿੱਤੇ ਤੇ ਪ੍ਰਾਈਮ ਮਿਨਿਸਟਰ ਘਰ ਘੇਰਿਆ, ਇਹ ਬਹੁਤ ਬੜੀ ਗੱਲ ਹੈ। ਪਹਿਲੀ ਵਾਰ ਗੱਲ ਹੋਈ ਹੈ ਕੋਈ ਮੋਰਚੇ ਵਿੱਚ ਅਪੋਜੀਸ਼ਨ ਪ੍ਰਾਈਮ ਮਿਨਿਸਟਰ ਦੇ ਘਰ ਤੱਕ ਗਈ ਹੈ। ਹੁਣ ਆ ਜੋ ਅਸਲੀ ਜਿਹਾ ਛੋਟਾ ਜਿਹਾ ਸਵਾਲ ਹੈ ਉਹ ਇਹ ਹੈ ਵੀ ਜਿਹੜੇ ਚਾਰ ਪੰਜ ਦਿਨ ਲਾਏ ਹੈ ਇਹਨੇ ਪ੍ਰਧਾਨ ਜੀ ਨੇ ਸੇਵਾ ਦੇਣ ਨੂੰ, ਉਹ ਕਿਉਂ ਲਾਏ? ਉਹ ਤੁਹਾਨੂੰ ਮਾੜਾ ਜਿਹਾ ਸ਼ੇਅਰ ਚਾੜਨਾ ਹੋਵੇ ਪਰ ਕਲੀਅਰ ਕਰ ਦਿਓ ਵੀ ਇਹਨਾਂ ਨੇ ਆਪਣੇ ਫਾਈਲਾਂ ਫੁਲਾਂ ਠੀਕ ਕਰੀਆਂ ਵੀ ਇੱਧਰ ਨੂੰ ਕਰੀਆਂ ਹੈ, ਜਿਵੇਂ ਇਹਨਾਂ ਨੇ ਕਲਕੱਤੇ ਚ ਮਸ਼ੀਨਾਂ ਕਰੋੜਾਂ ਰੁਪਏ ਨੇ ਬਰਬਾਦ ਕਰੀਆਂ, ਅੱਗ ਲੱਗੀ ਹੈ, ਲਵਾਈ ਹੈ। ਤੇ ਦੂਜਾ ਹੈ ਵੀ ਆਪਾਂ 10 ਸਾਲ ਤੋਂ ਦੋਵੇਂ ਭਾਈ ਰੋਂਦੇ ਹੈ ਵੀ ਭਾਖੜਾ ਡੈਮ ਦੀ ਗਾਰ ਕੱਢ ਦੋ, ਸਾਨੂੰ ਕਿਉਂ ਮਰਾਉਣ ਲੱਗੇ ਪੰਜਾਬ ਨੂੰ? ਨੈਣਾ ਦੇਵੀ ਦੇ ਮੋੜ ਤੱਕ ਗਾਰ ਹੋ ਗਈ ਅੱਜ ਕੱਲ੍ਹ, ਨੈਣਾ ਦੇਵੀ ਦੇ ਮੋੜ ਤੱਕ ਭਾਖੜਾ ਡੈਮ ਤੋਂ ਲੈ ਕੇ। ਸੋ ਇਹ ਦੋ ਗੱਲਾਂ ਦਾ ਛੋਟਾ ਜਿਹਾ ਜਵਾਬ ਦੇ ਦਿਓ, ਬਾਕੀ ਅਗਲੇ ਨੂੰ ਟਾਈਮ ਦੇ ਦਿਓ। ਥੈਂਕ ਯੂ ਸੋ ਮਚ
1: ਜੀ, ਸ਼ੁਕਰੀਆ ਜੀ ਰਮੇਸ਼ ਜੀ।
0: ਰੁਪਿੰਦਰ ਜੀ, ਮੈਂ ਚਾਹਾਂਗਾ ਕਿ ਗੱਲ ਜੇ ਤੁਸੀਂ ਮੈਨੂੰ ਦੱਸ ਸਕੋ, ਕਿਉਂਕਿ ਮੇਰੇ ਕੰਨਾਂ ਤੱਕ ਬਿਲਕੁਲ ਵੀ ਸਾਡੇ ਬਜ਼ੁਰਗਾਂ ਦੀ ਸਰੋਤਿਆਂ ਦੀ ਆਵਾਜ਼ ਨਹੀਂ ਪਹੁੰਚ ਸਕੀ
1: ਜੀ।
0: ਸੋ ਮੈਂ ਮਾਫੀ ਚਾਹਾਂਗਾ ਇਸ
1: ਜੀ। ਕੋਈ ਗੱਲ ਨਹੀਂ ਰਮੇਸ਼ ਜੀ, ਇੱਕ ਅਪਡੇਟ ਤਾਂ ਉਹਨਾਂ ਨੇ ਪੁੱਛੀ ਸੀ ਤੇ ਜੀ ਮੌਸਮ ਦੇ ਹਾਲ ਬਾਰੇ ਕਿ ਜੋ ਗਾਰ ਜੋ ਹੈ ਉਹ ਨੈਣਾ ਦੇਵੀ ਤੱਕ ਜੋ ਪਹੁੰਚ ਗਈ ਹੈ, ਇਸ ਬਾਰੇ ਥੋੜੀ ਜਿਹੀ ਅਪਡੇਟ ਜੇਕਰ ਤੁਸੀਂ ਸਾਂਝੀ ਕਰੋ।
0: ਦੇਖੋ ਮੌਸਮ ਵਾਲੀ ਗੱਲ ਤੇ ਰੁਪਿੰਦਰ ਜੀ ਹੈ, ਪੰਜਾਬ ਵਿੱਚ ਤੇ ਖੈਰ ਅੱਜ ਵਾਲਾ ਦਿਨ ਜਿਹੜਾ ਦਿਨ ਦਾ ਸਮਾਂ ਖੁਸ਼ਕ ਰਿਹਾ, ਮੀਂਹ ਨਹੀਂ ਕਿਤੇ ਪਿਆ, ਕੋਈ ਟਾਵੀਂ ਥਾਂ ਹੋਵੇਗੀ ਜਿੱਥੇ ਮੀਂਹ ਪਿਆ। ਉਵੇਂ ਮੌਸਮ ਵਿਗਿਆਨੀਆਂ ਦਾ ਇਸ਼ਾਰਾ ਕਿ 30-31 ਤੱਕ ਵਰਖਾ ਹੋਣੀ ਹੈ, ਔਰ ਹਿਮਾਚਲ ਦੇ ਵਿੱਚ ਜਿਹੜੇ ਅਗਲੇ 24 ਘੰਟੇ ਹੈ ਬਹੁਤ ਵੱਡੀ ਵਰਖਾ ਦਾ ਅਲਰਟ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ। ਔਰ ਸਾਨੂੰ ਪੰਜਾਬ ਦੀ ਵਰਖਾ ਦੀ ਚਿੰਤਾ ਹਮੇਸ਼ਾ ਹੀ ਘੱਟ ਹੁੰਦੀ, ਹਿਮਾਚਲ ਦੀ ਵਰਖਾ ਦੀ ਚਿੰਤਾ ਵੱਧ ਹੁੰਦੀ, ਕਿਉਂਕਿ ਜਦੋਂ ਹਿਮਾਚਲ ਚ ਵਰਖਾ ਪੈਂਦੀ ਹੈ ਜੇ ਉੱਥੇ ਦਾ ਮਾਹੌਲ ਡਗਮਗਾ ਜਾਵੇ, ਕਿਤੇ ਬੱਦਲ ਫਟ ਜਾਵੇ ਤੇ ਇੱਕਦਮ ਨਦੀਆਂ ਚ ਅਸ਼ਾਲ ਆ ਜਾਂਦਾ, ਤੇ ਨਦੀਆਂ ਦਾ ਅਸ਼ਾਲ ਤੋਂ ਭਾਵ ਹੈ ਕਿ ਡੈਮਾਂ ਦੇ ਵਿੱਚ ਗਾਰ ਵੀ ਆਉਂਦੀ ਹੈ ਤੇ ਡੈਮਾਂ ਚ ਪਾਣੀ ਵੀ ਆਉਂਦਾ ਹੈ
1: ਜੀ।
0: ਰੁਪਿੰਦਰ ਜੀ, ਤਾਜ਼ਾ ਤਰੀਨ ਇਸ ਵੇਲੇ ਜਿਹੜੇ ਡੈਮ ਆ ਨਾ, ਚਾਹੇ ਉਹ ਗੱਲ ਅਸੀਂ ਨੰਗਲ ਡੈਮ ਦੀ ਕਰੀਏ, ਚਾਹੇ ਪੌਂਗ ਦੀ ਕਰੀਏ, ਚਾਹੇ ਆਪਾਂ ਇੱਧਰ ਰਾਵੀ ਵਾਲੇ ਪਾਸੇ ਚਲੇ ਜਾਈਏ, ਇਹ ਸਾਰੇ ਡੈਮਾਂ ਦੇ ਵਿੱਚ ਝੀਲਾਂ ਇਸ ਵੇਲੇ ਪਾਣੀ ਕਾਫੀ ਹੈ, ਭਾਵ ਕਿ ਖਤਰੇ ਦੇ ਨਿਸ਼ਾਨ ਤੋਂ ਭੂਰਾ ਭੂਰਾ ਹੇਠਾਂ ਰਹਿ ਗਿਆ, ਪਾਣੀ ਲਗਾਤਾਰ ਵੱਧ ਰਿਹਾ ਹੈ। ਦਰਿਆਵਾਂ ਵਿੱਚ ਵੀ ਪਾਣੀ ਗਜ਼ਾਰੇ ਜੋਗਾ ਛੱਡਿਆ ਜਾ ਰਿਹਾ ਜਿੰਨਾ ਕੁ ਬਰਸਾਤ ਚ ਹੁੰਦਾ ਹੈ। ਜੇ ਉੱਪਰ ਹਿਮਾਚਲ ਚ ਮੀਂਹ ਪੈਂਦਾ ਹੈ ਤੇ ਸਥਿਤੀ ਚਿੰਤਾਜਨਕ ਬਣਨੀ ਹੈ। ਜਿਹੜੀ ਗਾਰ ਦੀ ਗੱਲ ਸਰੋਤਿਆਂ ਨੇ ਬੀਤੇ ਦਿਨਾਂ ਚ ਵੀ ਕੁਛ ਨੇ ਪੁੱਛੀ, ਹੁਣ ਵੀ ਪੁੱਛੀ, ਉੱਥੇ ਮੈਂ ਬੜਾ ਸਪਸ਼ਟ ਕਿਹਾ ਕਿ ਕੋਈ ਵੀ ਗਾਰ ਹੁਣ ਤੱਕ ਅੱਜ ਤੱਕ ਨਹੀਂ ਕੱਢੀ ਗਈ ਕਿਸੇ ਡੈਮ ਦੇ ਵਿੱਚੋਂ, ਕਿਸੇ ਝੀਲ ਚੋਂ। ਉਹਦੇ ਕਾਨੂੰਨੀ ਕਾਰਨ ਹੈ, ਟੈਕਨੀਕਲ ਕਾਰਨ ਹੈ ਬੜੇ ਸਾਰੇ। ਹਿਮਾਚਲ ਪ੍ਰਦੇਸ਼ ਦੀ ਜਿਹੜੀ ਸੂਬਾ ਸਰਕਾਰ ਹੈ ਹੱਥੀ ਖੜੇ ਕਰ ਚੁੱਕੀ ਹੈ, ਕਹਿੰਦੀ ਕਾਨੂੰਨ ਹੀ ਕੋਈ ਨੀ, ਕਾਨੂੰਨ ਪਾਸ ਬਣਾਉਣ ਤੋਂ ਬਾਅਦ ਵੀ ਪ੍ਰੋਵੀਜ਼ਨ ਨਹੀਂ ਹੈ। ਉਹ ਜਿਹੜਾ ਗਾਰ ਹੈ, ਦਿੱਕਤ ਉਹਦੀ ਇੰਨੀ ਕਾ ਕਿ ਪੁੱਛੋ ਨਾ, ਉਹ ਡੈਮ ਦੀ ਮੈਨੇਜਮੈਂਟ ਪ੍ਰਣਾਲੀ ਤੇ ਭਾਵ ਕਿ ਤਕਨੀਕ ਤੇ ਵੀ ਅਸਰ ਪੈ ਰਿਹਾ, ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਜਿਹੜੀ ਗਾਰ ਹੈ ਉਹਦੇ ਕਰਕੇ ਪਾਣੀ ਘੱਟ ਹੈ ਤੇ ਗਾਰ ਲਗਭਗ ਕਾਫੀ ਵੱਡਾ ਹਿੱਸਾ ਗਾਰ ਹੀ ਬਣ ਗਈ ਹੈ ਡੈਮਾਂ ਦੇ ਵਿੱਚ। ਸੋ ਗਾਰ ਸਰੋਤੇ ਉਹ ਬੜਾ ਵੱਡਾ ਚਿੰਤਾ ਦਾ ਵਿਸ਼ਾ ਹੈ। ਅਜੇ ਤੱਕ ਤੇ ਉਹ ਸਾਰੇ ਡੈਮਾਂ ਚ ਗਾਰ ਜਮਾ ਹੀ ਹੋ ਰਹੀ ਹੈ, ਕੱਢਣ ਵਾਲੀ ਕੋਈ ਗੱਲ ਨੀ। ਰੌਲਾ ਰੱਪਾ ਪਿਛਲੇ ਸਾਲ ਜ਼ਰੂਰ ਪਿਆ ਜਦੋਂ ਹੜ੍ਹ ਹੁੜ ਆਏ, ਤੇ ਹੁਣ ਵੀ ਰੌਲਾ ਰੱਪਾ ਹੈਗਾ ਆ, ਤੇ ਜੇ ਵਰਖਾ ਮੌਸਮ ਵਿਗਿਆਨੀਆਂ ਦੇ ਇਸ਼ਾਰੇ ਦੇ ਮੁਤਾਬਕ ਅਗਲੇ 3-4 ਦਿਨ ਹੁੰਦੀ ਹੈ ਤੇ ਫਿਰ ਮੈਨੂੰ ਲੱਗਦਾ ਕਿ ਕੁਝ ਥਾਵਾਂ ਤੇ ਸਥਿਤੀ ਪੰਜਾਬ ਚ ਹੜ੍ਹ ਵਾਲੀ ਵੀ ਬਣ ਸਕਦੀ ਹੈ
1: ਜੀ। ਰਮੇਸ਼ ਜੀ ਤੇ ਜੀ ਅਗਲੇ ਕਾਲਰ ਸਾਡੇ ਨਾਲ ਨੇ ਜੀ, ਕੁਲਦੀਪ ਜੀ, ਜੀ ਸਵਾਗਤ ਹੈ।
4: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਸਰ।
4: ਰਮੇਸ਼ ਜੀ, ਤੁਸੀਂ ਦੱਸਿਆ ਬਹੁਤ ਵੱਡਾ ਦਿਨ ਹੈ ਅੱਜ ਜੀ, ਇਸ ਦਿਨ ਨੂੰ ਤੁਸੀਂ ਯਾਦ ਸਾਨੂੰ ਵੀ ਕਰਾਇਆ, ਹਮੇਸ਼ਾ ਹੀ ਚੰਗੇ ਜਿਹੜੇ ਦਿਨ ਨੇ ਉਹਨਾਂ ਨੂੰ ਯਾਦ ਕਰਾਂਗੇ, ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਰਮੇਸ਼ ਜੀ, ਇਹ ਵੀ ਗੱਲ ਦੇਖੋ ਤੁਸੀਂ ਕਿ ਫੌਜ ਨੇ ਇਹ ਕੰਮ ਕੀਤਾ ਤੇ ਸਮੇਂ ਸਮੇਂ ਤੇ ਸਾਡੇ ਗੁਰੂ ਸਾਹਿਬਾਨਾਂ ਤੋਂ ਲੱਗ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਲੱਗ ਕੇ ਤੇ ਸਮੇਂ ਸਮੇਂ ਦੇ ਫੌਜੀ ਜਿਹੜੇ ਨੇ ਸਾਨੂੰ ਛੱਡ ਕੇ ਵੀ ਜਾਂਦੇ ਰਹੇ ਨੇ ਤੇ ਭੱਜ ਕੇ ਵੀ ਜਾਂਦੇ ਰਹੇ ਨੇ, ਤੇ ਅੱਜ ਉਹ ਕਿਹੜੀਆਂ ਗੱਡੀਆਂ ਤੇ ਬੈਠੇ ਨੇ ਕਿ ਨਹੀਂ ਅਸੀਂ ਠੀਕ ਨਹੀਂ, ਕਿ ਅਸੀਂ ਬਿਮਾਰ ਹਾਂ, ਅਸੀਂ ਜੰਗ ਨਹੀਂ ਲੜ ਸਕਦੇ, ਜਿਸ ਵੇਲੇ ਸਾਨੂੰ ਬੜੀ ਲੋੜ ਸੀ, ਇਹ ਵੀ ਕੰਮ ਹੁੰਦੇ ਰਹੇ ਨੇ। ਚਲੋ ਇਹ ਵੀ ਗੱਲ ਠੀਕ ਹੈ, ਕਿਸੇ ਟਾਈਮ ਦੇ ਉੱਤੇ ਅਗਨੀਵੀਰ ਜਿਹੜੀ ਇੱਕ ਯੋਜਨਾ ਚੱਲੀ ਉਹਦਾ ਵੀ ਕਿਸੇ ਵਿਰੋਧ ਵੀ ਹੋਇਆ ਤੇ ਸਾਡੇ ਪੰਜਾਬ ਚ ਕੁਝ ਲੋਕ ਜਿਹੜੇ ਨੇ ਉਹ ਭਰਤੀ ਵੀ ਹੋਏ। ਮੈਂ ਲਾਸਟ ਵਾਰੀ ਲਾਸਟ ਟਾਈਮ ਤੇ ਤੁਸੀਂ ਵੀ ਸ਼ਾਇਦ ਦੇਖਿਆ ਹੋਏ ਜਾਂ ਨਹੀਂ, ਇਹ ਇੱਕ ਅਗਨੀਵੀਰ ਵੀ ਸਾਡੇ ਪੰਜਾਬ ਚ ਵੀ ਉਹਦੀ ਮੌਤ ਹੋਈ, ਉਹਦਾ ਪਿਤਾ ਜਿਹੜਾ ਉਹ ਮੰਗ ਪੱਤਰ ਲੈ ਕੇ ਗਿਆ ਮੁੱਖ ਮੰਤਰੀ ਸਾਹਿਬ ਕੋਲ, ਮੁੱਖ ਮੰਤਰੀ ਸਾਹਿਬ ਕੋਲ ਗਿਆ ਤੇ ਲੇਕਿਨ ਉਹਨੇ ਗਲਤੀ ਇਹ ਕਰ ਲਈ ਵੀ ਉਹਦੇ ਪੱਗ ਕਾਲੀ ਬੱਜੀ ਗਈ ਸੀ, ਉਹਨੂੰ ਨਹੀਂ ਜਾਣ ਦਿੱਤਾ ਗਿਆ। ਤੇ ਲੇਕਿਨ ਜਦੋਂ ਅਗਨੀਵੀਰ ਦੀ ਮੌਤ ਹੋਈ ਸੀ ਤੇ ਮੌਤ ਹੋਈ ਸੀ ਤੇ ਉਹਦੇ ਤੇ ਸਾਰੇ ਜਣੇ ਪਹੁੰਚੇ ਸੀ ਤੇ ਬੜੇ ਲੰਮੇ ਚੌੜੇ ਭਾਸ਼ਣ ਦਿੱਤੇ ਸੀ ਅਸੀਂ, ਹਾਂਜੀ। ਤੇ ਜਦੋਂ ਇਹ ਮੁੱਖ ਮੰਤਰੀ ਨਹੀਂ ਸੀ ਬਣੇ ਉਦੋਂ ਵੀ ਭਾਸ਼ਣ ਚੰਗੇ ਹੁੰਦੇ ਸੀ, ਤੇ ਲੇਕਿਨ ਹੁਣ ਉਹ ਕਾਲੀ ਪੱਗਾਂ ਵਾਲਿਆਂ ਨੂੰ ਕਿਉਂ ਅੰਦਰ ਜਾਣ ਦੇਵੇ, ਕਿਉਂਕਿ ਹੁਣ ਉਹ ਪਹਿਲੇ ਵਾਲੇ ਭਗਵੰਤ ਮਾਨ ਨਹੀਂ, ਹੁਣ ਉਸ ਤੌਜ ਦੇ ਮਹਾਰਾਜਾ ਨੇ, ਮਹਾਰਾਜਾ ਜਿਹੜੇ ਨੇ ਉਹ ਘਾਟੀ ਲੋਕਾਂ ਦੀ ਸੁਣਦੇ, ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ ਬੜਾ ਵਧੀਆ ਚੜ੍ਹਦੀ ਕਲਾ ਚੜ੍ਹਾ। ਉਹ ਲਾਸਟ ਵਾਲੀ ਗੱਲ ਜਿਹੜੀ ਹੈ ਉਹ ਇਹ ਗੱਲ ਹੈ ਕਿ ਸਾਨੂੰ ਬਿਜਲੀ ਦੇ ਸਾਰੇ ਆਪਾਂ ਇੱਥੇ ਆ ਕੇ ਕਹਿੰਦੇ ਹਾਂ ਵੀ ਬਿਜਲੀ ਦੇ ਬਿੱਲ ਮਾਫ਼ ਨੇ ਜੀ, ਸਾਰਾ ਕੁਛ ਵਧੀਆ, ਜਿਹਨੂੰ ਬਿਜਲੀ ਦੇ ਬਿੱਲ ਮਾਫ਼ ਨੇ ਤੇ ਜੇ ਮਹੀਨਾ ਦੋ ਮਹੀਨੇ ਨਹੀਂ ਵੀ ਬਿਜਲੀ ਆਏ ਜੀ ਐਡੀ ਕਿਹੜੀ ਗੱਲ ਹੈ, ਜਿਹਨੂੰ ਬਿੱਲ ਹੀ ਮਾਫ਼ ਨੇ ਤੇ ਜੇ ਬਿਜਲੀ ਵੀ ਇੱਕ ਦੋ ਮਹੀਨਾ ਨਾ ਆਵੇ ਤਾਂ ਕੋਈ ਐਸੀ ਗੱਲ ਨਹੀਂ, ਬੜਾ ਵਧੀਆ ਪ੍ਰੋਗਰਾਮ ਚੜ੍ਹਨ ਦੀ ਗੱਲ ਰਹੋ ਜੀ, ਮਿਹਰਬਾਨੀ ਤੁਹਾਨੂੰ
1: ਜੀ। ਰਮੇਸ਼ ਜੀ,
0: ਅਗਨੀ ਵੀਰਾਂ ਦੀ ਯਾਦ ਕਰਾ ਦਿੱਤੀ ਹੈ ਸੋਤਿਆਂ ਨੇ, ਪਹਿਲਾ ਬੈਚ ਥੋੜੇ ਸਮੇਂ ਚ ਪੂਰਾ ਹੋ ਜਾਣਾ ਮੁਕੰਮਲ, ਕਿਉਂਕਿ 4 ਸਾਲ ਹੀ ਹੈ ਨਾ। ਅਗਨੀਵੀਰ ਸਕੀਮ ਜਿਹੜੀ ਵੀ ਸਕੀਮ ਭਾਰਤ ਦੀ ਸਰਕਾਰ ਨੇ ਜਿਸ ਰੂਪ ਚ ਲਾਂਚ ਕੀਤੀ ਹੈ, ਮੈਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਸ ਸਕੀਮ ਨੂੰ ਆਲੋਚਨਾ ਕਰਨ ਵਾਲਿਆਂ ਚੋਂ ਹਾਂ। ਮੇਰਾ ਸਿੱਧਾ ਪੱਧਰਾ ਮੰਨਣਾ ਆ, ਮੇਰਾ ਨਿੱਜੀ ਤੌਰ ਤੇ, ਕਿ ਉਹ ਸਕੀਮ ਭਾਰਤੀ ਸਰਕਾਰ ਨੇ ਬਾਕੀ ਵਿਭਾਗਾਂ ਦੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੇ ਲਈ, ਨੌਜਵਾਨਾਂ ਦੀ ਨੌਜਵਾਨੀ ਨੂੰ ਵਰਤ ਕੇ ਸੁੱਟਣ ਦੇ ਲਈ ਤੇ ਨਿੱਜੀਕਰਨ ਦੇ ਯੁੱਗ ਦੇ ਉੱਪਰ ਨਿੱਜੀਕਰਨ ਦੇ ਹਿਸਾਬ ਦੇ ਨਾਲ ਪ੍ਰਭਾਵ ਪਾਉਣ ਦੇ ਲਈ, ਸਰਕਾਰੀ ਢਾਂਚੇ ਦੀ ਤਬਾਹੀ ਦੇ ਲਈ ਉਹ ਭਾਰਤੀ ਸਰਕਾਰ ਨੇ ਯੋਜਨਾ ਲਾਗੂ ਕੀਤੀ ਹੈ। ਮੈਂ ਪਹਿਲੇ ਦਿਨ ਤੋਂ ਉਸ ਸਕੀਮ ਦਾ ਆਲੋਚਨਾ ਕਰਨ ਵਾਲਿਆਂ ਚੋਂ, ਉਹ ਸਕੀਮ ਠੀਕ ਨਹੀਂ ਹੈ, ਘੱਟੋ ਘੱਟ ਫੌਜ ਵਿੱਚ ਉਹ ਲਾਗੂ ਨਹੀਂ ਹੋਣੀ ਚਾਹੀਦੀ। ਅੱਜ ਦੇ ਸਮੇਂ ਉਹ ਲਾਗੂ ਹੈ, ਲਾਗੂ ਹੋ ਗਈ, ਲਾਗੂ ਹੋਣ ਤੋਂ ਬਾਅਦ ਪੰਜਾਬ ਦੀ ਸਰਕਾਰ ਨੇ, ਕਿਉਂਕਿ ਤੁਸੀਂ ਤਾਜ਼ਾ ਨੇ ਅੱਜ ਜ਼ਿਕਰ ਕੀਤਾ ਤੇ ਪੰਜਾਬ ਦੀ ਸਰਕਾਰ ਨੇ ਅੱਜ ਹੀ ਇੱਕ ਵਾਅਦਾ ਕੀਤਾ, ਅੱਜ ਹੀ ਅੱਜ ਦੀ ਗੱਲ ਕਰ ਰਿਹਾ, ਮੰਤਰੀ ਹਰਜੋਤ ਸਿੰਘ ਬੈਂਸ ਨੇ ਤੇ ਇੱਕ ਉਹਨਾਂ ਨਾਲ ਕੋਈ ਹੋਰ ਮੰਤਰੀ ਸੀ, ਦੋਹਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਬਿਲਕੁਲ ਤਿਆਰ ਬਰ ਤਿਆਰ ਹੈ, ਜਿਵੇਂ ਹੀ ਅਗਨੀ ਵੀਰਾਂ ਨੇ ਆਪਣੀ ਨੌਕਰੀ ਦੀ ਟਰਮ ਪੂਰੀ ਕਰਕੇ ਆਉਣਾ ਹੈ, ਉਸ ਵਿੱਚ ਪੰਜਾਬ ਦੇ ਵੀ ਹੈ, ਅਸੀਂ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ ਜਿਹੜਾ ਸੈੱਟ ਕਰਾਂਗੇ, ਇਹ ਪੰਜਾਬ ਦੀ ਸਰਕਾਰ ਨੇ ਕਿਹਾ ਹੈਗਾ। ਸੋ ਏਦਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ। ਉਵੇਂ ਅਗਨੀ ਵੀਰਾਂ ਨੂੰ ਭਾਈ ਜਦੋਂ ਸਕੀਮ ਹੀ ਮੈਂ ਨਿੱਜੀ ਤੌਰ ਤੇ ਕਹਿਤਾ ਮਾੜੀ ਹੈ, ਉਹ ਨਹੀਂ ਹੋਣੀ ਚਾਹੀਦੀ, ਤੇ ਅੱਜ ਅਸੀਂ ਮੰਗ ਪੱਤਰ ਲੈ ਕੇ ਜਾਈਏ ਜਾਂ ਜੋ ਮਰਜ਼ੀ ਲੈ ਕੇ ਜਾਈਏ, ਸਰਕਾਰਾਂ ਤੇ ਚਾਹੁੰਦੀਆਂ ਇਹੋ ਸੀ, ਸਾਰਾ ਕੁਛ ਹੀ ਲੈ ਲਿਆ, ਜਿੰਨੇ ਇੱਕ ਫੌਜੀ ਦੇ ਲਾਭ ਹੁੰਦੇ ਸੀ, ਫੌਜੀ ਜਦੋਂ ਨੌਕਰੀ ਕਰਕੇ ਆਉਂਦਾ ਸੀ 4 ਪੈਸੇ ਤਨਖਾਹ ਦੇ ਪਹਿਲਾਂ ਲੈਂਦਾ ਸੀ, ਫਿਰ ਰਿਟਾਇਰਮੈਂਟ ਵੇਲੇ ਲੈਂਦਾ ਸੀ, ਇੱਕ ਪੈਨਸ਼ਨ ਲੈਂਦਾ ਸੀ, ਇੱਕ ਉਹਦੇ ਕੋਲ ਫੌਜੀ ਕੰਟੀਨ ਦਾ ਕਾਰਡ ਹੁੰਦਾ ਸੀ ਜਿੱਥੋਂ ਕੁਝ ਸਸਤਾ ਸਮਾਨ ਮਿਲਦਾ ਸੀ, ਸਭ ਤੋਂ ਵੱਡੀ ਗੱਲ ਉਹਦੇ ਕੋਲ ਇਲਾਜ, ਮੁਫ਼ਤ ਇਲਾਜ ਦਾ ਕਾਰਡ ਹੁੰਦਾ ਸੀ, ਔਰ ਆਪਣਾ, ਆਪਣੇ 18 ਸਾਲ ਤੋਂ ਛੋਟੇ ਬੱਚਿਆਂ ਦਾ ਤੇ ਬਜ਼ੁਰਗ ਮਾਤਾ ਪਿਤਾ, ਉਹ ਸਾਰੀਆਂ ਸਹੂਲਤਾਂ ਅੱਜ ਦੇ ਸਮੇਂ ਅਗਨੀਵੀਰ ਸਕੀਮ ਦੇ ਨਾਂ ਤੇ ਜਿਹੜੀਆਂ ਖਤਮ ਕੀਤੀਆਂ ਜਾ ਚੁੱਕੀਆਂ। ਸੋ ਉਹ ਸਕੀਮ ਭਾਰਤ ਦੀ ਭਾਜਪਾ ਸਰਕਾਰ ਨੇ ਲਾਗੂ ਕੀਤੀ, ਮੈਂ ਉਸ ਸਕੀਮ ਨੂੰ ਜਿਹੜਾ ਆਲੋਚਨਾ ਕਰਨ ਵਾਲਿਆਂ ਚੋਂ ਸਕੀਮ।
1: ਜੀ ਬਿਲਕੁਲ ਰਮੇਸ਼ ਜੀ, ਤੇ ਨਾਲ ਸਾਡੇ ਅਗਲੇ ਕਾਲਰ ਨੇ ਜੀ ਹਰਵਿੰਦਰ ਜੀ, ਜੀ ਸਵਾਗਤ ਹੈ ਜੀ।
5: ਸਾਡੇ ਦੇਸ਼ ਦੇ ਭਵਿੱਖਾਂ ਜੀ ਬੱਚੇ ਇਹ ਆ ਡਾਂਗ। ਅੱਛਾ, ਜਿਹੜੀ ਪੰਜਾਬ ਚ ਮਨਰੇਗਾ ਵਾਲਿਆਂ ਤੇ ਇੰਨੀ ਬੜੀ ਆ ਤੇ ਬਰਨਾਲੇ ਤੇ ਤੁਸੀਂ ਦੇਖੋ ਵੀ ਕਿੰਨੀ ਡਾਂਗ ਵਧੀਆ ਹੈ ਨਾ। ਸਤਿਕਾਰ ਯੋਜਨਾ ਇੱਕ ਚੱਲਦੀ ਆ ਜੀ, ਧੀਆਂ ਭੈਣਾਂ ਨੂੰ ਹਜ਼ਾਰਾਂ ਚੱਲਦੀ, ਉਹੀ ਬਰਨਾਲੇ ਵੀ ਇੱਕ ਸਤਿਕਾਰ ਯੋਜਨਾ ਚੱਲੀ ਸੀ ਮੁੱਖ ਮੰਤਰੀ ਸਾਹਿਬ ਵੱਲੋਂ, ਉਹ ਡਾਂਗ ਵਧੀਆ। ਉਹਦੇ ਪਿੱਛੇ ਮੁੱਖ ਮੰਤਰੀ ਸਾਹਿਬ ਦਾ ਕੋਈ ਬਿਆਨ ਆਇਆ ਜੀ ਕਿ ਨਹੀਂ, ਪਲੀਜ਼ ਦੱਸੋਗੇ ਸਰ, ਮੈਂ ਅਪਡੇਟ ਦੇਵਾਂਗਾ। ਥੈਂਕ ਯੂ ਸਰ
1: ਜੀ। ਰਮੇਸ਼ ਜੀ,
0: ਸੋਸ਼ਲ ਮੀਡੀਆ ਤੇ ਸਰੋਤਿਓ, ਮੈਂ ਵੇਖ ਰਿਹਾ ਸੀ ਕਿਸੇ ਨੇ ਬੜਾ ਹੀ ਖੂਬਸੂਰਤ ਤੰਜ ਕੱਸਿਆ, ਕਹਿੰਦੇ ਕਿ ਬਰਨਾਲੇ ਚ ਨਾ ਜਿਹੜਾ ਮਾਮਾ ਭੈਣਾਂ ਦੇ ਉੱਪਰ ਲਾਠੀ ਚਾਰਜ ਕੀਤਾ ਪੰਜਾਬ ਦੀ ਪੁਲਿਸ ਨੇ, ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਇੰਨੇ ਕੁ ਉਹਨਾਂ ਦਾ ਮਨ ਔਖਾ ਹੋਇਆ, ਇੰਨੇ ਕੁ ਦੁਖੀ ਆ ਨਾ, ਚਾਰ ਦਿਨ ਹੋ ਗਏ ਅੰਦਰ ਵੜ ਕੇ ਬਹਿ ਗਏ ਆ ਤੇ ਅੰਦਰ ਬੈਠ ਕੇ ਬਸ ਇੱਕ ਚੀਜ਼ ਪੀ ਜਾਂਦੇ, ਲਗਾਤਾਰ ਪੀ ਜਾਂਦੇ, ਕਹਿੰਦੇ ਮੇਰੇ ਮਨ ਨੂੰ ਦੁੱਖ ਬੜਾ ਲੱਗਾ। ਆਹ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ। ਸਰੋਤਿਓ, ਮੈਂ ਪਹਿਲਾਂ ਹੀ ਟਿੱਪਣੀ ਕਰ ਚੁੱਕਾ ਹੈ ਕਿ ਜੇ ਅਸੀਂ ਹੋਰਾਂ ਸਰਕਾਰਾਂ ਦੇ ਸਮੇਂ ਤੇ ਹੋਏ ਲਾਠੀ ਚਾਰਜ ਨੂੰ ਜਾਂ ਦਿੱਲੀ ਵਿੱਚ ਹੋਏ ਲਾਠੀ ਚਾਰਜ ਨੂੰ ਦਿੱਲੀ ਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਣਾ ਹੈ ਤੇ ਫਿਰ ਬਰਨਾਲੇ ਵਾਲੇ ਲਾਠੀ ਚਾਰਜ ਲਈ ਵੀ ਭਗਵੰਤ ਮਾਨ ਹੀ ਜ਼ਿੰਮੇਵਾਰ ਹੈ, ਜਾਂ ਤੇ ਉੱਥੇ ਅਸੀਂ ਮੰਨ ਲਈਏ ਕਿ ਸਰਕਾਰਾਂ ਜ਼ਿੰਮੇਵਾਰ ਨਹੀਂ ਤੇ ਜਾਂ ਫਿਰ ਇੱਥੇ ਵੀ ਸਰਕਾਰ ਜ਼ਿੰਮੇਵਾਰ ਆ। ਸੋ ਮੈਂ ਨਿੱਜੀ ਤੌਰ ਤੇ ਮੰਨਦਾ ਹਾਂ ਕਿ ਬਰਨਾਲੇ ਵਿੱਚ ਜੋ ਹੋਇਆ ਲਾਠੀ ਚਾਰਜ ਹੋਇਆ ਉਹਦੇ ਲਈ 100% ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ।
1: ਜੀ ਰਮੇਸ਼ ਜੀ, ਤੇ ਰਮੇਸ਼ ਜੀ ਨਾਲ ਹੀ ਅਸੀਂ ਜ਼ਿਕਰ ਜੋ ਹੈ ਇਸ ਦਾ ਜ਼ਰੂਰ ਕਰ ਦਈਏ ਜੀ। ਤੁਸੀਂ ਨੋਟ ਕਰਨਾ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲਿਆਂ ਦਾ ਪਤਾ, ਕਿਉਂਕਿ ਗੱਲ ਜਰਨਲ ਕੰਸਟਰਕਸ਼ਨ ਦੇ ਸਮਾਨ ਦੀ ਹੋਵੇ, ਗੱਲ ਰੈਨੋਵੇਸ਼ਨ ਮਟੀਰੀਅਲ ਦੀ ਹੋਵੇ, ਪਲੰਬਿੰਗ, ਇਲੈਕਟ੍ਰੀਕਲ, ਫਲੋਰਿੰਗ, ਡੋਰਸ, ਐਚ ਵੀ ਏ ਸੀ, ਟੂਲਸ, ਹਾਰਡਵੇਅਰ, ਵੈਨਿਟੀਜ਼, ਹਰ ਚੀਜ਼ ਜੀ ਤੁਹਾਨੂੰ ਬੈਸਟ ਪ੍ਰਾਈਜ਼ਸ ਤੇ ਮਿਲਣੀ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਕੋਲ। ਸੋ ਸਟੀਲਸ ਤੇ ਡਿਕਸੀ ਦੇ ਕਾਰਨਰ ਤੇ ਇਹ ਨੇ 8005 ਡਿਕਸੀ ਰੋਡ ਬਰੈਂਪਟਨ, ਤੇ ਤੁਸੀਂ ਪਹੁੰਚਣਾ ਤਾਂ ਕਿ ਸਸਤੀ ਕੀਮਤ ਅੱਛੇ ਪ੍ਰਾਈਜ਼ਸ ਤੁਹਾਨੂੰ ਮਿਲ ਸਕੇ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਕੋਲ। ਤੇ ਤੁਸੀਂ ਪ੍ਰੋਡਕਟਸ ਬਾਰੇ, ਪ੍ਰਾਈਜ਼ਸ ਬਾਰੇ ਜਾਣਕਾਰੀ ਵੀ ਇਹਨਾਂ ਦੀ ਲੈ ਸਕਦੇ ਹੋ www.bestvaluebuildingsupplies.ca ਵੈਬਸਾਈਟ ਤੇ ਜਾਓ। ਔਨਲਾਈਨ ਵੀ ਤੁਸੀਂ ਸਾਰੇ ਪ੍ਰੋਡਕਟ ਦੇ ਪ੍ਰਾਈਜ਼ਸ ਜੋ ਨੇ ਉਹ ਚੈੱਕ ਕਰ ਸਕਦੇ ਹੋ ਜੀ। ਤੇ ਜੀ ਇਸ ਦੇ ਨਾਲ ਹੀ ਨੋਟ ਅਸੀਂ ਇਹ ਵੀ ਤੁਹਾਨੂੰ ਕਰਵਾ ਦਈਏ ਜੀ, ਟਰੱਕ, ਕਾਰ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ ਜੀ, ਇਸ ਬਾਰੇ ਚੰਗੇ ਪਲਾਨਸ ਤੁਸੀਂ ਚਾਹੁੰਦੇ ਹੋ ਤੇ ਏਬਲ ਇੰਸ਼ੋਰੈਂਸ ਵਾਲੇ ਬਿਲਕੁਲ ਏਬਲ ਨੇ ਤਾਂ ਜੋ ਕਿ ਤੁਹਾਨੂੰ ਚੰਗੇ ਪਲਾਨਸ ਇਹ ਦੇ ਸਕਣ। ਮੈਂਡੀ ਗਿੱਲ ਜੀ ਨੂੰ ਏਬਲ ਇੰਸ਼ੋਰੈਂਸ ਤੋਂ ਤੁਸੀਂ ਕਾਲ ਅਪਣੀ ਕਰਨੀ ਹੈ। ਨੰਬਰ 647-929-95-09 ਹੈ, 647-929-95-09, ਜਾਂ ਫਿਰ ਨੰਬਰ ਇਹਨਾਂ ਦੇ ਲਈ 647-883-1899, 6478833-1899 ਵੀ ਇਹ ਜੋ ਨੰਬਰ ਹੈ ਤੁਸੀਂ ਨੋਟ ਰੱਖੋ ਤੇ ਕਾਲ ਤੁਸੀਂ ਜ਼ਰੂਰ ਕਰੋ। ਤੇ ਜੀ ਅਪਲਾਈਂਸ ਜੰਕਸ਼ਨ ਪਤਾ ਨਹੀਂ ਭੁੱਲਣਾ, ਮਿਸੀਸਾਗਾ ਤੇ ਸਟੀਲਸ ਤੇ ਪਹਿਲੀ ਲੋਕੇਸ਼ਨ ਹੈ, ਏਅਰਪੋਰਟ ਤੇ ਕਲਾਰਕ ਤੇ ਦੂਸਰੀ ਲੋਕੇਸ਼ਨ ਹੈ ਅਪਲਾਈਂਸ ਜੰਕਸ਼ਨ ਦੀ। ਸੋ ਘਰ ਲਈ ਜੋ ਪੂਰਾ ਅਪਲਾਈਂਸਿਸ ਦਾ ਬੰਡਲ ਤੁਸੀਂ ਲੈ ਕੇ ਆਉਣਾ, ਘਰ ਹੁਣੇ ਸ਼ਿਫਟ ਕੀਤਾ ਤੇ ਨਵੇਂ ਅਪਲਾਈਂਸਿਸ ਤੁਸੀਂ ਚਾਹੁੰਦੇ ਹੋ ਤੇ ਚਾਹੁੰਦੇ ਹੋ ਕਿ ਅਨਬੀਟੇਬਲ ਪ੍ਰਾਈਜ਼ ਸਾਨੂੰ ਮਿਲਣ ਤੇ ਅਪਲਾਈਂਸ ਜੰਕਸ਼ਨ ਦੇ ਪਾਸ ਹੀ ਮਿਲਣਗੇ। ਸੋ ਕਿਚਨ ਦੇ ਲਈ ਰੈਫਰਿਜਰੇਟਰ, ਸਟੋਵ ਤੇ ਨਾਲ ਡਿਸ਼ ਵਾਸ਼ਰ ਤੇ ਨਾਲ ਵਾਸ਼ਰ ਡਰਾਇਰ ਦਾ ਪੂਰਾ ਕੌਂਬੋ, ਜਾਂ ਫਿਰ ਬੇਸਮੈਂਟ ਦੇ ਲਈ ਤੁਸੀਂ ਬੰਡਲ ਜੋ ਹੈ ਅੱਛਾ ਲੈਣਾ ਹੈ ਤੇ ਅਪਲਾਈਂਸ ਜੰਕਸ਼ਨ ਜ਼ਰੂਰ ਪਹੁੰਚਣਾ। ਤੇ ਨਾਲ ਇਹਨਾਂ ਦਾ ਨੰਬਰ ਵੀ ਨੋਟ ਕਰ ਲਓ ਤਾਂ ਜੋ ਕਿ ਡੀਲਸ ਬਾਰੇ ਤੁਸੀਂ ਜਾਣਕਾਰੀ ਫੋਨ ਤੇ ਹੀ ਲੈ ਸਕੋ। ਨੰਬਰ 905-450-0054, 905-450-0054 ਜੀ ਨੋਟ ਰੱਖਣਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਅੱਜ ਤੁਸੀਂ ਪ੍ਰੋਗਰਾਮ ਦੇ ਵਿੱਚ ਯੋਗਦਾਨ ਪਾਇਆ। ਰਮੇਸ਼ ਜੀ ਮੈਂ ਤੁਹਾਡਾ ਵੀ ਬਹੁਤ ਬਹੁਤ ਜੀ ਧੰਨਵਾਦ ਕਰਦੀ ਹਾਂ
0: ਜੀ, ਸ਼ੁਕਰੀਆ, ਮਿਹਰਬਾਨੀ ਜੀ।
1: ਸੋ ਜੀ ਐਤਵਾਰ ਦਾ ਦਿਨ ਸਾਰਿਆਂ ਦਾ ਸਫਲ ਰਹੇ, ਪਰਿਵਾਰ ਦੇ ਨਾਲ ਤੁਸੀਂ ਰੱਜ ਕੇ ਮਾਣੋ ਤੇ ਸਾਡੀ ਅਗਲੀ ਮੁਲਾਕਾਤ ਜੋ ਹੈ ਉਹ ਅਗਲੇ ਸ਼ਨੀਵਾਰ ਹੋਵੇਗੀ, ਪਰ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ AM 530 ਤੇ ਤੁਸੀਂ ਰੋਜ਼ਾਨਾ ਜੁੜਨਾ। ਤੇ ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਇਜਾਜ਼ਤ, ਹੱਸਦੇ ਵੱਸਦੇ ਰਹਿਣਾ ਜੀ, ਸਤਿ ਸ਼੍ਰੀ ਅਕਾਲ।

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਖੁਸ਼ਬੂ ਪੰਜਾਬ ਦਾ ਰੰਗ ਰਮਜ਼ ਪੰਜਾਬੀ ਆਪਣਿਆਂ ਦਾ ਪਿਆਰ ਸੱਚੇ ਜਜ਼ਬਾਤਾਂ ਦਾ ਇਕਰਾਰ
2: ਤੁਸੀਂ ਸੁਣ ਰਹੇ ਹੋ ਰੇਡੀਓ ਰਮਜ਼ ਪੰਜਾਬੀ।

ਅਕਲੋਂ ਅੰਨੇ ਹੱਥ ਬੰਦੂਕਾਂ ਚੱਕ ਨਿਸ਼ਾਨੇ ਕਰ ਦਿੱਤੇ, ਆਪਾਂ ਆਪਣੇ ਆਪ ਹੀ ਆਪਣੇ ਲੋਕ ਬੇਗਾਨੇ ਕਰ ਦਿੱਤੇ। ਇਹ ਲੋਕ ਸ਼ਮਾਂ ਦੀ ਫਿਤਰਤ ਨੂੰ ਜਾਣਦਿਆਂ ਵੀ ਕਿਉਂ ਆਖਣ, ਇਸਨੇ ਕਾਹਤੋਂ ਪਲ ਵਿੱਚ ਸਾੜ ਸੁਆਹ ਪਰਵਾਨੇ ਕਰ ਦਿੱਤੇ। ਆਪਣੀ ਮਿੱਟੀ ਦੀ ਖੁਸ਼ਬੋਈ ਲੈਣ ਲਈ ਵੀ ਤਰਸਦੇ ਨੇ, ਇਸ਼ਕ ਦੀ ਰੰਗਤ ਨੇ ਪਰਦੇਸੀ ਦੇਖ ਦੀਵਾਨੇ ਕਰ ਦਿੱਤੇ। ਤੇਰੇ ਜਾਣ ਦੇ ਮਗਰੋਂ ਵੀ ਤਾਂ ਤੇਰੀ ਚਰਚਾ ਛਿੜਦੀ ਹੈ, ਇੱਕ ਤੇਰੇ ਕਿਰਦਾਰ ਨੇ ਹੀ ਹੈਰਾਨ ਜ਼ਮਾਨੇ ਕਰ ਦਿੱਤੇ। ਅਕਲਾਂ ਵਾਲੇ ਲੋਕਾਂ ਮੈਨੂੰ ਕਾਫਿਰ ਆਖ ਬੁਲਾਇਆ ਹੈ, ਆਸ਼ਕ ਦੇ ਲਈ ਇਸ਼ਕ 'ਚ ਦੇਖੋ ਤੈਅ ਪੈਮਾਨੇ ਕਰ ਦਿੱਤੇ। ਤੇਰੀ ਹਰ ਗੱਲ ਨੂੰ ਹੀ ਮੈਥੋਂ ਸੱਤ ਵਚਨ ਕਹਿ ਹੋਣਾ ਨਹੀਂ ਤੇਰੀ ਹਰ ਗੱਲ ਨੂੰ ਹੀ ਮੈਥੋਂ ਸੱਤ ਵਚਨ ਕਹਿ ਹੋਣਾ ਨਹੀਂ ਇਸੇ ਕਰਕੇ ਆਪੇ ਹੋਇਆ ਦੂਰ ਬਹਾਨੇ ਕਰ ਦਿੱਤੇ। ਮੰਗਤਿਆਂ ਨੂੰ ਤੇਰੀ ਰਹਿਮਤ ਸਦਕਾ ਰੋਟੀ ਮਿਲਦੀ ਹੈ, ਮੰਗਤਿਆਂ ਦੇ ਵਰਗੇ ਲੋਕੀ ਵੀ ਤੂੰ ਦਾਨੇ ਕਰ ਦਿੱਤੇ। ਮੈਨੂੰ ਸਾਕੀ ਅਕਸਰ ਪੁੱਛੇ, ਦੱਸ ਅਮਨ ਹੁਣ ਕਿੱਥੇ ਰਹਿਣਾ, ਆਖਰ ਕਿਹੜੀ ਗੱਲੋਂ ਤੂੰ ਵੀਰਾਨ ਮੈਂ ਖਾਨੇ ਕਰ ਦਿੱਤੇ। ਅਮਨਦੀਪ ਸਿੰਘ ਅਮਨ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਤੁਹਾਡਾ ਅੱਜ ਦੇ ਰਾਮਜ਼ ਪੰਜਾਬੀ ਵੀਕਐਂਡ ਸ਼ੋਅ 'ਚ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਹੈ ਕਿ ਬਿਲਕੁਲ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਣਿਆ ਤੁਸੀਂ ਅੱਜ, ਮੈਨੂੰ ਪਤਾ ਹੈ ਕਿ ਵੀਕਐਂਡ ਹੈ ਔਰ ਖੂਬ ਤੁਸੀਂ ਵੀਕਐਂਡ ਨੂੰ ਇੰਜੋਏ ਕਰ ਰਹੇ ਹੋਣੇ ਆ, ਔਰ ਸਾਡੇ ਵੱਲੋਂ ਵੀ ਤੁਹਾਡੇ ਵਾਸਤੇ ਸ਼ੁਭ ਸ਼ਾਮਾਂ ਨੇ, ਦੁਆਵਾਂ ਨੇ ਬੱਚਿਆਂ ਦੇ ਲਈ, ਤੁਹਾਡੇ ਲਈ। ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ, ਸੋ ਜ਼ਰੂਰ ਤੁਸੀਂ ਆਪੋ ਆਪਣੀ ਮੰਜ਼ਿਲ ਜਿੱਥੇ ਵੀ ਤੁਸੀਂ ਜਾ ਰਹੇ ਹੋ ਉੱਥੇ ਬੜੀ ਖੁਸ਼ੀ ਦੇ ਨਾਲ ਤੁਸੀਂ ਅੱਜ ਪਹੁੰਚੋਗੇ, ਔਰ ਜੇ ਵਾਪਸ ਆ ਰਹੇ ਹੋ ਤਾਂ ਜ਼ਰੂਰ ਆਪਣੇ ਘਰਾਂ ਨੂੰ ਤੁਸੀਂ ਅੱਜ ਸੁੱਖ ਸਵੇਲੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਆਪੋ ਆਪਣੇ ਰਸਤੇ ਤੈਅ ਕਰਦੇ ਹੋਏ ਆਪਣੇ ਪਰਿਵਾਰ ਦੇ ਵਿੱਚ ਸ਼ਾਮਲ ਹੋਵੋ, ਔਰ ਆਪਣੇ ਬੱਚਿਆਂ ਦੇ ਨਾਲ ਇਹ ਛੁੱਟੀਆਂ ਜਿਹੜੀਆਂ ਤੁਸੀਂ ਮਨਾ ਰਹੇ ਹੋ। ਸ਼ੁਭ ਸ਼ਾਮਾਂ ਬੱਚਿਆਂ ਦੇ ਵਾਸਤੇ ਇੱਕ ਵਾਰੀ ਫਿਰ ਤੋਂ ਸਾਡੇ ਪ੍ਰੋਗਰਾਮ ਦੇ ਵੱਲੋਂ। ਜੁਲਾਈ 26 ਹੋ ਗਈ ਹੈ ਜੀ, ਅੱਜ 2026 ਐਤਵਾਰ ਦਾ ਦਿਨ ਹੈ, ਔਰ 6:01 'ਤੇ ਸੂਰਜ ਅੱਜ ਚੜ੍ਹਿਆ ਅਤੇ 8:48 'ਤੇ ਛਿਪ ਜਾਣਾ, 14:47 ਦਿਨ ਦੀ ਲੰਬਾਈ ਰਹੇਗੀ। ਜੀ ਟੀ ਇਲਾਕੇ ਦੇ ਤਾਪਮਾਨ ਦੀ ਗੱਲ ਕਰੀਏ ਤਾਂ 26 ਤੋਂ 27 ਡਿਗਰੀ ਦੇ ਆਸ ਪਾਸ ਅੱਜ ਤਾਪਮਾਨ ਹੈ, ਥੋੜ੍ਹਾ ਬਹੁਤ ਛਿੱਟੇ ਪੈਣ ਦੀ ਵੀ ਸੰਭਾਵਨਾ ਦੱਸੀ ਗਈ ਹੈ। 16 ਡਿਗਰੀ ਰਾਤ ਨੂੰ ਹੋ ਜਾਣਾ। ਕੱਲ੍ਹ ਦੀ ਗੱਲ ਕਰ ਲਈਏ, 28 ਡਿਗਰੀ 18 ਡਿਗਰੀ ਅਤੇ ਮੰਗਲਵਾਰ ਨੂੰ 24 ਅਤੇ 18, ਔਰ ਕੱਲ੍ਹ ਅਤੇ ਪਰਸੋਂ ਵੀ ਥੋੜ੍ਹੇ ਬਹੁਤਾ ਜਿਹੜਾ ਮੀਂਹ ਪੈਣ ਦੇ ਆਸਾਰ ਹੈ ਮੌਸਮ ਵਿਭਾਗ ਦੇ ਵੱਲੋਂ ਦੱਸੇ ਜਾ ਰਹੇ ਨੇ। ਬੁੱਧਵਾਰ ਨੂੰ 24 ਡਿਗਰੀ ਅਤੇ 16 ਡਿਗਰੀ ਹੈ, ਵੀਰਵਾਰ ਨੂੰ 28 ਡਿਗਰੀ ਅਤੇ 16 ਡਿਗਰੀ ਦੇ ਆਸ ਪਾਸ ਜਿਹੜਾ ਤਾਪਮਾਨ ਹੈ ਉਹ ਜੀ ਟੀ ਇਲਾਕੇ ਦਾ ਰਹੇਗਾ। ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਮਦਦ ਸਾਨੂੰ ਆਪਟੀਕਲ ਵਨ ਦੇ ਵੱਲੋਂ ਵੀ ਮਿਲਦੀ ਹੈ। 905-455-0752 ਬਿਲਕੁਲ ਰਾਈਟ ਹੈ ਜੀ, 905-455-0752 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਪੰਜਾਬੀ ਬਾਏ ਨੇਚਰ 416-937-2061 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-937-2061 ਪੰਜਾਬੀ ਬਾਏ ਨੇਚਰ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਗੱਲ ਕੀਤੀ ਜਾ ਸਕਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕੁਝ ਇੱਕ ਸਪੈਸ਼ਲ ਰੇਟ ਸਾਡੇ ਕੋਲ ਪਹੁੰਚੇ ਨੇ, ਅੱਗੇ ਚੱਲ ਕੇ ਮੈਂ ਉਹਨਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂਗਾ। ਅਗਰ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ 905-678-1200 'ਤੇ ਕਾਲ ਕਰਕੇ ਲਈ ਜਾ ਸਕਦੀ ਹੁੰਦੀ ਹੈ। ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਦੇ ਵੱਲੋਂ ਵੀ ਪ੍ਰੋਗਰਾਮ ਸਪੋਂਸਰਡ ਹੁੰਦਾ ਹੈ, ਸੋ 416-600-1379 'ਤੇ ਤੁਸੀਂ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਇੱਕ 1-bedroom ਦੀ ਲੀਗਲ ਬੇਸਮੈਂਟ ਹੋਰੰਟੈਰੀਓ ਸਟਰੀਟ ਐਂਡ ਬੋਵੇ ਡਰਾਈਵ ਦੇ ਬਿਲਕੁਲ ਇੰਟਰਸੈਕਸ਼ਨ ਬਿਲਕੁਲ ਕਾਰਨਰ ਦੇ ਵਿੱਚ ਹੈ, ਔਰ ਬੋਵੇ ਡਰਾਈਵ ਦੇ ਨਾਲ ਇਸ ਘਰ ਦੀ ਸਾਈਡ ਜਿਹੜੀ ਆ ਲੱਗਦੀ ਹੈ, ਨਾਲ ਹੀ ਬੱਸ ਸਟੋਪ ਹੈ।
ਸਾਰੀਆਂ ਹੀ ਅਮੈਨਿਟੀਜ਼, ਜੇ ਤੁਸੀਂ ਗਰੋਸਰੀ ਸ਼ੋਪਿੰਗ ਕਰਨੀ ਹੈ ਜਾਂ ਖਾਣਾ ਪੀਣਾ ਕੁਛ ਵੀ ਤੁਸੀਂ, ਅਤੇ ਰੈਸਟੋਰੈਂਟਸ, ਕੌਫੀ ਸ਼ੋਪਸ, ਵਾਲਮਾਰਟ, ਫੋਰਟੀਨੋਸ, ਸਾਰਾ ਕੁਛ ਬਿਲਕੁਲ ਘਰ ਦੀ ਕਹਿ ਲਓ ਕਿ ਦੂਜੇ ਪਾਸੇ, ਸੜਕ ਦੇ ਦੂਜੇ ਪਾਸੇ ਹੈ। ਸੋ ਵਾਕਿੰਗ ਡਿਸਟੈਂਸ 'ਤੇ ਹਰ ਇੱਕ ਚੀਜ਼ ਇੱਥੋਂ ਹੈਗੀ ਹੈ। ਤੁਸੀਂ ਇਸ ਨੂੰ 1 ਅਗਸਤ ਤੋਂ ਅਗਰ ਰੈਂਟ 'ਤੇ ਲੈਣਾ ਚਾਹੁੰਦੇ ਹੋ, ਵੈਸੇ ਕੱਲ੍ਹ ਤੋਂ ਖਾਲੀ ਹੋ ਜਾਣੀ ਆ। ਸੋ ਇਸ ਇੱਕ ਬੈੱਡਰੂਮ ਦੀ ਬੇਸਮੈਂਟ ਨੂੰ ਤੁਸੀਂ ਰੈਂਟ 'ਤੇ ਲੈਣਾ ਅਤੇ ਮੈਨੂੰ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕਾਲ ਕਰ ਲਿਓ। 416-669-1369 ਨੰਬਰ ਹੈ, 416-669-1379। ਔਰ ਇਸੇ ਤਰ੍ਹਾਂ ਨਾਲ ਹੀ ਇੱਕ 550 ਸਕੁਆਇਰ ਫੀਟ ਦਾ ਆਫਿਸ ਸਪੇਸ ਜਿਹੜੀ ਸੈਕਿੰਡ ਫਲੋਰ 'ਤੇ ਹੈ, ਡੈਰੀ ਐਂਡ ਡਰੂ ਰੋਡ ਦੇ ਬਿਲਕੁਲ ਨੇੜੇ ਹੈ, ਡਿਕਸੀ ਡੈਰੀ ਤੁਸੀਂ ਕਹਿ ਸਕਦੇ ਹੋ। ਔਰ ਇੱਥੇ ਵੀ ਤੁਸੀਂ ਅਗਰ ਇਸ ਆਫਿਸ ਨੂੰ ਤੁਸੀਂ ਆਪਣਾ ਕੋਈ ਵੀ ਪ੍ਰੋਫੈਸ਼ਨਲ ਸੈਟਅਪ ਆਫਿਸ ਤੁਸੀਂ ਕਰਨਾ, ਅਤੇ ਇਹ ਬਿਲਕੁਲ ਹੁਣ ਖਾਲੀ ਹੈ ਇਸ ਵੇਲੇ, ਇਸ ਨੂੰ ਵੀ ਤੁਸੀਂ ਰੈਂਟ 'ਤੇ ਲੈਣਾ ਚਾਹੁੰਦੇ ਹੋ ਅਤੇ 416-669-1379 'ਤੇ ਕਾਲ ਕਰ ਸਕਦੇ ਹੋ। ਇੱਕ ਪੀਜ਼ਾ ਸਟੋਰ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਅਤੇ ਉਹਦੇ ਲਈ ਵੀ, ਜੋ ਕਿ ਕੈਨੇਡੀ ਐਂਡ ਕੁਈਨ ਸਟਰੀਟ ਦੇ ਨੇੜੇ ਆ, ਅਗਰ ਉਸ ਵਾਸਤੇ ਵੀ ਕੋਈ ਇਨਕੁਆਇਰੀ ਤੁਸੀਂ ਕਰਨੀ ਹੋਵੇ ਤਾਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਾਲ ਕਰ ਲਿਓ ਜੀ। 416-669-1379 ਟੈਲੀਫੋਨ ਨੰਬਰ ਹੈ, 416-669-1379 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 416-233-7378 ਜਾਂ 8296, 416-233-7368 ਜਾਂ ਫਿਰ 8297 'ਤੇ ਆਪਣੀ ਗੱਲਬਾਤ ਹਮੇਸ਼ਾ ਹੀ ਹੋ ਸਕਦੀ ਹੁੰਦੀ ਹੈ ਜੀ। ਜੁੜ ਚੁੱਕੇ ਹੋ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ।

0: ਜੀ ਦੋਸਤੋ, ਜੁੜੇ ਹੋ ਪ੍ਰੋਗਰਾਮ ਆਰਾਮ ਪੰਜਾਬੀ ਵਿਕਨ ਸ਼ੋਅ ਦੇ ਨਾਲ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਦੇ ਦੌਰਾਨ ਸਟੂਡੀ 'ਚ ਕਰਨੀ ਹੋਵੇ ਤਾਂ ਫਿਰ ਟੈਲੀਫੋਨ ਨੰਬਰਸ ਹੁੰਦੇ ਨੇ ਜੀ 416-233-6863 ਜਾਂ 82-97 4162-337-368 ਜਾਂ ਫਿਰ 8297 'ਤੇ ਆਪਣੀ ਗੱਲਬਾਤ ਤਾਂ ਹਮੇਸ਼ਾ ਹੀ ਹੋ ਸਕਦੀ ਹੁੰਦੀ ਹੈ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਮੇਰੇ ਨਾਲ ਗੱਲਬਾਤ ਤੁਸੀਂ ਕਰਨੀ ਹੋਵੇ ਤਾਂ ਫਿਰ 416-666-9137-9 'ਤੇ ਕਰ ਸਕਦੇ ਹੁੰਦੇ ਹੋ, 416-669-1379। ਤੇ ਹਰਜਿੰਦਰ ਗਿੱਲ ਵੀ ਜੁੜ ਚੁੱਕੇ ਨੇ ਜੀ ਆਪਣੇ ਨਾਲ। ਹਰਜਿੰਦਰ ਸਵਾਗਤ ਜੀ।
1: ਮਨਜੀਤ ਜੀ ਬਹੁਤ ਮਿਹਰਬਾਨੀ, ਧੰਨਵਾਦ ਸਾਰਿਆਂ ਨੂੰ ਆਪਣੇ ਵੀਕਐਂਡ ਸ਼ੋਅ ਦੇ ਨਾਲ ਜੁੜਨ ਵਾਲਿਆਂ ਨੂੰ, ਪਰਿਵਾਰਾਂ ਨੂੰ ਪਿਆਰ ਸਤਿਕਾਰ ਦੇ ਨਾਲ। ਸਤਿ ਸ੍ਰੀ ਅਕਾਲ ਜੀ।
0: ਕੀ ਹਾਲ ਚਾਲ? ਠੀਕ ਠਾਕ ਹੋ?
1: ਹਾਂਜੀ ਬਹੁਤ ਵਧੀਆ ਜੀ, ਬਹੁਤ ਵਧੀਆ, ਥੈਂਕ ਯੂ
0: ਜੀ। ਦੋਸਤੋ, ਹਰਜਿੰਦਰ ਹੋਰਾਂ ਨਾਲ ਗੱਲਬਾਤ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦਾ ਜੀ 647-468-62 6474-00-6862। ਤੇ ਹਰਜਿੰਦਰ ਗੱਲ ਸ਼ੁਰੂ ਕਰਦੇ ਆ ਜੀ। ਬੀਤੀ ਰਾਤ ਕਿਉਂਕਿ ਇੱਕ ਬਾ ਕਮਾਲ ਸ਼ੋਅ ਜਿਹੜਾ ਹੋਣਾ ਸੀ ਕਿਸੇ ਵਜ੍ਹਾ ਕਰਕੇ, ਹਾਂਜੀ ਹੋਣਾ ਸੀ, ਹੁਣ ਹੋਏਗਾ, ਸੋ ਪੋਸਟਪੋਨ ਉਹ ਕਰਨਾ ਪਿਆ ਕਿਸੇ ਵਜ੍ਹਾ ਕਰਕੇ। ਤੇ ਆਪਾਂ ਉਹ ਥੋੜੀ ਜਿਹੀ, ਕਿਉਂਕਿ ਮੈਨੂੰ ਪਤਾ ਕਿ ਕੱਲ ਵੀ ਸਾਰਾ ਦਿਨ ਤੁਸੀਂ ਇਨਫੋਰਮੇਸ਼ਨ ਜਿਹੜੀ ਹੈ ਉਹ ਦੋਸਤਾਂ ਤੱਕ, ਜਿਹੜੇ ਸੁਣਨ ਵਾਲੇ ਨੇ ਅਲੱਗ ਅਲੱਗ ਰੇਡੀਓ ਸਟੇਸ਼ਨ ਤੋਂ, ਤੁਸੀਂ ਉਹਦੀ ਇਨਫੋਰਮੇਸ਼ਨ ਪਹੁੰਚਾਈ ਹੈ। ਔਰ ਮੇਰਾ ਖਿਆਲ ਅੱਜ ਕੱਲ੍ਹ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ, ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਵੈਸੇ ਉਹਦੇ ਥਰੂ ਵੀ ਪਤਾ ਲੱਗਿਆ, ਸੋ ਕੀ ਵਜ੍ਹਾ ਹੋਈ ਤੇ ਹੁਣ ਆਪਾਂ ਜਿਹੜੀ ਅਗਲੀ ਅਨਾਊਂਸ, ਜਿਹੜੀ ਡੇਟ ਅਨਾਊਂਸ ਕੀਤੀ ਆ, ਉਹ ਵੀ ਉਹਦੇ ਬਾਰੇ ਵੀ ਗੱਲ ਕਰਦੀ ਹੈ।
1: ਮਨਜੀਤ ਜੀ, ਪਹਿਲਾਂ ਤਾਂ ਸਾਡੇ ਜਿੰਨੇ ਵੀ ਪਰਿਵਾਰ ਆਪਾਂ ਨੂੰ ਸੁਣਦੇ ਆ ਜਾਂ ਵੱਖਰੇ ਵੱਖਰੇ ਤਰੀਕੇ ਨਾਲ ਜਿੱਦਾਂ ਜਿੱਦਾਂ ਵੀ ਮੈਸੇਜ ਪਹੁੰਚਦਾ ਰਿਹਾ, ਤੇ ਉਹਨਾਂ ਨੇ ਆਪਣੇ 25 ਤਰੀਕ ਵਾਲੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਲਈਆਂ ਹੋਈਆਂ ਸੀ, ਸ਼ੋਅ ਦੇ ਵਿੱਚ ਪਹੁੰਚਣ ਦੇ ਲਈ ਪਲਾਨ ਕੀਤਾ ਹੋਇਆ ਸੀ ਜਾਂ ਪਲਾਨ ਕਰਨਾ ਸੀ, ਕਿਉਂਕਿ ਪਰਸੋਂ ਫਿਰ ਇਹ ਅਪਡੇਟ ਸਾਨੂੰ ਸਾਂਝੀ ਕਰਨੀ ਪਈ ਸੀ ਕਿ ਸ਼ੋਅ ਪੋਸਟਪੋਨ ਹੋ ਰਿਹਾ, ਸੋ ਉਹਨਾਂ ਨੇ ਫਿਰ ਆਪਣਾ ਹੋ ਸਕਦਾ ਕਿ ਪਲਾਨ ਹੋਲਡ ਕਰ ਲਿਆ ਹੋਵੇ, ਸੋ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਪਹਿਲਾਂ ਤਾਂ
0: ਜੀ।
1: ਦੂਸਰੀ ਗੱਲ ਇਹ ਕਿ ਜਿਹੜਾ ਸਾਨੂੰ ਇੱਕ ਬੜਾ ਚੰਗਾ ਇਹ ਲੱਗਿਆ ਕਿ ਅਸੀਂ ਕੱਲ, ਕਿਉਂਕਿ ਅਸੀਂ ਆਪਣੀ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਉੱਥੇ ਵੈਨਿਊ ਤੇ ਵੀ ਪਹੁੰਚੇ ਹੋਏ ਸੀ, ਈਵਨ ਰੋਡ ਦੇ ਉੱਪਰ ਪਹੁੰਚ ਕੇ ਤਾਂ ਕਿ ਕਿਸੇ ਨੂੰ ਕੋਈ ਸੁਵਿਧਾ ਨਾ ਹੋਵੇ, ਤਾਂ ਮਨਜੀਤ ਜੀ ਹੈਰਾਨੀ ਦੀ ਗੱਲ ਇਹ ਹੈ ਕਿ ਨੋਟ ਈਵਨ ਇੱਕ ਸਿੰਗਲ ਕਾਲ ਜਿਹਨਾਂ ਨੇ ਸਾਨੂੰ ਕਿਹਾ ਹੋਵੇ ਯਾਰ ਵੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸੀ ਵੀ ਸ਼ੋਅ ਪੋਸਟਪੋਨ ਹੋ ਗਿਆ ਤੇ ਅਸੀਂ ਤਾਂ ਉੱਥੇ ਪਹੁੰਚੇ ਹੋਏ ਸੀ, ਸਾਨੂੰ ਤੁਸੀਂ ਦੱਸਿਆ ਨੀ ਜਾਂ ਸਾਨੂੰ ਪਤਾ ਨੀ ਲੱਗ ਸਕਿਆ। ਸੋ ਇਹ ਬੜਾ ਮੈਨੂੰ ਕਮਾਲ ਦੀ ਗੱਲ ਲੱਗੀ, ਕਿਉਂਕਿ ਇੱਕ ਤਾਂ ਟਿਕਟ ਮਾਸਟਰ ਨੇ ਜਾਂ ਵੈਨਿਊ ਨੇ ਜਾਂ ਮੈਨੇਜਮੈਂਟ ਨੇ ਆਪਣੇ ਵੱਲੋਂ ਜਿੰਨਾ ਵੀ ਮੈਕਸੀਮਮ ਉਹ ਇਸ ਮੈਸੇਜ ਨੂੰ ਕਨਵੇ ਕਰ ਸਕਦੇ ਸੀ ਤਾਂ ਵਿਦਇਨ 24 ਆਵਰਸ, ਲੈਸ ਦੈਨ 24 ਆਵਰਸ ਦੇ ਵਿੱਚ ਹੀ ਉਹ ਹਰ ਇੱਕ ਉਸ ਸ਼ਖਸ ਤੱਕ ਮੈਸੇਜ ਪਹੁੰਚਦਾ ਹੋ ਗਿਆ। ਫਿਰ ਸੋਸ਼ਲ ਮੀਡੀਆ ਦੇ ਜ਼ਰੀਏ ਸਾਡੇ ਬਹੁਤ ਸਾਰੇ ਫਰੈਂਡਸ, ਸਾਡੇ ਵਲੰਟੀਅਰਸ, ਸਾਡੇ ਟੀਮ ਮੈਂਬਰਸ, ਸਾਡੇ ਮੀਡੀਆ ਕੋਲੀਗਸ, ਜਿਸ ਤਰੀਕੇ ਦੇ ਨਾਲ ਵੀ ਸਾਰਿਆਂ ਨੂੰ ਪਤਾ ਲੱਗਿਆ, ਉਹਨਾਂ ਨੇ ਇਹਦੇ ਵਿੱਚ ਸਾਡਾ ਸਾਥ ਦਿੱਤਾ ਤੇ ਇਸ ਮੈਸੇਜ ਨੂੰ ਘਰ ਘਰ ਤੱਕ ਪਹੁੰਚਦਾ ਕੀਤਾ, ਸ਼ਾਇਦ ਇਸੇ ਕਰਕੇ ਹੋਇਆ। ਮੈਂ ਦੁਬਾਰਾ ਸੱਚੀ, ਮਤਲਬ ਕਈ ਵਾਰੀ ਬੰਦਾ ਤਾਂ ਕਹਿੰਦਾ ਯਾਰ ਕੋਈ ਨੀ, ਮਾੜਾ ਮੋਟਾ ਮਸਾਲਾ ਲਾ ਕੇ ਗੱਲ ਕਰ ਰਹੇ ਹੋਣੇ ਆ, ਨੋਟ ਈਵਨ ਅ ਸਿੰਗਲ ਕਾਲ ਜਿਹਨਾਂ ਨੇ ਕਿਹਾ ਹੋਵੇ ਯਾਰ ਵੀ ਆਹ ਕੀ ਹੋ ਗਿਆ ਵੀ ਅਸੀਂ ਤਾਂ ਉੱਥੇ ਪਹੁੰਚੇ ਹੋਏ ਹਾਂ ਤੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਸ਼ੋਅ ਪੋਸਟਪੋਨ ਹੋ ਗਿਆ। ਸੋ ਪਹਿਲੀ ਗੱਲ ਤੇ ਇਸ ਗੱਲ ਦੇ ਲਈ ਸਾਰਿਆਂ ਦਾ ਸਾਥ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
0: ਬਿਲਕੁਲ।
1: ਦੂਸਰੀ ਗੱਲ ਜਿਹੜੀ ਹੁਣ ਸ਼ੋਅ ਨੂੰ ਪੋਸਟਪੋਨ ਕਰਨ ਦੀ ਸੀ, ਉਹ ਕੁਛ ਇਹੋ ਜਿਹੀਆਂ ਕੰਡੀਸ਼ਨ ਪੈਦਾ ਹੋ ਗਈਆਂ ਜਿਹੜੀਆਂ ਕਿ ਸਾਡੇ ਬਿਲਕੁਲ ਵੀ ਕੰਟਰੋਲ ਚ ਨਹੀਂ ਸੀ। ਬੜਾ ਸੋਚ ਸਮਝ ਕੇ, ਪੰਜਾਬੀ ਚ ਆਪਾਂ ਇੱਕ ਕਹਾਵਤ ਵਰਤਦੇ ਹੁੰਦੇ ਹਾਂ ਕਿ ਦਿਲ ਤੇ ਪੱਥਰ ਰੱਖ ਕੇ ਸਾਨੂੰ ਇਹ ਫੈਸਲਾ ਕਰਨਾ ਪਿਆ, ਕਿਉਂਕਿ ਉਹਦੇ ਵਿੱਚ ਸਾਡੇ ਲਈ ਵੀ ਬਹੁਤ ਵੱਡਾ ਇੱਕ ਹੈਸਲ ਸੀ, ਸਾਡੇ ਲਈ ਵੀ ਬਹੁਤ ਵੱਡੀ ਇੱਕ ਇਹ ਕਹਿ ਲਓ ਕਿ ਟ੍ਰਬਲ ਦੀ ਤਰ੍ਹਾਂ ਹੀ ਸਾਨੂੰ ਲੱਗਿਆ ਸੀ, ਤੇ ਬਹੁਤ ਸਾਰੇ ਪਰਿਵਾਰ ਜਿਹੜੇ ਹੋ ਸਕਦਾ ਉਹਨਾਂ ਨੇ ਆਪਣੇ ਪਲਾਨ ਇਸ ਤਰ੍ਹਾਂ ਕਈ ਸਮੇਂ ਤੋਂ ਬਣਾਏ ਹੋਣਗੇ, ਉਹਨਾਂ ਲਈ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਥੋੜ੍ਹਾ ਜਿਹਾ ਆਪਣੇ ਸਕੈਜੂਲ ਚੇਂਜ ਕਰਨ ਦੇ ਲਈ ਮੁਸ਼ਕਲ ਆਈ ਹੋਣੀ ਆ। ਸੋ ਉਹਦੇ ਲਈ ਅਸੀਂ ਫਿਰ ਇਹ ਕਾਰਨ ਸਾਡਾ ਜਿਹੜਾ ਵੱਡਾ ਇਹ ਸੀ ਕਿ ਫੈਸਲਾ ਇਹ ਤਾਂ ਕਰਨਾ ਪਿਆ ਕਿ ਪਰਸੋਂ ਵੀਰਵਾਰ ਨੂੰ ਯੂਨੀਅਨ ਦੀ ਸਟ੍ਰਾਈਕ ਸ਼ੁਰੂ ਹੋਈ ਸੀ ਉੱਥੇ, ਜਿਹਦੇ ਵਿੱਚ ਕਿ ਕੁਛ ਇੱਕ ਸਿਕਿਉਰਿਟੀ ਨਾਲ ਸੰਬੰਧਿਤ ਉਹਨਾਂ ਦੇ ਕੋਈ ਡਿਪਾਰਟਮੈਂਟ ਦੀਆਂ ਕੋਈ ਡਿਮਾਂਡਸ ਨੂੰ ਲੈ ਕੇ ਮੈਨੇਜਮੈਂਟ ਦੇ ਨਾਲ ਕੋਈ ਉਹਨਾਂ ਦਾ ਇਸ਼ੂ ਚੱਲ ਰਿਹਾ, ਤੇ ਤੁਹਾਨੂੰ ਪਤਾ ਕਿ ਜਦੋਂ ਕੋਈ ਯੂਨੀਅਨ ਇਨਵੋਲਵ ਹੋ ਜਾਂਦੀ ਨੇ ਫਿਰ ਉਹਨਾਂ ਦੇ ਲਈ ਕੋਈ ਵੱਡੀ ਛੋਟੀ ਜਿਹੜੀ ਹੋਰ ਐਕਟੀਵਿਟੀ ਆ ਜਾਂ ਇਵੈਂਟਸ ਨੇ ਉਹ ਮਾਇਨਾ ਨਹੀਂ ਰੱਖਦੇ, ਤੋਂ ਆਪਣੇ ਢੰਗ ਤਰੀਕਿਆਂ ਦੇ ਨਾਲ ਹੀ ਮੈਂ ਥੋੜਾ ਜਿਹਾ ਰੁੱਖਾ ਸ਼ਬਦ ਵਰਤ ਲੈਣਾ ਵੀ ਬਦਮਾਸ਼ੀ ਜਾਂ ਗੁੰਡਾਗਰਦੀ ਕਰਦੇ ਆ, ਇਹ ਵੀ ਉਹਦਾ ਹੀ ਇੱਕ ਪਾਰਟ ਸੀ। ਸੋ ਠੀਕ ਹੈ, ਮੈਂ ਸਮਝਦਾ ਕਿ ਉਹਨਾਂ ਦੇ ਆਪਣੇ ਕੁਛ ਹੱਕ ਮੰਗਣ ਦੀ ਜਾਂ ਕੁਛ ਹੁੰਦੀ ਹੈ, ਪਰ ਜਿਹਦੇ ਵਿੱਚ ਅਸੁਵਿਧਾ ਜਿਹੜੀ ਹੁੰਦੀ ਆ ਆਮ ਪਬਲਿਕ ਦੇ ਲਈ, ਆਮ ਸਾਡੇ ਵਰਗੇ ਜਿਹੜੇ ਹੁਣ ਕੋਈ, ਅਸੀਂ ਇਹ ਤਾਂ ਹੈ ਨੀ ਕੋਈ ਬਹੁਤ ਵੱਡੀਆਂ ਕੋਈ ਬਿਲੀਅਨਰ ਜਾਂ ਮਿਲੀਅਨ ਡਾਲਰਸ ਦੀਆਂ ਸਾਡੀਆਂ ਕੰਪਨੀਜ਼ ਨੇ ਜਾਂ ਕਾਰਪੋਰੇਸ਼ਨਜ਼ ਨੇ, ਉਹ ਹੁਣ ਅਗਲੀ ਸਟੇਜਿਸ ਦੇਖਾਂਗੇ ਵੀ ਆਪਾਂ ਕਿਸ ਤਰੀਕੇ ਦੇ ਨਾਲ ਕੇਟਰ ਕਰਦੇ ਹਾਂ, ਪਰ ਜਿਹੜਾ ਉਹ ਹਰਾਸਮੈਂਟ ਹੈ ਉਹ ਸੱਚਮੁੱਚ ਇੱਕ ਗੁੰਡਾਗਰਦੀ ਵਰਗੇ ਮੈਨੂੰ ਤਾਂ ਨਿਸ਼ਾਨੀ ਲੱਗਦੀ ਹੁੰਦੀ। ਹਾਂ ਠੀਕ ਹੈ, ਉਹ ਬੜੀ ਸੋਫਿਸਟੀਕੇਟਡ ਤਰੀਕੇ ਦੇ ਨਾਲ ਬੜੀ ਪੋਲਾਈਟਲੀ ਜਦੋਂ ਉਹਨਾਂ ਨਾਲ ਗੱਲ ਕਰਦੇ ਹਾਂ ਤਾਂ ਆਪਣੀ ਜਸਟੀਫਿਕੇਸ਼ਨ ਦਿੰਦੇ ਆ, ਤੇ ਉੱਥੇ ਬੇਵੱਸ ਹੁੰਦੇ ਹਾਂ ਆਪਾਂ, ਕੋਈ ਲੜਾਈ ਝਗੜਾ ਨਹੀਂ ਕਰ ਸਕਦੇ ਹੁੰਦੇ ਜਾਂ ਕੋਈ ਹੋਰ ਇੱਦਾਂ ਦੀ ਗੱਲ ਨਹੀਂ ਕਰ ਸਕਦੇ ਹੁੰਦੇ, ਬਟ ਅਸੀਂ ਉੱਥੇ ਸਿਰਫ ਇੱਕ ਕਮਿਊਨੀਕੇਸ਼ਨ ਜਾਂ ਡਾਇਲੋਗ ਹੀ ਕਰ ਸਕਦੇ ਹੁੰਦੇ ਹਾਂ। ਸੋ ਉਹਦੇ ਵਿੱਚ ਉਹਨਾਂ ਦਾ ਸਾਡੇ ਨਾਲ ਵੀ ਕੋਈ ਡਾਇਰੈਕਟ ਲੈਣਾ ਦੇਣਾ ਨਹੀਂ ਸੀ, ਪਰ ਮੈਨੇਜਮੈਂਟ ਦੀ ਜਿਹੜੇ ਆਪਣੇ ਕੁਛ ਰਾਈਟਸ ਨੇ ਜਾਂ ਮੈਨੇਜਮੈਂਟ ਦੇ ਕੋਈ ਆਪਣੇ ਤਰੀਕੇ ਨੇ, ਉਹਨਾਂ ਨੇ ਕਿਵੇਂ ਉਹਨਾਂ ਨਾਲ ਡੀਲ ਕਰਨਾ ਸੀ, ਉਹਦੇ ਕਰਕੇ ਪਿਸ ਆਪਾਂ ਗਏ। ਤੇ ਬਹੁਤ ਸਾਰੇ ਲੋਕ ਉਹ ਇਸ ਗੱਲ ਨੂੰ ਸਮਝਿਆ ਉਹਨਾਂ ਨੇ, ਔਰ ਕੋਈ ਵੀ ਇੱਦਾਂ ਦੀ ਕਾਲ ਵੀ ਨਹੀਂ ਸਾਨੂੰ ਆਈ ਜਿਹਨਾਂ ਨੇ ਕੋਈ ਕੋਈ ਨੈਗੇਟਿਵ ਕਮੈਂਟ ਦਿੱਤੇ ਹੋਣ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕਹੀ ਹੋਵੇ ਕਿ ਇਹ ਕਿਉਂ ਹੋ ਗਿਆ, ਕਿੱਦਾਂ ਹੋ ਗਿਆ ਤੁਹਾਡੀ ਮੈਨੇਜਮੈਂਟ ਦਾ ਜਾਂ ਕੋਈ ਸਿੰਗਰਸ ਦਾ ਜਾਂ ਸਾਡੇ ਟੀਮ ਫੋਰ ਐਂਟਰਟੇਨਮੈਂਟ ਦਾ, ਕੋਈ ਕਿਸੇ ਨੇ ਵੀ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਜਤਾਇਆ। ਸੋ ਇਸ ਕਰਕੇ ਅਸੀਂ ਸਾਰੇ ਪਹਿਲਾਂ ਤਾਂ ਧੰਨਵਾਦੀ ਹਾਂ। ਸੋ ਜਿਹੜੀ ਸਟ੍ਰਾਈਕ ਸੀ ਉਹਦੇ ਕਰਕੇ ਕੀ ਹੋ ਰਿਹਾ ਸੀ ਕਿ ਜਿਹੜੀਆਂ ਵੀ ਗੱਡੀਆਂ ਵੈਨਿਊ ਵਾਲੀ ਸਾਈਡ ਨੂੰ, ਕਸੀਨੋ ਵਾਲੀ ਸਾਈਡ ਨੂੰ, ਰੇਸ ਟਰੈਕ ਵਾਲੀ ਸਾਈਡ ਨੂੰ ਜਾਂ ਜਿਹੜਾ ਦ ਗ੍ਰੇਟ ਕੈਨੇਡੀਅਨ ਹੋਟਲ ਹੈ ਉਸ ਪਾਸੇ ਨੂੰ ਜਾਂਦੀਆਂ ਸੀ, ਹਰ ਰਸਤੇ ਤੋਂ 3 ਤੋਂ 4 ਰਸਤੇ ਨੇ ਜਿਹੜੇ ਉਸ ਜਿਹੜੀ ਪ੍ਰੋਪਰਟੀ ਆ ਉਧਰ ਨੂੰ ਜਾਂਦੇ, ਵੁੱਡਮਾਈਨ ਮਾਲ ਦੇ ਆਪੋਜ਼ਿਟ ਜਿਹੜਾ ਸਾਰੇ ਦਾ ਸਾਰਾ ਤੁਸੀਂ ਦੇਖਿਆ ਹੋਣਾ ਕੰਪਲੈਕਸ ਜਿਹੜਾ ਉਹ ਇੱਕ ਸਿੰਗਲ ਪ੍ਰੋਪਰਟੀ ਹੈ, ਸਿੰਗਲ ਮੈਨੇਜਮੈਂਟ ਹੈ ਉਹਦੀ ਸਾਰੀ ਦੀ। ਸੋ ਤੁਸੀਂ ਹਾਈਵੇ 27 ਤੋਂ ਲੈ ਕੇ ਆਪਣਾ ਰੈਕਸਡੇਲ ਤੋਂ ਇਧਰੋਂ 427 ਔਰ ਪਿੱਛੇ ਰੇਸ ਟਰੈਕ ਦਾ ਸਾਰਾ ਜਿਹੜਾ ਜਿੰਨੀ ਵੀ ਉਹ ਪ੍ਰੋਪਰਟੀ ਹੈ ਉਹ ਇੱਕ ਸਿੰਗਲ ਮੈਨੇਜਮੈਂਟ ਦੇ ਅੰਡਰ ਹੈ, ਤੇ ਉਹ ਸਾਰੀ ਦੀ ਸਾਰੀ ਮੈਨੇਜਮੈਂਟ ਨੂੰ ਉਹਨਾਂ ਨੇ ਕਹਿ ਲਓ ਵੀ ਤੰਗ ਕਰਨ ਲਈ ਜਾਂ ਉਹਨਾਂ ਨੂੰ ਆਪਣੀ ਡਿਮਾਂਡਸ ਪਹੁੰਚਦੇ ਕਰਨ ਲਈ ਪ੍ਰੋਟੈਸਟ ਦਾ ਇਹ ਤਰੀਕਾ ਬਣਾਇਆ ਕਿ ਜਿਹੜੇ ਵੀ ਲੋਕ ਕਸੀਨੋ ਵੱਲ ਨੂੰ ਜਾ ਰਹੇ ਨੇ, ਰੇਸ ਟਰੈਕ ਵੱਲ ਨੂੰ ਜਾ ਰਹੇ ਨੇ ਜਾਂ ਵੈਨਿਊ ਵੱਲ ਨੂੰ ਜਾ ਰਹੇ ਨੇ ਜਾਂ ਹੋਟਲ ਵੱਲ ਨੂੰ ਜਾ ਰਹੇ ਨੇ, ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਮੈਨੇਜਮੈਂਟ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ, ਤੇ ਉਹਦੇ ਵਿੱਚ ਪਿੱਛੇ ਆਪਾਂ ਸਾਰੇ ਉਸੇ ਚੀਜ਼ ਦੇ ਵਿੱਚ ਹੈ। ਸੋ ਉੱਥੇ ਕੀ ਹੋ ਰਿਹਾ ਸੀ ਵੀ ਉਹ ਹਰ ਗੱਡੀ ਨੂੰ 4-5 ਮਿੰਟ ਲਈ ਹੋਲਡ ਕਰਦੇ ਸੀ, ਫਿਰ 2 ਮਿੰਟ ਲਈ ਡਰਾਈਵ ਜਿਹੜਾ ਅੰਦਰ ਲੋਕਾਂ ਨੂੰ ਜਾਣ ਲਈ ਮੌਕਾ ਦਿੰਦੇ ਸੀ, ਫਿਰ 4-5 ਮਿੰਟ ਲਈ ਗੱਡੀਆਂ ਰੋਕ ਦਿੰਦੇ ਸੀ। ਸੋ ਤੁਸੀਂ ਆਪ ਅੰਦਾਜ਼ਾ ਲਗਾਓ ਜੇ 5 ਮਿੰਟ ਦੀ ਐਵਰੇਜ ਲੈ ਕੇ ਆਪਾਂ ਇੱਕ ਗੱਡੀ ਐਂਟਰ ਹੋ ਰਹੀ ਹੈ ਤੇ ਜੇ 4 ਰਸਤੇ ਨੇ ਤਾਂ 5 ਮਿੰਟਾਂ 'ਚ 4 ਗੱਡੀਆਂ ਐਂਟਰ ਹੋ ਰਹੀਆਂ ਨੇ,
0: ਬਿਲਕੁਲ।
1: ਤੁਸੀਂ ਆਪ ਅੰਦਾਜ਼ਾ ਲਾ ਲਓ ਵੀ 60 ਮਿੰਟ ਦੇ ਵਿੱਚ ਉੱਥੇ ਸਿਰਫ 200 ਗੱਡੀ ਐਂਟਰ ਹੋਣੀ ਸੀ, 240 ਗੱਡੀਆਂ, ਹੈਨਾ। ਸੋ ਜੇ ਇੰਨਾ ਕੁ ਟਾਈਮ, ਸੋ ਉਹਦੇ ਤੇ ਤੁਸੀਂ ਅੰਦਾਜ਼ਾ ਲਗਾਓ ਵੀ ਜੇ 1 ਘੰਟੇ ਦੇ ਵਿੱਚ 100-150 ਗੱਡੀ ਐਂਟਰ ਹੋਈ ਹੈ ਤਾਂ ਆਪਾਂ ਨੂੰ 1000-1500 ਗੱਡੀ ਐਂਟਰ ਕਰਵਾਉਣ ਨੂੰ ਕਿੰਨਾ ਟਾਈਮ ਲੱਗਣਾ ਸੀ, ਕਿੰਨਾ ਕਿਵੇਂ ਅਸੀਂ ਅਵੇਅਰ ਕਰ ਪਾਉਂਦੇ। ਸੋ ਇਸ ਕਰਕੇ ਬਿਲਕੁਲ ਵੀ ਸਾਨੂੰ ਵੈਸੇ ਤਾਂ ਅਸੀਂ ਨਹੀਂ ਚਾਹੁੰਦੇ ਸੀ ਵੀ ਕੋਈ ਇੱਦਾਂ ਦਾ ਫੈਸਲਾ ਕਰਨਾ ਪਵੇ, ਪਰ ਮਜਬੂਰੀ ਪਾਸੇ ਫੈਸਲਾ ਕਰਨਾ ਪਿਆ। ਸੋ ਉਹਦੇ ਵਿੱਚ ਸਾਨੂੰ ਸਾਰਿਆਂ ਨੇ ਸਾਥ ਦਿੱਤਾ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਤਾਂ ਹੁਣ ਅਗਲੀ ਅਪਡੇਟ ਇਹ ਹੈ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰ ਜਿਹਨਾਂ ਨੇ ਪਲਾਨ ਕੀਤਾ ਹੋਇਆ ਉਹ ਐਜ਼ ਇਟ ਇਜ਼ ਹੀ ਇੱਦਾਂ ਹੀ, ਮੈਨੂੰ ਇਉਂ ਲੱਗ ਰਿਹਾ ਕਿਉਂਕਿ ਹੁਣੇ ਮੈਂ ਥੋੜ੍ਹੀ ਦੇਰ ਪਹਿਲਾਂ ਹੀ ਆਪਣਾ ਟਿਕਟ ਮਾਸਟਰ ਦਾ ਮੈਪ ਚੈੱਕ ਕਰ ਰਿਹਾ ਸੀਗਾ ਤਾਂ ਉੱਥੇ ਕੁਛ ਇੱਕ ਲੋਕਾਂ ਨੇ, ਕਿਉਂਕਿ ਆਪਸ਼ਨ ਦੇ ਦਿੱਤੀ ਗਈ ਸੀ ਜੇਕਰ ਤੁਸੀਂ 9 ਤਰੀਕ ਵਾਲਾ ਸ਼ੋਅ ਨਹੀਂ ਮੈਨੇਜ ਕਰ ਸਕਦੇ, ਨਹੀਂ ਆ ਸਕਦੇ, ਤਾਂ ਉਹ ਰਿਫੰਡ ਹੋ ਗਿਆ ਉਹਨਾਂ ਨੂੰ। ਸੋ ਕੁਛ ਲੋਕਾਂ ਨੇ ਆਪਣੀਆਂ ਟਿਕਟਸ ਵਾਪਸ ਕੀਤੀਆਂ ਨੇ, ਕੁਛ ਲੋਕਾਂ ਨੇ ਅਜੇ ਆਪਣੀਆਂ ਟਿਕਟਸ ਇੱਦਾਂ ਹੀ ਹੋਲਡ ਕੀਤੀਆਂ ਹੋਈਆਂ। ਸੋ ਅਸੀਂ ਬੇਨਤੀ ਕਰਦੇ ਹਾਂ, ਇਨਕਰੇਜ ਤੇ ਹੀ ਕਰਦੇ ਵੀ ਐਜ਼ ਇਟ ਇਜ਼ ਜਿਹੜੀ ਟਿਕਟ ਜਿਹੜੀ ਪ੍ਰਾਈਸ ਦੇ ਉੱਤੇ ਜਿਹੜੇ ਸੈਕਸ਼ਨ 'ਚ ਤੁਸੀਂ ਲਈ ਹੋਈ ਹੈ ਉਹਨੂੰ ਐਜ਼ ਇਟ ਇਜ਼ ਹੀ ਉਹ 9 ਅਗਸਤ ਨੂੰ ਵੀ ਯੂਜ਼ ਹੋ ਜਾਣੀ, ਕਿਉਂਕਿ ਹੁਣ ਨਵੀਂ ਡੇਟ 9 ਅਗਸਤ ਹੈ। ਸੋ ਇਸ ਕਰਕੇ ਤੁਸੀਂ ਇਹ ਗੱਲ ਦੀ ਫਿਕਰ ਨਾ ਕਰਿਓ ਕਿ ਕੋਈ ਟਿਕਟ ਦੁਬਾਰਾ ਲੈਣੀ ਪੈਣੀ ਹੈ ਜਾਂ ਤੁਹਾਡੇ ਸਪੈਂਡ ਕੀਤੇ ਹੋਏ ਜਿਹੜੇ ਡਾਲਰਸ ਨੇ ਉਹ ਵੇਸਟ ਹੋ ਗਏ ਨੇ, ਬਿਲਕੁਲ ਇੱਦਾਂ ਨਹੀਂ ਹੈ। ਸੋ ਟਿਕਟ ਮਾਸਟਰ ਨੇ ਵੀ ਸਾਨੂੰ ਕੋਪਰੇਟ ਕੀਤਾ ਪੂਰਾ, ਔਰ ਮੈਨੇਜਮੈਂਟ ਵੱਲੋਂ ਵੀ, ਸਾਡੀ ਟੀਮ ਵੱਲੋਂ ਵੀ, ਕਿ ਜਿਹੜੇ ਜਿਹੜੇ ਵੀ ਪਰਿਵਾਰਾਂ ਨੇ ਟਿਕਟ ਮਾਸਟਰ ਤੋਂ ਟਿਕਟਸ ਲਈਆਂ ਨੇ ਜਾਂ ਸਾਡੇ ਸਪੋਂਸਰ ਬਣੇ ਨੇ, ਹੋ ਸਕਦਾ ਕਿਸੇ ਦਾ ਕੋਈ ਪਲਾਨ ਹੋਵੇ ਕਿ ਯਾਰ ਨਹੀਂ 9 ਅਗਸਤ ਨੂੰ ਤਾਂ ਅਸੀਂ ਨਹੀਂ ਆ ਸਕਦੇ, ਤਾਂ ਉਹ ਟਿਕਟ ਮਾਸਟਰ ਦੀ ਟਿਕਟ ਜਿਹੜੀ ਹੈ ਐਜ਼ ਇਟ ਇਜ਼ ਟਿਕਟ ਮਾਸਟਰ ਤੋਂ ਰਿਫੰਡ ਹੋ ਚੁੱਕੀ ਹੈ। ਤੇ ਜੇ ਕਿਸੇ ਨੇ ਅਜੇ ਆਪਣਾ ਪਲਾਨ ਚੇਂਜ ਕਰਨਾ ਹੋਇਆ ਤਾਂ ਉਹ ਵੀ 1-2 ਦਿਨ ਲਈ ਆਪਸ਼ਨ ਹੋਣੀ ਹੈ। ਮੈਂ ਬੜਾ ਓਪਨਲੀ ਔਰ ਬੜੇ ਖੁੱਲੇ ਦਿਲ ਨਾਲ, ਮੰਜੀ ਜੀ ਕਈ ਵਾਰੀ ਤੁਹਾਨੂੰ ਬੰਦਾ ਕਹਿੰਦਾ ਮੈਂ ਯਾਰ ਵੀ ਹੁਣ ਜਿਹੜੇ ਫੰਡ ਆਏ ਹੋਏ ਨੇ ਉਹਦੀ ਗੱਲ ਹੀ ਨਾ ਕਰੋ ਵੀ ਵਾਪਸ ਹੋ ਸਕਦੇ ਆ, ਇੱਦਾਂ ਕਈ ਵਾਰੀ ਮਨ ਚ ਆ ਜਾਂਦਾ ਕਈ ਬੰਦਿਆਂ ਦੇ ਵੀ ਯਾਰ ਤੁਸੀਂ ਆਹ ਜਿਹੜਾ ਰਿਫੰਡ ਵਾਲਾ ਫੰਡਾ ਬੋਲੋ ਹੀ ਨਾ, ਕਹੋ ਹੀ ਨਾ, ਮੈਨੂੰ ਕੱਲ ਵੀ ਕਿਸੇ ਸੱਜਣ ਨੇ ਸਲਾਹ ਦਿੱਤੀ ਵੀ ਤੁਸੀਂ ਰਿਫੰਡ ਵਾਲਾ ਕਹੋ ਹੀ ਨਾ, ਮੈਂ ਕਿਹਾ ਯਾਰ ਆਪਾਂ ਕੋਈ ਇਹ ਥੋੜੀ ਵੀ ਆਪਾਂ ਇਹ ਕੋਈ ਠੱਗੀ ਠੋਰੀ ਕਰਨ ਵਾਲੀ ਕੰਮ ਥੋੜੀ ਕਰਦੇ ਹਾਂ। ਸੋ ਜੇ ਕਿਸੇ ਦੀ ਆਪਸ਼ਨ ਹੈ ਕਿ ਉਹ ਰਹਿਣਾ ਚਾਹੁੰਦਾ ਉਸੇ ਦਿਨ 9 ਤਰੀਕ ਨੂੰ ਆਉਣਾ ਚਾਹੁੰਦਾ ਤਾਂ ਜੀ ਸਕੇ, ਸਾਡੇ ਵੱਲੋਂ ਬਹੁਤ ਖੁੱਲੇ ਦਿਲ ਦੇ ਨਾਲ, ਖੁੱਲੀਆਂ ਬਾਹਾਂ ਦੇ ਨਾਲ ਅਸੀਂ ਉਹਨਾਂ ਦਾ ਉਸੇ ਟਿਕਟ ਦੇ ਉੱਤੇ ਸਵਾਗਤ ਕਰਨਾ। ਤੇ ਜੇ ਕਿਸੇ ਦਾ ਉਸ ਦਿਨ ਆਉਣ ਦਾ ਪਲਾਨ ਨਹੀਂ ਹੈ ਜਾਂ ਚੇਂਜ ਕਰਨਾ ਚਾਹੁੰਦੇ ਤਾਂ ਉਹ ਓਪਨਲੀ ਅਸੀਂ ਉਹਨਾਂ ਨੂੰ ਰਿਫੰਡ ਦੀ ਆਪਸ਼ਨ ਵੀ ਉਸੇ ਬੇਬਾਕੀ ਦੇ ਨਾਲ ਹੀ ਐਡਵਰਟਾਈਜ਼ ਕਰਕੇ ਠੋਕ ਕੇ ਅਸੀਂ ਕਹਿ ਰਹੇ ਹਾਂ ਵੀ ਭਾਈ ਉਹ ਆਪਸ਼ਨ ਵੀ ਹੈਗੀ ਹੈ, ਪਰ ਇਨਕਰੇਜ ਕਰਦੇ ਹਾਂ ਵੀ ਉਹ ਰਿਫੰਡ ਨਾ ਕਰਿਓ, ਕਿਉਂਕਿ ਉਹ ਤੁਸੀਂ ਜੇ ਆ ਸਕਦੇ ਹੋ ਤਾਂ ਫਿਰ ਐਜ਼ ਇਟ ਇਜ਼ ਉਹ ਯੂਜ਼ ਹੋ ਜਾਣੀ, ਅਦਰਵਾਈਜ਼ ਫਿਰ ਦੁਬਾਰਾ ਤੁਸੀਂ ਲੱਭਦੇ ਫਿਰੋਗੇ, ਹੋ ਸਕਦਾ ਫਿਰ ਸੇਮ ਸੈਕਸ਼ਨ ਜਾਂ ਸੇਮ ਪ੍ਰਾਈਸ ਰੇਂਜ 'ਚ ਟਿਕਟ ਮਿਲੇ ਜਾਂ ਨਾ ਮਿਲੇ। ਸੋ ਇਸ ਕਰਕੇ ਹੁਣ ਤੁਸੀਂ ਰਿਜ਼ਰਵ ਹੋ ਚੁੱਕੀ ਹੈ ਸੀਟ ਤੁਹਾਡੀ, ਬਸ ਉਹ ਡਿਲੇ ਹੋਣੀ ਹੈ, ਸੋ ਪੋਸਟਪੋਨ ਹੋਈ ਹੈ, ਤੇ ਉਹਦੇ ਲਈ ਹੁਣ ਆਪਾਂ 9 ਅਗਸਤ ਨੂੰ ਇਸੇ ਹੀ ਹਾਲ ਦੇ ਵਿੱਚ, ਤੇ ਸਾਨੂੰ ਉਮੀਦ ਹੈ ਪੂਰੀ ਕਿ ਜੇ ਸਟ੍ਰਾਈਕ ਜਿਹੜੀ ਉਦੋਂ ਤੱਕ ਸੋਲਵ ਹੋ ਜਾਣੀ, ਜੇ ਉਹ ਨਹੀਂ ਵੀ ਹੋਈ ਤੇ ਸਾਡੇ ਕੋਲ ਹੁਣ ਆਲਟਰਨੇਟ ਹੈ, ਕਿਉਂਕਿ ਉਸ ਦਿਨ ਅਸੀਂ ਵਿਦਿਨ 12-13-18 ਘੰਟਿਆਂ ਦੇ ਵਿੱਚ ਸਾਡੇ ਕੋਲ ਆਲਟਰਨੇਟ ਨਹੀਂ ਸੀ ਡਿਜ਼ਾਈਨ ਕਰ ਹੋ ਪਾਣੇ। ਸੋ ਇਸ ਕਰਕੇ ਅਸੀਂ ਅਜੇ ਵੇਟ ਕਰ ਰਹੇ ਹਾਂ ਅਗਲੇ 2-4 ਦਿਨਾਂ ਤੱਕ, ਸਾਨੂੰ ਜੇਕਰ ਸਟ੍ਰਾਈਕ ਸਮਾਪਤ ਹੋ ਜਾਂਦੀ ਹੈ ਤਾਂ ਬਹੁਤ ਐਡੀਸ਼ਨਲ ਆਪਸ਼ਨ ਹੈ ਉਹ ਆਲਰੇਡੀ ਡਿਜ਼ਾਈਨ ਕਰ ਚੁੱਕੇ ਹਾਂ ਅਤੇ ਉਹਦੇ ਬਾਰੇ ਅਸੀਂ ਫਿਰ ਦੱਸ ਦਿਆਂਗੇ ਤਾਂ ਕਿ ਹੁਣ 9 ਤਰੀਕ ਵਾਲੇ ਸ਼ੋਅ ਦਾ ਕਿਸੇ ਨੂੰ ਕੋਈ ਡਾਊਟ ਨਾ ਰਹੇ, ਕੋਈ ਬੰਦਾ ਇਹ ਨਾ ਸੋਚੇ ਕਿ ਪਤਾ ਨਹੀਂ 9 ਅਗਸਤ ਵਾਲੀ ਜਿਹੜੀ ਜੇ ਸਟ੍ਰਾਈਕ ਇੰਨੀ ਚੱਲਦੀ ਰਹੀ ਤਾਂ ਫਿਰ ਵੀ ਸਾਡੀ ਪ੍ਰੋਬਲਮ ਨਾ ਆ ਜਾਵੇ। ਸੋ ਇਸ ਕਰਕੇ ਅਸੀਂ ਇਹ ਨਿਸ਼ਚਿੰਤ ਹੋ ਕੇ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ 9 ਅਗਸਤ ਦੀਆਂ ਟਿਕਟਸ ਜੇ ਅਜੇ ਤੱਕ ਨਹੀਂ ਲਈਆਂ ਤਾਂ ਹੁਣ ਵੀ ticketmaster.ca ਤੇ ਜਾ ਕੇ ਬਾਏ ਕਰ ਸਕਦੇ ਹੋ ਜਾਂ ਤੁਸੀਂ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਇੱਕ ਹੋਰ ਬੇਨਤੀ ਮੈਨੂੰ ਜੀ ਕੁਇਕਲੀ ਕਿ ਕੁਛ ਸੱਜਣਾ ਨੇ ਸਾਡੇ ਕੋਲੋਂ ਫਰੈਂਡਸ ਵੀਡੀਓ ਤੋਂ ਹਾਰਡ ਕਾਪੀਜ਼ ਵੀ ਪਿੱਕ ਕੀਤੀਆਂ ਹੋਈਆਂ ਨੇ, ਸੋ ਉਹਦੇ ਲਈ ਤੁਸੀਂ ਸਾਡੀ ਟੀਮ ਨੂੰ ਕਾਲ ਕਰਨੀ ਹੈ ਜੇ ਉਹਦੇ ਲਈ ਕੋਈ ਚੇਂਜਸ ਚਾਹੀਦੀਆਂ ਨੇ ਜਾਂ ਕੋਈ ਟਿਕਟਾਂ ਹੋਰ ਵੱਧ ਚਾਹੀਦੀਆਂ ਨੇ ਜਾਂ ਕੋਈ ਤੁਸੀਂ ਵਾਪਸ ਕਰਨੀਆਂ ਚਾਹੁੰਦੇ ਹੋ ਤਾਂ ਟਿਕਟ ਮਾਸਟਰ ਦਾ ਟਿਕਟ ਮਾਸਟਰ ਦੇ ਨਾਲ ਤੁਹਾਡਾ ਸਿੱਧਾ ਉੱਥੋਂ ਈਮੇਲਸ ਆ ਜਾਣੀਆਂ ਨੇ, ਉੱਥੋਂ ਤੁਸੀਂ ਵਾਪਸ ਕਰ ਸਕੋਗੇ। ਜਿਹੜੀਆਂ ਤੁਸੀਂ ਹਾਰਡ ਕਾਪੀਜ਼ ਪਿੱਕ ਕੀਤੀਆਂ ਹੋਣਗੀਆਂ ਸਾਡੇ ਸਪੋਂਸਰਸ ਨੇ ਜਾਂ ਮੀਡੀਆ ਫਰੈਂਡਸ ਨੇ ਜਾਂ ਫੈਮਿਲੀ ਫਰੈਂਡਸ ਨੇ ਜਾਂ ਕਿਸੇ ਵੀ ਤਰ੍ਹਾਂ ਦੀਆਂ ਤੁਸੀਂ ਹਾਰਡ ਕਾਪੀਜ਼ ਉੱਥੋਂ ਲਈਆਂ ਨੇ ਤਾਂ ਉਹਦੇ ਲਈ ਤੁਸੀਂ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਸੋ ਉਹਦੇ ਲਈ 416-303-4444 ਜਾਂ 647-400-6862 ਸਾਨੂੰ ਇਹਨਾਂ ਨੰਬਰ ਤੇ ਕਾਲ ਕਰ ਲਿਓ ਤੇ ਆਪਾਂ ਹੁਣ ਰੌਣਕਾਂ ਲਾਵਾਂਗੇ ਜੀ 25 ਵਾਲੇ ਸ਼ੋਅ ਨੂੰ। ਹੁਣ ਆਪਾਂ 9 ਅਗਸਤ ਨੂੰ ਦੇਖਾਂਗੇ ਸੇਮ ਐਜ਼ ਇਟ ਇਜ਼, ਔਰ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਕੋਈ ਵੀ ਚੀਜ਼ ਜਦੋਂ ਇਸ ਤਰ੍ਹਾਂ ਹੁੰਦੀ ਹੈ ਤਾਂ ਚੰਗੇ ਲਈ
0: ਚੰਗੇ ਲਈ,
1: ਅਸੀਂ ਵੀ ਉਸ ਚੰਗੀ ਦੀ ਆਸ ਦੇ ਵਿੱਚ ਪਹਿਲਾਂ ਨਾਲੋਂ ਵੀ ਗ੍ਰੈਂਡ ਪਹਿਲਾਂ ਨਾਲੋਂ ਵੀ ਵੱਡਾ ਸ਼ੋਅ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ 9 ਅਗਸਤ ਨੂੰ। ਇੱਕ ਛੋਟੀ ਜਿਹੀ ਚੇਂਜ ਉਹਦੇ 'ਚ ਇਹ ਵੀ ਹੋ ਰਹੀ ਹੈ, ਆਪਾਂ ਹੁਣ ਉਸ ਦਿਨ ਸ਼ੋਅ ਜਿਹੜਾ ਜੀ ਉਹ 6 ਵਜੇ ਡੋਰਸ ਓਪਨ ਕਰਨੀ ਹੈ ਤੇ 7 ਵਜੇ ਸ਼ੋਅ ਸ਼ੁਰੂ
0: ਕਰਾਂਗੇ।
1: ਹਾਂਜੀ, ਸੋ ਇੱਕ ਘੰਟਾ ਅਸੀਂ ਪਹਿਲਾਂ ਸ਼ੋਅ ਨੂੰ ਸ਼ੁਰੂ ਕਰਾਂਗੇ, ਸੰਡੇ ਹੈ ਐਤਵਾਰ ਦਾ ਦਿਨ ਹੈ, ਸੋ ਅਸੀਂ ਇਸ ਗੱਲ ਦਾ ਖਿਆਲ ਰੱਖਦੇ ਹੋਏ 9 ਅਗਸਤ ਦੇ ਲਈ ਹੁਣ 6 ਵਜੇ ਡੋਰਸ ਓਪਨ ਕਰਾਂਗੇ। ਪਹਿਲਾਂ 7 ਵਜੇ ਹੋਣੀਆਂ ਸੀ, ਹੁਣ 7 ਵਜੇ ਸ਼ੋਅ ਸ਼ੁਰੂ ਕਰਨ ਦੀ ਸਾਡੀ ਪਲੈਨਿੰਗ ਹੈ। ਸੋ ਔਰ ਇਹ ਰਿਕਾਰਡ ਕੀਤਾ ਜਾਣਾ, ਸੋ ਇਸ ਕਰਕੇ ਅਸੀਂ ਇਹਨੂੰ ਸਹੀ ਸਮੇਂ ਦੇ ਉੱਤੇ ਸ਼ੁਰੂ ਕਰਨਾ ਚਾਹਾਂਗੇ, ਬਿਲਕੁਲ ਤੁਹਾਡੇ ਸਾਥ ਦੇ ਨਾਲ। ਸੋ ਸਮੇਂ ਸਿਰ ਪਹੁੰਚੋਗੇ, ਜੇ ਆਡੀਅੰਸ ਘੱਟ ਵੀ ਹੋਈ ਤਾਂ ਸਾਡੀ ਇਹ ਥੋੜੀ ਜਿਹੀ ਮਜਬੂਰੀ ਹੋਣੀ ਹੈ ਕਿ ਸਾਨੂੰ ਇਹਨੂੰ ਸ਼ੋਅ ਨੂੰ ਜਿੰਨਾ ਛੇਤੀ ਸ਼ੁਰੂ ਕਰ ਸਕੀਏ ਕਿਉਂਕਿ ਰਿਕਾਰਡ ਕਰਨਾ। ਸੋ ਉਹਦੇ ਵਿੱਚ ਫਿਰ ਕਲੋਜ਼ ਕਰਨ ਦਾ ਐਂਡ ਕਰਨ ਦਾ ਥੋੜਾ ਜਿਹਾ ਲਿਮਿਟੇਸ਼ਨ ਹੁੰਦੀਆਂ ਨੇ, ਸੋ ਇਸ ਕਰਕੇ ਤੁਸੀਂ ਸਾਡਾ ਸਾਥ ਦੇਣਾ, ਸਮੇਂ ਸਿਰ ਪਹੁੰਚਿਓ। ਥੋੜਾ ਬਹੁਤਾ ਚਲੋ ਕਈ ਵਾਰੀ ਆਏ ਨੋ ਅਸੀਂ ਸੋਚਦੇ ਰਹੀਦਾ ਕਿ ਕੋਈ ਨਹੀਂ ਚੱਲ ਜਾਵਾਂਗੇ ਲੇਟ ਉੱਤੇ, ਪਰ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਕਿ ਜੇ ਮੰਨ ਲਓ ਤੁਸੀਂ ਕੋਈ ਫਿਲਮ ਦੇਖਣ ਚੱਲੇ ਹੋ, ਕਦੀ ਇੱਦਾਂ ਥੋੜੀ ਹੋਇਆ ਵੀ ਤੁਸੀਂ ਕਹੋ ਵੀ 15 ਮਿੰਟ ਲੇਟ ਦੇਖਣੀ ਸ਼ੁਰੂ ਕਰ ਦਿਆਂਗੇ। ਸੋ ਹਾਂ, ਦੇਖਣ ਵਾਲੇ ਦੇਖ ਲੈਂਦੇ ਨੇ, ਪਰ ਮੈਨੂੰ ਇਉਂ ਲੱਗਦਾ ਹੁੰਦਾ ਵੀ ਉਹ ਜਿਹੜੀ ਲੜੀਬੱਧਤਾ ਹੈ ਜਾਂ ਜਿਹੜੀ ਇੱਕ ਕਨੈਕਟਿਵਿਟੀ ਹੈ ਉਹ ਦ ਮੂਮੈਂਟ ਤੁਸੀਂ ਉੱਥੇ ਆਪਣੇ ਘਰੋਂ ਗੱਡੀ ਦੇ ਵਿੱਚ ਬੈਠ ਕੇ ਤੁਰ ਪਏ ਹੋ, ਸਮਝ ਲਓ ਤੁਹਾਡਾ ਕਾਨਸਰਟ ਤੁਹਾਡਾ ਸ਼ੋਅ ਸ਼ੁਰੂ ਹੋ ਗਿਆ। ਸੋ ਉਹਨੂੰ ਇੰਜੋਏ ਕਰੋ, ਉਹਨੂੰ ਇੱਦਾਂ ਨਾ ਹੋਵੇ ਵੀ ਰਸ਼ ਜਿਹਾ ਕਰਦੇ ਹੋਏ ਦੌੜੇ ਭੱਜੇ ਜਾਂਦੇ ਹੋ, ਓਵਰ ਸਪੀਡ ਕਰ ਰਹੇ ਹੋ, ਲੜਾਈ ਝਗੜਾ ਕਰ ਰਹੇ ਹੋ ਵੀ ਲੇਟ ਹੋ ਗਿਆ। ਸੋ ਉਹਨਾਂ ਚੀਜ਼ਾਂ ਤੋਂ ਬਚਾਉਣ ਦੇ ਲਈ ਇਹਨੂੰ ਇੱਕਦਮ ਇਹਨੂੰ ਕਾਨਸਰਟ ਨੂੰ ਮਜ਼ੇਦਾਰ ਇੱਕ ਆਪਣਾ ਐਕਸਪੀਰੀਅੰਸ ਬਣਾਉਣ ਦੇ ਲਈ, ਐਂਟਰਟੇਨਮੈਂਟ ਦਾ ਐਕਸਪੀਰੀਅੰਸ ਦਾ ਮਤਲਬ ਇੱਕ ਮਜ਼ਾ ਲੈਣ ਦੇ ਲਈ ਅਸੀਂ ਕਹਿੰਦੇ ਵੀ ਉਹਨੂੰ ਪੂਰਾ ਇੰਜੋਏ ਕਰੋ, ਪੈਸਾ ਵਸੂਲ ਕਰੋ ਜਿਹੜਾ, ਚਾਹੇ ਤੁਸੀਂ ਘੱਟ ਤੋਂ ਘੱਟ ਡਾਲਰ ਸਪੈਂਡ ਕੀਤੇ ਆ, ਚਾਹੇ ਤੁਸੀਂ ਵੱਡੀ ਤੋਂ ਵੱਡੀ ਪੈਕੇਜ ਦੇ ਉੱਤੇ ਸਪੋਂਸਰਸ਼ਿਪ ਦੇ ਨਾਲ ਸ਼ੋਅ ਦੇ ਵਿੱਚ ਆਨਬੋਰਡ ਹੋ ਰਹੇ ਹੋ। ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਸਮੇਂ ਸਿਰ ਪਹੁੰਚਿਓ, ਉੱਥੇ ਖਾਣ ਪੀਣ ਦਾ ਵਧੀਆ ਇੰਤਜ਼ਾਮ ਕੀਤਾ ਗਿਆ, ਉਹਦੇ ਵਿੱਚ ਸ਼ਾਹਜੀ ਕੇਟਰਿੰਗ ਤੋਂ ਉਹਨਾਂ ਨੇ ਸਟਾਲ ਲਗਾਉਣਾ ਸਾਡਾ ਇੰਡੀਅਨ ਸਟਾਈਲ, ਪੰਜਾਬੀ ਸਟਾਈਲ, ਟਿਪੀਕਲ ਸਟਾਈਲ ਜਿੱਦਾਂ ਦਾ ਵੀ ਤੁਸੀਂ ਫੂਡ ਖਾਣਾ ਹੋਇਆ ਉਹ ਵੀ ਮਿਲਣਾ, ਬਾਕੀ ਹੋਰ ਅਲੱਗ ਅਲੱਗ ਤਰ੍ਹਾਂ ਦੇ ਫੂਡ ਵੈਂਡਰਸ ਵੀ ਉੱਥੇ ਹੋਣਗੇ, ਵੈਸਟਰਨ ਸਟਾਈਲ ਫੂਡ ਵੀ ਹੋਣਾ, ਤੇ ਉਹਦੇ ਲਈ ਆਪਾਂ ਸਾਰਿਆਂ ਨੂੰ ਕੋਈ ਫਿਕਰ ਨਹੀਂ ਹੈ, ਡਿਨਰ ਦਾ ਅਰੇਂਜਮੈਂਟ ਵੀ ਉੱਥੇ ਹੀ ਹੋ ਜਾਣਾ, ਬਾਕੀ ਜੇ ਲੇਟ ਈਵਨਿੰਗ ਵੀ ਰਾਤ ਨੂੰ ਵੀ ਕਿਸੇ ਨੇ ਆ ਕੇ ਵਾਪਸ ਵੇਲੇ ਵੀ ਆਪਣੇ ਡਿਨਰ ਦੇ ਅਰੇਂਜਮੈਂਟ ਕਰਨੇ ਹੋਏ ਤਾਂ ਉਹ ਵੀ ਖੁੱਲ੍ਹਾ ਸਮਾਂ ਹੋਣਾ। ਸੋ ਇਸ ਕਰਕੇ ਆਪਾਂ ਸਮੇਂ ਸਿਰ ਪਹੁੰਚੀਏ ਤੇ ਇਸ ਸ਼ੋਅ ਨੂੰ ਇੰਜੋਏ ਕਰੀਏ, ਕਿਉਂਕਿ ਰਿਕਾਰਡ ਕਰਨਾ ਤੇ ਇਹਨੂੰ ਪਲਾਨ ਕਰਨ ਲਈ ਇਹਦੀ ਪ੍ਰੋਡਕਸ਼ਨ, ਸਾਊਂਡ, ਲਾਈਟਿੰਗ ਉਹਦੀ ਵੱਖਰੀ ਤਰ੍ਹਾਂ ਦੀ ਤਿਆਰੀ ਹੈ। ਗੀਤਾਂ ਦੇ ਵਿੱਚ ਕੋਈ 4 ਤੋਂ ਲੈ ਕੇ 6 ਜਾਂ 7 ਗੀਤ ਨਵੇਂ ਬਿਲਕੁਲ ਜਿਹੜੇ ਪਹਿਲਾਂ ਕਿਤੇ ਵੀ ਨਹੀਂ ਗਾਏ ਗਏ ਉਹ ਗਾਏ ਜਾਣੇ, ਉਹਨਾਂ ਨੂੰ ਰਿਕਾਰਡ ਕੀਤਾ ਜਾਣਾ। ਸੋ ਬਸ ਇਹਦਾ ਆਪਾਂ ਲੁਤਫ ਲਈਏ, ਤੇ ਕੋਈ ਵੀ ਹੋਰ ਵੇਰਵੇ ਚਾਹੀਦੇ ਆ ਤਾਂ ਮਨਮੋਹਨ ਵਾਰਿਸ, ਕਮਲਹੀਰ ਸੰਗਤਾਰ ਉਹਨਾਂ ਦੇ ਪੇਜਿਸ ਤੋਂ ਜਾਂ T4 ਐਂਟਰਟੇਨਮੈਂਟ ਦੇ ਪੇਜਿਸ ਤੋਂ ਜਾਂ ਜੀ ਮੀਡੀਆ ਗਰੁੱਪ ਜਾਂ ਹਰਜਿੰਦਰ ਗਿੱਲ ਸ਼ੋਅ ਜਾਂ ਸਾਡੇ ਕਿਸੇ ਵੀ ਅਕਾਊਂਟ ਤੋਂ ਤੁਸੀਂ ਵੇਰਵੇ ਲੈ ਸਕਦੇ ਹੋ ਤੇ ਅਸੀਂ ਤੁਹਾਡੇ ਲਈ ਇਨਫੋਰਮੇਸ਼ਨ ਸ਼ੇਅਰ ਕਰਦੇ ਰਹੀਦਾ। ਕਾਲ ਕਰਨ ਲਈ 416-303-4444 ਸੋਢੀ ਨਾਗਰਾ ਹੋਣਾ ਦਾ ਨੰਬਰ ਹੈ ਤੇ 647-400-6862 ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਜੀ ਮਨਜੀਤ
0: ਜੀ, ਹਰਜਿੰਦਰ ਰੱਖਿਓ ਹੋਲਡ, ਤਾਂ ਆਪਾਂ ਕਰ ਦਿੰਦੇ ਅਗਲੀ ਗੱਲਬਾਤ ਫਿਰ।

0: ਜੀ ਦੋਸਤੋ, ਇਹਨਾਂ ਆਵਾਜ਼ਾਂ ਨੂੰ ਤੁਸੀਂ ਮਾਨਣਾ ਜੀ, ਹੁਣ 9 ਅਗਸਤ ਨੂੰ, ਸੋ ਉਹੀ ਜੋ ਮੈਂ ਬੀਤੇ ਹੀ ਰਾਤ ਤੁਸੀਂ ਸ਼ੋਅ ਦੇਖਣਾ ਸੀ 25 ਜੁਲਾਈ ਵਾਲਾ, ਹੁਣ 9 ਅਗਸਤ ਨੂੰ ਹੋਣ ਜਾ ਰਿਹਾ। ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝੀ ਕਰ ਦੇਣਾ। ਹਰਜਿੰਦਰ ਇੱਕ ਵਾਰੀ ਫਿਰ ਆਪਣੇ ਨਾਲ ਨੇ। ਹਰਜਿੰਦਰ ਸਵਾਗਤ ਜੀ।
1: ਮਨਜੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ। ਸੋ ਜਿਵੇਂ ਤੁਸੀਂ ਆਲਰੇਡੀ ਆਪਾਂ ਸਾਰੀ ਐਕਸਪਲੇਨ ਕਰ ਦਿੱਤੀ ਇਨਫੋਰਮੇਸ਼ਨ ਕਿ ਐਂਟਰਟੇਨਮੈਂਟ ਦੇ ਲਈ ਜਾਂ ਆਪਣੇ ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ, ਆਪਣੀ ਜਿਹੜੀ ਰੋਜ਼ਮਰਾ ਦੀ ਲਾਈਫ ਦੇ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਹੋਰ ਮਸਲਿਆਂ ਜਾਂ ਝਮੇਲਿਆਂ ਜਾਂ ਟੈਨਸ਼ਨ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਬੜੇ ਸੌਖੇ ਤਰੀਕੇ ਹੁੰਦੇ ਆ, ਬਸ ਉਹਨਾਂ ਨੂੰ ਅਪਣਾਉਣਾ ਚਾਹੀਦਾ। ਉਹਦੇ ਵਿੱਚ ਚਾਹੇ ਉਹ ਗੀਤ ਸੰਗੀਤ ਹੈ, ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਆਪਣੀਆਂ ਹੋਬੀਜ਼ ਨੂੰ ਫੋਲੋ ਕਰਨਾ ਤੇ ਜਾਂ ਕਿਸੇ ਤਰ੍ਹਾਂ ਦੀਆਂ ਖੇਡਾਂ ਦੇ ਨਾਲ ਜੁੜਨਾ। ਸੋ ਇਸ ਗੱਲ ਨੂੰ ਜਿੱਥੇ ਆਪਾਂ ਐਂਟਰਟੇਨਮੈਂਟ ਲਈ ਤਾਂ ਹੁਣ 25 ਵਾਲਾ ਸ਼ੋਅ 9 ਅਗਸਤ ਨੂੰ ਮਾਨਣ ਦੇ ਲਈ ਸੱਦਾ ਦਿੱਤਾ, 9 ਅਗਸਤ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਪਹੁੰਚਣਾ। ਪਰ ਉਸ ਤੋਂ ਪਹਿਲਾਂ ਇੱਕ ਹੋਰ ਬਹੁਤ ਖੁਸ਼ੀ ਦੀ ਗੱਲ, ਖੁਸ਼ੀ ਦੀ ਖਬਰ, ਪਹਿਲੀ ਵਾਰ ਕੈਨੇਡਾ ਦੇ ਵਿੱਚ ਆਪਾਂ ਅਕਸਰ ਸੁਣਦੇ ਆਉਂਦੇ ਹਾਂ ਕਿ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਕਿਤੇ ਨਾ ਕਿਤੇ ਸਾਡੇ ਮਨਾਂ ਚ ਹੁੰਦਾ ਕਿ ਯਾਰ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਜ਼ਿੰਮੇਵਾਰੀਆਂ ਜਾਂ ਰਿਸਪੋਂਸੀਬਿਲਟੀ ਧਾਰਮਿਕ ਐਂਗਲ, ਧਾਰਮਿਕ ਪੱਖ ਤੋਂ ਇਲਾਵਾ ਵੀ ਜਿਹੜੀਆਂ ਅਸੀਂ ਕਈ ਵਾਰੀ ਸੋਚੀਦਾ ਕਿ ਉਹਨਾਂ ਦੇ ਕੰਟਰੋਲ ਚ ਅਗਰ ਹੋਣ ਜਾਂ ਉਹਨਾਂ ਦੇ ਵੱਲੋਂ ਐਫਰਟ ਕੀਤੇ ਜਾਣ ਤਾਂ ਲੋਕ ਛੇਤੀ ਜੁੜ ਸਕਦੇ ਆ। ਸੋ ਇਸ ਤਰ੍ਹਾਂ ਦਾ ਹੀ ਉਪਰਾਲਾ ਓਨਟੇਰੀਓ ਗੁਰਦੁਆਰਾ ਕਮੇਟੀ ਤੇ ਨਾਲ ਸੰਬੰਧਿਤ ਸਾਰੇ ਗੁਰਦੁਆਰਾ ਸਾਹਿਬਾਨ ਤੇ ਇਹਨਾਂ ਦੇ ਜਿੰਨੇ ਵੀ ਕਮੇਟੀ ਮੈਂਬਰਸ ਨੇ ਉਹਨਾਂ ਨੇ ਇੱਕ ਬਹੁਤ ਸ਼ਲਾਘਾਯੋਗ ਕਦਮ ਚੁੱਕਿਆ। ਸੋ ਜਿਹਦੇ ਲਈ ਅਸੀਂ ਮੀਡੀਆ ਦੇ ਤੌਰ ਦੇ ਉੱਤੇ ਵੀ ਪੂਰੀ ਸਪੋਰਟ ਦੇ ਲਈ ਨਾਲ ਹਾਜ਼ਰ ਹਾਂ, ਪਰਸਨਲ ਤੌਰ ਤੇ ਵੀ ਜਾਂ ਜਿਸ ਕਪੈਸਿਟੀ 'ਚ ਵੀ ਅਸੀਂ ਇਸ ਤਰ੍ਹਾਂ ਦੇ ਉਪਰਾਲਿਆਂ ਦਾ ਜਿਹੜਾ ਮੈਸੇਜ ਅੱਗੇ ਪਾਸ ਕਰ ਸਕਦੇ ਹੋਈਏ, ਉਹ ਸਾਡੀ ਵੱਲੋਂ ਕੋਸ਼ਿਸ਼ ਹੋਣੀ ਹੈ। ਉਹ ਹੈ ਕਿ ਓਨਟੇਰੀਓ ਗੁਰਦੁਆਰਾ ਕਮੇਟੀ ਵੱਲੋਂ ਆਪਣੇ ਹਰ ਵੱਖਰੇ ਤਰ੍ਹਾਂ ਦੇ ਜਿਹੜੇ ਧਾਰਮਿਕ ਸਮਾਗਮ ਜਾਂ ਧਾਰਮਿਕ ਪ੍ਰੋਗਰਾਮਸ ਨੇ ਉਹਨਾਂ ਦੇ ਨਾਲ ਨਾਲ ਸਾਡੇ ਪਰਿਵਾਰਾਂ ਨੂੰ, ਸਾਡੇ ਬੱਚਿਆਂ ਨੂੰ, ਕਿਉਂਕਿ ਸਾਡੀ ਜਿਹੜੀ ਇੱਕ ਜਿਵੇਂ ਆਪਾਂ ਕਹਿੰਦੇ ਹੁੰਦੇ ਕਿ ਜਿਹੜੀ ਉਹ ਪਨੀਰੀ ਹੈ, ਫੁਲਵਾੜੀ ਜਿਹੜੀ ਜਿੱਦਾਂ ਜਿੱਦਾਂ ਵੱਡੀ ਹੋਣੀ ਹੈ, ਉਹਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਹਰ ਪੱਖ ਤੋਂ ਤਕੜੇ ਤੇ ਮਜ਼ਬੂਤ ਤੇ ਸਮਾਰਟ ਜਾਂ ਇੰਟੈਲੀਜੈਂਟ ਬਣਾਉਣ ਦੇ ਲਈ ਖੇਡਾਂ ਦਾ ਬਹੁਤ ਵੱਡਾ ਰੋਲ ਹੈ। ਤੇ ਸਿੱਖ ਗੇਮਸ ਕੈਨੇਡਾ ਦੇ ਵਿੱਚ ਪਹਿਲੀ ਵਾਰ ਬ੍ਰੈਂਪਟਨ ਦੇ ਵਿੱਚ ਉਲੀਕੀਆਂ ਜਾ ਰਹੀਆਂ ਨੇ ਸਿੱਖ ਗੇਮਸ। ਅਸੀਂ ਇਸ ਅਲੱਗ ਅਲੱਗ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਆਪਾਂ ਹੋਰ ਕਬੱਡੀਆਂ ਦੀ ਗੱਲ ਕਰੀਏ, ਸੋਕਰ ਦੀ ਗੱਲ ਕਰੀਏ, ਕ੍ਰਿਕਟ ਦੀ ਗੱਲ ਕਰੀਏ ਜਾਂ ਆਈਸ ਹਾਕੀ ਦੀ ਗੱਲ ਕਰੀਏ, ਬਾਸਕਟਬਾਲ ਦੀ। ਸੋ ਕਿੰਨਾ ਵੱਡਾ ਇੱਕ ਤਾਣਾ ਬਾਣਾ ਆਪਾਂ ਦੇਖਦੇ ਹਾਂ ਕਿ ਖੇਡਾਂ ਦਾ ਜੁੜਿਆ ਹੋਇਆ। ਸੋ ਉਸ ਤਾਣੇ ਬਾਣੇ ਦੇ ਵਿੱਚ ਇੱਕ ਚੰਗੀ ਸ਼ੁਰੂਆਤ ਸਿੱਖ ਗੇਮਸ ਕੈਨੇਡਾ 2026 ਲੈ ਕੇ ਆ ਰਹੇ ਨੇ। ਓਨਟੇਰੀਓ ਗੁਰਦੁਆਰਾ ਕਮੇਟੀ ਇਹਨੂੰ ਆਰਗਨਾਈਜ਼ ਕਰ ਰਹੀ ਹੈ ਤੇ ਮੇਰੇ ਨਾਲ ਅੰਮ੍ਰਿਤਪਾਲ ਬਾਈ ਹੋਰੀ ਓਨਟੇਰੀਓ ਗੁਰਦੁਆਰਾ ਕਮੇਟੀ ਦੇ ਬਿਹਾਫ ਦੇ ਉੱਪਰ ਇਹਦੇ ਬਾਰੇ ਚ ਇਨਫੋਰਮੇਸ਼ਨ ਲੈ ਕੇ ਆਪਣੇ ਨਾਲ ਨੇ। ਸੋ 31 ਜੁਲਾਈ ਤੋਂ 3 ਅਗਸਤ ਤੱਕ ਆਪਾਂ ਇਹ ਜਿਹੜੇ 4 ਦਿਨ ਨੇ ਓਫੀਸ਼ੀਅਲ ਤੌਰ ਦੇ ਉੱਤੇ, 1 ਅਗਸਤ ਨੂੰ ਇਹਦੀ ਗ੍ਰੈਂਡ ਓਪਨਿੰਗ ਹੋਣੀ ਹੈ, ਓਪਨਿੰਗ ਸੈਰਾਮਨੀ ਹੋਣੀ ਹੈ ਸੈਟਰਡੇ ਨੂੰ, ਤੇ ਉਹਦੇ ਬਾਰੇ ਚ ਵੇਰਵੇ ਲੈਂਦੇ ਆਪਾਂ ਅੰਮ੍ਰਿਤਪਾਲ ਜੀ ਤੋਂ। ਅੰਮ੍ਰਿਤਪਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
2: ਰਜਿੰਦਰ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਜੀ, ਸੋ ਜਿਵੇਂ ਅੰਮ੍ਰਿਤ ਭਾਈ ਜੀ, ਮੈਂ ਥੋੜਾ ਜਿਹਾ ਤਾਂ ਬਰੀਫ ਕੀਤਾ ਆਪਣੇ ਵੱਲੋਂ, ਔਰ ਪਹਿਲਾਂ ਤਾਂ ਪੂਰੀ ਓਨਟੇਰੀਓ ਗੁਰਦੁਆਰਾ ਕਮੇਟੀ ਸਾਰੇ ਨਾਲ ਜੁੜੇ ਹੋਏ ਗੁਰਦੁਆਰਾ ਸਾਹਿਬ ਤੇ ਕਮੇਟੀ ਮੈਂਬਰਸ ਉਹਨਾਂ ਨੂੰ ਅਸੀਂ ਬਹੁਤ ਮੁਬਾਰਕਬਾਦ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇਹ ਉਪਰਾਲਾ ਕਰਨ ਜਾ ਰਹੇ ਹੋ। ਦੱਸੋ ਥੋੜਾ ਜਿਹਾ।
2: ਬਹੁਤ ਬਹੁਤ ਧੰਨਵਾਦ ਤੁਹਾਡਾ ਹਰਜਿੰਦਰ ਭਾਜੀ। ਇਹ ਸਾਰੇ ਕਾਰਜ ਜਿਹੜੇ ਨੇ ਉਹ ਸਾਰੀ ਸੰਗਤ ਤੇ ਸਾਰੀ ਕਮਿਊਨਿਟੀ ਦੇ ਸਹਿਯੋਗ ਦੇ ਨਾਲ ਹੀ ਹੋ ਰਹੇ ਨੇ ਜੀ। ਓਨਟੇਰੀਓ ਗੁਰਦੁਆਰਾ ਕਮੇਟੀ ਵੱਲੋਂ ਪਹਿਲੀ ਵਾਰ ਓਨਟੇਰੀਓ ਦੇ ਵਿੱਚ ਸਿੱਖ ਗੇਮਸ ਕਰਵਾਈਆਂ ਜਾ ਰਹੀਆਂ ਨੇ ਜੀ। 31 ਜੁਲਾਈ ਤੋਂ ਲੈ ਕੇ 3 ਅਗਸਤ ਤੱਕ ਇਹ ਜਿਹੜੀਆਂ ਗੇਮਸ ਹੋਣਗੀਆਂ, ਇਹਦੀ ਜਿਹੜੀ ਓਫੀਸ਼ੀਅਲ ਓਪਨਿੰਗ ਸੈਰੇਮਨੀ ਆ ਉਹ ਸੈਚਰਡੇ 1 ਤਰੀਕ ਨੂੰ 9 ਵਜੇ ਬ੍ਰੈਂਪਟਨ ਸੋਕਰ ਸੈਂਟਰ ਸੈਂਡਲਵੁੱਡ ਐਂਡ ਡਿਕਸੀ ਦੇ ਕਾਰਨਰ ਤੇ ਆ, ਜਿੱਥੇ ਉੱਥੇ ਇਹਦੀ ਜਿਹੜੀ ਆ ਉਹ ਗ੍ਰੈਂਡ ਓਪਨਿੰਗ ਕੀਤੀ ਜਾਵੇਗੀ ਜੀ।
1: ਸੋ ਇਹਦੀ ਕੋਈ ਟਿਕਟ ਰੱਖੀ ਗਈ ਹੈ ਜੀ ਜਾਂ ਕਿਸ ਤਰ੍ਹਾਂ?
2: ਨਹੀਂ ਜੀ, ਨਹੀਂ ਕੋਈ ਇਹਦੀ ਕੋਈ ਟਿਕਟ ਨਹੀਂ ਆ, ਬਿਲਕੁਲ ਫ੍ਰੀ ਐਂਟਰੀ ਹੈ ਜੀ ਇਹਦੀ। ਤੇ ਅਸੀਂ ਸਾਰੀ ਸੰਗਤ ਨੂੰ, ਸਾਰੇ ਤੁਹਾਡੇ ਜਿੰਨੇ ਵੀ ਲਿਸਨਰਸ ਨੇ ਜਿਹੜੇ ਤੁਹਾਨੂੰ ਸੁਣ ਰਹੇ ਨੇ ਰੇਡੀਓ ਤੇ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਹੁੰਮ ਹਮਾ ਕੇ ਆਪਣੇ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਤੁਸੀਂ ਇਸ ਸਿੱਖ ਗੇਮਸ ਦੇ ਵਿੱਚ ਵੱਧ ਚੜ ਕੇ ਹਿੱਸਾ ਲਵੋ ਜੀ।
1: ਸੋ ਇਸ ਵਾਰੀ ਕਿਉਂਕਿ ਇਹ ਪਹਿਲੀ ਵਾਰ ਉਪਰਾਲਾ ਕੀਤਾ ਜਾ ਰਿਹਾ ਤੇ ਹੋ ਸਕਦਾ ਕਿ ਕੁਝ ਲਿਮਿਟੇਸ਼ਨਸ ਹੋਣ, ਕੁਝ ਚੀਜ਼ਾਂ ਨੂੰ ਥੋੜਾ ਜਿਹਾ ਕੰਟਰੋਲਡ ਇਨਵਾਇਰਮੈਂਟ ਦੇ ਵਿੱਚ ਫਲੋਟ ਕਰਨ ਦਾ ਉਪਰਾਲਾ ਕੀਤਾ ਜਾਵੇ। ਥੋੜਾ ਜਿਹਾ ਦੱਸਣਾ ਚਾਹੁੰਦੇ ਹੋਵੋ ਕਿੰਨੀ ਕੁ ਤਰ੍ਹਾਂ ਦੀਆਂ ਖੇਡਾਂ ਇਹਦੇ ਵਿੱਚ ਹੋਣਗੀਆਂ, ਕੋਈ ਏਜ ਕੈਟਾਗਰੀ ਜਾਂ ਕੋਈ ਰਜਿਸਟ੍ਰੇਸ਼ਨ, ਥੋੜਾ ਜਿਹਾ ਉਹਦਾ ਵੇਰਵਾ ਦਿਓ।
2: ਇਹਦੇ ਵਿੱਚ ਜੀ ਫੀਲਡ ਹਾਕੀ, ਵਾਲੀਬਾਲ, ਕਬੱਡੀ, ਸੋਕਰ, ਬਾਸਕਟਬਾਲ, ਗੱਤਕਾ, ਅਤੇ ਇਹਦੇ ਵਿੱਚ ਜਦੋਂ ਕਲੋਜ਼ਿੰਗ ਸੈਰੇਮਨੀ ਜਿਹੜੀ 3 ਅਗਸਤ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਦੇ ਵਿੱਚ ਹੋਣੀ ਆ, ਉੱਥੇ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਜਿਹੜਾ ਸ਼ੋਅ ਮੈਚ ਆ ਫੀਲਡ ਹਾਕੀ ਦਾ ਉਹ ਵੀ ਉੱਥੇ ਹੋਊਗਾ ਜੀ।
1: ਵੈਰੀ ਗੁੱਡ। ਸੋ ਦੋਸਤੋ, ਇਹਦੀਆਂ 2 ਲੋਕੇਸ਼ਨ ਨੇ ਜਿੱਥੇ ਸਿੱਖ ਗੇਮਸ ਕੈਨੇਡਾ 2026 ਦੇ ਜਿਹੜੇ ਵੱਖਰੇ ਵੱਖਰੇ ਇਵੈਂਟ ਨੇ ਉਹ ਲਿਖੇ ਗਏ ਨੇ। 31 ਜੁਲਾਈ ਨੂੰ ਜਿਹੜੇ ਪ੍ਰੋਗਰਾਮ ਨੇ ਪਹਿਲਾਂ ਤਾਂ ਉਹਨਾਂ ਦੇ ਬਾਰੇ ਚ ਥੋੜਾ ਜਿਹਾ ਦੱਸਿਓ ਤੇ ਫਿਰ ਬਾਕੀ ਅਗਲੇ ਦਿਨਾਂ ਦੇ ਵੇਰਵੇ ਦਿੰਨੇ ਆਪਾਂ।
2: 31 ਜੁਲਾਈ ਨੂੰ ਸ਼ਾਮ ਨੂੰ ਬਾਸਕਟਬਾਲ ਦੀ ਜਿਹੜੀ ਗੇਮ ਆ ਜੀ ਉਹ ਬ੍ਰੈਂਪਟਨ ਸੌਕਰ ਸੈਂਟਰ ਦੇ ਵਿੱਚ ਸਟਾਰਟ ਹੋ ਜਾਣੀ ਹੈ ਸ਼ਾਮ ਨੂੰ 5 ਵਜੇ ਜੀ, ਕਿਉਂਕਿ ਉਹਨਾਂ ਦੀਆਂ ਟੀਮਾਂ ਸਾਡੇ ਕੋਲ ਜ਼ਿਆਦੀਆਂ ਨੇ, ਇਸ ਕਰਕੇ ਜਿੰਨੇ ਵੀ ਮੈਚ ਸੀ ਉਹ ਸਾਨੂੰ ਫਿਰ 31 ਤਰੀਕ ਨੂੰ ਪਹਿਲਾਂ ਸ਼ੁਰੂ ਕਰਨੇ ਪੈ ਰਹੇ ਨੇ, ਪਰ ਜਿਹੜੀ ਇਹਦੀ ਅਫੀਸ਼ੀਅਲ ਓਪਨਿੰਗ ਸੈਰਮਨੀ ਆ ਉਹ ਸੈਚਰਡੇ ਵੀਕਐਂਡ ਦਾ ਕਰਕੇ, ਸੈਚਰਡੇ ਨੂੰ 1 ਅਗਸਤ ਸੈਚਰਡੇ 9:30 ਜਿਹੜੀ ਆ ਉਹ ਗ੍ਰੈਂਡ ਓਪਨਿੰਗ ਇਹਦੀ ਕੀਤੀ ਜਾਵੇਗੀ ਜੀ, ਤੇ ਜਿਹੜੀ ਇਹਦੀ ਫਾਈਨਲ ਸੈਰਮਨੀ ਹੋਣੀ ਆ ਜੀ, ਕਲੋਜ਼ਿੰਗ ਸੈਰਮਨੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਦੇ ਵਿੱਚ 3 ਅਗਸਤ ਮੰਡੇ ਨੂੰ 2:00 ਦੁਪਹਿਰੇ ਜਿਹੜੀ ਉਹ ਸ਼ੁਰੂ ਹੋ ਜਾਵੇਗੀ ਜੀ।
1: ਜੀ, ਸੋ ਇੱਕ ਵਾਰੀ ਦੁਬਾਰਾ ਮੈਂ ਦੱਸਣ ਲੱਗਿਆ ਜੀ ਕਿ 31 ਤਰੀਕ ਨੂੰ ਕੁਛ ਇੱਕ ਜਿਹੜੇ ਮੈਚਸ ਨੇ ਆਪਣੇ ਬਾਸਕਟਬਾਲ ਦੇ ਤੁਸੀਂ ਦੱਸਿਆ ਉਹ ਹੋਣਗੇ ਬ੍ਰੈਂਪਟਨ,
2: ਬ੍ਰੈਂਪਟਨ ਸੌਕਰ ਸੈਂਟਰ 31 ਨੂੰ 1, 2, 3 ਤਿੰਨੇ ਦਿਨ ਹੀ ਮੈਚ ਇੱਥੇ ਵੀ ਚੱਲਣੇ ਨੇ, 1, 2, 3 ਨੂੰ ਕੈਸੀ ਕੈਂਬੀ ਕਮਿਊਨਿਟੀ ਸੈਂਟਰ ਦੇ ਵਿੱਚ ਵੀ ਜਿਹੜੇ, ਹਾਂਜੀ ਕੈਸੀ ਕੈਂਬਲ ਦੇ ਵਿੱਚ ਵੀ
1: ਉੱਥੇ ਵੀ ਵੇਰਵੇ ਦੋਸਤੋ ਪੂਰਾ ਇੱਕ ਚਾਰਟ ਬਣਿਆ ਹੋਇਆ, ਅਸੀਂ ਸਾਡੇ ਜੀ ਮੀਡੀਆ ਗਰੁੱਪ ਹਰਜਿੰਦਰ ਗਿੱਲ ਸ਼ੋ ਜਾਂ ਮੇਰੇ ਪਰਸਨਲ ਅਕਾਊਂਟ ਜਾਂ ਹੋਰ ਸਾਡੇ ਮੀਡੀਆ ਕੋਲੀਗ ਜਾਂ ਵੱਖਰੇ ਵੱਖਰੇ ਥਾਵਾਂ ਦੇ ਉੱਤੇ ਤੁਹਾਨੂੰ ਇਹ ਪੋਸਟਰ ਵੀ ਮਿਲ ਜਾਣੇ, ਅਲੱਗ ਅਲੱਗ ਥਾਵਾਂ ਤੇ ਐਡਵਰਟਾਈਜ਼ ਕੀਤੇ ਜਾਣਗੇ, ਅਸੀਂ ਵੀ ਆਉਣ ਵਾਲੇ ਦਿਨਾਂ 'ਚ ਇਹਦੇ ਹੋਰ ਵੇਰਵੇ ਸਾਂਝੇ ਕਰਦੇ ਰਹਿਣਾ। ਸੋ 31 ਜੁਲਾਈ ਤੋਂ ਸ਼ੁਰੂ ਹੋ ਕੇ 3 ਅਗਸਤ ਤੱਕ ਬ੍ਰੈਂਪਟਨ ਸੌਕਰ ਸੈਂਟਰ

0: ਨੂੰ ਕੈਸੀ ਕੈਂਬਲ ਚ ਹੋਏਗਾ,
1: ਇੱਥੇ ਮੈਂ ਥੋੜੀ ਜਿਹੀ ਕਰੈਕਸ਼ਨ ਕਰਨੀ ਹੈ ਜੀ, ਜਿਹੜਾ ਵਾਲੀਬਾਲ ਦੀਆਂ, ਹਾਂਜੀ ਵਾਲੀਬਾਲ ਜਿਹੜੀਆਂ ਨੇ ਨਾ ਜੀ ਉਹ ਟੀਮਾਂ ਜ਼ਿਆਦੀਆਂ ਹੋ ਗਈਆਂ ਸੀ, ਉਹ ਉਹਨੂੰ ਚੇਂਜ ਕਰਕੇ ਬ੍ਰੈਂਪਟਨ ਸੌਕਰ ਸੈਂਟਰ ਲੈ ਆਂਦਾ ਜੀ, ਬਾਸਕਟਬਾਲ ਉੱਥੇ ਚੱਲ ਗਿਆ ਜੀ।
0: ਇੱਕ ਵਾਰੀ ਅਪਡੇਟਡ ਪੋਸਟਰ ਵੀ ਜ਼ਰੂਰ ਭੇਜ,
1: ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਜੀ, ਮੈਂ ਤੁਹਾਨੂੰ ਸ਼ੇਅਰ ਕਰ ਰਿਹਾ।
0: ਸੋ ਦੋਸਤੋ ਇਹਦੇ ਲਈ ਜ਼ਿਆਦਾ ਵੇਰਵੇ ਜਿਹੜੇ ਨੇ ਅਸੀਂ ਇੱਕ ਵੈਬਸਾਈਟ ਵੀ ਤੁਹਾਨੂੰ ਦੱਸਣ ਲੱਗੇ ਹਾਂ, ਉੱਥੇ ਵੀ ਪੂਰੇ ਦਾ ਪੂਰਾ। ਬਹੁਤ ਪਹਿਲਾਂ ਤਾਂ ਅੰਮ੍ਰਿਤਪਾਲ ਭਾਈ ਬਹੁਤ ਮੈਂ ਤੁਹਾਨੂੰ ਇਸ ਗੱਲ ਦੇ ਲਈ ਸ਼ਲਾਘਾ ਕਰਦਾ ਕਿ ਪੂਰਾ ਟੈਕਨੋਲੋਜੀ ਨੂੰ ਵੀ ਪੂਰਾ ਨਵੇਂ ਯੁੱਗ ਦੇ ਹਿਸਾਬ ਦੇ ਨਾਲ ਤੁਸੀਂ ਜਿਸ ਤਰੀਕੇ ਦੇ ਨਾਲ ਇਹਨੂੰ ਕਮਿਊਨਿਟੀ ਤੱਕ, ਪਰਿਵਾਰਾਂ ਤੱਕ, ਬੱਚਿਆਂ ਤੱਕ ਪਹੁੰਚਦਾ ਕਰਨ ਦੇ ਲਈ ਪਲਾਨ ਕੀਤਾ, ਸੋ ਉਹ ਵੈਬਸਾਈਟ ਵੀ ਇੱਕ ਵਾਰੀ ਜ਼ਰੂਰ ਦੱਸ ਦਿਓ
1: ਜੀ। ਜੀ sikhgames.ca ਦੇ ਉੱਤੇ ਜਾ ਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ।
0: ਸੋ sikhgames.ca
1: sikhgamescanada.ca ਦੇ
0: sikhgamescanada.ca ਇਸ ਵੈਬਸਾਈਟ ਤੇ ਵੀ ਜਾਇਆ ਜਾ ਸਕਦਾ, ਬਿਲਕੁਲ ਠੀਕ ਹੈ, sikhgamescanada.ca ਜਾਂ ਤੁਸੀਂ ਅੰਮ੍ਰਿਤਪਾਲ ਬਾਈ ਹੋਰਾਂ ਨੂੰ 647-807-0007 ਜਾਂ ਹਰਜੀਤ ਸਿੰਘ ਸੋਤਾ ਹੋਰਾਂ ਨੂੰ 416-897-9625 ਇਹਨਾਂ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ। ਸੋ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ 647-807-0007 ਤੇ ਹਰਜੀਤ ਸਿੰਘ ਸਹੋਤਾ 416-897-9625 ਤੇ ਗੱਲ ਕਰਕੇ, ਜਾਂ ਸਭ ਤੋਂ ਸੌਖਾ ਤਰੀਕਾ ਅੱਜ ਦੀ ਡੇਟ ਦੇ ਵਿੱਚ ਤੁਸੀਂ ਆਪਣੇ ਫੋਨ ਤੇ ਕੰਪਿਊਟਰ ਤੇ ਬੱਚਿਆਂ ਨੂੰ ਕਹੋ sikhgamescanada.ca ਇਸ ਵੈਬਸਾਈਟ ਤੇ ਜਾਓ, ਸਾਰੇ ਸਕੈਡਿਊਲ ਸਾਰੀ ਤੁਹਾਨੂੰ ਇਨਫੋਰਮੇਸ਼ਨ ਉੱਥੋਂ ਮਿਲ ਜਾਣੀ। ਅੰਮ੍ਰਿਤਪਾਲ ਬਾਈ ਕੁਛ ਹੋਰ ਕਹਿਣਾ ਚਾਹੁੰਦੇ ਹੋਵੋ?
1: ਨਹੀਂ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਮੀਡੀਏ ਦਾ, ਹਰਜਿੰਦਰ ਬਾਈ ਜੀ ਹੋਣੀ, ਤੁਸੀਂ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਹੋ। ਇਸ ਸਾਲ ਸਾਡੀਆਂ ਫਸਟ ਇਹ ਜਿਹੜੀਆਂ ਸਿੱਖ ਗੇਮਸ ਹੋਣ ਜਾ ਰਹੀਆਂ ਹਨ, ਤੇ ਤੁਹਾਡਾ ਸਾਰੀ ਕਮਿਊਨਿਟੀ ਦਾ ਜੀ, ਸਾਰੀ ਸੰਗਤ ਦਾ, ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੀ, ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਨੂੰ ਭਰਵਾਂ ਹੰਗਾਰਾ ਸਿੱਖ ਗੇਮਸ ਦੇ ਲਈ ਦਿਓਗੇ ਜੀ।
0: ਬੜੀ ਮਿਹਰਬਾਨੀ ਜੀ, ਤੇ ਤੁਸੀਂ ਸਾਨੂੰ ਇਹ ਲੇਟੈਸਟ ਪੋਸਟਰ ਭੇਜੋ ਤੇ ਆਪਾਂ ਇਹਨੂੰ ਅਪਡੇਟ ਕਰੀਏ ਜੀ। ਬਹੁਤ
1: ਬਹੁਤ ਮਿਹਰਬਾਨੀ, ਥੈਂਕ ਯੂ,
0: ਧੰਨਵਾਦ ਜੀ। ਸੋ sikhgamescanada.ca ਇੱਥੋਂ ਜਾ ਕੇ ਵੇਰਵੇ ਲੈ ਜਾ ਸਕਦੇ, ਸ਼ੁਕਰੀਆ ਜੀ, ਧੰਨਵਾਦ। ਸੋ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਇਸ ਵੇਲੇ 12:41 ਹੋ ਗਏ ਨੇ, ਤੇ ਦੋਸਤੋ ਅਸੀਂ ਫਿਰ ਅਪੀਲ ਕਰਦੇ ਹਾਂ, ਫ੍ਰੀ ਐਂਟਰੀ ਹੋਣੀ ਹੈ ਤੇ ਆਪਣੇ ਬੱਚਿਆਂ ਨਾਲ, ਪਰਿਵਾਰਾਂ ਨਾਲ ਸਵੇਰੇ 9 ਤੋਂ ਪ੍ਰੋਗਰਾਮ ਸ਼ੁਰੂ ਹੋ ਜਾਏਗਾ, 8 ਤੱਕ ਚੱਲਣਗੇ। ਅੰਮ੍ਰਿਤਪਾਲ ਜੀ ਬਹੁਤ ਸ਼ੁਕਰੀਆ ਜੀ, ਧੰਨਵਾਦ
2: ਜੀ। ਮਨਜੀਤ ਜੀ ਜਿੰਦਰ, ਤੁਸੀਂ ਹੋਲਡ ਰੱਖਿਓ ਜੀ ਲਾਈਨ, ਤੇ ਮੈਂ ਕੁਝ ਕੁ ਸਪੋਂਸਰ ਦਾ ਜ਼ਿਕਰ ਜ਼ਰੂਰ ਕਰ ਦੇਵਾਂ ਨਾਲ ਦੀ ਨਾਲ। ਦੋਸਤੋ ਅਗਰ ਤੁਸੀਂ ਟਿਕਟਾਂ ਖਰੀਦਣੀਆਂ ਨੇ ਤੇ ਫਿਰ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦੇ ਕੁਝ ਕੁ ਸਪੈਸ਼ਲ ਫੇਅਰ ਸਾਡੇ ਤੱਕ ਪਹੁੰਚੇ ਨੇ ਜੀ। ਵਨ ਵੇ ਜਿਹੜਾ ਟੋਰੋਂਟੋ ਤੋਂ ਦਿੱਲੀ ਉਹ $925 ਦੇ ਵਿੱਚ, ਟੋਰੋਂਟੋ ਤੋਂ ਅੰਮ੍ਰਿਤਸਰ $1,199 ਦੇ ਵਿੱਚ, ਰਿਟਰਨ ਟਿਕਟਸ ਜਿਹੜੀਆਂ ਨੇ ਜੀ ਅੰਮ੍ਰਿਤਸਰ ਤੋਂ ਟੋਰੋਂਟੋ ਤੋਂ ਅੰਮ੍ਰਿਤਸਰ ਉਹ $2,220 ਦੇ ਵਿੱਚ ਤੁਹਾਨੂੰ ਟਿਕਟ ਮਿਲ ਜਾਣੀ ਹੈ। ਦਿੱਲੀ ਦੇ ਲਈ $1,499 ਟਿਕਟ ਲੈ ਸਕਦੇ ਹੋ। ਅਗਰ ਪਾਕਿਸਤਾਨ ਤੁਸੀਂ ਜਾਣਾ ਤਾਂ ਫਿਰ ਟੋਰੋਂਟੋ ਤੋਂ ਕਰਾਚੀ ਜਿਹੜਾ ਵਨ ਵੇ $1,285 'ਚ, ਇਸਲਾਮਾਬਾਦ ਦੇ ਲਈ ਤੁਹਾਨੂੰ $1,290 ਦੇ ਵਿੱਚ ਟਿਕਟ ਮਿਲ ਸਕਦੀ ਹੈ। ਔਰ ਰਿਟਰਨ ਫੇਅਰ ਜਿਹੜੇ ਨੇ ਉਹਦੇ ਵਿੱਚ ਟੋਰੋਂਟੋ ਤੋਂ ਕਰਾਚੀ $2,290 ਦੇ ਵਿੱਚ, ਟੋਰੋਂਟੋ ਤੋਂ ਇਸਲਾਮਾਬਾਦ $2,030 ਦੇ ਵਿੱਚ ਤੁਹਾਨੂੰ ਟਿਕਟ ਮਿਲ ਸਕਦੀ ਹੈ। ਅਤੇ ਆਲ ਇਨਕਲੂਸਿਵ ਜਿਹੜੇ ਅਗਰ ਤੁਸੀਂ ਵਕੇਸ਼ਨ ਕਰਨੀ ਆ ਕਿਤੇ ਛੁੱਟੀਆਂ ਕੱਟਣ ਜਾਣਾ, ਅਤੇ ਉਹਦੇ ਵਾਸਤੇ ਡੋਮਿਨਿਕਨ ਰਿਪਬਲਿਕ ਜਿਹੜਾ $1,320 ਦੇ ਵਿੱਚ ਤੁਸੀਂ ਟਿਕਟ ਲੈ ਸਕਦੇ ਹੋ। ਮੈਕਸੀਕੋ ਜਾਣ ਦੇ ਵਾਸਤੇ $963 ਟਿਕਟ ਖਰੀਦੀ ਜਾ ਸਕਦੀ ਹੈ। ਇਹਦੀ ਵਧੇਰੇ ਜਾਣਕਾਰੀ ਤੁਸੀਂ ਲੈਣੀ ਹੈ ਤਾਂ ਫਿਰ ਕਾਲ ਇੱਕ ਕਰਨੀ ਪਏਗੀ ਜੀ, 905-678-1200 9056781200 ਕਟਾਰੀਆ ਟੂਰਸ ਐਂਡ ਟਰੈਵਲ ਸਵੇਰੇ 8:30 ਤੋਂ ਲੈ ਕੇ ਰਾਤੀ 11 ਤੱਕ 7 ਸੇਵਾ 'ਚ ਹਾਜ਼ਰ ਰਹਿੰਦੇ ਨੇ। ਕਟਾਰੀਆ ਟੂਰਸ ਐਂਡ ਟਰੈਵਲ 9056781200 ਟੈਲੀਫੋਨ ਨੰਬਰ ਹੈ। ਡਰੀਮ ਹੋਮ ਅਪਲਾਇੰਸਿਸ, ਤੁਸੀਂ ਅਪਲਾਇੰਸਿਸ ਖਰੀਦਣੇ ਨੇ ਤੇ ਫਿਰ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ 905-805-3000। ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਤੇ ਕੁਝ ਇੱਕ ਸਪੈਸ਼ਲ ਇਨਸੈਂਟਿਵ ਜਿਹੜੇ ਆ ਤੁਹਾਨੂੰ ਮਿਲ ਜਾਣੇ ਨੇ, ਸਪੈਸ਼ਲ ਡਿਸਕਾਊਂਟ ਦੇ ਨਾਲ ਤੁਸੀਂ ਉੱਥੋਂ ਅਪਲਾਇੰਸਿਸ ਖਰੀਦ ਸਕਦੇ ਹੋ। ਡਰੀਮ ਹੋਮ ਅਪਲਾਇੰਸਿਸ 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ। ਹਰਜਿੰਦਰ
0: ਜੀ, ਮਨਜੀਤ ਜੀ, ਬਸ ਬਾਕੀ ਹੁਣ ਅਸੀਂ ਥੋੜਾ ਜਿਹਾ ਕੁਛ ਦਿਨਾਂ ਲਈ ਅਜੇ ਬੇਸ਼ਕ 9 ਤੱਕ ਲਈ ਮੈਸੇਜ ਦਿੰਦੇ ਰਹਿਣਾ, ਹੁਣ ਬਾਕੀ ਨਾਲ ਅਸੀਂ ਰੀਅਲ ਸਟੇਟ ਸੰਬੰਧਿਤ ਵੀ ਜ਼ਰੂਰ ਸਾਡੀ ਕਮਿਊਨਿਟੀ ਨੂੰ ਅਪੀਲ ਕਰਦੇ ਹਾਂ ਕਿ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਰੀਅਲ ਸਟੇਟ ਨਾਲ ਸੰਬੰਧਿਤ ਵੀ ਹੈਲਪ ਚਾਹੀਦੀ ਹੈ, ਕੋਈ ਆਪਣਾ ਘਰ ਵੇਚਣਾ ਜਾਂ ਖਰੀਦਣਾ, ਵਿਸ਼ੇਸ਼ ਤੌਰ 'ਤੇ ਆਪਣੇ ਪਲਾਨਸ ਹੁੰਦੇ ਨੇ ਕਿ ਅਸੀਂ ਕੋਈ ਆਪਣੀ ਪ੍ਰੋਪਰਟੀ ਵੇਚ ਕੇ, ਕੋਈ ਛੋਟਾ ਘਰ ਹੈ ਉਹਨੂੰ ਵੇਚਣਾ ਅਤੇ ਵੱਡਾ ਘਰ ਲੈਣਾ, ਜਾਂ ਵੱਡਾ ਘਰ ਵੇਚ ਕੇ ਡਾਊਨ ਸਾਈਜ਼ ਕਰਨਾ, ਛੋਟਾ ਘਰ ਚਾਹੀਦਾ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਆਪਣੇ ਬੱਚਿਆਂ ਦੇ ਲਈ ਵੀ, ਮਨਜੀਤ ਜੀ, ਕਾਫੀ ਸਾਰੇ ਸਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਕਈ ਵਾਰੀ ਉਹਨਾਂ ਦੇ ਮਨ 'ਚ ਹੁੰਦਾ ਕਿ ਅਸੀਂ ਹੁਣ ਬੱਚਿਆਂ ਦੇ ਵਿਆਹ ਹੋ ਗਏ ਨੇ ਜਾਂ ਵਿਆਹ ਕਰਨੇ ਆਉਣ ਵਾਲੇ ਦਿਨਾਂ 'ਚ, ਤਾਂ ਉਹਨਾਂ ਲਈ ਕੋਈ ਇਸ ਤਰ੍ਹਾਂ ਦੀ ਪ੍ਰੋਪਰਟੀ ਉਹਨਾਂ ਨੂੰ ਸੈਪਰੇਟ ਰਹਿਣ ਦੇ ਲਈ ਜਾਂ ਨੇੜੇ ਜਾਂ ਦੂਰ ਜਿੱਥੇ ਵੀ, ਜਾਂ ਕਈ ਵਾਰੀ ਬੱਚਿਆਂ ਨੇ ਸਕੂਲ ਵਗੈਰਾ ਜਾਂ ਮਾਫ ਕਰਨਾ ਕਾਲਜ ਯੂਨੀਵਰਸਿਟੀ ਵਗੈਰਾ ਨਾਲ ਸੰਬੰਧਿਤ ਕੋਈ ਪਲਾਨਸ ਕਰਨੇ ਹੁੰਦੇ ਨੇ ਕੋਈ ਦੂਰ ਦੁਰਾਡੇ ਵੀ, ਇਹ ਵੈਸੇ ਮੈਂ ਨਾ ਮਨਜੀਤ ਜੀ, ਮੈਂ ਥੋੜਾ ਜਿਹਾ ਮੀਡੀਆ ਵਾਲੇ ਪੁਆਇੰਟ ਤੋਂ ਜੇ ਗੱਲ ਕਰਾਂ ਤਾਂ ਮੈਂ ਕਹਿੰਦਾ ਯਾਰ ਵੀ ਮੈਂ ਅਰਦਾਸ ਕਰਦਾ ਕਿ ਸਾਨੂੰ ਇਦਾਂ ਦੀ ਅਨਾਊਂਸਮੈਂਟ ਨਾ ਕਰਨੀ ਪਿਆ ਕਰੇ ਕਿ

0: ਬ੍ਰੈਂਪਟਨ ਵਾਲੇ ਜਿਹੜੇ ਕਿਸੇ ਹੋਰ ਸ਼ਹਿਰ ਚ ਜਾ ਕੇ ਬੱਚਿਆਂ ਦੀ ਪੜ੍ਹਾਈ ਦੇ ਲਈ ਘਰ ਲੈਣ। ਸੋ ਅਸੀਂ ਇਹ ਕਿਹਾ ਕਰੀਏ ਬ੍ਰੈਂਪਟਨ ਵਾਲਿਆਂ ਨੂੰ, ਬ੍ਰੈਂਪਟਨ ਦੀ ਬੱਚਿਆਂ ਦੀ ਯੂਨੀਵਰਸਿਟੀ ਦੇ ਲਈ ਮੌਕਾ ਮਿਲੇ ਆਉਣ ਵਾਲੇ ਸਮੇਂ ਚ। ਇਹ ਇੱਕ ਬੜੀ ਮੈਂ ਸਮਝਦਾ ਕਿ ਅਜੀਬ ਜਿਹੀ ਸਿਚੁਏਸ਼ਨ ਹੁੰਦੀ ਹੈ ਕਿ ਅਸੀਂ ਬ੍ਰੈਂਪਟਨ ਜਾਂ ਜੀ ਟੀ ਏ ਦੀ ਜਦੋਂ ਅਸੀਂ ਗੱਲ ਕਰੀਏ ਤੇ ਸਾਡੇ ਕੋਲ ਬ੍ਰੈਂਪਟਨ ਦੇ ਵਿੱਚ ਕੋਈ ਯੂਨੀਵਰਸਿਟੀ ਨਹੀਂ ਹੈ, ਤਾਂ ਸਾਨੂੰ ਦੇਖੋ ਬੱਚਿਆਂ ਦੇ ਲਈ ਬਾਹਰ ਜਾ ਕੇ ਘਰ ਲੱਭਣੇ ਪੈਂਦੇ ਆ, ਉਹਨਾਂ ਦੀ ਅਕੋਮੋਡੇਸ਼ਨ ਦੇ ਲਈ ਅਰੇਂਜਮੈਂਟ ਕਰਨੇ ਪੈਂਦੇ ਆ, ਬੱਚੇ ਸਾਡੇ ਤੋਂ ਦੂਰ ਹੁੰਦੇ ਨੇ ਜਾਂ ਆਈ ਨੋ ਕਿ ਆਪਾਂ ਕਈ ਵਾਰੀ ਕਹਿੰਦੇ ਹੁੰਦੇ ਵੀ ਇਹ ਤਾਂ ਕੋਈ ਇੱਦਾਂ ਦੀ ਗੱਲ ਨਹੀਂ ਵੀ ਬੱਚੇ ਜੇ ਕਿਤੇ ਸੈਲਫ ਡਿਪੈਂਡੈਂਟ ਵੀ ਹੋਣ ਆਪਣੇ ਤੌਰ ਤੇ ਕੰਮ ਕਰਨ, ਪਰ ਉਹ ਵੱਖਰੀ ਗੱਲ ਹੈ। ਪਰ ਇਹ ਤਾਂ ਸਾਨੂੰ ਮਜਬੂਰੀ ਵਾਸਤੇ ਇੱਦਾਂ ਕਰਨਾ ਪੈ ਰਿਹਾ ਨਾ। ਸੋ ਇੰਨਾ ਵੱਡਾ ਸ਼ਹਿਰ, ਇੰਨੀ ਵੱਡੀ ਸਾਡੀ ਪਾਪੂਲੇਸ਼ਨ, ਇੰਨਾ ਇਸ ਲੈਵਲ ਦੇ ਉੱਪਰ ਅਸੀਂ ਦੁਨੀਆਂ ਦੇ ਨਕਸ਼ੇ ਦੇ ਉੱਪਰ ਬ੍ਰੈਂਪਟਨ ਦਾ ਜ਼ਿਕਰ ਹੁੰਦਾ, ਤਾਂ ਸਾਡੀ ਕਿੱਡੀ ਵੱਡੀ ਇਹ ਇੱਕ ਇੱਕ ਰਿਕੁਆਇਰਮੈਂਟ ਹੈ ਕਿ ਯੂਨੀਵਰਸਿਟੀ ਨਹੀਂ ਹੈ ਸਾਡੇ ਕੋਲ ਕਿਤੇ। ਸੋ ਇਸ ਗੱਲ ਦੇ ਲਈ ਚਲੋ ਬਾਕੀ ਹੁਣ ਰੀਅਲ ਸਟੇਟ ਦੇ ਪੱਖ ਤੋਂ ਇਹ ਕਹਿ ਦਿੰਦੇ ਹਾਂ ਵੀ ਜਿੱਥੇ ਵੀ ਕਿਤੇ ਤੁਹਾਨੂੰ ਲੋੜ ਹੈ, ਬੱਚਿਆਂ ਨੇ ਪੜ੍ਹਨਾ, ਉਹਨਾਂ ਦੇ ਲਈ ਕੋਈ ਤੁਸੀਂ ਅਕੋਮੋਡੇਸ਼ਨ ਦਾ ਕੋਈ ਇੰਤਜ਼ਾਮ ਕਰਨਾ। ਬਹੁਤ ਪਰਿਵਾਰ ਇੱਦਾਂ ਦੇ ਨੇ ਮੰਦੀ ਜੀ ਜਿਹੜੇ ਚਾਹੁੰਦੇ ਨੇ ਕਿ ਯਾਰ ਕਿੱਥੇ ਰੈਂਟ ਵਾਲੇ ਚੱਕਰਾਂ 'ਚ ਫਸਣਾ, ਆਪਾਂ ਆਪਣੇ ਬੱਚਿਆਂ ਦੇ ਲਈ ਆਪਣਾ ਹੀ ਕੋਈ ਨਾ ਕੋਈ ਯੂਨਿਟ ਲੈ ਦਿੰਦੇ ਹਾਂ, ਕੋਈ ਘਰ ਲੈ ਦਿੰਦੇ ਹਾਂ ਜਾਂ ਕੋਈ ਇੱਦਾਂ ਦਾ ਅਰੇਂਜਮੈਂਟ ਕਰ ਦਿੰਦੇ ਹਾਂ, ਤਾਂ ਕਿ ਉਹਨੂੰ ਅਸੀਂ ਆਪਣੀ ਇੱਕ ਐਸੈਟ ਦੇ ਤੌਰ 'ਤੇ ਜਾਂ ਇੱਕ ਇਨਵੈਸਟਮੈਂਟ ਦੇ ਤੌਰ 'ਤੇ ਵੀ ਯੂਜ਼ ਕਰ ਲਈਏ। ਫਿਰ ਜਦੋਂ ਬੱਚਿਆਂ ਦੀ ਪੜ੍ਹਾਈ ਖਤਮ ਹੋਣੀ ਹੈ, ਬੇਸ਼ੱਕ ਤੁਸੀਂ ਉਹਨੂੰ ਰੈਂਟਲ ਪ੍ਰੋਪਰਟੀ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਤੌਰ 'ਤੇ ਕੈਰੀ ਕਰ ਲਓ, ਤੇ ਜਾਂ ਫਿਰ ਉਹਨੂੰ ਤੁਸੀਂ ਵੇਚ ਕੇ ਤੇ ਆਪਣਾ ਨਾਲੇ ਤਾਂ ਤੁਸੀਂ ਆਪਣਾ ਇੱਕ ਪੀਸ ਆਫ ਮਾਇੰਡ ਰਿਹਾ। ਸੋ ਇਸ ਤਰ੍ਹਾਂ ਦੀਆਂ ਆਪਸ਼ਨ ਐਕਸਪਲੋਰ ਕੀਤੀਆਂ ਜਾ ਸਕਦੀਆਂ ਹੁੰਦੇ ਨੇ। ਸੋ ਜਿਸ ਵੀ ਏਰੀਏ ਦੇ ਵਿੱਚ, ਚਾਹੇ ਤੁਸੀਂ ਇੱਧਰ ਵਾਟਰਲੂ ਵਾਲੀ ਸਾਈਡ, ਲੰਡਨ ਗੋਲਫ ਜਾਂ ਹੈਮਿਲਟਨ ਜਾਂ ਜਿੱਥੇ ਕਿਤੇ ਵੀ ਯੂਨੀਵਰਸਿਟੀਜ਼ ਅਵੇਲੇਬਲ ਨੇ ਬ੍ਰੈਂਪਟਨ ਨੂੰ ਛੱਡ ਕੇ, ਉੱਥੇ ਅਸੀਂ ਘਰ ਲੈ ਕੇ ਦੇਣ ਦੇ ਵਿੱਚ ਜਾਂ ਅਕੋਮੋਡੇਸ਼ਨ ਅਰੇਂਜਮੈਂਟ ਕਰਨ ਦੇ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਹਾਂ। ਸੋ 647-4600-6862 ਤੇ ਸਾਨੂੰ ਕਾਲ ਕਰੋ, ਤੇ ਅਸੀਂ ਤੁਹਾਡੇ ਲਈ ਜਿਹੜੀ ਵੀ ਬੈਸਟ ਫਿੱਟ, ਬੈਸਟ ਪਲੈਨਿੰਗ ਦੇ ਅਕੋਰਡਿੰਗ ਵੀ ਤੁਹਾਡੀ ਸੋਲੂਸ਼ਨ ਲੱਭ ਕੇ ਦੇਣ ਦੇ ਵਿੱਚ ਮਦਦ ਕਰਨੀ ਹੈ। ਇਸੇ ਤਰ੍ਹਾਂ ਹੀ ਆਪਾਂ ਨੂੰ ਇਸ ਵੇਲੇ ਕੁਛ ਇੱਕ ਪ੍ਰੋਪਰਟੀਜ਼ ਚਾਹੀਦੀਆਂ ਨੇ। ਇੱਕ ਤਾਂ ਅਸੀਂ ਵਰਕਸ਼ਾਪ ਦੇ ਲਈ, ਟਰੱਕ ਰਿਪੇਅਰ ਸ਼ਾਪ ਦੇ ਲਈ ਸਾਨੂੰ ਕੋਈ 12-15,000 ਸਕੁਅਰ ਫੁੱਟ ਤੋਂ ਲੈ ਕੇ ਚਾਹੇ 18-20,000 ਸਕੁਅਰ ਫੁੱਟ ਤੱਕ ਵੀ ਕੋਈ ਇੱਦਾਂ ਦੀ ਕੋਈ ਬਿਲਡਿੰਗ ਹੈ ਜਿਹਦੇ ਜਿਹਨੂੰ ਜਾਂ ਤਾਂ ਆਲਰੇਡੀ ਟਰੱਕ ਰਿਪੇਅਰ ਸ਼ਾਪ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਜਾਂ ਕੀਤਾ ਜਾ ਸਕਦਾ ਹੋਵੇ, ਨਾਲ ਪਾਰਕਿੰਗ ਜ਼ਰੂਰ ਚਾਹੀਦੀ, ਘੱਟੋ ਘੱਟ 2 ਏਕੜ ਏਰੀਆ ਹੋਵੇ, ਬ੍ਰੈਂਪਟਨ ਜਾਂ ਮਿਸੀਸਾਗਾ, ਇਹੀ 2 ਸ਼ਹਿਰਾਂ ਦੀ ਪ੍ਰੈਫਰੈਂਸ ਹੈ। ਇੱਕ ਸਾਨੂੰ ਪ੍ਰੋਪਰਟੀ ਚਾਹੀਦੀ ਹੈ ਕੋਈ 10,000 ਸਕੁਅਰ ਫੁੱਟ ਤੋਂ ਲੈ ਕੇ 12-15,000 ਸਕੁਅਰ ਫੁੱਟ ਦੀ, ਜਿਹਦੇ ਵਿੱਚ ਟ੍ਰੇਲਰ ਰਿਪੇਅਰ ਦੇ ਲਈ ਇਸਤੇਮਾਲ ਕੀਤਾ ਜਾ ਸਕੇ, ਪਰ ਉਹਦੇ ਵਿੱਚ ਰਿਕੁਆਇਰਮੈਂਟ ਨਹੀਂ ਕੁਛ, ਇੱਕ ਤਾਂ ਘੱਟ ਤੋਂ ਘੱਟ 20 ਫੁੱਟ ਹਾਈਟ ਹੋਵੇ, ਘੱਟੋ ਘੱਟ 20 ਫੁੱਟ ਕਲੀਅਰ ਹਾਈਟ, ਤੇ ਦੂਸਰਾ ਉਹਦੇ ਵਿੱਚ 5-6 ਡਰਾਈਵ ਇਨ ਡੋਰਸ ਦੀ ਲੋੜ ਹੈ। ਸੋ ਅਗਰ ਇਸ ਤਰ੍ਹਾਂ ਦੀ ਕੋਈ ਸੈਟਅਪ ਹੈ ਤਾਂ ਸਾਨੂੰ, ਜਾਂ ਸੈਟਅਪ ਹੋ ਸਕਦੀ ਹੋਵੇ ਕੋਈ ਇੱਦਾਂ ਦੀ ਬਿਲਡਿੰਗ ਕਿਸੇ ਰਿਐਲਟਰ ਦੋਸਤ ਦੇ ਕੋਲ ਵੀ ਹੈ ਜਾਂ ਕੋਈ ਖੁਦ ਆਪਣੇ ਤੁਹਾਡੀ ਕੋਈ ਪ੍ਰੋਪਰਟੀ ਹੈ, ਤੁਸੀਂ ਉਹਨੂੰ ਸਾਨੂੰ ਇੱਕ ਵਾਰੀ ਡਿਸਕਸ ਕਰੋ, ਤੇ ਆਫ ਮਾਰਕੀਟ ਵੀ ਚਾਹੇ ਹੋਵੇ ਤਾਂ ਸਾਡੇ ਨਾਲ ਇੱਕ ਵਾਰੀ ਗੱਲ ਕਰੋ, ਅਸੀਂ ਤੁਹਾਡੇ ਲਈ ਉਸ ਪ੍ਰੋਪਰਟੀ ਨੂੰ ਵੇਚਣ ਦੇ ਵਿੱਚ ਮਦਦ ਕਰ ਸਕਦੇ ਹਾਂ। ਸੋ 647-4600-6862। ਇੱਕ ਬੰਦੇ ਜੀ, ਆਪਾਂ ਜੇ ਥੋੜਾ ਜਿਹਾ ਡਿਸਕਸ਼ਨ ਪਰਪਸ ਦੇ ਨਾਲ ਗੱਲ ਕਰੀਏ, ਤਾਂ ਕੁਛ ਇੱਕ ਕੇਸਿਸ ਜਾਂ ਕੁਛ ਇੱਕ ਸਿਨੈਰੀਓ, ਈਵਨ ਤੁਸੀਂ ਵੀ ਬੜਾ ਕਲੋਜ਼ਲੀ ਔਰ ਬੜਾ ਕੈਲਕੂਲੇਟਿਵਲੀ ਮੇਰੇ ਨਾਲੋਂ ਵੀ ਜ਼ਿਆਦਾ, ਕਿਉਂਕਿ ਖੁਦ ਤੁਸੀਂ ਮੈਥ ਦੇ ਟੀਚਰ ਰਹੇ ਹੋ, ਤੇ ਮੈਥ ਜਦੋਂ ਆਪਾਂ ਗੱਲ ਕਰਦੇ ਹਾਂ, ਕੈਲਕੂਲੇਸ਼ਨ ਕਰਦੇ ਹਾਂ, ਤਾਂ ਇੱਕ ਸਮੱਸਿਆ ਸਾਡੇ ਸਾਹਮਣੇ ਆ ਰਹੀ ਹੈ। ਉਹ ਸਮੱਸਿਆ ਇਹ ਹੈ ਕਿ ਕਾਫੀ ਸਾਰੇ ਸਾਡੇ ਜਿਹੜੇ ਕਲਾਇੰਟਸ ਜਿਨ੍ਹਾਂ ਨੇ ਕੋਈ 2021 ਜਾਂ 22 ਦੇ ਵਿੱਚ ਕੋਈ ਪ੍ਰੋਪਰਟੀਜ਼ ਬਾਏ ਕੀਤੀਆਂ, ਆਪਾਂ ਇੱਕ ਐਗਜ਼ਾਮਪਲ ਦੇ ਦਿੰਦੇ ਹਾਂ, ਫੋਰ ਐਗਜ਼ਾਮਪਲ ਵੀ ਤੁਸੀਂ ਉਸ ਵੇਲੇ ਕੋਈ 15 ਲੱਖ ਦੀ ਪ੍ਰੋਪਰਟੀ ਬਾਏ ਕੀਤੀ ਹੈ
1: ਜੀ,
0: ਤੇ ਅੱਜ ਉਸ ਪ੍ਰੋਪਰਟੀ ਦੀ ਜਿਹੜੀ ਮਾਰਕੀਟ ਵੈਲਿਊ ਹੈ, ਮਾਰਕੀਟ ਵੈਲਿਊ ਮੈਂ ਕਹਿ ਰਿਹਾ ਜੀ, ਕੋਈ ਹੋਰ ਤੁਹਾਡੀ ਜਿਹੜੀ ਇੱਕ ਮਨ ਦੀ ਇਮੈਜੀਨੇਸ਼ਨ ਵਾਲੀ ਵੈਲਿਊ ਨਹੀਂ ਮੈਂ ਕਹਿ ਰਿਹਾ, ਉਹ ਜਿਹੜੀ ਡਰਾਸਟਿਕਲੀ ਡਰੋਪ ਹੋ ਗਈ ਹੈ। ਸੋ ਹੁਣ ਉਹ ਜਿਹੜਾ 15 ਲੱਖ ਦੀ ਪ੍ਰੋਪਰਟੀ ਲੈ ਕੇ ਜਿਹੜਾ ਬੰਦਾ ਅੱਜ ਉਹਨੂੰ ਉਹ ਜਸਟੀਫਾਈ ਨਹੀਂ ਕਰ ਪਾ ਰਿਹਾ, ਉਹਨੂੰ ਹਜ਼ਮ ਨਹੀਂ ਕਰ ਪਾ ਰਿਹਾ ਕਿ ਮੈਂ ਆਪਣੀ ਉਸ ਪ੍ਰੋਪਰਟੀ ਨੂੰ ਜਿਹੜੀ ਮੈਂ 3-4 ਸਾਲ ਪਹਿਲਾਂ 15 ਲੱਖ ਦੀ ਲਈ ਸੀ, ਤੇ ਅੱਜ ਮਾਰਕੀਟ ਦੇ ਵਿੱਚ ਹਰਜਿੰਦਰ ਜਾਂ ਮਨਜੀਤ ਕਹਿ ਰਹੇ ਨੇ ਕਿ ਭਾਜੀ ਵੀ ਆਪਾਂ ਨੂੰ ਮਿਲੀਅਨ ਦੇ ਨੇੜੇ ਤੇੜੇ ਲਿਸਟ ਕਰਨੀ ਪੈਣੀ ਆ। ਸੋ ਇਸ ਮੈਥ ਨੂੰ ਸਮਝਣ ਲਈ, ਇਸ ਮੈਥ ਨੂੰ ਅੰਡਰਸਟੈਂਡ ਕਰਨ ਲਈ ਬੜਾ ਲੋਕਾਂ ਦੇ ਵਿੱਚ ਇਸ ਵੇਲੇ ਦੁਬਿਧਾ ਵੀ ਹੈ, ਪਰਿਵਾਰਾਂ ਦੇ ਵਿੱਚ ਕਈ ਵਾਰੀ ਉਹ ਇਸ ਤਰ੍ਹਾਂ ਆਪਣੇ ਆਪ ਨੂੰ ਫਸੇ ਹੋਏ ਮਹਿਸੂਸ ਕਰ ਰਹੇ ਨੇ। ਪਰ ਸਾਡੇ ਲਈ ਬੜੀ ਇੱਕ ਆਪਣੇ ਤੌਰ ਦੇ ਉੱਤੇ ਵੀ ਜੇ ਗੱਲ ਕਰੀਏ ਤਾਂ ਆਈ ਫੀਲ ਸੋਰੀ ਕਿ ਇੱਦਾਂ ਦੀ ਸਿਚੁਏਸ਼ਨ ਬਣੀ ਹੈ, ਪਰ ਜੇ ਤੁਸੀਂ ਬਿਲਕੁਲ ਹੀ ਇਸ ਸਿਚੁਏਸ਼ਨ ਚੋਂ ਕੋਈ ਭਾਈ ਉਸ ਪ੍ਰੋਪਰਟੀ ਨੂੰ ਕੈਰੀ ਨਹੀਂ ਕਰ ਸਕਦੇ, ਤਾਂ ਫਿਰ ਤਾਂ ਤੁਹਾਨੂੰ ਹੁਣ ਜੋ ਵੀ ਸਿਚੁਏਸ਼ਨ ਹੈ ਉਹਦੇ ਅਕੋਰਡਿੰਗਲੀ ਹੀ ਡੀਲ ਕਰਨਾ ਪੈਣਾ। ਸੋ ਸਾਨੂੰ ਇਹ ਸਮਝਣਾ ਪੈਣਾ, ਕਿਉਂਕਿ ਮੈਨੂੰ ਕੁਛ ਇੱਕ ਕੇਸਿਸ ਦੇ ਵਿੱਚ ਕੁਛ ਇੱਕ ਕਲਾਇੰਟਸ ਦੇ ਨਾਲ ਮੈਂ ਡੀਲ ਕਰ ਰਿਹਾ ਜਿਹੜੇ ਇਸ ਸਿਚੁਏਸ਼ਨ 'ਚ ਨੇ, ਤੇ ਉਹ ਹੁਣ ਮਤਲਬ ਡਿਲੇ ਕਰੀ ਜਾ ਰਹੇ ਨੇ। ਇੱਕ ਸਮਾਂ ਸੀ, ਮੈਨੂੰ ਯਾਦ ਹੈ ਅੱਜ ਤੋਂ 6 ਮਹੀਨੇ ਪਹਿਲਾਂ ਅਸੀਂ ਉਹਨਾਂ ਨੂੰ ਜਦੋਂ ਕਿਹਾ ਸੀ ਕਿ ਭਾਈ ਇਸ ਪ੍ਰੋਪਰਟੀ ਨੂੰ ਜੇ ਸਹੀ ਵੈਲਿਊ ਦੇ ਉੱਤੇ ਲਿਸਟ ਕਰੋਗੇ ਤਾਂ ਇਹ ਅੱਜ ਤੋਂ 6 ਮਹੀਨੇ ਪਹਿਲਾਂ ਹੀ ਵਿਕ ਜਾਣੀ ਸੀ। ਪਰ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ, ਲਿਸਟਿੰਗ ਕਿਸੇ ਹੋਰ ਏਜੰਟ ਨਾਲ ਕਰਕੇ ਜੋ ਉਹਨਾਂ ਦੇ ਮਨ ਦੇ ਵਿੱਚ ਨੰਬਰ ਸੀ ਉਹਦੇ ਉੱਤੇ ਲਿਸਟ ਕਰਕੇ ਹੁਣ 6 ਮਹੀਨੇ 7 ਮਹੀਨੇ ਪ੍ਰੋਪਰਟੀ ਆਪਣੀ ਉਹ ਮਾਰਕੀਟ ਦੇ ਵਿੱਚ ਲਾਈ ਰੱਖੀ, ਪ੍ਰਾਈਸ ਵੀ ਕਦੀ ਘਟਾਤੀ ਕਦੀ ਵਧਾਤੀ ਕਦੀ ਕੁਛ ਕਰਤਾ ਕਦੀ ਕੁਛ ਕਰਤਾ, ਤੇ ਉਹ ਉਹ ਮਨ ਦੇ ਜਿਹੜੇ ਉਹਨਾਂ ਦੇ ਆਪਣੇ ਖਿਆਲ ਹੁੰਦੇ ਨੇ ਉਹਨਾਂ ਨੂੰ ਹੀ ਬਸ ਉਹ ਰਾਜ਼ੀ ਰੱਖਦੇ ਰਹੇ। ਸੋ ਇਹ ਜਿਹੜੀ ਸਿਚੁਏਸ਼ਨ ਹੈ ਤੁਹਾਨੂੰ ਇੱਥੇ ਸਮਝਣਾ ਪੈਣਾ ਵੀ ਜੇ ਤਾਂ ਹੁਣ ਤੁਸੀਂ ਇੱਦਾਂ ਦੀ ਕਿਸੇ ਸਿਚੁਏਸ਼ਨ ਚ ਫਸੇ ਹੋਏ ਤਾਂ ਜੋ ਮਾਰਕੀਟ ਦੇ ਵਿੱਚ ਐਕਚੁਅਲ ਵੈਲਿਊਜ਼, ਹਾਂ ਕੋਈ ਕ੍ਰਿਸ਼ਮਾ ਹੋ ਜਾਵੇ ਜਾਂ ਕੋਈ, ਮੈਂ ਸ਼ਬਦ ਥੋੜਾ ਜਿਹਾ ਰੁੱਖਾ ਵਰਤਣ ਲੱਗਿਆ ਵੀ ਕੋਈ, ਚਲੋ ਉਹਨੂੰ ਥੋੜਾ ਸੋਫਟ ਕਰ ਦਿੰਦਾ ਵੀ ਕੋਈ ਅਣਜਾਣ ਜਿਹਾ ਰਿਐਲਟਰ ਜਾਂ ਕੋਈ ਅਣਜਾਣ ਜਿਹਾ ਬਾਇਰ ਜਿਹੜਾ ਆ ਕੇ ਕੋਈ ਪ੍ਰੋਪਰਟੀ ਤੁਹਾਡੀ ਖਰੀਦ ਜਾਵੇ ਤਾਂ ਵੱਖਰੀ ਗੱਲ ਹੈ, ਉਹ ਇੱਕ ਲੋਟਰੀ ਲੱਗ ਜਾਣੀ ਹੈ ਤੁਹਾਡੀ। ਨਹੀਂ ਤਾਂ ਹਰ ਰਿਐਲਟਰ ਅੱਜ ਦੀ ਡੇਟ ਦੇ ਵਿੱਚ, ਹਰ ਕਲਾਇੰਟ ਜਿਹੜਾ ਬਾਇਰ ਹੈ ਉਹ ਅੱਜ ਦੀ ਡੇਟ ਦੇ ਵਿੱਚ ਪੂਰਾ ਲਕੀਰਾਂ ਕਢਾ ਰਹੇ ਨੇ ਉਹ ਸੈਲਰ ਦੀਆਂ। ਸੋ ਸੋ ਸਾਨੂੰ ਇਸ ਗੱਲ ਨੂੰ ਸਮਝਣਾ ਪੈਣਾ, ਕਿਉਂਕਿ ਉਹ ਉਹ ਤੁਹਾਨੂੰ ਮਾਰਕੀਟ ਦੀ ਐਕਚੁਅਲ ਰਿਐਲਿਟੀ ਨੂੰ ਅੰਡਰਸਟੈਂਡ ਕਰਨਾ ਪੈਣਾ। ਅਸੀਂ ਇੱਥੇ ਐਵੇਂ ਕੋਈ ਚੋਪੜੀਆਂ ਚੋਪੜੀਆਂ ਗੱਲਾਂ ਕਰਕੇ ਜੋ ਮਰਜ਼ੀ ਕਹੀ ਜਾਈਏ, ਸੋ ਉੱਥੇ ਸਾਨੂੰ ਥੋੜਾ ਜਿਹਾ ਆਪਣੇ ਆਪ ਨੂੰ ਪਲਾਨ ਕਰਨ ਲਈ ਕੋਈ ਨਾ ਕੋਈ ਰੀਅਲਿਸਟਿਕ ਅਪਰੋਚ ਅਪਣਾਉਣੀ ਪੈਣੀ ਹੈ। ਤੁਸੀਂ ਵੀ ਅਮਨਜੀਤ ਜੀ ਕੋਈ ਕਮੈਂਟ ਕਰਨਾ ਚਾਹੁੰਦੇ ਹੋ ਇਸ ਗੱਲ ਤੇ?
1: ਬਿਲਕੁਲ ਹਰਜਿੰਦਰ, ਪਹਿਲੀ ਗੱਲ ਤੇ ਜਿਹੜੀ ਤੁਸੀਂ 2021-2022 ਦੀ ਗੱਲ ਕੀਤੀ ਹੈ ਨਾ, ਜਦੋਂ ਕੋਈ ਆਪਣੇ ਵਰਗਾ ਇਨਸਾਨ ਕਿਸੇ ਨੂੰ ਇਹ ਗਾਈਡ ਕਰਦਾ ਸੀ ਨਾ ਕਿ ਨਾ ਫਸੋ ਤੇ ਚੰਗੀ ਗੱਲ ਹੈ, ਤੇ ਉਦੋਂ ਉਹ ਜਿਹੜੇ ਜਿਹਨਾਂ ਲੋਕਾਂ ਦੀ ਆਪਾਂ ਗੱਲ ਕਰਦੇ ਹਾਂ ਨਾ, ਕਿ ਉਹ ਫਿਰ ਕਹਿੰਦੇ ਸੀ ਨਹੀਂ ਜੀ ਇਹ ਅਸੀਂ ਤਾਂ ਪ੍ਰੋਪਰਟੀ ਸਾਡੀ ਪਸੰਦੀਦੀ ਆ, ਜਿੰਨੇ ਦੀ ਮਿਲਦੀ ਆ ਸਾਨੂੰ ਇਹ ਅਸੀਂ ਲੈਣੀ ਲੈਣੀ ਆ, ਤੇ ਉਹ ਸਮਾਂ ਬਦਲਿਆ। ਜੇ ਹੁਣ ਆਪਾਂ ਪਿੱਛੇ ਹਿਸਟਰੀ ਵੱਲ ਵੀ ਝਾਤੀ ਮਾਰੀਏ ਕਿ ਜਿਹਨਾਂ ਲੋਕਾਂ ਨੂੰ 1980s ਦੇ ਵਿੱਚ ਜਾਂ 1990 ਦੇ ਵਿੱਚ ਸੇਕ ਲੱਗਾ ਸੀ ਨਾ, ਉਹ ਸ਼ਾਇਦ ਇਹਨਾਂ ਹਾਲਾਤਾਂ 'ਚ ਨਹੀਂ ਫਸੇ। ਅਸੀਂ ਜਿਹੜੀ ਇੱਕ ਨਵੀਂ ਪਨੀਰੀ ਸਾਡੇ ਇੱਕ ਵਾਲਾ ਜਿਹੜਾ ਸਾਡਾ ਦੌਰ ਜੋ ਅਸੀਂ ਇੱਥੇ ਆਏ, ਸਾਨੂੰ ਸ਼ਾਇਦ ਲੱਗਿਆ ਕਿ ਇਹ ਜਿਹੜੀ ਪ੍ਰੋਪਰਟੀ ਫਲਿੱਪ ਕਰੋ ਅਤੇ ਪੈਸੇ ਬਣਾਓ ਅਤੇ ਬਸ ਇਹੀ ਇੱਕ ਬਿਜ਼ਨਸ, ਇਹੀ ਇੱਕ ਧੰਦਾ ਅਸੀਂ ਅਪਣਾ ਲਿਆ। ਉਹਦੇ ਵਿੱਚ ਬਹੁਤ ਸਾਰੇ ਰਿਅਲਟਰਸ ਵੀ ਜਿਹੜੇ ਫਸੇ ਹੋਏ ਨੇ, ਲੇਕਿਨ ਅੱਜ ਦੀ ਜੇ ਆਪਾਂ ਗੱਲ ਕਰੀਏ ਮਾਰਕੀਟ ਵੈਲਿਊ ਐਕਚੁਅਲੀ ਸੈੱਟ ਹੁੰਦੀ ਹੈ ਕਿ ਜਦੋਂ ਕੋਈ ਵੀ ਕਿਸੇ ਵੀ ਏਰੀਏ ਦੇ ਵਿੱਚ ਕੋਈ ਘਰ ਕੋਈ ਪ੍ਰੋਪਰਟੀ ਵਿਕਦੀ ਹੈ ਨਾ, ਉਹ ਫਿਰ ਉਹ 2-3 ਮਹੀਨੇ ਦਾ ਇੱਕ ਡਾਟਾ ਜਦੋਂ ਅਸੀਂ ਉਹਨੂੰ ਕੰਪੇਅਰ ਕਰਦੇ ਹਾਂ, ਜਦੋਂ ਇਹ ਸਾਡੇ ਮਹਿਕਮੇ ਦੇ ਵਿੱਚ ਜਦੋਂ ਉਹਨੂੰ ਕੰਪੇਅਰ ਕੀਤਾ ਜਾਂਦਾ, ਫਿਰ 3-4 ਪ੍ਰੋਪਰਟੀਜ਼ ਨੂੰ ਦੇਖ ਕੇ ਉਹਦੇ ਅਕੋਰਡਿੰਗਲੀ ਜਿਹੜੀ ਪ੍ਰਾਈਸ ਹੈ ਉਹ ਸੈੱਟ ਕੀਤੀ ਜਾਂਦੀ ਹੈ। ਜੇ ਅੱਜ ਕੋਈ ਵੀ ਇਨਸਾਨ ਕਹਿੰਦਾ ਕਿ ਮੈਂ 15 ਲੱਖ ਦੀ ਪ੍ਰੋਪਰਟੀ ਲਈ ਸੀ ਅਤੇ ਮੈਂ ਹੁਣ 13 ਤੋਂ ਘੱਟ ਵੇਚਣੀ ਨਹੀਂ, ਤਾਂ ਮੇਰਾ ਖਿਆਲ ਹੈ ਕਿ ਉਹ ਕਿਤੇ ਹਨੇਰੇ 'ਚ ਬੈਠੇ ਨੇ। ਹੁਣ ਦੇਖਣਾ ਪੈਣਾ ਸਾਨੂੰ ਕਿ ਉਹ ਏਰੀਆ ਜਾਂ ਉਹ ਘਰ, ਦੇਖੋ ਉਸ ਵੇਲੇ ਤਾਂ ਜਿਹੜੇ ਹਰਜਿੰਦਰ ਇੱਕ ਸੈਮੀ ਜਿਹੜੀ ਪ੍ਰੋਪਰਟੀ ਸੈਮੀ ਡੀਟੈਚ ਘਰ ਉਹ ਵੀ 14-15 ਦਾ ਵਿਕ ਗਿਆ। ਜੇ ਅੱਜ ਦੇ ਦੌਰ 'ਚ ਦੇਖੀਏ ਸ਼ਾਇਦ ਉਸੇ ਏਰੀਏ ਦੇ ਵਿੱਚ ਇੱਕ ਡੀਟੈਚ ਪ੍ਰੋਪਰਟੀ ਜਿਹੜੀ ਉਹ ਵੀ 11 ਤੋਂ ਵੱਧ ਨਹੀਂ ਵਿਕ ਰਹੀ ਹੋਣੀ। ਸੋ ਸਾਨੂੰ ਉਹ ਦੇਖਣਾ ਪੈਣਾ, ਜੇ ਅਸੀਂ ਹੁਣ ਨਹੀਂ ਉਹਨੂੰ ਝੇਲ ਸਕਦੇ, ਨਹੀਂ ਉਹਨੂੰ ਆਪਾਂ ਅਫੋਰਡ ਕਰ ਸਕਦੇ, ਸਾਨੂੰ ਉਹਦੇ 'ਚੋਂ ਨਿਕਲਣ ਵਾਸਤੇ ਹੁਣ ਉਹ ਘਾਟਾ ਤਾਂ ਸਹਿਣਾ ਪਏਗਾ। ਲੇਕਿਨ ਜੇ ਅਸੀਂ ਕੈਰੀ ਕਰ ਸਕਦੇ ਹਾਂ ਫਿਰ ਡੈਫੀਨੇਟਲੀ ਉਹਨੂੰ ਕੈਰੀ ਜ਼ਰੂਰ ਕਰੋ, ਕਿਉਂਕਿ ਜਿਹੜੀ ਰੀਅਲ ਸਟੇਟ ਹੈ ਜੇ ਓਨੀ ਨਹੀਂ, ਕਿਉਂਕਿ ਉਹ ਤਾਂ ਇੱਕ ਇਨਫਲੇਟਡ ਪ੍ਰਾਈਸਿਸ ਸੀਗੀਆਂ, ਬਿਨਾਂ ਮਤਲਬ ਉਹ ਵਧੀਆਂ ਹੋਈਆਂ ਸੀ। ਅਤੇ ਲੇਕਿਨ ਜੇ ਅਸੀਂ ਉਹਨੂੰ ਕੈਰੀ ਕਰ ਸਕਦੇ ਹਾਂ ਆਉਂਦੇ ਸਾਲ 2 ਸਾਲ ਦੇ ਵਿੱਚ, ਡੈਫੀਨੇਟਲੀ ਤੁਸੀਂ ਇੱਕ ਬੈਟਰ ਪ੍ਰਾਈਸ ਜਿਹੜੀ ਆ ਉਹ ਲੈ ਸਕੋਗੇ ਜੀ।
0: ਕਿਉਂਕਿ ਇਹਨੂੰ ਜੇ ਸਿੰਪਲ ਮੈਥ ਦੇ ਤੌਰ ਤੇ ਮੰਜੀ ਜੀ, ਮੈਂ ਜਿਵੇਂ ਤੁਸੀਂ ਵੀ ਕਿਹਾ ਜਾਂ ਮੈਂ ਵੀ ਕਹਿ ਰਿਹਾ ਵੀ ਉਹਦੇ 'ਚ ਹੁਣ ਤੁਹਾਡੀ ਕਪੈਸਿਟੀ ਕੈਰੀ ਕਰਨ ਦੀ ਜਿਹੜੀ ਹੈਗੀ ਆ ਉਹ ਤੁਹਾਨੂੰ ਨਾਪਣੀ ਪੈਣੀ ਆ। ਆਪਾਂ ਇਹ ਵੀ ਨਹੀਂ ਕਹਿੰਦੇ ਵੀ ਆਪਾਂ ਕੋਈ ਇੰਨਾ ਆਪਣੇ ਆਪ ਤੇ ਬੋਝ ਪਾ ਲਓ ਕਿ ਬਿਮਾਰ ਹੋ ਜਾਓ ਜਾਂ ਕਿ ਕੁਛ ਥਾਵਾਂ ਹੋ ਸਕਦਾ। ਬੰਦਾ ਕਹਿ ਸਕਦਾ ਕਿ ਯਾਰ ਵੀ ਆਪਾਂ ਡਿਪਰੈਸ ਨਾ ਹੋਵੋ, ਠੀਕ ਹੈ, ਇਸ ਝੰਝਟ 'ਚੋਂ ਹੁਣੇ ਜਿੰਨਾ ਕੁ ਵੀ ਵਾਧਾ ਘਾਟਾ ਪੈਂਦਾ ਕਰਕੇ ਤਾਂ ਉਹ 'ਚੋਂ ਰਿਲੀਫ ਲਓ। ਇੱਕ ਆਪਸ਼ਨ ਤਾਂ ਇਹ ਹੈ ਵੀ ਹਾਂ ਠੀਕ ਹੈ, ਹੁਣ ਜਿਹੜਾ ਸਾਡੇ ਕੋਲ ਸ਼ਾਰਟਫਾਲ ਹੈ ਉਹਨੂੰ ਕਿੱਦਾਂ ਕਵਰ ਕਰਨਾ, ਉਹਦਾ ਅਰੇਂਜਮੈਂਟ ਤਾਂ ਕਰਨਾ ਹੀ ਪੈਣਾ। ਕਿਉਂਕਿ ਮੈਂ ਤੁਹਾਨੂੰ ਦੱਸਣ ਲੱਗਿਆ, ਮੰਨ ਲੈਂਦੇ ਹਾਂ ਹੁਣ ਇੱਕ ਸਿਨੈਰੀਓ ਦੇ ਨਾਲ ਹੋਰ ਜੁੜਨ ਲੱਗੇ ਹਾਂ, ਹੁਣ ਜਿਹੜੀ 15 ਲੱਖ ਵਾਲੀ ਪ੍ਰੋਪਰਟੀ ਹੈ ਹੋ ਸਕਦਾ ਉਹਦੇ ਤੇ ਇਸ ਵੇਲੇ 11.5-12 ਲੱਖ ਦੀ ਮੌਰਗੇਜ ਹੋਵੇ
1: ਜੀ,
0: ਤੇ ਉਹ ਵਿਕਣ ਲੱਗੀ ਹੈ $1 million ਦੀ। ਤਾਂ ਹੁਣ ਜਿਹੜਾ ਸ਼ਾਰਟਫਾਲ ਹੈ ਜਾਂ ਜਿਹੜਾ ਅਡੀਸ਼ਨਲ, ਤੁਸੀਂ ਬੈਂਕ ਨੇ ਤਾਂ ਉਨੀ ਦੇਰ ਕਲੋਜ਼ ਨਹੀਂ ਹੋਣ ਦੇਣੀ ਜਿੰਨੀ ਦੇਰ ਤੱਕ ਤੁਸੀਂ ਉਹ ਰਿਮੇਨਿੰਗ ਬੈਲੈਂਸ ਨਹੀਂ ਪੇ ਕਰਦੇ
1: ਜੀ।
0: ਸੋ ਉਹ ਤੁਹਾਨੂੰ ਅਰੇਂਜ ਕਰਨਾ ਪੈਣਾ, ਜਾਂ ਆਪਣੀ ਕੋਈ ਲਾਈਨ ਆਫ ਕ੍ਰੈਡਿਟ ਚੱਕੋਗੇ ਜਾਂ ਕਿਤੇ ਹੋਰ ਅਰੇਂਜ ਕਰੋਗੇ ਜਾਂ ਉਹ ਜੋ ਵੀ ਕਰਕੇ ਉਹ ਕਰਕੇ, ਜੇ ਤਾਂ ਕਰਨ ਦੀ ਕਪੈਸਿਟੀ ਹੈ ਫਿਰ ਤਾਂ ਉਹਨੂੰ ਹੁਣ ਜੋ ਰੇਟ ਤੇ, ਚਾਹੇ ਉਹ 1 million ਦੀ ਵਿਕਦੀ ਹੈ ਜਾਂ 10 million ਉੱਪਰ ਤੋਂ 50,000 ਵੱਧ ਵਿਕਦੀ ਹੈ ਜਾਂ 1 ਲੱਖ ਵੱਧ ਵਿਕਦੀ ਹੈ 11 ਦੀ, ਜਾਂ ਈਵਨ ਜੇ ਜਿੰਨੀ ਤੁਹਾਡੀ ਮੌਰਗੇਜ ਹੈ ਉਨੀ ਦੀ ਹੀ ਵਿਕ ਜਾਂਦੀ ਹੈ, ਤਾਂ ਫਿਰ ਵੀ ਜਿਹੜੇ ਖਰਚੇ ਨੇ ਕਲੋਜ਼ਿੰਗ ਹੈ ਜਾਂ ਆਪਣੇ ਕਮਿਸ਼ਨ ਵਗੈਰਾ ਨੇ, ਥੋੜੇ ਬਹੁਤ ਤੁਹਾਨੂੰ ਉਹ ਹੋ ਸਕਦਾ ਪੈਸਾ ਦੇਣੇ, ਜਾਂ ਬਹੁਤ ਲੱਕੀ ਹੋਵੋਗੇ ਵੀ ਤੁਹਾਡੀ ਮੌਰਗੇਜ ਹੀ ਪਹਿਲਾਂ ਹੀ ਘੱਟ ਸੀਗੀ ਤੇ ਤੁਹਾਨੂੰ ਉਹ ਬਰਨ ਨਹੀਂ ਹੋਇਆ, ਪਰ ਇਵੈਂਚੁਅਲੀ ਤੁਸੀਂ ਉਹ ਜਿਹੜਾ ਉੱਪਰਲਾ ਪਾਰਟ ਹੈ, ਮੈਂ ਇਹਨੂੰ ਕੈਲਕੂਲੇਸ਼ਨ ਨੂੰ ਇਸ ਕਰਕੇ ਲੈ ਰਿਹਾ ਵੀ ਜਿਹੜਾ ਹੁਣ ਪ੍ਰੈਕਟੀਕਲ ਲਾਸ ਹੈ ਉਹਨੂੰ ਤੁਸੀਂ ਮੌਰਗੇਜ ਨਾਲ ਜਾਂ ਕਮਿਸ਼ਨ ਦੇ ਨਾਲ ਤਾਂ ਕੈਲਕੂਲੇਟ ਕਰਕੇ ਆਫਸੈਟ ਕਰ ਲਿਆ, ਪਰ ਟੈਕਨੀਕਲੀ ਤਾਂ ਤੁਸੀਂ ਉਹ ਜਿਹੜਾ ਡਿਫਰੈਂਸ ਰਹਿ ਗਿਆ 12 ਲੱਖ ਦਾ ਵੇਚ ਕੇ ਜਾਂ 11 ਲੱਖ ਦਾ ਵੇਚ ਕੇ ਜਿਹੜਾ 4 ਲੱਖ ਦਾ 15 ਲੱਖ ਵਾਲੀ ਪ੍ਰੋਪਰਟੀ ਚ ਉਹ ਤਾਂ ਘੱਟਾ ਹੀ ਪਿਆ ਸਾਨੂੰ, ਉਹਨੂੰ ਤੁਹਾਨੂੰ ਹੁਣ ਸਹਿਣਾ ਪੈਣਾ। ਇੱਕ ਤਾਂ ਇਹੀ ਹੈ, ਅਦਰਵਾਈਜ਼ ਜੇ ਤੁਸੀਂ ਕੈਰੀ ਕਰ ਸਕਦੇ ਹੋ ਫਿਰ ਤਾਂ ਬੰਦਾ ਕਹਿੰਦਾ ਚਾਹੇ ਕੋਈ ਗੱਲ ਨਹੀਂ ਯਾਰ, ਵੀ 10-15 ਸਾਲ ਵੀ ਜੇ ਰੱਖੀ ਰੱਖਾਂਗੇ ਤਾਂ ਫਿਰ ਤਾਂ ਘਾਟਾ ਕੋਈ ਗੱਲ ਨਹੀਂ, ਜਦੋਂ ਦੇਖਾਂਗੇ ਮਾਰਕੀਟ ਦੇ ਬਰਾਬਰ ਹੋਈ ਤਾਂ ਠੀਕ ਹੈ, ਅਦਰਵਾਈਜ਼ ਇਟਸ ਇਟਸ ਆਰ ਓਨ ਐਸੈਟ। ਸੋ ਇੱਕ ਤਾਂ ਇਹ ਹੈ, ਅਦਰਵਾਈਜ਼ ਪ੍ਰੈਸ਼ਰ ਨਾਲੋਂ ਕੈਲਕੂਲੇਸ਼ਨ ਜਾਂ ਹੋਰ ਅਸੈਸਮੈਂਟ ਲਈ ਜਾਂ ਸਲਾਹ ਮਸ਼ਵਰੇ ਦੇ ਲਈ ਸੈਕਿੰਡ ਓਪੀਨੀਅਨ ਲੈਣ ਦੇ ਲਈ ਏਜੰਟਸ ਦੇ ਨਾਲ 2 ਬੰਦਿਆਂ ਨੂੰ, 3 ਬੰਦਿਆਂ ਨੂੰ, 4 ਬੰਦਿਆਂ ਨੂੰ ਇੰਟਰਵਿਊ ਕਰੋ, ਡਿਸਕਸ ਕਰੋ ਕੀ ਹੈ। ਤੇ ਫਿਰ ਉੱਥੇ ਸਿਰਫ ਇਹ ਨਾ ਦੇਖੋ ਕਿ ਕੋਈ ਰਿਐਲਟਰ ਹੋ ਸਕਦਾ ਕਿ ਕਹਿ ਦੇਵੇ ਕਿ ਭਾਈ ਵੀ ਕੋਈ ਗੱਲ ਨੀ ਜੀ ਆਪਾਂ ਤਾਂ ਵੇਚ ਦਿਆਂਗੇ ਇੰਨੇ ਦੀ, ਮਾਰਕੀਟ ਤੁਹਾਡੀ ਜਿਹੜੀ ਬਾਕੀ 4 ਜਾਂ 3 ਬੰਦੇ ਜਿਹੜੇ ਜਿਹਨਾਂ ਨਾਲ ਗੱਲ ਕੀਤੀ ਉਹ ਕਹਿਣ ਵੀ ਇਹਦੀ ਵੈਲਿਊ ਇੰਨੀ ਕਹਿ ਜੀ 11 ਲੱਖ ਜਾਂ $1 million ਦੇ ਨੇੜੇ ਹੈ, ਤੇ ਕੋਈ ਸੱਜਣ ਆ ਕੇ ਤੁਹਾਨੂੰ ਕਹੇ ਕਿ ਲਓ ਜੀ ਮੈਂ ਤਾਂ 12 ਲੱਖ ਦੀ ਵੇਚ ਦਿਆਂਗਾ, ਤੇ 12 ਦੀ ਲਿਸਟ ਕਰਨ ਲਈ ਤੁਸੀਂ ਸਿਰਫ ਇਸ ਖੁਸ਼ੀ ਚ ਲਓ ਜੀ ਇਹ ਰਿਐਲਟਰ ਨੇ ਸਾਨੂੰ ਸਭ ਤੋਂ ਵੱਧ ਰੇਟ ਦੇ ਉੱਤੇ ਲਿਸਟ ਕਰਨ ਲਈ ਹਾਂ ਕਰ ਦਿੱਤਾ ਤਾਂ ਅਸੀਂ ਇਹਨੂੰ ਲਿਸਟਿੰਗ ਦੇਣੀ ਹੈ, ਤਾਂ ਸਭ ਤੋਂ ਵੱਡੀ ਗਲਤੀ ਹੋਣੀ ਹੈ। ਦੈਟ ਮੀਨਸ ਉਹ ਰਿਐਲਟਰ ਜਿਹੜਾ ਹੈ ਉਹ ਜਾਣਕਾਰੀ ਨਹੀਂ ਹੈ ਜਾਂ ਉਹਨੇ ਤੁਹਾਨੂੰ ਇਸ ਗੱਲ ਦੇ ਲਈ ਤੁਹਾਨੂੰ ਅਵੇਅਰ ਹੀ ਨਹੀਂ ਕੀਤਾ ਵੀ ਜੇ ਮਾਰਕੀਟ ਦੀ ਵੈਲਿਊ ਦੇ ਅਕੋਰਡਿੰਗਲੀ ਉਹਨੇ ਤੁਹਾਨੂੰ ਦੱਸਿਆ ਹੀ ਨਹੀਂ। ਸੋ ਇਸ ਕਰਕੇ ਬਹੁਤ ਕਰੂਸ਼ੀਅਲ ਹੋ ਜਾਣਾ ਤੁਹਾਡੇ ਲਈ ਡਿਸਾਈਡ ਕਰਨਾ।
1: ਹਰਜਿੰਦਰ ਇੱਕ ਹਾਂਜੀ, ਇੱਕ ਕਹਿੰਦੇ ਨਾ ਕਿਸੇ ਬੰਦੇ ਨੇ ਕ੍ਰਾਈਮ ਕਰ ਲਿਆ ਬਹੁਤ ਵੱਡਾ ਤੇ ਉਹਨੂੰ ਸਜ਼ਾ ਹੋ ਗਈ, ਕਹਿ ਲਓ ਕਿ ਫਾਂਸੀ ਤੱਕ ਗੱਲ ਪਹੁੰਚ ਗਈ, ਤੋ ਕਿਸੇ ਲਾਇਰ ਦੇ ਕੋਲ ਜਾਂਦਾ ਉਹ ਕਹਿੰਦਾ ਵੀ ਮੈਂ $10,000 ਲਾਊਂਗਾ ਤੇ ਮੈਂ ਘੱਟੋ ਘੱਟ ਤੇਰੀ ਫਾਂਸੀ ਮੁਆਫ ਕਰਾ ਕੇ ਤੇ ਕੋਈ ਹੋਰ ਸਜ਼ਾ ਦਵਾ ਸਕਦਾ, ਤੇ ਉਹਨੂੰ ਉਹ ਤੇ ਵਿਸ਼ਵਾਸ ਨਾ ਹੋਇਆ ਤੇ ਉਹ ਕਿਸੇ ਹੋਰ ਕੋਲ ਚਲਾ ਗਿਆ, ਉਹ ਕਹਿੰਦਾ ਜੀ ਮੈਂ $1,00,000 ਲਾਊਂਗਾ, ਮੈਂ ਤਾਂ ਬੰਦੇ ਫੰਦੇ ਤੋਂ ਲਾ ਕੇ ਲਿਆਂਦੇ ਆ ਨਾ, ਤੇ ਉਹ ਹੁਣ ਜਿੱਦਣ ਉੱਥੇ ਕੋਰਟ ਕੇਸ ਜਦੋਂ ਤਰੀਕ ਪੈਣੀ ਸੀ ਤੇ ਉਹ ਗਿਆ ਉੱਥੇ ਤੇ ਉਹ ਤਰੀਕ ਅੱਗੋਂ ਦੀ ਪੈ ਗਈ, ਤਾਂ ਉਹ ਜਦੋਂ ਬੰਦਾ ਕੋਲ ਦੀ ਲੰਘਣ ਲੱਗਿਆ ਤੇ ਉਹ ਜਿਹੜਾ 10,000 ਜਿਹਨੇ ਡਿਮਾਂਡ ਕੀਤੀ ਸੀ ਉਹ ਕੋਲ ਖੜਾ ਹੀ ਕਹਿੰਦਾ ਆਹੀ ਕੰਮ ਮੈਂ 10,000 ਚ ਕਰਾ ਦੇਣਾ ਜਿਹੜਾ ਲੱਖ ਚ ਕਰਾ ਕੇ ਆਇਆ। ਸੋ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਆ, ਐਕਚੁਅਲੀ ਲੌਜੀਕਲੀ ਦੇਖਣ ਦੀ ਲੋੜ ਹੁੰਦੀ ਆ ਸਾਨੂੰ ਕੋਈ ਵੀ, ਜੇ ਤੁਸੀਂ ਹੁਣ ਘਰਾਂ ਦੀ ਆ ਜਾਂ ਕੋਈ ਵੀ ਪ੍ਰੋਪਰਟੀ ਤੁਸੀਂ ਵੈਸੇ ਹੀ ਕੋਈ ਇਨਵੈਸਟਮੈਂਟ ਕੀਤੀ ਆ ਉਹਨੂੰ ਸਮਝ ਕੇ ਅਗਰ ਤੁਸੀਂ ਕਰਦੇ ਹੋ ਤੇ ਉਹ ਕਦੀ ਵੀ ਖਤਾ ਨਹੀਂ ਖਾਂਦੇ, ਫਿਰ ਉਹਦੇ ਚ ਤੁਸੀਂ ਆਲਵੇਜ਼ ਵਿਨਰਸ ਹੋ।
0: ਬਹੁਤ ਜ਼ਿਆਦਾ ਜਿਹੜੇ ਜ਼ਿਆਦਾ ਰਿਐਲਟਰ ਮੇਰੇ ਚਾਚੇ ਤੁਹਾਨੂੰ ਸਹੀ ਗਾਈਡ ਕਰਦੇ ਆ, ਕੋਈ ਸ਼ੱਕ ਨਹੀਂ ਆ। ਤੁਸੀਂ ਕਈ ਵਾਰੀ ਨਾ ਹੋ ਸਕਦਾ ਅਸੀਂ ਆਪਣੀ ਐਵੇਂ ਭੰਡੀ ਕਰਨ ਲੱਗੇ ਰਹੀਦਾ, ਲੋਕ ਵੀ ਲੋਕਾਂ ਦਾ ਵੀ ਪਤਾ ਨਹੀਂ ਹਰਜਿੰਦਰ ਤੇ ਮਨਜੀਤ ਹੀ ਹਰੀਸ਼ ਚੰਦਰ ਨੇ, ਇੱਦਾਂ ਨਹੀਂ ਹੈ। ਬਹੁਤ ਜ਼ਿਆਦਾ ਰਿਐਲਟਰ ਤੁਹਾਨੂੰ ਬਹੁਤ ਪ੍ਰੋਪਰਲੀ ਐਡਵਾਈਜ਼ ਕਰਨ ਵਾਲੇ ਮਾਰਕੀਟ ਦੇ ਵਿੱਚ ਨੇ, ਕੁਛ ਘੱਟ ਪਰਸੈਂਟ ਇੱਦਾਂ ਦੀ ਹੈ ਜਿਹੜੇ ਮਿਸਗਾਈਡ ਕਰਦੇ ਆ। ਸੋ ਇਹ ਸਾਨੂੰ ਹਰ ਗੱਲ ਦਾ ਖਿਆਲ ਰੱਖਣਾ ਪੈਣਾ, ਬਹੁਤ ਘੱਟ ਲੋਕ ਹੋਣਗੇ ਜਿਹੜੇ ਤੁਹਾਨੂੰ ਮਿਸਗਾਈਡ ਕਰਨਗੇ ਜਾਂ ਜਿਹਨਾਂ ਦਾ ਸਿਰਫ ਪਰਪਸ ਇਹ ਆ ਵੀ ਯਾਰ ਲਿਸਟਿੰਗ ਆ ਜਾਵੇ ਸਾਡੇ ਕੋਲ, ਹੋਰ ਜੋ ਮਰਜ਼ੀ ਹੋ ਜਾਵੇ। ਸੋ ਹਾਂ, ਮੈਂ ਸ਼ਾਇਦ ਇਹ ਬੜਾ ਬੋਲਡਲੀ ਬਲੰਟਲੀ ਮੈਂ ਕਹਿਣ ਲੱਗਿਆ, ਸਾਡੇ ਕੋਲ ਕਈ ਵਾਰੀ ਇੱਦਾਂ ਦੀਆਂ ਪ੍ਰੋਪਰਟੀਜ਼ ਹੁੰਦੀਆਂ ਨੇ, ਉਹਨਾਂ ਨੂੰ ਫਿਰ ਅਸੀਂ ਪੂਰਾ ਠੋਕ ਕੇ ਮੈਂ ਐਗਜ਼ਾਮਪਲ ਆਪਣੀ ਦੇ ਦਿੰਦਾ, ਅਸੀਂ ਫਿਰ ਉਹਨਾਂ ਨੂੰ ਕਹੀਦਾ ਬਾਈ ਜੀ ਵੀ ਸਾਡੀ ਜਿਹੜੀ ਵੈਲਿਊਏਟਡ ਪ੍ਰਾਈਸ ਹੈ ਉਹ ਇਹ ਹੈ, ਜੇ ਇਹਦੇ ਨੇੜੇ ਤੇੜੇ ਲਿਸਟ ਕਰੋਗੇ ਤੇ ਇਹ ਪ੍ਰੋਪਰਟੀ ਛੇਤੀ ਵਿਕਣੀ ਹੈ ਜਾਂ ਵਿਕ ਸਕਦੀ ਹੈ ਮਾਰਕੀਟ ਦਾ ਜੋ ਰੇਟ ਹੈ। ਕਿਉਂਕਿ ਹੁਣ ਵੀ ਮੰਜੀ ਜੀ ਅਸੀਂ ਦੱਸਾਂ ਤਾਂ ਅਸੀਂ 5-5, 6-6 ਆਫਰਸ ਵੀ ਜਨਰੇਟ ਕਰ ਚੁੱਕੇ ਹਾਂ ਕੁਛ ਪ੍ਰੋਪਰਟੀਜ਼ ਦੇ ਉੱਪਰ, ਪਰ ਕਲਾਇੰਟਸ ਨੂੰ ਕਈ ਵਾਰ ਲੱਗਦਾ ਹੁੰਦਾ ਵਿਦ ਡਿਊ ਰਿਸਪੈਕਟ ਕਿ ਨਹੀਂ ਜੀ ਅਸੀਂ ਤਾਂ ਇਦੋਂ ਘੱਟ ਵੇਚਣੀ ਨਹੀਂ ਹੈ। ਸੋ ਪਰ ਉਹ ਉੱਥੇ ਜਦੋਂ ਰੀਅਲਿਸਟਿਕ ਅਮਾਊਂਟ ਦੇ ਉੱਤੇ ਜੇਕਰ ਤੁਸੀਂ ਲਿਸਟ ਕੀਤਾ ਹੋਏਗਾ ਤਾਂ ਉਹਦੇ ਅਕੋਰਡਿੰਗਲੀ ਉਹਦੇ ਨੇੜੇ ਤੇੜੇ ਦੀਆਂ ਜਿਹੜੀਆਂ ਆਫਰਸ ਨੇ ਉਹੀ ਜਨਰੇਟ ਹੋਣੀਆਂ। ਕੋਈ ਕ੍ਰਿਸ਼ਮਾ ਹੋ ਜੂ ਤਾਂ ਵੱਖਰੀ ਗੱਲ ਹੈ, ਜਾਂ ਕੋਈ ਬਹੁਤ ਨੌਸਿਖਿਆ ਏਜੰਟ ਜਾਂ ਕਲਾਇੰਟ ਆ ਕੇ ਫਸ ਜੂਗਾ ਤੁਹਾਡੀ ਪ੍ਰੋਪਰਟੀ ਖਰੀਦਣ ਲਈ ਤਾਂ ਵੱਖਰੀ ਗੱਲ, ਜਾਂ ਕੋਈ ਬਹੁਤ ਕਿਸੇ ਨੂੰ ਐਕਸਕਲੂਸਿਵਲੀ ਇੱਦਾਂ ਦੀ ਕੋਈ ਰਿਕੁਆਇਰਮੈਂਟ ਹੈ ਕਿ ਬੰਦਾ ਕਹੇ ਯਾਰ ਨਹੀਂ ਆਹੀ ਪ੍ਰੋਪਰਟੀ ਚਾਹੀਦੀ ਚਾਹੇ ਹੁਣ ਵਾਧੇ 'ਚ ਹੈ ਚਾਹੇ ਘਾਟੇ 'ਚ, ਉਹ ਇੱਕ ਡਿਫਰੈਂਟ ਐਕਸਕਲੂਸਿਵ ਸਿਨੈਰੀਓ ਬਣ ਜਾਂਦਾ। ਸੋ ਐਕਸੈਪਸ਼ਨਲ ਸਿਨੈਰੀਓ ਬਣ ਜਾਂਦਾ, ਮਾਫ ਕਰਨਾ। ਸੋ ਅਦਰਵਾਈਜ਼ ਜ਼ਿਆਦਾਤਰ ਰਿਐਲਟਰ ਤੁਹਾਨੂੰ ਪ੍ਰੋਪਰ ਗਾਈਡ ਕਰਨ ਦੇ ਵਿੱਚ ਹੀ ਚਾਹਵਾਨ ਹੁੰਦੇ ਨੇ, ਕਿਉਂਕਿ ਸਾਡੀਆਂ ਟ੍ਰੇਨਿੰਗ, ਸਾਡੀਆਂ ਗਾਈਡਲਾਈਨਸ, ਸਾਡੀਆਂ ਰੈਗੂਲੇਸ਼ਨ, ਰੀਕੋ ਜਿਹੜੀ ਹੈ ਉਹ ਬਹੁਤ ਇਸ ਗੱਲ ਦੇ ਉੱਤੇ ਕਲਾਇੰਟ ਦੇ ਲਈ ਜਾਂ ਸਾਡੇ ਏਜੰਟਸ ਦੇ ਲਈ ਸਖ਼ਤ ਹੈ ਕਿ ਤੁਸੀਂ ਕੀ ਕਰ ਰਹੇ ਹੋ, ਕਿਵੇਂ ਕਰ ਰਹੇ ਹੋ। ਸੋ ਹਾਂ, ਕੁਛ ਲੋਕ ਨੇ ਜਿਹੜੇ ਬਾਈਪਾਸ ਕਰਦੇ ਨੇ ਜਾਂ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਸੋ ਉਹਨਾਂ ਤੋਂ ਬਚੋ। ਬਸ ਇਸ ਗੱਲ ਦਾ ਹੀ ਅਸੀਂ ਤੁਹਾਨੂੰ ਵਾਰ ਵਾਰ ਸੰਦੇਸ਼ ਦੇਣਾ ਚਾਹੁੰਦੇ ਹੁੰਦੇ ਹਾਂ। ਸਾਡੀ ਟੀਮ ਦੇ ਨਾਲ ਗੱਲ ਕਰੋ, ਮਨਜੀਤ ਹੋਣੀ 466-669-6479, ਜਾਂ ਫਿਰ ਤੁਸੀਂ ਮੇਰੇ ਨਾਲ 6474006862 6474-4006862 ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ, ਡਿਸਕਸ ਕਰੋ ਔਰ ਪੂਰੀ ਇਮਾਨਦਾਰੀ ਦੇ ਨਾਲ, ਟਰਾਂਸਪੇਰੈਂਸੀ ਦੇ ਨਾਲ, ਕਲੈਰਿਟੀ ਦੇ ਨਾਲ, ਅਸੀਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਕੋਈ ਰਿਕੁਆਇਰਮੈਂਟ ਹੋਣੀ ਹੈ, ਚਾਹੇ ਉਹ ਪ੍ਰੋਪਰਟੀ ਵੇਚਣ ਲਈ ਹੈ ਜਾਂ ਖਰੀਦਣ ਲਈ ਹੈ। ਇੱਕ ਹੋਰ ਮੰਜੀ ਜੀ, ਮੈਂ ਕਹਿੰਦਾ ਹੋਇਆ ਬੜਾ ਹਿੱਕ ਠੋਕੇ, ਕਿਉਂਕਿ ਨਾ ਹੁਣ ਆਪਣਾ ਪਲੈਟਫਾਰਮ ਅਸੀਂ ਗੱਲਾਂ ਕਰਨ ਦਾ, ਸਾਡੇ ਕੋਲ ਮੌਕਾ ਮਿਲ ਜਾਂਦਾ, ਨਹੀਂ ਤਾਂ ਆਮ ਕਈ ਵਾਰੀ ਰਿਐਲਟਰ ਜਿਹੜੇ ਨੇ ਉਹਨਾਂ ਨੂੰ ਲਾ ਦਿੰਦੇ ਆ 2 ਦਾ ਪੁਆਇੰਟ ਗੱਲ ਕਰਕੇ ਤੇ ਤੁਰਦੇ ਬਣੀ। ਅਸੀਂ ਇਹ ਵੀ ਗੱਲ ਖਿਆਲ ਰੱਖਦੇ ਹਾਂ, ਮੰਨ ਲੈਂਦੇ ਹਾਂ ਵੀ ਕਿਸੇ ਚੀਜ਼ ਦੇ ਵਿੱਚ ਸਾਡੀ ਆਪਣੀ ਕੋਈ ਐਕਸਪਰਟੀ ਨਹੀਂ ਹੈ, ਤਾਂ ਅਸੀਂ ਫਿਰ ਝਿਜਕੀਦਾ ਨਹੀਂ ਹੈ ਵੀ ਜਿਹੜੇ ਐਕਸਪਰਟ ਨੇ ਸਾਡੇ, ਸਾਡੀਆਂ ਟੀਮਸ ਇਸ ਤਰ੍ਹਾਂ ਦੀਆਂ ਨੇ, ਸਾਡੇ ਕੋਲ ਜਿਹੜੇ 30-40 ਸਾਲ ਦੇ ਐਕਸਪੀਰੀਅੰਸ ਵਾਲੇ ਹਰ ਫੀਲਡ ਦੇ ਵਿੱਚ ਸਾਡੇ ਨਾਲ ਟੀਮ ਮੈਂਬਰਸ, ਸਾਡੀ ਬ੍ਰੋਕਰੇਜਸ ਦੇ ਵਿੱਚ, ਸਾਡੇ ਫਰੈਂਡ ਸਰਕਲ ਦੇ ਵਿੱਚ, ਸਾਡੇ ਨੈਟਵਰਕ ਦੇ ਵਿੱਚ, ਅਸੀਂ ਫਿਰ ਉਹਨਾਂ ਨੂੰ ਇੱਕ ਠੋਕ ਕੇ ਤੁਹਾਡੇ ਨਾਲ ਔਨ ਬੋਰਡ ਕਰਕੇ ਕਹਿੰਦਾ ਵੀ ਆ ਜਾਓ ਜੁਆਇੰਟਲੀ ਐਜ਼ ਏ ਟੀਮ ਅਸੀਂ ਇਸ ਤੁਹਾਡੀ ਪ੍ਰੋਪਰਟੀ ਦੇ ਉੱਤੇ ਕੰਮ ਕਰਕੇ ਤੁਹਾਨੂੰ ਇਸ ਪ੍ਰੋਪਰਟੀ ਦੇ ਬਾਰੇ ਚ ਜੋ ਵੀ ਤੁਹਾਡਾ ਪਲਾਨ ਹੈ ਚਾਹੇ ਉਹ ਵੇਚਣ ਲਈ ਹੈ ਚਾਹੇ ਉਹ ਖਰੀਦਣ ਲਈ ਹੈ ਉਹਦੇ ਚ ਹੈਲਪ ਕਰੀਏ। ਸੋ ਆਓ ਸਾਡੇ ਨਾਲ ਗੱਲਬਾਤ ਕਰੋ ਤੇ ਅਸੀਂ ਖੁਸ਼ੀ ਮਹਿਸੂਸ ਕਰਾਂਗੇ ਤੁਹਾਡੀ ਰੀਅਲ ਸਟੇਟ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਰਿਕੁਆਇਰਮੈਂਟ ਕਿਸੇ ਵੀ ਤਰ੍ਹਾਂ ਦੀ ਪਲੈਨਿੰਗ ਉਹਨੂੰ ਅਸੀਂ ਫੁਲਫਿਲ ਕਰਾਂਗੇ। ਸੋ 6474006262604000 ਅਵੇਲੇਬਲ ਨੇ ਸਪੋਂਸਰ ਬਣਨਾ ਤਾਂ ਉਹਨਾਂ ਲਈ ਵੀ ਅਸੀਂ ਤੁਹਾਨੂੰ ਵਧੀਆ ਆਪਸ਼ਨ ਡਿਸਕਸ ਕਰ ਸਕਦੇ ਹਾਂ। ਸੋ 6474006862 25 ਜੁਲਾਈ ਨੂੰ ਥੀਏਟਰ 9 ਅਗਸਤ ਨੂੰ 25 ਜੁਲਾਈ ਸਾਡੇ ਦੁਕਾਨ ਤੇ ਚੜਿਆ ਹੋਇਆ। ਉਹ ਮੈਂ ਨਾ ਅਰਮਾਨ ਨਿਸ਼ਾਨ ਵਾਲੀ ਜਿਹੜੀ ਐਡ ਵੀ ਆ ਜਿਹੜੀ ਤੁਸੀਂ ਸੁਣਿਆ ਹੋਣਾ ਜਿਹੜੀ ਬਣੀ ਆ, ਮੈਂ ਕਿਹਾ ਹੁਣ 25 ਜੁਲਾਈ ਜਿੱਦਾਂ ਕਹਿੰਦੇ ਸੀ ਹੁਣ 9 ਅਗਸਤ ਨੀ ਉਦਾਂ ਕਿਹਾ ਜਾਣਾ। ਸੋ 9 ਅਗਸਤ ਨੂੰ ਹੁਣ ਪੰਜਾਬੀ ਵਿਰਸਾ ਸ਼ੋਅ ਦਾ ਥੀਏਟਰ ਐਟ ਗ੍ਰੇਟ ਕੈਨੇਡੀਅਨ ਪੋਸਟਪੋਨ ਕਰ ਰਹੇ ਹਾਂ। ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ, ਤੁਸੀਂ ਸਾਥ ਦਿੱਤਾ ਤੇ ਆਪਾਂ ਮਿਲਾਂਗੇ ਜੀ 9 ਅਗਸਤ ਵਾਲੇ ਸ਼ੋਅ ਦੇ ਲਈ। ticketmaster.ca ਤੇ ਮਨਮੋਹਨ ਵਾਰਿਸ ਕਮਲਹੀਰ ਸੰਤਾਰ ਦਾ ਟੋਰਾਂਟੋ ਵਾਲਾ ਸ਼ੋਅ 25 ਵਾਲਾ ਪੋਸਟਪੋਨ ਹੋ ਕੇ ਹੁਣ 9 ਅਗਸਤ ਨੂੰ ਹੋਣਾ। 6 ਵਜੇ ਡੋਰਸ ਓਪਨ ਹੋਣੀਆਂ, 7 ਵਜੇ ਸ਼ੋਅ ਸ਼ੁਰੂ ਹੋਣਾ ਤੇ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰਾਂਗੇ। ਜਿਹੜੀਆਂ ਟਿਕਟਾਂ ਤੁਸੀਂ ਲਈਆਂ ਹੋਈਆਂ ਐਜ਼ ਇਟ ਇਜ਼ ਉਹੀ 25 ਵਾਲੀਆਂ ਤੁਹਾਡੀਆਂ ਹੁਣ 9 ਅਗਸਤ ਨੂੰ ਚੱਲ ਜਾਣੀਆਂ ਤੇ ਬਸ ਉਹਨਾਂ ਨੂੰ ਸੰਭਾਲ ਕੇ ਰੱਖਿਓ ਆਪਣੀਆਂ ਈਮੇਲ ਦੇ ਵਿੱਚ। ਜਿਹਨਾਂ ਨੇ ਪ੍ਰਿੰਟਡ ਟਿਕਟਸ ਲਈਆਂ ਹੋਈਆਂ ਨੇ ਉਹ ਗਵਾ ਨਾ ਲਿਓ, ਉਹਨਾਂ ਨੂੰ ਸੰਭਾਲ ਕੇ ਰੱਖਿਓ ਬਸ। ਜੀ ਹਾਂਜੀ,
1: ਬਹੁਤ ਬਹੁਤ ਸ਼ੁਕਰੀਆ ਹਰਜਿੰਦਰ। 6474006862 ਤੇ ਹਰਜਿੰਦਰ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਰਾਮਸ ਪੰਜਾਬੀ ਵੀਕਐਂਡ ਸ਼ੋਅ ਦਾ ਸਮਾਂ ਹੁਣ ਇੱਥੇ ਸਮਾਪਤ ਹੈ ਜੀ। ਇੱਕ ਸਟੇਸ਼ਨ ਆਈਡੀ ਤੋਂ ਬਾਅਦ ਜੁੜਦੇ ਹਾਂ ਪ੍ਰੋਗਰਾਮ ਨਜ਼ਰੀਏ ਚ।
2: ਕੀ ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
3: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
4: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
6: ਦਿਸ ਪ੍ਰੋਗਰਾਮ ਇਜ਼ ਅ ਪ੍ਰਾਊਡ ਮੈਂਬਰ ਆਫ ਦ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਸ ਐਸੋਸੀਏਸ਼ਨ CPBA।
7: ਗੱਲ ਮਿੱਠੀ ਮਿੱਠੀ ਬੋਲ, ਦਸ ਕਾਨੋ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
8: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿਲ ਸਵੀਟ ਫੈਕਟਰੀ ਜੋ ਸਰਵ ਕਰਦੇ ਨੇ ਤੁਹਾਨੂੰ 2 ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gilsweetfactory.com gilsweetfactory.com। ਜ਼ਿੰਦਗੀ ਦੀ ਮਿਠਾਸ ਗਿਲ ਸਵੀਟ ਫੈਕਟਰੀ ਦੇ ਨਾਲ। ਆਹੋ
9: visitor to Canada out of province coverage buy karna chahunde ho ya apne parents ya grandparents le super visa insurance the best rates best plans at the best option bare ya phir 40 to 45% da discount lena chahunde ho ta hune contact karo 6474008812 6474006862.
10: गार्निशमेंट, पावर ऑफ सेल नोटिस, बैंक वालों पैसे दी मंग, उन्हें ही सानू कॉल करो, फिर तो अनु कोई नहीं कर सकेगा तंग। कर्जा माफ कराओ, 100% मानसिक शांति पाओ, कलेक्शन कॉलों तो छुटकारा, बिना व्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: राजधानी राजधानी राजधानी
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: इश्तिहार है तो व्यापार है, अपना बिजनेस प्रमोट करने लिए संपर्क करो 647-400-18-12 647-400-6862 जी मीडिया ग्रुप।
3: ਨਜ਼ਰੀਆ ਪ੍ਰੋਗਰਾਮ ਨਾਲ ਜੁੜ ਚੁੱਕੇ ਦੋਸਤਾਂ ਦਾ ਹਾਰਦਿਕ ਤੇ ਨਿੱਘਾ ਸਵਾਗਤ। ਉਮੀਦ ਕਰਦਾ ਕਿ ਬਿਲਕੁਲ ਠੀਕ ਠਾਕ ਹੋਵੋਗੇ। ਜਿਹੜੇ ਦੋਸਤ ਹੁਣੇ ਜੁੜੇ ਨੇ ਜੀ, ਉਹਨਾਂ ਨੂੰ ਨਿੱਘੀ ਜੀਆਂ ਆਖਦੇ ਹਾਂ, ਕਿਉਂਕਿ ਆਪਣਾ ਸਾਥ ਹਰ ਐਤਵਾਰ ਵਾਲੇ ਦਿਨ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ 12 ਵਜੇ ਬਣ ਜਾਂਦਾ ਹੈ। 12 ਤੋਂ 1 ਰਾਮਸ ਪੰਜਾਬੀ ਵੀਕਐਂਡ ਸ਼ੋਅ ਅਤੇ 1 ਤੋਂ 2 ਸੁਣਦੇ ਹੋ ਪ੍ਰੋਗਰਾਮ ਨਜ਼ਰੀਆ। 2 ਘੰਟੇ ਦਾ ਆਪਣਾ ਸਾਥ ਰਹਿੰਦਾ ਜੀ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ 2 ਵਜੇ ਤੋਂ ਬਾਅਦ ਮੇਰੇ ਨਾਲ ਕਰਨੀ ਹੁੰਦੀ ਹੈ ਤਾਂ ਫਿਰ 416-669-1379 'ਤੇ ਕੀਤੀ ਜਾ ਸਕਦੀ ਹੈ। 416-669-1379 ਮੇਰਾ ਟੈਲੀਫੋਨ ਨੰਬਰ ਹੈ, ਅਤੇ ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰ ਦਿੰਦੇ ਨੇ ਜੀ 416-233-7368 ਜਾਂ 8296 4162-33-7368 ਜਾਂ ਫਿਰ 8297 'ਤੇ ਤੁਹਾਡੀ ਔਰ ਸਾਡੀ ਗੱਲਬਾਤ ਪ੍ਰੋਗਰਾਮ ਦੇ ਦੌਰਾਨ ਹੋ ਸਕਦੀ ਹੁੰਦੀ ਹੈ। ਇਸ ਵੇਲੇ ਆਪਾਂ ਜੁੜ ਚੁੱਕੇ ਹਾਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਔਰ ਸਾਡੇ ਇਸ ਗੱਲਬਾਤ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਵਿੱਚ ਸਾਨੂੰ ਮਦਦ ਮਿਲਦੀ ਹੈ ਆਪਟੀਕਲ ਵਨ ਦੇ ਵੱਲੋਂ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਈ ਨੇਚਰ 416-937-2061 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਟਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਤੋਂ ਅਵਤਾਰ ਸਿੰਘ ਜੀ ਬਡਿਆਲ ਸਪੋਂਸਰ ਕਰਦੇ ਨੇ। 416-464-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-600-78-1200 'ਤੇ ਗੱਲ ਹੋ ਸਕਦੀ ਹੈ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲ ਤੋਂ ਗੁਰਪ੍ਰੀਤ ਢੱਡਾ ਜੀ 416-747-6800 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਗਿੱਲ ਸਵੀਟ ਫੈਕਟਰੀ, ਗਿੱਲ ਸਵੀਟ ਫੈਕਟਰੀ ਦੀਆਂ 6 ਲੋਕੇਸ਼ਨਸ ਨੇ ਪੂਰੇ ਕੈਨੇਡਾ ਭਾਰਤ ਦੇ ਵਿੱਚ, ਜਿਨ੍ਹਾਂ 'ਚੋਂ 2 ਕੈਲਗਰੀ ਦੇ ਵਿੱਚ ਨੇ ਔਰ 4 ਸਾਡੇ ਇੱਥੇ GTA ਦੇ ਵਿੱਚ ਨੇ। ਤੁਸੀਂ ਹੈੱਡ ਆਫਿਸ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਲੈਣੀ ਆ। 905-799-2616 ਉਹਨਾਂ ਦਾ ਟੈਲੀਫੋਨ ਨੰਬਰ ਹੈ, ਗਿੱਲ ਸਵੀਟ ਫੈਕਟਰੀ। ਅਤੇ ਕਿੰਗ ਟੋਇੰਗ, ਜਿਹੜੇ ਕਿ ਪੂਰੇ ਨੌਰਥ ਅਮੈਰੀਕਾ ਦੇ ਵਿੱਚ ਟੋਇੰਗ ਦੀਆਂ ਸੇਵਾਵਾਂ ਜਿਹੜੀਆਂ ਦਿੰਦੇ ਨੇ, 416-677-2222 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕਿੰਗ ਟੋਇੰਗ 416-677-2222 ਟੈਲੀਫੋਨ ਨੰਬਰ ਹੈ। ਪੂਰੇ ਨੌਰਥ ਅਮੈਰੀਕਾ ਦੇ ਵਿੱਚ ਕਿਤੇ ਵੀ ਟੋਇੰਗ ਦੀ ਸਰਵਿਸ ਤੁਹਾਨੂੰ ਚਾਹੀਦੀ ਹੋਵੇ ਅਤੇ ਉਹਨਾਂ ਨੂੰ ਤੁਸੀਂ ਯਾਦ ਹਮੇਸ਼ਾ ਹੀ ਕਰ ਸਕਦੇ ਹੁੰਦੇ ਹੋ। 416-677-2222 ਕਿੰਗ ਟੋਇੰਗ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਤੋਂ ਮਨਜੀਤ ਗਿੱਲ ਸੇਵਾ 'ਚ ਹਾਜ਼ਰ ਨੇ ਜੀ। ਅਗਰ ਤੁਸੀਂ 1 ਬੈਡਰੂਮ ਦੀ ਲੀਗਲ ਬੇਸਮੈਂਟ ਕਿਰਾਏ 'ਤੇ ਲੈਣੀ ਚਾਹੁੰਦੇ ਹੋ, ਓਨਟਾਰੀਓ ਸਟਰੀਟ ਐਂਡ ਬੋਵੇ ਡਰਾਈਵ ਦੇ ਬਿਲਕੁਲ ਇੰਟਰਸੈਕਸ਼ਨ 'ਤੇ ਹੈ ਔਰ ਸਾਈਡ 'ਤੇ, ਘਰ ਦੀ ਸਾਈਡ 'ਤੇ ਬਿਲਕੁਲ ਬੱਸ ਸਟੋਪ ਹੈ ਜੀ। ਅਗਰ ਤੁਸੀਂ ਪਬਲਿਕ ਟ੍ਰਾਂਜ਼ਿਟ ਯੂਜ਼ ਕਰਨੀ ਹੈ ਤਾਂ ਰਾਈਟ ਔਨ ਦਾ ਤੁਹਾਡੇ ਡੋਰ ਸਟੈਪਸ 'ਤੇ ਜਿਹੜੀ ਬੱਸ ਹੈ ਉਹ ਆਉਂਦੀ ਹੈ। ਔਰ ਦੂਸਰੇ ਪਾਸੇ ਜੇ ਆਪੋਜ਼ਿਟ ਸਾਈਡ 'ਤੇ ਦੇਖੀਏ ਤਾਂ ਸਾਰੀਆਂ ਹੀ ਅਮੈਨਿਟੀਜ਼, ਜੇ ਤੁਸੀਂ ਗਰੋਸਰੀ ਤੋਂ ਲੈ ਕੇ ਕੋਈ ਵੀ ਆਪਣਾ ਘਰ ਦਾ ਸਮਾਨ ਤੁਸੀਂ ਖਰੀਦਣਾ, ਵਾਲਮਾਰਟ, ਫੋਰਟੀਨੋਸ ਜਾਂ ਫਿਰ ਕਾਫੀ ਸ਼ੋਪਸ ਜਾਂ ਰੈਸਟੋਰੈਂਟਸ ਦੀ ਗੱਲ ਕਰ ਲਈਏ, ਕਿਤਾਬਾਂ ਖਰੀਦਣੀਆਂ ਅਤੇ ਚੈਪਟਰ ਬਿਲਕੁਲ ਉੱਥੇ ਸਾਹਮਣੇ ਹੈ ਜੀ। ਸੋ ਵਾਕਿੰਗ ਡਿਸਟੈਂਸ 'ਤੇ ਹਰ ਇੱਕ ਤੁਹਾਨੂੰ ਜਿਹੜੀ ਕੋਈ ਵੀ ਲੋੜੀਂਦਾ ਤੁਹਾਨੂੰ ਜਿਹੜੀਆਂ ਰੋਜ਼ਮਰਾ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਹੁੰਦੀਆਂ ਨੇ। ਸੋ ਇਸ ਬੇਸਮੈਂਟ ਨੂੰ ਤੁਸੀਂ ਦੇਖਣਾ ਹੋਵੇ, ਬੜੀ ਖੁੱਲ੍ਹੀ ਡੁੱਲੀ ਬੇਸਮੈਂਟ ਹੈ, 1 ਅਗਸਤ ਤੋਂ ਤੁਸੀਂ ਲੈਣਾ ਚਾਹੁੰਦੇ ਹੋ, ਅਤੇ 416-679-1379 'ਤੇ ਸੰਪਰਕ ਕੀਤਾ ਜਾ ਸਕਦਾ। 416-669-1379 ਟੈਲੀਫੋਨ ਨੰਬਰ ਹੈ। ਔਰ ਇੱਕ ਤਕਰੀਬਨ ਕੋਈ 6000 ਸਕੁਏਅਰ ਫੀਟ ਦੇ ਇੰਡਸਟਰੀਅਲ ਸ਼ੋਪ ਤੁਸੀਂ ਵੇਚਣੀ ਚਾਹੁੰਦੇ ਹੋ ਬਰੈਂਪਟਨ ਦੇ ਵਿੱਚ ਜਾਂ ਕੈਲਡਨ ਦੇ ਵਿੱਚ ਕਿਤੇ ਵੀ, ਜਿਹਦੇ ਨਾਲ ਤਕਰੀਬਨ 8 ਤੋਂ 10 ਟ੍ਰੇਲਰ ਪਾਰਕ ਕੀਤੇ ਜਾ ਸਕਣ ਦੀ ਸਪੇਸ ਜ਼ਰੂਰ ਹੋਣੀ ਚਾਹੀਦੀ ਹੈ। ਸੋ ਉਸ ਸੰਬੰਧੀ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 416-669-1379 ਟੈਲੀਫੋਨ ਨੰਬਰ, 416-669-1379 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੁੜ ਚੁੱਕੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।

0: ਰਜਿੰਦਰ ਜੀਤ ਜੀ ਲਿਖਦੇ ਨੇ, ਉਹ ਕਹਿੰਦੇ ਕਿ ਜ਼ਰਾ ਹੁਸ਼ਿਆਰ ਹੀ ਰਹਿਣਾ, ਇਹ ਫੁੱਲ ਬਣ ਕੇ ਵੀ ਮਿਲ ਸਕਦਾ, ਇਹ ਖੰਜਰ ਵਕਤ ਦਾ ਸੱਚੀ ਬੜੇ ਚਿਹਰੇ ਬਦਲਦਾ। ਜੁੜੇ ਹੋ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ ਤਾਂ 416-669-1379 'ਤੇ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 416-233-73-68 ਜਾਂ 82-97। ਟਰੈਵਲ ਕਰਨਾ ਚਾਹੁੰਦੇ ਹੋ ਕਿਤੇ ਅਤੇ ਟਿਕਟਾਂ ਖਰੀਦਣ ਵਾਸਤੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਹਮੇਸ਼ਾ ਹਾਜ਼ਰ ਨੇ। 905-678-1200 ਟੈਲੀਫੋਨ ਨੰਬਰ ਹੈ। ਟਿਕਟਾਂ ਤੋਂ ਇਲਾਵਾ ਕਿਸੇ ਪ੍ਰਕਾਰ ਦੀ ਵੀ ਹੈਲਪ ਦੀ ਜ਼ਰੂਰਤ ਹੈ, ਤੁਹਾਨੂੰ ਕੋਈ ਵੀ ਐਪਲੀਕੇਸ਼ਨ ਤੁਸੀਂ ਸਬਮਿਟ ਕਰਨੀ ਹੈ, ਚਾਹੇ ਉਹ PR ਕਾਰਡ ਰੀਨਿਊਲ ਕਰਵਾਉਣ ਦੀ ਹੋਵੇ ਜਾਂ ਤੁਸੀਂ ਆਪਣਾ ਪਾਸਪੋਰਟ ਰੀਨਿਊ ਕਰਵਾਉਣਾ, ਕਿਸੇ ਵੀ ਕੰਟਰੀ ਦਾ ਵੀਜ਼ਾ ਤੁਸੀਂ ਲੈਣਾ, ਪਲੇਸ ਕਲੀਅਰੈਂਸ ਸਰਟੀਫਿਕੇਟ ਦੀ ਜ਼ਰੂਰਤ ਹੈ, ਪਾਸਪੋਰਟ ਸਰੈਂਡਰ ਕਰਨਾ, ਉਹਦੇ 'ਚ ਤੁਹਾਡੀ ਮਦਦ ਕਰ ਦਿੰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ। ਅਤੇ ਕੁਝ ਇੱਕ ਸਪੈਸ਼ਲ ਰੇਟਸ ਜਿਹੜੇ ਸਾਡੇ ਕੋਲ ਪਹੁੰਚੇ ਨੇ ਜੀ ਉਹਨਾਂ ਦੇ ਵੱਲੋਂ, ਟੋਰਾਂਟੋ ਤੋਂ ਦਿੱਲੀ ਤੁਸੀਂ ਵਨ ਵੇ ਟਿਕਟ ਲੈਣੀ ਹੈ ਤਾਂ $925 'ਚ ਮਿਲ ਸਕਦੀ ਹੈ, ਅੰਮ੍ਰਿਤਸਰ ਵਾਸਤੇ $1199 ਦੇ ਵਿੱਚ। ਰਿਟਰਨ ਟਿਕਟਸ ਵਾਸਤੇ ਟੋਰਾਂਟੋ ਤੋਂ ਅੰਮ੍ਰਿਤਸਰ $2220 'ਚ ਤੁਹਾਨੂੰ ਟਿਕਟ ਮਿਲ ਜਾਣੀ ਹੈ। ਦਿੱਲੀ ਟੋਰਾਂਟੋ ਤੋਂ ਦਿੱਲੀ ਜਿਹੜੀ $1499 ਦੇ ਵਿੱਚ, ਇਹ ਸਪਟੰਬਰ ਮਹੀਨੇ ਦੀ ਪ੍ਰਾਈਸ ਹੈ ਜੀ। ਅਤੇ ਪਾਕਿਸਤਾਨ ਤੁਸੀਂ ਜਾਣਾ ਤਾਂ ਫਿਰ ਟੋਰਾਂਟੋ ਤੋਂ ਕਰਾਚੀ ਵਨ ਵੇ ਜਿਹੜੀ ਹੈ ਉਹ $1285 ਦੇ ਵਿੱਚ, ਟੋਰਾਂਟੋ ਤੋਂ ਇਸਲਾਮਾਬਾਦ $1290 'ਚ, ਅਤੇ ਰਿਟਰਨ ਫੇਅਰਸ ਜਿਹੜੇ ਨੇ ਟੋਰਾਂਟੋ ਤੋਂ ਕਰਾਚੀ ਉਹ ਹੈਗਾ $2290, ਇਸਲਾਮਾਬਾਦ ਦੇ ਲਈ $2030 ਤੁਹਾਨੂੰ ਟਿਕਟ ਮਿਲ ਜਾਣੀ ਹੈ। ਛੁੱਟੀਆਂ ਕੱਟਣ ਜਾਣਾ ਕਿਤੇ ਤਾਂ ਫਿਰ ਆਲ ਇਨਕਲੂਸਿਵ ਜਿਹੜੇ ਪੈਕੇਜਸ ਨੇ ਉਹਨਾਂ ਦੇ ਵਿੱਚ ਡੋਮਿਨਿਕਨ ਰਿਪਬਲਿਕ ਜਾਣ ਵਾਸਤੇ $1320 'ਚ, ਮੈਕਸੀਕੋ $965 'ਚ ਤੁਸੀਂ ਇਹ ਆਲ ਇਨਕਲੂਸਿਵ ਜਿਹੜਾ ਪੈਕੇਜ ਹੈ ਉਹ ਲੈ ਸਕਦੇ ਹੋ। ਕਿੰਨੇ ਦਿਨ ਦਾ, ਕਿਵੇਂ ਆ, ਇਹ ਸਾਰੀ ਜਾਣਕਾਰੀ ਤੁਹਾਨੂੰ ਕਾਲ ਕਰਕੇ ਮਿਲ ਜਾਣੀ ਹੈ। 905-678-1200 ਟੈਲੀਫੋਨ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। 905-678-1200 ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਦਾ ਟੈਲੀਫੋਨ ਨੰਬਰ ਹੈ। ਸਾਡੇ ਇੱਥੇ ਸ਼ਹਿਰ ਦੇ ਵਿੱਚ ਜੀ ਪਹਿਲੀ ਵਾਰੀ ਸਿੱਖ ਗੇਮਸ ਕੈਨੇਡਾ ਜਿਹੜੀਆਂ ਹੋਣ ਜਾ ਰਹੀਆਂ ਨੇ, ਤੁਸੀਂ ਪਹਿਲਾਂ ਮੇਰਾ ਖਿਆਲ ਕਿ ਬਹੁਤ ਵਾਰੀ ਸੁਣਿਆ ਹੋਏਗਾ, ਦੇਖਿਆ ਹੋਏਗਾ, ਆਸਟ੍ਰੇਲੀਆ ਦੇ ਵਿੱਚ ਹਰ ਸਾਲ ਸਿੱਖ ਗੇਮਸ ਹੁੰਦੀਆਂ ਨੇ ਔਰ ਬਹੁਤ ਵੱਡੀ ਪੱਧਰ 'ਤੇ ਉਹ ਜਿਹੜੀਆਂ ਗੇਮਸ ਨੇ ਉਹ ਕਰਵਾਈਆਂ ਜਾਂਦੀਆਂ ਨੇ। ਇਸੇ ਤਰ੍ਹਾਂ ਨਾਲ ਹੀ ਜਿਹੜੀ ਸਾਡੀ ਇੱਥੇ ਸ਼ੁਰੂਆਤ ਹੋਣ ਜਾ ਰਹੀ ਹੈ, ਤੁਸੀਂ ਹੁੰਗਾਰਾ ਦਿਓਗੇ ਅਤੇ ਆਉਂਦੇ ਸਾਲਾਂ ਦੇ ਵਿੱਚ ਪਰਮਾਤਮਾ ਕਰੇ ਕਿ ਉਸ ਔਰਗੇਨਾਈਜੇਸ਼ਨ ਨੂੰ ਉਹ ਜੋ ਇਹ ਜਿਹਨਾਂ ਨੇ ਤਹੱਈਆ ਕੀਤਾ ਹੈ ਕਰਵਾਉਣ ਜਾ ਰਹੇ ਨੇ, ਪਰਮਾਤਮਾ ਉਹਨਾਂ ਨੂੰ ਬਲ ਬਖਸ਼ੇ ਔਰ ਤੁਹਾਡਾ ਸਹਿਯੋਗ ਮਿਲੇ ਅਤੇ ਆਉਂਦੇ ਸਾਲਾਂ 'ਚ ਹੋਰ ਵੀ ਵੱਡੀ ਪੱਧਰ 'ਤੇ ਜਿਹੜੀਆਂ ਗੇਮਸ ਉਹ ਜਾਣਗੀਆਂ ਜੀ, ਪਹੁੰਚਣਗੀਆਂ। ਸੋ ਇਹਦਾ ਵੇਰਵਾ ਇਸ ਤਰ੍ਹਾਂ ਕਿ ਜਿਹੜੀਆਂ ਸਿੱਖ ਗੇਮਸ ਕੈਨੇਡਾ ਬਰੈਂਪਟਨ ਦੇ ਵਿੱਚ ਹੋਣ ਜਾ ਰਹੀਆਂ ਨੇ ਜੁਲਾਈ 31 ਤੋਂ ਲੈ ਕੇ August 10 ਤੱਕ ਬਰੈਂਪਟਨ ਸੌਕਰ ਸੈਂਟਰ ਅਤੇ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਦੇ ਵਿੱਚ, ਇਹ ਦੋ ਲੋਕੇਸ਼ਨ ਨੇ ਜਿੱਥੇ ਹੋਣੀਆਂ ਨੇ ਔਰ ਦੋਨੋਂ ਹੀ ਲੋਕੇਸ਼ਨ ਜਿਹੜੀਆਂ ਉਹ ਸੈਂਡਲਵੁੱਡ ਪਾਰਕਵੇ 'ਤੇ ਲੋਕੇਟਡ ਨੇ, ਇੱਕ ਡਿਕਸੀ ਰੋਡ ਦੇ ਕੋਲ ਹੈ ਅਤੇ ਦੂਸਰੀ ਜਿਹੜੀ ਚੰਕਿਊਜ਼ੀ ਐਂਡ ਜਿਹੜੀ ਸੈਂਡਲਵੁੱਡ ਪਾਰਕਵੇ ਦੇ ਬਿਲਕੁਲ ਕੋਰਨਰ ਦੇ ਵਿੱਚ ਹੈ। ਫ੍ਰੀ ਐਂਟਰੀ ਹੈ। ਓਪਨਿੰਗ ਸੈਰਾਮਨੀ ਜਿਹੜੀ ਸੈਚਰਡੇ August 1, 2026 ਨੂੰ 9 ਵਜੇ ਸਵੇਰੇ ਸੌਕਰ ਸੈਂਟਰ ਬਰੈਂਪਟਨ ਦੇ ਵਿੱਚ ਹੋਣੀ ਹੈ। ਅਤੇ ਜਿਹੜਾ ਵੇਰਵਾ ਜੀ ਉਹਦੇ ਵਿੱਚ ਸੌਕਰ ਜਿਹੜੀ ਹੈ 1 ਅਤੇ 2 ਤਰੀਕ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਬਰੈਂਪਟਨ ਸੌਕਰ ਸੈਂਟਰ ਦੇ ਵਿੱਚ ਹੋਣੀ ਹੈ। ਕਬੱਡੀ ਜਿਹੜੀ ਉਹ 2 ਅਗਸਤ ਨੂੰ ਗੇਮ ਜਿਹੜੀਆਂ ਹੋਣੀਆਂ ਨੇ 9 ਵਜੇ ਸਵੇਰੇ ਤੋਂ ਰਾਤੀ 8 ਵਜੇ ਤੱਕ, ਇਹ ਵੀ ਬਰੈਂਪਟਨ ਸੌਕਰ ਸੈਂਟਰ ਦੇ ਵਿੱਚ। ਔਰ ਫੀਲਡ ਹਾਕੀ ਜਿਹੜੀ ਆ ਉਹ ਕੈਸੀ ਕੈਂਬਲ ਦੇ ਵਿੱਚ 1, 2 ਅਤੇ 3 ਤਰੀਕ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੇਮਜ਼ ਹੋਣੀਆਂ ਨੇ। ਵਾਲੀਬਾਲ ਦੇ ਵਿੱਚ ਥੋੜ੍ਹੀ ਇੱਕ ਮੇਰਾ ਖਿਆਲ ਚੇਂਜਿਸ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਪ੍ਰਬੰਧਕਾਂ ਦੇ ਵੱਲੋਂ। ਸੋ ਹੁਣ ਇਹ ਕੈਸੀ ਕੈਂਬਲ ਦੀ ਬਜਾਏ ਜਿਹੜਾ ਮੇਰਾ ਖਿਆਲ ਬਰੈਂਪਟਨ ਸੌਕਰ ਸੈਂਟਰ ਦੇ ਵਿੱਚ ਹੀ ਹੋਣਗੀਆਂ। ਤੁਸੀਂ ਅਪਡੇਟਡ ਜਿਹੜੀ ਇਨਫੋਰਮੇਸ਼ਨ ਹੈ ਉਹ sikhgamescanada.ca 'ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ। ਬਾਸਕਟਬਾਲ ਦੀਆਂ ਜਿਹੜੀਆਂ ਗੇਮਸ ਨੇ 1 ਅਤੇ 2 ਤਰੀਕ ਨੂੰ ਬਰੈਂਪਟਨ ਸੌਕਰ ਸੈਂਟਰ ਦੇ ਵਿੱਚ, ਵੇਟ ਲਿਫਟਿੰਗ ਵੀ 2 ਅਗਸਤ ਨੂੰ ਇੱਥੇ ਹੀ ਹੋਣੀ ਹੈ ਬਰੈਂਪਟਨ ਸੌਕਰ ਸੈਂਟਰ ਦੇ ਵਿੱਚ। ਜਿਹੜਾ ਗੱਤਕਾ ਹੈ ਉਹ 1 ਅਤੇ 2 ਤਰੀਕ ਨੂੰ, 1 ਅਤੇ 2 ਅਗਸਤ ਨੂੰ 9 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ, ਕਿਉਂਕਿ ਇਹ ਗੇਮਸ ਦਾ ਟਾਈਮ ਆ। ਸਵੇਰੇ 9 ਵਜੇ ਸ਼ੁਰੂ ਹੋਇਆ ਕਰਨਗੀਆਂ ਸ਼ਾਮੀ 8 ਵਜੇ ਤੱਕ। ਸੋ ਬ੍ਰੈਂਪਟਨ ਸੌਕਰ ਸੈਂਟਰ ਦੇ ਵਿੱਚ ਹੀ ਇਹ ਹੋਣੀ ਹੈ। ਅਤੇ ਜਿਹੜੀ ਕਲੋਜ਼ਿੰਗ ਸੈਰਾਮਨੀ ਆ ਉਹ 3 ਅਗਸਤ ਨੂੰ ਕੈਸੀ ਕੈਂਬਲ ਦੇ ਵਿੱਚ ਹੋਣੀ ਹੈ। ਤੁਸੀਂ ਵਧੇਰੇ ਜਾਣਕਾਰੀ ਲੈਣੀ ਹੈ ਅਤੇ ਫਿਰ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਨੂੰ ਤੁਸੀਂ 6478070077 ਅਤੇ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਨੂੰ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਹਰਜੀਤ ਸਿੰਘ ਸਹੋਤਾ ਜੀ ਨੂੰ 416-897-9625 'ਤੇ ਗੱਲਬਾਤ ਕਰਨ ਵਾਸਤੇ ਕਾਲ ਕਰ ਸਕਦੇ ਹੋ। 416-897-9625 ਹਰਜੀਤ ਸਿੰਘ ਸਹੋਤਾ ਜੀ ਦਾ ਟੈਲੀਫੋਨ ਨੰਬਰ ਹੈ। ਸੋ ਇਹ ਜਿਹੜੀਆਂ ਸਿੱਖ ਗੇਮਸ ਕੈਨੇਡਾ ਬ੍ਰੈਂਪਟਨ ਦੇ ਵਿੱਚ ਜੁਲਾਈ 31 ਤੋਂ ਲੈ ਕੇ ਅਗਸਤ 3 ਤੱਕ ਹੋਣੀਆਂ ਨੇ, ਇਹਨਾਂ ਨੂੰ ਤੁਸੀਂ ਜ਼ਰੂਰ, ਕਿਉਂਕਿ ਲੌਂਗ ਵੀਕਐਂਡ ਹੈ ਜੀ, ਸੋ ਜਿਹੜਾ ਨੈਕਸਟ ਵੀਕਐਂਡ ਹੈ ਉਸ ਵੀਕਐਂਡ 'ਤੇ ਹੋਣ ਜਾ ਰਹੀਆਂ ਨੇ, ਜ਼ਰੂਰ ਤੁਸੀਂ ਇਹਨਾਂ ਗੇਮਸ ਨੂੰ ਮਾਨਣਾ। ਅਤੇ ਉਸ ਤੋਂ ਜਿਹੜਾ ਅਗਲਾ ਵੀਕਐਂਡ ਆਏਗਾ ਉਦੋਂ ਹੁਣ ਤੁਸੀਂ ਪੰਜਾਬੀ ਵਿਰਸਾ ਅਗਸਤ 9 ਨੂੰ ਦੇਖਣਾ, ਅਗਸਤ 9 ਨੂੰ ਪੰਜਾਬੀ ਵਿਰਸਾ ਜੋ ਕਿ ਬੀਤੇ ਕੱਲ੍ਹ ਹੋਣਾ ਸੀ। ਜਿਵੇਂ ਅਸੀਂ ਪਹਿਲਾਂ ਜਾਣਕਾਰੀ ਸਾਂਝੀ ਕਰ ਸਕੇ ਹਾਂ ਕਿ ਯੂਨੀਅਨ ਦੀ ਸਟ੍ਰਾਈਕ ਹੋਣ ਦਾ ਕਰਕੇ ਉੱਥੇ ਵੈਨਿਊ ਦੇ ਵਿੱਚ ਜੋ ਕਰਮਚਾਰੀ ਨੇ ਉਹਨਾਂ ਦੀ ਹੜਤਾਲ ਹੋਣ ਦੇ ਕਰਕੇ ਇਹ ਜਿਹੜਾ ਸ਼ੋਅ ਸੀਗਾ ਉਹ ਪੋਸਟਪੋਨ ਕਰਕੇ ਹੁਣ ਅਗਸਤ 9 ਨੂੰ, ਔਰ ਤੁਹਾਡੀਆਂ ਉਹੀ ਟਿਕਟਸ ਜੋ ਤੁਸੀਂ ਬਾਏ ਕੀਤੀਆਂ ਸੀ ਉਹੀ ਟਿਕਟਸ ਜਿਹੜੀਆਂ ਉਹ 9 ਅਗਸਤ ਨੂੰ ਵੀ ਹੁਣ ਕੰਮ ਆ ਜਾਣੀਆਂ। ਲੇਕਿਨ ਟਾਈਮਿੰਗ ਦੇ ਵਿੱਚ ਚੇਂਜ ਜ਼ਰੂਰ ਹੈ, ਇੱਕ ਤਾਂ ਸੰਡੇ ਦਾ ਦਿਨ ਹੈ ਅਤੇ ਦੂਸਰੀ ਜਿਹੜੀ ਡੋਰ ਓਪਨ ਉਹ 7 ਵਜੇ ਹੋ ਜਾਣੇ ਨੇ ਅਤੇ ਪ੍ਰੋਗਰਾਮ ਇੱਥੇ ਇਹ ਰਿਕਾਰਡ ਹੋਣਾ। ਸੋ ਇਸ ਕਰਕੇ ਤੁਸੀਂ ਔਨ ਟਾਈਮ ਪਹੁੰਚਣ ਦੀ ਖੇਚਲ ਜ਼ਰੂਰ ਕਰ ਲੈਣੀ ਹੈ, ਕਿਉਂਕਿ ਸਾਡੇ ਮੇਰਾ ਖਿਆਲ ਹੈ ਕਿ ਪਤਾ ਨਹੀਂ ਇਹ ਖੂਨ 'ਚ ਹੈ ਕਿ ਜਾਂ ਵੈਸੇ ਅਸੀਂ ਵੇਸਲੇ ਰਹਿੰਦੇ ਇਹਨਾਂ ਗੱਲਾਂ ਤੋਂ ਕਿ ਔਨ ਟਾਈਮ ਸ਼ਾਇਦ ਪਹੁੰਚਣ ਦੇ ਵਿੱਚ ਸਾਨੂੰ ਬਹੁਤਿਆਂ ਨੂੰ, ਕਿਉਂਕਿ ਜਿਹੜੀ ਕਿਤੇ ਵੀ ਕੋਈ ਪਾਰਟੀ ਹੋਵੇ ਜਾਂ ਕੋਈ ਵੀ ਇਵੈਂਟ ਹੈ ਅਤੇ ਜੇ ਅਗਲੇ ਨੇ ਉੱਥੇ 6 ਵਜੇ ਦਾ ਟਾਈਮ ਦਿੱਤਾ ਹੁੰਦਾ ਤਾਂ ਅਸੀਂ ਸੋਚਦੇ ਹਾਂ ਕਿ 6:30 ਤੋਂ ਪਹਿਲਾਂ ਜਾ ਕੇ ਕੀ ਕਰਨਾ, ਜਦਕਿ ਟਾਈਮ ਜਿਹੜਾ ਉਹ 6 ਵਜੇ ਦਾ ਅਤੇ 6 ਵਜੇ ਹੀ ਸਾਨੂੰ ਪਹੁੰਚਣਾ ਚਾਹੀਦਾ। ਅਤੇ ਇਹ ਘਰ ਘਰ ਦੀ ਕਹਾਣੀ ਹੈ ਮੈਨੂੰ ਲੱਗਦਾ ਕਿ ਅਸੀਂ ਪਹੁੰਚਣ ਦੇ ਆਦੀ ਨਹੀਂ ਹਾਂ ਔਰ ਸਾਨੂੰ ਪਹੁੰਚਣਾ ਚਾਹੀਦਾ ਤਾਂ ਕਿ ਜਿਹੜਾ ਹੋਸਟ ਹੈ ਜੋ ਜਿਹਨੇ ਉਹ ਉਲੀਕਿਆ ਕੋਈ ਵੀ ਪ੍ਰੋਗਰਾਮ ਹੈ ਅਤੇ ਉਹਦੇ ਵਾਸਤੇ ਵੀ ਉਹ ਸੌਖਾ ਹੋ ਜਾਂਦਾ ਕਿ ਟਾਈਮਲੀ ਉਹਨੂੰ ਉਹ ਕਲੋਜ਼ ਕਰ ਸਕਦੇ ਹੁੰਦੇ ਨੇ, ਫਿਨਿਸ਼ ਕਰ ਸਕਦੇ ਹੁੰਦੇ ਨੇ, ਸਮਾਪਤੀ ਉਸ ਕਿਸੇ ਵੀ ਪ੍ਰੋਗਰਾਮ ਦੀ ਜਿਹੜੀ ਹੋ ਸਕਦੀ ਹੁੰਦੀ ਹੈ। ਪਰ ਜੇ ਅਸੀਂ ਨਹੀਂ ਉੱਥੇ ਪਹੁੰਚਦੇ ਅਤੇ ਫਿਰ ਜੇ ਗੈਸਟ ਨਹੀਂ ਪਹੁੰਚਣਗੇ ਤਾਂ ਹੋਸਟ ਵਿਚਾਰਾ ਕੀ ਕਰੇਗਾ ਨਾ, ਉਹ ਤਾਂ ਫਿਰ ਵੱਧਾ ਹੋਇਆ ਤੁਹਾਡੇ ਨਾਲ ਹੀ ਕਿ ਤੁਸੀਂ ਵੱਜਿਆ ਉਹੋ ਜਿਹੀ ਤੁਹਾਡੇ ਨਾਲ ਉਹ ਕਿ ਉਹ ਉਹਦੀ ਫਿਰ ਪੇਸ਼ ਨਹੀਂ ਜਾਂਦੀ, ਉਹ ਫਿਰ ਉਹ ਤੁਹਾਡੇ ਅਕੋਰਡਿੰਗਲੀ ਉਹਨੂੰ ਆਪਣੇ ਆਪ ਨੂੰ ਢਾਲਣਾ ਪੈਂਦਾ, ਜਦਕਿ ਸਾਨੂੰ ਇਹ ਆਦਤਾਂ ਹੁਣ ਚੇਂਜ ਕਰਨ ਦੀ ਜ਼ਰੂਰਤ ਹੈ। ਜੇ ਅਸੀਂ ਖੁਦ ਨਹੀਂ ਚੇਂਜ ਹੋਵਾਂਗੇ ਅਤੇ ਸਾਡੇ ਬੱਚੇ, ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਕਈ ਵਾਰੀ ਫਿਰ ਪਾਏ ਹੋਏ ਪੂਰਨਿਆਂ 'ਤੇ ਜਦੋਂ ਚੱਲਦੇ ਨੇ ਤਾਂ ਫਿਰ ਮੁਸੀਬਤ ਖੜ੍ਹੀ ਹੋ ਜਾਂਦੀ ਸਾਡੇ ਵਾਸਤੇ ਵੀ। ਸੋ ਜ਼ਰੂਰ ਇਹ ਜਿਹੜਾ 9 ਅਗਸਤ ਵਾਲਾ ਪ੍ਰੋਗਰਾਮ ਹੈ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਹਰਜਿੰਦਰ ਹੋਰਾਂ ਨੇ ਵੀ ਪਿਛਲੇ ਪ੍ਰੋਗਰਾਮ ਦੇ ਦੌਰਾਨ ਕਿ 6 ਵਜੇ ਜਿਹੜੀਆਂ ਉੱਥੇ ਤੁਸੀਂ ਪਹੁੰਚਣਾ, 7 ਵਜੇ ਡੋਰ ਓਪਨ ਹੋ ਜਾਣੇ ਨੇ ਅਤੇ 7 ਵਜੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਤਕਰੀਬਨ ਉਹ ਹੋ ਜਾਣੀ ਹੈ। ਸੋ ਜ਼ਰੂਰ ਤੁਸੀਂ 7 ਵਜੇ ਪਹੁੰਚਣ ਦੀ ਖੇਚਲ ਕਿਰਪਾਲਤਾ ਕਰਨੀ ਹੈ ਜੀ ਉੱਥੇ। ਇਹ ਇੱਕ ਅਪੀਲ ਹੈ ਪੂਰੀ ਟੀਮ ਦੇ ਵੱਲੋਂ ਕਿ 9 ਅਗਸਤ ਨੂੰ ਹੁਣ ਜਿਹੜਾ ਪੰਜਾਬੀ ਵਿਰਸਾ ਸ਼ੋਅ ਹੈ ਉਹ ਹੋਣ ਜਾ ਰਿਹਾ, ਜੋ ਬੀਤੇ ਰਾਤ ਹੋਣਾ ਸੀ ਪੋਸਟਪੋਨ ਕਰਕੇ ਉਹਨੂੰ 2 ਹਫ਼ਤੇ ਤੋਂ ਬਾਅਦ ਹੁਣ 2 ਹਫ਼ਤਿਆਂ ਤੱਕ। ਸੋ 9 ਅਗਸਤ ਸੰਡੇ ਦਾ ਦਿਨ ਹੈ, ਤੁਸੀਂ ਆਪਣੀਆਂ ਟਿਕਟਸ ਜਿਹੜੀਆਂ ticketmaster.ca ਤੋਂ ਖਰੀਦੀਆਂ ਹੋਈਆਂ ਨੇ ਉਹੀ ਟਿਕਟਸ ਤੁਹਾਡੇ ਕੰਮ ਆ ਜਾਣੀਆਂ। ਜੇ ਤੁਸੀਂ ਹੁਣ ਖਰੀਦਣੀਆਂ ਹਾਲੇ ਵੀ ਤਾਂ ਫਿਰ ਵੀ ticketmaster.ca 'ਤੇ ਜਾ ਕੇ ਖਰੀਦੀ ਜਾ ਸਕਦੀ ਹੈ, ਅਤੇ ਜਾਂ ਫਿਰ 416-303-4344 ਸੋਢੀ ਨਾਗਰਾ ਜੀ ਨੂੰ ਜਾਂ 6474-0068-62 ਹਰਜਿੰਦਰ ਗਿੱਲ ਹੋਰਾਂ ਨੂੰ ਕਾਲ ਕੀਤੀ ਜਾ ਸਕਦੀ ਹੈ। ਪ੍ਰੇਮ ਜੀ ਸਾਡੇ ਨਾਲ ਜੁੜੇ ਨੇ ਜੀ, ਪ੍ਰੇਮ ਗਿੱਲ ਸਾਹਿਬ ਔਨ ਏਅਰ ਆ ਗਏ ਨੇ ਜੀ। ਪ੍ਰੇਮ ਜੀ ਨਿੱਘਾ ਸਵਾਗਤ। ਹੈਲੋ ਗਿੱਲ ਸਾਹਿਬ, ਤੁਸੀਂ ਲਾਈਨ ਹੋਲਡ ਕੀਤੀ ਹੋਈ ਹੈ ਜੀ, ਸੋ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਫਿਰ ਮੈਂ ਤੁਹਾਨੂੰ ਵਿਦ ਇਨ ਏ ਮਿਨਟ ਜਿਹੜਾ ਔਨ ਏਅਰ ਕਰ ਸਕਦਾ। ਸਾਡੇ ਪ੍ਰੋਗਰਾਮ ਦਾ ਇਹ ਜਿਹੜੀ ਸਾਡੀ ਗੱਲਬਾਤ ਦਾ ਹਿੱਸਾ ਜੀ ਉਹ ਆਪਟੀਕਲ 1 ਦੇ ਵੱਲੋਂ ਸਪੋਂਸਰ ਕੀਤਾ ਜਾ ਰਿਹਾ, 2 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। ਆਈ ਐਗਜ਼ਾਮ ਤੁਸੀਂ ਕਰਵਾਉਣਾ, ਕੰਟੈਕਟ ਲੈਂਸਿਸ ਲੈਣੇ ਨੇ ਜਾਂ ਫਿਰ ਕਿਸੇ ਤਰ੍ਹਾਂ ਦੀ ਵੀ ਆਈ ਟ੍ਰੀਟਮੈਂਟ ਤੁਸੀਂ ਕਰਵਾਉਣੀ ਆ, ਕੋਈ ਸਪੈਸ਼ਲਿਸਟ ਦੇ ਨਾਲ ਅਪੁਆਇੰਟਮੈਂਟ ਦੀ ਜ਼ਰੂਰਤ ਹੈ ਅਤੇ ਤੁਹਾਡੀ ਮਦਦ ਕਰ ਸਕਦੇ ਨੇ ਆਪਟੀਕਲ 1 ਵਾਲੇ। ਸਾਰੇ ਹੀ ਮੇਜਰ ਬ੍ਰਾਂਡ ਜਿਹੜੇ ਡਿਜ਼ਾਇਨਰ ਫਰੇਮਸ ਨੇ ਉਹ ਕੈਰੀ ਕਰਦੇ ਨੇ, ਔਰ ਸਾਰੀਆਂ ਹੀ ਮੇਜਰ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਨੇ ਉਹਨਾਂ ਦੇ ਨਾਲ ਖੁਦ ਡੀਲ ਕਰਦੇ ਨੇ। 905-400-5705 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਏ ਨੇਚਰ 7 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ ਪੂਰੇ GTA ਦੇ ਵਿੱਚ। ਔਰ ਕਿਸੇ ਤਰ੍ਹਾਂ ਦੀ ਵੀ ਕੇਟਰਿੰਗ ਤੁਸੀਂ ਕਰਵਾਉਣੀ, ਕੋਈ ਵੀ ਇਵੈਂਟ ਆਪਣਾ ਉਲੀਕਿਆ, ਅਤੇ ਉਹਦੇ ਲਈ ਮਾਹਿਰ ਨੇ ਕੇਟਰਿੰਗ ਸਰਵਿਸਿਜ਼ ਦੇ ਵਿੱਚ ਪੰਜਾਬੀ ਬਾਏ ਨੇਚਰ ਵਾਲੇ, 416-937-2061 ਟੈਲੀਫੋਨ ਨੰਬਰ ਹੈ। ਮੈਂ ਜਿਹੜੀ ਬੇਸਮੈਂਟ ਦਾ ਜ਼ਿਕਰ ਕੀਤਾ ਸੀ ਜੀ, ਮੈਨੂੰ ਇੱਕ ਦੋ ਕਾਲ ਜਿਹੜੀਆਂ ਸੈੱਲ ਫੋਨਸ 'ਤੇ ਉਹ ਆਈਆਂ ਨੇ, ਲੇਕਿਨ ਤੁਸੀਂ ਮੈਨੂੰ ਪ੍ਰੋਗਰਾਮ ਤੋਂ ਬਾਅਦ ਵਿੱਚ ਕਾਲ ਕਰ ਸਕਦੇ ਹੋ ਜੀ। ਆਫਟਰ 2 o'clock 416-669-1379 'ਤੇ ਤੁਸੀਂ ਮੈਨੂੰ ਕਾਲ ਕਰ ਲੈਣੀ, ਮੈਂ ਜ਼ਰੂਰ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਤੁਹਾਡੇ ਨਾਲ ਸਾਂਝੀ ਕਰ ਸਕਦਾ। ਇਹ ਬੇਸਮੈਂਟ ਜੋ ਹੈ ਜੀ, ਇਹ ਇੱਕ ਬੈਡਰੂਮ ਦੀ ਲੀਗਲ ਬੇਸਮੈਂਟ, ਸੈਪਰੇਟ ਐਂਟਰੈਂਸ ਦੇ ਨਾਲ ਬਹੁਤ ਖੁੱਲ੍ਹੀ ਡੁੱਲੀ ਇਹ ਬੇਸਮੈਂਟ ਹੈ। ਔਰ ਬੋਵੇ ਡਰਾਈਵ ਐਂਡ ਹੋਰ ਅੰਟੈਰੀਓ ਸਟਰੀਟ 'ਤੇ ਬਿਲਕੁਲ ਕੋਰਨਰ ਦੇ ਵਿੱਚ ਹੈ, ਇੰਟਰਸੈਕਸ਼ਨ 'ਤੇ ਹੈ। ਔਰ ਸਾਰੀਆਂ ਹੀ ਮੈਨਿਟੀ ਜਿਹੜੀਆਂ ਜੋ ਸਾਡੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਉਹ ਬਿਲਕੁਲ ਵਾਕਿੰਗ ਡਿਸਟੈਂਸ 'ਤੇ ਤੁਸੀਂ ਕੋਈ ਵੀ ਖਰੀਦੋ ਫਰੋਖਤ ਕਰਨੀ ਹੈ ਤਾਂ ਕਰ ਸਕਦੇ ਹੋ ਜੀ ਇੱਥੋਂ। ਇਹਦੇ ਲਈ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈ ਤਾਂ 416-669-1379 'ਤੇ 2 ਵਜੇ ਤੋਂ ਬਾਅਦ ਮੇਰੇ ਨਾਲ ਗੱਲ ਕਰ ਲਿਓ, ਸਾਰੀ ਇਨਫੋਰਮੇਸ਼ਨ ਮੈਂ ਸਾਂਝੀ ਕਰ ਦੇਵਾਂਗਾ ਜੀ। ਅਤੇ ਇੱਕ ਆਫਿਸ ਸਪੇਸ ਜਿਹੜੀ ਡਰੂ ਰੋਡ ਐਂਡ ਡੈਰੀ ਰੋਡ ਦਾ ਏਰੀਆ, ਟ੍ਰੈਨਮੇਲ ਡਰਾਈਵ 'ਤੇ ਐਗਜੈਕਟਲੀ ਇਹ, ਸੋ 2nd ਫਲੋਰ 'ਤੇ ਆਫਿਸ ਹੈ, ਕੋਈ 550 ਸਕੁਅਰ ਫੀਟ ਦਾ ਏਰੀਆ ਇਸ ਦਾ ਜੀ। ਸੋ ਇਸਨੂੰ ਤੁਸੀਂ ਲੀਜ਼ ਕਰਨਾ ਅਤੇ ਇਹ ਹੁਣ ਖਾਲੀ ਹੈ ਇਸ ਵੇਲੇ, ਐਨੀ ਟਾਈਮ ਤੁਸੀਂ ਇਸਨੂੰ ਦੇਖ ਸਕਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ ਜੀ। ਕ੍ਰਿਕਟ ਦੇ ਵਿੱਚ ਅੱਜ ਜ਼ਿੰਬਾਬਵੇ ਅਤੇ ਇੰਡੀਆ ਦਾ 3rd T20 ਜਿਹੜਾ ਖੇਡਿਆ ਗਿਆ, ਜਿਹਦੇ 'ਚ ਇੰਡੀਆ ਨੇ 192 ਦੌੜਾਂ ਬਣਾਈਆਂ ਸਨ 5 ਖਿਡਾਰੀਆਂ ਦੇ ਨੁਕਸਾਨ 'ਤੇ, ਅਤੇ ਜ਼ਿੰਬਾਬਵੇ 157 ਦੌੜਾਂ 7 ਖਿਡਾਰੀਆਂ ਦੇ ਨੁਕਸਾਨ 'ਤੇ ਬਣਾ ਸਕਿਆ 157 ਦੌੜਾਂ। ਇੰਡੀਆ ਨੇ 35 ਦੌੜਾਂ ਦੇ ਨਾਲ ਇਹ ਮੈਚ ਜਿਹੜਾ ਜਿੱਤ ਲਿਆ। ਅਤੇ ਪਹਿਲਾ ਟੈਸਟ ਜਿਹੜਾ ਵੈਸਟ ਇੰਡੀਜ਼ ਐਂਡ ਪਾਕਿਸਤਾਨ ਦੀਆਂ ਟੀਮਾਂ ਦਰਮਿਆਨ ਖੇਡਿਆ ਜਾ ਰਿਹਾ। ਪਹਿਲੇ ਦਿਨ ਦੀ ਖੇਡ ਸਮਾਪਤੀ ਤੱਕ ਵੈਸਟ ਇੰਡੀਜ਼ ਨੇ 194 ਦੌੜਾਂ ਬਣਾਈਆਂ ਅਤੇ 3 ਖਿਡਾਰੀ ਉਹਨਾਂ ਦੇ ਆਊਟ ਸਨ ਜੀ। ਅਤੇ ਅੱਜ ਟੋਰੋਂਟੋ ਦੇ ਵਿੱਚ ਜਿਹੜੀ 13ਵੀਂ ਸਾਲਾਨਾ ਸੁਪਰ ਟ੍ਰੀ, ਜਿਹਦੇ ਵਿੱਚ ਜਿਹਨੂੰ ਆਪਾਂ ਟ੍ਰਾਈ ਐਥਲੋਨ ਫੈਸਟੀਵਲ ਨਾਲ ਵੀ ਪਹਿਲਾਂ ਜਾਣਦੇ ਸੀ, ਉਹ 13ਵੀਂ ਅੱਜ ਜਿਹੜੀ ਸਾਲਾਨਾ ਇਹ ਇਵੈਂਟ ਹੈ ਹੋ ਰਿਹਾ ਹੈ। ਸੋ ਇਹਦੇ ਕਰਕੇ ਜਿਹੜਾ ਗਾਰਡਨਰ ਐਕਸਪ੍ਰੈਸ ਵੇ ਐਂਡ ਡੌਨ ਵੈਲੀ ਪਾਰਕਵੇ ਦੇ ਕੁਝ ਹਿੱਸੇ ਅੱਜ ਜਿਹੜੇ ਉਹ ਬੰਦ ਰਹਿਣਗੇ। ਸੋ ਅਗਰ ਤੁਸੀਂ ਡਾਊਨਟਾਊਨ ਟੋਰੋਂਟੋ ਵੱਲ ਨੂੰ ਜਾ ਰਹੇ ਹੋ ਤਾਂ ਫਿਰ ਜ਼ਰੂਰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਕਿ ਤੁਹਾਨੂੰ ਟ੍ਰੈਫਿਕ ਨੂੰ ਫੇਸ ਜ਼ਰੂਰ ਕਰਨਾ ਪੈ ਸਕਦਾ, ਕੋਈ ਨਾ ਕੋਈ ਆਪਣਾ ਅਲਟਰਨੇਟ ਰੂਟ ਤੁਸੀਂ ਚੁਣ ਸਕਦੇ ਹੋ ਜੀ। ਇੱਕ ਵਾਰੀ ਟਰਾਈ ਕਰਦੇ ਹਾਂ ਜੀ। ਫਿਰ ਪ੍ਰੇਮ ਗਿੱਲ ਸਾਹਿਬ ਔਨ ਏਅਰ ਆਏ ਕਿ ਨਹੀਂ ਸਾਡੇ ਨਾਲ? ਪ੍ਰੇਮ ਜੀ ਨਹੀਂ ਜੀ, ਮੈਨੂੰ ਲੱਗਦਾ ਕਿ ਪ੍ਰੇਮ ਸਾਹਿਬ ਦੀ ਜਿਹੜੀ ਲਾਈਨ ਹੈ ਉਹ ਹੋਲਡ 'ਤੇ ਹੀ ਆ। ਪ੍ਰੇਮ ਜੀ ਤੁਸੀਂ ਕਾਲ ਬੈਕ ਮੈਨੂੰ ਕਰ ਲੈਣੀ, ਜਦੋਂ ਤੁਸੀਂ ਕਾਲ ਬੈਕ ਕਰੋਗੇ ਤਾਂ ਤੁਹਾਨੂੰ ਮੈਂ ਔਨ ਏਅਰ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਕਰ ਪਾਊਂਗਾ। ਲੰਘੇ ਸ਼ੁੱਕਰਵਾਰ ਨੂੰ ਇਟਾਬਿਕ ਵਿੱਚ ਹੰਬਰਵੁੱਡ ਐਂਡ ਰੈਕਸਡੇਲ ਬੁਲੇਵਰਡ ਏਰੀਏ ਦੇ ਵਿੱਚ ਸਵੇਰੇ 7 ਵਜੇ ਦੇ ਕਰੀਬ ਇੱਕ ਲੇਡੀ ਨੂੰ ਜਿਹੜੀਆਂ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ, ਜਿਨ੍ਹਾਂ ਦਾ ਨਾਂ 26 ਸਾਲਾ ਨਵਨੀਤ ਕੌਰ ਸੀ। ਅਤੇ ਉਸ ਦੇ ਮਗਰੋਂ ਸਾਡੀ ਜਿਹੜੀ ਅੰਟੈਰੀਓ ਪ੍ਰੋਵਿੰਸ਼ਲ ਪੁਲਿਸ ਹੈ ਉਹਨਾਂ ਦੇ ਵੱਲੋਂ ਇੱਕ 37 ਸਾਲਾ ਸ਼ਰਨਜੀਤ ਸਿੰਘ ਨੂੰ 1st ਡਿਗਰੀ ਮਰਡਰ ਦੇ ਦੋਸ਼ਾਂ ਦੇ ਤਹਿਤ ਚਾਰਜ ਕੀਤਾ ਜੀ। ਫੀਫਾ ਵਰਲਡ ਕੱਪ ਬੀਤੇ ਐਤਵਾਰ ਸਮਾਪਤੀ ਜਿਹਦੀ ਹੋਈ ਹੈ ਔਰ ਸਪੇਨ ਨੇ ਇਹ ਮੈਚ ਜਿਹੜਾ ਉਹ ਜਿੱਤ ਲਿਆ ਅਰਜਨਟੀਨਾ ਨੂੰ ਹਰਾ ਕੇ, ਔਰ ਪੂਰੇ ਟੂਰਨਾਮੈਂਟ ਦੇ ਵਿੱਚ ਬਹੁਤ ਸਾਰੇ ਜਿਹੜੇ ਬਦਲ ਫੇਰ ਹੋਏ। ਕੈਨੇਡਾ ਨੇ ਵੀ ਆਪਣੀ ਵਿੱਤ ਦੇ ਮੁਤਾਬਕ ਵਧੀਆ ਪ੍ਰਦਰਸ਼ਨ ਕੀਤਾ। ਔਰ ਇਸ ਕੱਪ ਦੇ ਦੌਰਾਨ ਟੋਰਾਂਟੋ ਦੇ ਜਿਹੜੇ ਰੈਸਟੋਰੈਂਟਸ ਨੇ ਉਹਨਾਂ 'ਚ ਡਾਈਨਿੰਗ ਕਰਨ ਵਾਲਿਆਂ ਦੀ ਗਿਣਤੀ ਕਾਫੀ ਵਧੀ ਹੈ। ਜਿਹੜੇ ਮੈਚ ਟੋਰਾਂਟੋ 'ਚ ਹੋਏ ਜਾਂ ਜਿਸ ਦਿਨ ਵੀ ਕੈਨੇਡਾ ਟੀਮ ਦਾ ਮੈਚ ਸੀ, ਇਹ ਗਿਣਤੀ ਦੇ ਵਿੱਚ ਕਾਫੀ ਵਾਧਾ ਹੋਇਆ। ਇੱਕ ਡਾਟਾ ਦੇ ਮੁਤਾਬਕ ਟੋਰਾਂਟੋ 'ਚ ਇਹ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ 28% ਵਧੀ ਹੈ, ਰੈਸਟੋਰੈਂਟ 'ਚ ਬੈਠ ਕੇ ਖਾਣ ਵਾਲਿਆਂ ਦੀ ਜਿਹੜੀ ਗਿਣਤੀ ਹੈ। ਔਰ ਜਿਸ ਦਿਨ ਕੈਨੇਡਾ ਦਾ ਮੈਚ ਸਾਊਥ ਅਫਰੀਕਾ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਸੀ, ਦੁਪਹਿਰ 1 ਵਜੇ ਤੋਂ 4 ਵਜੇ ਤੱਕ ਰੈਸਟੋਰੈਂਟ 'ਚ ਜਿਹੜੇ ਪਹੁੰਚਣ ਵਾਲਿਆਂ ਦੀ ਗਿਣਤੀ 166% ਵਧੀ। ਅਤੇ ਫਾਈਨਲ ਮੈਚ ਵਾਲੇ ਦਿਨ July 19 ਨੂੰ ਜੋ ਪਿਛਲੇ ਐਤਵਾਰ ਸੀ, 38% ਲੋਕ ਜਿਹੜੇ ਜ਼ਿਆਦਾ ਰੈਸਟੋਰੈਂਟ 'ਚ ਬੈਠ ਕੇ ਉਹਨਾਂ ਨੇ ਖਾਣਾ ਖਾਧਾ। ਮਤਲਬ ਕਿ ਇਸ ਕੱਪ ਦੇ ਨਾਲ ਇਸ ਇੰਡਸਟਰੀ ਨੂੰ, ਇਸ ਬਿਜ਼ਨਸ ਨੂੰ ਬਹੁਤ ਵਧੀਆ ਹੁੰਗਾਰਾ ਜਿਹੜਾ ਉਹ ਮਿਲਿਆ। ਪ੍ਰੇਮ ਜੀ ਇੱਕ ਵਾਰੀ ਫਿਰ ਤੋਂ ਆਏ ਨੇ ਜੀ। ਪ੍ਰੇਮ ਜੀ ਨਿੱਘਾ ਸਵਾਗਤ ਜੀ।
1: ਹਾਂਜੀ ਮਨਜੀਤ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਬਹੁਤ ਵਧੀਆ।
0: ਸਰ ਟੈਕਨੋਲੋਜੀ ਜਿਹੜੀ ਆ ਨਾ, ਇਹ ਬੜੀ ਕਮਾਲ ਦੀ ਆ
1: ਜੀ।
0: ਟੱਚ ਫੋਨ ਸਾਡੇ ਕੋਲ ਨੇ, ਉਂਗਲ ਲੱਗੀ ਨਹੀਂ ਤਾਂ ਕੰਮ ਹੋਇਆ ਨਹੀਂ।
1: ਬਿਲਕੁਲ
0: ਹਾਂਜੀ। ਸੋ ਇਸੇ ਤਰ੍ਹਾਂ ਨਾਲ ਹੀ ਮੇਰੇ ਖਿਆਲ ਤੁਹਾਡਾ ਹੋਇਆ, ਅੱਜ ਤੁਹਾਡੇ ਨਾਲ ਹੋਇਆ ਕਿ ਤੁਸੀਂ ਵੀ ਹੋਲਡ 'ਤੇ ਪਾ ਕੇ ਲਾਈਨ 'ਤੇ ਚੇਤਾ ਭੁੱਲ ਗਏ ਵੀ ਫੋਨ ਕੀਤਾ ਹੋਇਆ ਸਟੂਡੀਓ।
1: ਨਹੀਂ ਐਕਚੁਲੀ ਮਨਜੀਤ ਜੀ, ਤੁਸੀਂ ਉਦੋਂ ਬਿਜ਼ੀ ਸੀਗੇ।
0: ਅੱਛਾ,
1: ਤੇ ਮੈਨੂੰ ਕੋਈ ਹੋਰ ਕਾਲ ਆ ਗਈ ਨਾ।
0: ਠੀਕ ਹੈ ਠੀਕ ਹੈ,
1: ਤੇ ਉਹ ਮੈਂ ਕਿਹਾ ਚਲੋ ਅਟੈਂਡ ਕਰਕੇ ਫਿਰ ਮੈਂ ਦੁਬਾਰਾ ਜੁੜ ਜਾਂਦਾ।
0: ਠੀਕ ਹੈ ਜੀ, ਕੀ ਹਾਲ ਚਾਲ ਜੀ, ਕਿਵੇਂ, ਕਿਸ ਤਰ੍ਹਾਂ ਕੈਂਪੇਨ ਕਿਵੇਂ ਚੱਲ ਰਹੀ ਆ ਜੀ ਤੁਹਾਡਾ?
1: ਬਹੁਤ ਵਧੀਆ ਮਨਜੀਤ ਜੀ, ਕੰਪੇਨ ਬਹੁਤ ਵਧੀਆ ਚੱਲ ਰਹੀ ਆ। ਕਮਿਊਨਿਟੀ ਦਾ ਆਪਣੇ ਜਿੰਨੇ ਵੀ ਬ੍ਰੈਮਟੋਨੀਅਨ ਹੈਗੇ ਆ 2 & 6 ਵਾਰਡ ਦੇ ਵਿੱਚ ਨਾ
0: ਜੀ,
1: ਬਹੁਤ ਭਰਮਾ ਹੰਗਾਰਾ ਮਿਲਦਾ ਜੀ, ਡੋਰ ਟੂ ਡੋਰ ਚਾਹੀਦਾ ਨਾ। ਤੇ ਫਿਰ ਉਹਨਾਂ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਆ, ਫਿਰ ਹੀ ਪਤਾ ਲੱਗਦਾ ਕਿ ਲੋਕਾਂ ਦੇ ਕਿੰਨੀਆਂ ਡਿਮਾਂਡ ਹੈਗੀਆਂ, ਕਿੰਨੀਆਂ ਪੂਰੀਆਂ ਹੋ ਚੁੱਕੀਆਂ, ਕਿੰਨੀਆਂ ਰਹਿ ਗਈਆਂ ਨਾ। ਤੇ ਕਈ ਪਾਰਕਾਂ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਮਨਜੀਤ ਜੀ, ਉਹ ਡਿਵੈਲਪ ਹੀ ਨੀ ਹੋਏ ਪਾਰਕ। ਮਤਲਬ ਉੱਥੇ ਮੈਂ ਸੋਸ਼ਲ ਮੀਡੀਆ ਤੇ ਪਾਈਆਂ ਵੀ ਵੀਡੀਓ ਕੁਛ ਨਾ
0: ਜੀ,
1: ਲੋਕੀ ਕਹਿੰਦੇ ਜੀ ਅਸੀਂ ਈਵਨ ਇੱਥੋਂ ਤੱਕ ਕਿ ਉਹਨਾਂ ਨੂੰ ਆਪਣੇ ਰੀਜਨਲ ਕੌਂਸਲਰ ਤੇ ਕੌਂਸਲਰ ਦਾ ਨਾਂ ਤੱਕ ਨੀ ਕੀਤੇ ਹੈਗਾ। ਉਹ ਇਸ ਕਰਕੇ ਕਿ ਜਦੋਂ ਆਪਣੇ ਮਾਨਯੋਗ ਜਿੰਨੇ ਵੀ ਬਣਦੇ ਆ ਲੋਕ ਅਫਸਰ, ਬਿਫੋਰ ਦਾ ਇਲੈਕਸ਼ਨ ਵੀ ਨੀ ਮਿਲਦੇ ਔਰ ਆਫਟਰ ਦਾ ਇਲੈਕਸ਼ਨ ਵੀ ਨੀ ਮਿਲਦੇ। ਜਿੱਦਾਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਨਾ, ਕੈਂਡੀਡੇਟ ਜਿੰਨੇ ਵੀ ਖੜੇ ਆ ਨਾ, ਉਹਨਾਂ ਨੂੰ ਰੂਬਰੂ ਹੋਣਾ ਪੈਣਾ ਲੋਕਾਂ ਦੇ ਨਾਲ। ਇਸ ਵਾਰ ਰੁਝਾਨ ਥੋੜਾ ਜਿਹਾ ਅਲੱਗ ਆ ਜੀ, ਲੋਕੀ ਦੁਖੀ ਬਹੁਤ ਆ ਤੇ ਉਹ ਚਾਹੁੰਦੇ ਆ ਕਿ ਜਿਹੜਾ ਕੈਂਡੀਡੇਟ ਸਾਨੂੰ ਰੂਬਰੂ ਆ ਕੇ ਮਿਲੂਗਾ, ਸਾਡੀਆਂ ਸਮੱਸਿਆਵਾਂ ਨੂੰ ਸੁਣੂਗਾ, ਅਸੀਂ ਵੋਟ ਉਹਨੂੰ ਹੀ ਪਾਵਾਂਗੇ, ਚਾਹੇ ਉਹ ਕਿਸੇ ਵੀ ਕਮਿਊਨਿਟੀ ਦਾ ਹੋਵੇ।
0: ਪ੍ਰੇਮ ਜੀ ਤੁਸੀਂ ਹੋਲਡ ਰੱਖੋਗੇ, ਹਰਜਿੰਦਰ ਗਿੱਲ ਆ ਗਏ ਆਪਣੇ ਨਾਲ, ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਪੂਰੀ ਗੱਲ ਕਰਦੇ ਹਾਂ।
1: ਜੀ ਜੀ,
0: ਥੈਂਕ ਯੂ ਜੀ। ਹਰਜਿੰਦਰ ਸਵਾਗਤ ਜੀ ਤੁਹਾਡਾ।
2: ਹਾਂਜੀ ਮਨਜੀਤ ਜੀ, ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ? ਠੀਕ ਠਾਕ।
2: ਹਾਂਜੀ ਠੀਕ, ਆਪਾਂ ਆਉਣੇ ਰਹੀਆਂ ਜੀ।
0: ਹਾਂਜੀ ਆਉਣੇ ਸਰ ਸਿੱਧੇ।
2: ਹਾਂਜੀ ਹਾਂਜੀ, ਵੈਰੀ ਗੁੱਡ, ਥੈਂਕ ਯੂ। ਸੋ ਬਸ ਮੈਂ ਇੱਕ ਵਾਰੀ ਫਿਰ ਹਾਜ਼ਰ ਹੋ ਗਿਆ ਜੀ, ਨਾਲੇ ਤਾਂ ਥੋੜਾ ਜਿਹਾ ਰੀਅਲ ਸਟੇਟ ਬਾਰੇ ਅਪਡੇਟ ਦੇ ਦਿੰਦੇ ਹਾਂ, ਤੇ ਨਾਲ ਹੀ ਜਿਵੇਂ ਤੁਸੀਂ ਵੀ ਦੱਸਦੇ ਹੀ ਆ ਰਹੇ ਹੋ ਕਿ ਕਾਫੀ ਸਾਰੇ ਸਾਡੇ ਸਰੋਤਿਆਂ ਨੂੰ ਤਾਂ ਪਤਾ ਲੱਗ ਹੀ ਗਿਆ, ਜੇ ਕਿਸੇ ਨੂੰ ਨਹੀਂ ਪਤਾ ਲੱਗਿਆ ਤਾਂ ਹੁਣ ਭਾਈ ਤੁਹਾਡੇ ਕੋਲ ਮੌਕਾ ਹੈ ਕਿ ਪੰਜਾਬੀ ਵਿਰਸਾ ਸ਼ੋਅ ਹੁਣ ਪੋਸਟਪੋਨ ਹੋਇਆ, 9 ਤਰੀਕ ਨੂੰ ਹੋਣਾ, 9 ਅਗਸਤ ਨੂੰ। ਸੋ 25 ਜੁਲਾਈ ਵਾਲਾ ਸ਼ੋਅ ਜਿਹੜਾ ਹੈ ਜੀ, ਯੂਨੀਅਨ ਦੀ ਸਟ੍ਰਾਈਕ ਕਰਕੇ ਆਪਾਂ ਨੂੰ ਪੋਸਟਪੋਨ ਕਰਨਾ ਪਿਆ, ਤੇ ਉਹਦੇ ਵਿੱਚ ਜਿਹੜੀਆਂ ਹੁਣ ਟਿਕਟਸ ਨੇ ਕੁਛ ਇੱਕ ticketmaster.ca ਤੇ ਜਾ ਕੇ ਤੁਸੀਂ ਬਾਏ ਕਰ ਸਕਦੇ ਹੋ। ਸਪੋਂਸਰ ਬਣਨ ਲਈ ਵੀ ਅਜੇ ਆਪਸ਼ਨ ਅਵੇਲੇਬਲ ਨੇ। ਸੋ ਉਹਦੇ ਲਈ 6474006862 6474000 6862 ਸਾਡੀ ਟੀਮ ਦੇ ਨਾਲ ਕਾਲ ਕੀਤੀ ਜਾ ਸਕਦੀ ਹੈ, ਤੁਸੀਂ ਸਪੋਂਸਰ ਬਣ ਕੇ ਵੀ ਔਨਬੋਰਡ ਹੋ ਸਕਦੇ ਹੋ, ਤੇ ਜਾਂ ਜਿਹੜੀਆਂ ਕੁਛ ਇੱਕ ਸੀਟਸ ਇਸ ਵੇਲੇ ਆਨਲਾਈਨ ਤੁਸੀਂ ਦੇਖੋਗੇ ਉਹਨਾਂ ਨੂੰ ਬਾਏ ਕੀਤਾ ਜਾ ਸਕਦਾ। ਸੋ 9 ਅਗਸਤ ਨੂੰ ਦਾ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਹੁਣ ਪੰਜਾਬੀ ਵਿਰਸਾ ਸ਼ੋਅ ਨਵੀਂ ਡੇਟ ਦੇ ਉੱਤੇ, ਤੇ ਨਵਾਂ ਟਾਈਮ ਉਹਦੇ 'ਚ ਸਿਰਫ 1 ਘੰਟਾ ਸੀ ਪਹਿਲਾਂ ਕਰਨਾ ਕਿਉਂਕਿ ਐਤਵਾਰ ਦਾ ਦਿਨ ਹੈ। ਸੋ ਹੁਣ 6 ਵਜੇ ਡੋਰਸ ਓਪਨ ਹੋਣਗੀਆਂ ਤੇ 7 ਵਜੇ ਆਪਣਾ ਇਹ ਸ਼ੋਅ ਸ਼ੁਰੂ ਹੋਣਾ, ਰਿਕਾਰਡ ਕੀਤਾ ਜਾਣਾ, ਸਮੇਂ ਸਿਰ ਪਹੁੰਚਿਓ ਤੇ ਇਸ ਸ਼ੋਅ ਦਾ ਆਨੰਦ ਮਾਣਿਓ। ਕੋਈ ਵੀ ਹੋਰ ਵੇਰਵੇ ਚਾਹੀਦੇ ਆ ਤਾਂ ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ, ਫਰੈਂਡਸ ਵੀਡੀਓ ਸਟੀਜ਼ ਐਂਡ ਮੈਲਨੀ ਤੇ। ਜੇਕਰ ਵੈਸੇ ਹੁਣ ਪ੍ਰਿੰਟਡ ਟਿਕਟਸ ਤਾਂ ਨਹੀਂ ਆ ਕੋਲ ਸਾਡੇ, ਪਰ ਤੁਸੀਂ ਇਨਫੋਰਮੇਸ਼ਨ ਲੈਣੀ, ਕੋਈ ਵੀ ਗੱਲਬਾਤ ਕਰਨੀ, ਸਪੋਂਸਰ ਬਣਨਾ ਤਾਂ ਸੋਢੀ ਨਾਗਰਾ ਹੋਰਾਂ ਨੂੰ 416-303-4443 ਜਾਂ 6474006862 ਸਾਨੂੰ ਕਾਲ ਕੀਤੀ ਜਾ ਸਕਦੀ ਹੈ, 6474006862 ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲ ਹੀਰ ਸੰਤਾਰ। ਤੇ ਅੱਜ ਮਨਜੀਤ ਜੀ ਆਟਵਾ ਦੇ ਵਿੱਚ ਸੋਲਡ ਆਊਟ ਸ਼ੋਅ ਹੈ ਹੁਣ ਤੱਕ ਜਿੰਨੇ ਵੀ ਸ਼ੋਅਜ਼ ਹੋਏ ਨੇ, ਐਡਮਿੰਟਨ ਵਾਲਾ ਸ਼ੋਅ, ਫਿਰ ਮੌਂਟਰੀਅਲ, ਫਿਰ ਵਿੰਡਜ਼ਰ ਤੇ ਅੱਜ ਆਟਵਾ। ਸੋ ਇਹ ਸਾਰੇ ਸ਼ੋਅਜ਼ ਬੈਕ ਟੂ ਬੈਕ ਸੋਲਡ ਆਊਟ ਜਾ ਰਹੇ ਨੇ ਤੇ ਹੁਣ ਅਸੀਂ ਉਮੀਦ ਰੱਖਦੇ ਹਾਂ ਕਿ ਸਾਡੇ ਕੋਲ ਹੁਣ ਹੋਰ ਖੁੱਲ੍ਹਾ ਸਮਾਂ। ਵੈਸੇ ਤਾਂ ਸਾਨੂੰ ਪੂਰੀ ਯਾਦ ਸੀ ਕਿ ਕੱਲ੍ਹ ਵੀ ਜਿਹੜਾ ਸ਼ੋਅ ਹੋਣਾ ਸੀ ਉਹ ਪੂਰਾ ਸੋਲਡ ਆਊਟ ਹੋ ਜਾਣਾ ਸੀ, ਪਰ ਕਿਉਂਕਿ ਪਰਸੋਂ ਤੋਂ ਆਪਣੀ ਥੋੜੀ ਜਿਹੀ ਪੋਸਟਪੋਨ ਦੀ ਡੇਟ ਪੈਣ ਦੇ ਕਰਕੇ ਕੁਛ ਪਰਿਵਾਰਾਂ ਨੇ ਹੋਲਡ ਕਰ ਲਿਆ ਹੁਣ, ਤੇ ਉਹਨਾਂ ਨੂੰ ਹੁਣ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣਾ ਜਿਹੜਾ 25 ਨੂੰ ਸ਼ੋਅ ਦੇਖਣਾ ਸੀ ਹੁਣ ਤੁਹਾਡੇ ਲਈ 9 ਤਰੀਕ, ਕਿਉਂਕਿ ਉਹਦੇ 'ਚ 25 'ਚ ਇਹ ਵੀ ਹੋਣਾ ਸੀ ਮੈਨੂੰ ਜੀ, ਬਹੁਤ ਸਾਰੇ ਪਰਿਵਾਰ ਸੀ ਜਿਹਨਾਂ ਨੇ ਸਾਨੂੰ ਕਿਹਾ ਸੀ ਜਾਂ ਕੋਈ ਸਪੋਂਸਰ ਸੀ ਕਿ ਯਾਰ ਸਾਡੇ ਕੋਈ ਵਿਆਹ ਸ਼ਾਦੀ ਹੈ, ਫੰਕਸ਼ਨ ਹੈ, ਸੋ 25 ਵਾਲਾ ਮਿਸ ਕਰ ਰਹੇ ਸੀਗੇ, ਹੁਣ ਉਹਨਾਂ ਲਈ ਇੱਕ ਨਵਾਂ ਮੌਕਾ ਹੈ ਤੇ ਕੁਛ ਹੋ ਸਕਦਾ 9 ਤਰੀਕ ਨੂੰ ਮਿਸ ਕਰ ਜਾਣ। ਸੋ ਖੈਰ ਰਲ ਮਿਲ ਕੇ ਆਪਾਂ ਸਾਰੇ ਜਾਣੇ ਰੌਣਕਾਂ ਲਾਉਂਦੇ ਹਾਂ ਤੇ 9 ਅਗਸਤ ਨੂੰ ਹੁਣ ਪੰਜਾਬੀ ਵਿਰਸਾ ਸ਼ੋਅ ਹੋਣਾ ਤੇ ticketmaster.ca ਇੱਕੋ ਇੱਕ ਇਹੀ ਤਰੀਕਾ ਜਾਂ ਤੁਸੀਂ ਸਾਨੂੰ ਕਾਲ ਕਰ ਲਿਓ 6474-6862-6462 ਤੇ ਕੰਟੈਕਟ ਕੀਤਾ ਜਾ ਸਕਦਾ ਹੈ ਜੀ ਮਨਜੀਤ ਜੀ
0: ਜੀ ਬਿਲਕੁਲ 6474-6862 ਜਾਂ ਫਿਰ 416-3004444 ਸੋਰੀ ਨਾਗਰਾਜ ਜੀ ਦਾ ਨੰਬਰ ਹੈ ਤੇ ਗੱਲ ਅਗੇਨ ਉਹੀ ਹੈ ਕਿ ਮੈਂ ਦੋਸਤੋ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਔਨ ਟਾਈਮ ਪਹੁੰਚਣਾ ਸਾਨੂੰ ਲਾਜ਼ਮੀ ਹੋਏਗਾ ਕਿਉਂਕਿ 7 ਵਜੇ ਜਿਹੜੇ ਡੋਰ ਓਪਨ ਹੋ ਜਾਣੇ
2: ਤੇ ਜਿਵੇਂ
0: 6 ਵਜੇ ਡੋਰ ਓਪਨ ਹੋ ਜਾਣੇ 7 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਸੋ ਇਸ ਕਰਕੇ ਜੇ ਆਪਣੇ ਚਿਹਰੇ ਤੁਸੀਂ ਆਉਂਦੇ ਜਿਹੜੇ ਨਵੇਂ ਗੀਤ ਆਉਣੇ ਨੇ ਜੀ ਜੋ ਰਿਕਾਰਡ ਹੋਣਾ ਉਹਦੇ 'ਚ ਦੇਖਣਾ ਚਾਹੁੰਦੇ ਹੋ ਤੇ ਫਿਰ 7 ਵਜੇ ਤੋਂ ਪਹਿਲਾਂ ਇਹ ਨਹੀਂ ਹੈ ਕਿ ਉੱਥੇ 7 ਵਜੇ ਤੁਸੀਂ ਪੈਰ ਅੰਦਰ ਕਰਨਾ ਜੇ 6:30 ਅੰਦਰ ਬੈਠੇ ਹੋਵੋਗੇ ਤਾਂ ਬੜੇ ਆਰਾਮ ਦੇ ਨਾਲ ਤੁਸੀਂ ਆਪਣਾ ਇਸ ਪ੍ਰੋਗਰਾਮ ਨੂੰ ਜਿਹੜਾ ਇੰਜੋਏ ਕਰ ਸਕੋਗੇ 9 ਅਗਸਤ ਨੂੰ ਸੇਮ ਉਹੀ ਟਿਕਟ
2: ਤੁਹਾਡੀ ਹੋਵੇ ਮੰਜੇ ਜੀ ਆਪਾਂ ਕਹੀਏ ਵੀ 6 ਵਜੇ ਘਰੋਂ ਤੁਰਦੇ ਆ ਸੋ ਭਾਈ 6 ਵਜੇ ਡੋਰਸ ਓਪਨ ਹੋ ਜਾਣੀਆਂ ਤੇ ਅਸੀਂ ਚਾਹੁੰਦੇ ਆ ਵੀ 6 ਵਜੇ ਤੁਸੀਂ ਉੱਥੇ ਹੋਵੋ ਉੱਥੇ ਇੱਕ ਚੀਜ਼ ਬੜੀ ਖੂਬਸੂਰਤ ਹੈ ਮੰਜੇ ਜੀ ਕਿ ਬਹੁਤ ਕੋਈ ਰਸ਼ ਨਹੀਂ ਲੱਗਦਾ ਏਦਾਂ ਨਹੀਂ ਕਿ ਬਹੁਤ ਲੰਬੀ ਲਾਈਨ ਲਾਉਣੀ ਪੈਂਦੀ ਹੈ
0: ਕਿਉਂਕਿ
2: ਉੱਥੇ ਮਲਟੀਪਲ ਲਾਈਨਸ ਨੇ ਐਂਟਰ ਹੋਣ ਦੀਆਂ
0: ਬਿਲਕੁਲ
2: ਤੇ ਬਹੁਤ ਸਮੂਥਲੀ ਬੜੇ ਸੌਖੇ ਤਰੀਕੇ ਦੇ ਨਾਲ ਹਾਰਡਲੀ ਜੇ ਤੁਸੀਂ ਪਹੁੰਚੇ ਹੋ ਤਾਂ ਮੈਨੂੰ ਲੱਗਦਾ 4-5 ਮਿੰਟ ਵੱਧ ਤੋਂ ਵੱਧ 10 ਮਿੰਟ ਲੱਗਣਗੇ ਜੇ ਐਂਟਰ ਵੀ ਹੋਣਾ ਹੋਵੇ ਉਹ ਵੀ ਸਾਰਾ ਇਨਡੋਰ ਹੈ ਇਹ ਨਹੀਂ ਕਿ ਤੁਸੀਂ ਕੋਈ ਬਾਹਰ ਲਾਈਨਾਂ ਲਾ ਕੇ ਖੜੇ ਹੋਣਾ ਪੈਣਾ ਮੌਸਮ ਜਿੱਦਾਂ ਦਾ ਮਰਜ਼ੀ ਹੋਵੇ ਸੋ ਅੰਦਰ ਹੀ ਤੁਸੀਂ ਉੱਥੇ ਕਸੀਨੋ ਦੇ ਸਾਹਮਣੇ ਵਾਲਾ ਜਿਹੜੇ ਲੌਬੀ ਏਰੀਆ ਉੱਥੇ ਮਲਟੀਪਲ ਲਾਈਨਸ ਲੱਗੀਆਂ ਹੁੰਦੀਆਂ ਤੇ ਤੁਹਾਨੂੰ ਐਂਟਰੀ ਜਿਹੜੀ ਹੈ ਬੜੀ ਈਜ਼ੀਲੀ ਹੋ ਰਹੀ ਹੁੰਦੀ ਹੈ ਸੋ ਸਮੇਂ ਸਿਰ ਪਹੁੰਚ ਕੇ ਫਿਰ ਅੰਦਰ ਆਪਣੀਆਂ ਆਪਣੀਆਂ ਸੀਟਸ ਮਾਰਕ ਕਰੋ ਤੇ ਉਸ ਜ਼ੋਨ ਨੂੰ ਉਸ ਮਾਹੌਲ ਨੂੰ ਕਹਿ ਲਓ ਵੀ ਜਿਵੇਂ ਆਪਣੇ ਆਪ ਨੂੰ ਇੱਕ ਅਡਾਪਟ ਕਰਨਾ ਹੁੰਦਾ ਉਹਦੇ ਵਿੱਚ ਜਾ ਕੇ ਇੱਦਾਂ ਨਾ ਸੋਚੀ ਜਾਇਓ ਕਿ ਕੋਈ ਗੱਲ ਨਹੀਂ ਬਾਅਦ ਚੀਜ਼ ਇਕੱਠੇ ਹੀ ਚੱਲਾਂਗੇ ਪਹਿਲਾਂ ਇੱਕ ਵਾਰੀ ਜਾਓ ਆਪਣੀਆਂ ਸੀਟਸ ਤੇ ਬੈਠੋ ਥੋੜਾ ਮੁਆਇਨਾ ਜਿਹਾ ਜਿਵੇਂ ਕਹਿੰਦੇ ਹੁੰਦੇ ਆ ਕਿ ਇੰਸਪੈਕਸ਼ਨ ਜੀ ਕਰੋ ਆਲੇ ਦੁਆਲੇ ਦੇਖੋ ਕਿੱਥੇ ਕੁ ਬੈਠੇ ਆ ਕੌਣ ਕੌਣ ਨੇੜੇ ਤੇੜੇ ਆ ਕਿੱਦਾਂ ਹੈ ਨਾ ਸੋ ਗੱਲਾਂ ਬਾਤਾਂ ਕਰੋ ਸੋ ਔਰ ਬਹੁਤ ਪਿਆਰ ਮੁਹੱਬਤ ਦੇ ਨਾਲ ਅਸੀਂ 9 ਅਗਸਤ ਨੂੰ ਸਾਰੇ ਜਣੇ ਰਲ ਮਿਲ ਕੇ ਇਸ ਪਰਿਵਾਰਕ ਸ਼ੋਅ ਦਾ ਆਨੰਦ ਮਾਣੀਏ ਇਹ ਸਾਡੀ ਅਪੀਲ ਹੈ ਸੋ ਕੋਈ ਵੀ ਹੋਰ ਵੇਰਵਿਆਂ ਦੇ ਲਈ 6474-0062-6447-4000-6862 ਤੇ ਸਾਨੂੰ ਕੰਟੈਕਟ ਕਰਕੇ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ ਤੇ ਇਹੀ ਨੰਬਰ ਨੋਟ ਕਰਕੇ ਰੱਖੋ ਜੀ ਸਾਨੂੰ ਰੀਅਲ ਸਟੇਟ ਸੰਬੰਧਤ ਅਗਰ ਕੋਈ ਤੁਸੀਂ ਮਦਦ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰਨ ਦੇ ਲਈ ਕੋਈ ਪ੍ਰੋਪਰਟੀ ਤੁਸੀਂ ਵੇਚਣੀ ਹੈ ਵਿਸ਼ੇਸ਼ ਤੌਰ ਤੇ ਸਾਨੂੰ ਇਸ ਵੇਲੇ ਲਿਸਟਿੰਗਸ ਦੀ ਲੋੜ ਹੈ ਇਸ ਵੇਲੇ ਜਿਹੜੀਆਂ ਸਾਡੀਆਂ ਕੁਝ ਇਮੀਡੀਏਟ ਲਿਸਟਿੰਗਸ ਨੇ ਉਹਨਾਂ ਬਾਰੇ ਵੀ ਤੁਹਾਨੂੰ ਜਾਣੂ ਕਰਵਾ ਸਕਦੇ ਹਾਂ ਜਾਂ ਜਿਹੜੀ ਵੀ ਕੋਈ ਤੁਹਾਡੀ ਸਪੈਸ਼ਲ ਰਿਕੁਆਇਰਮੈਂਟ ਹੋਏਗੀ ਉਹਦੇ ਆਧਾਰ ਦੇ ਉੱਤੇ ਉਹਦੇ ਬੇਸਿਸ ਦੇ ਉੱਤੇ ਅਸੀਂ ਤੁਹਾਡੇ ਲਈ ਨੀਡ ਅਨਾਲਿਸਿਸ ਕਰਕੇ ਰਿਕੁਆਇਰਮੈਂਟ ਦੇ ਮੁਤਾਬਕ ਬੈਸਟ ਫਿੱਟ ਲੱਭ ਕੇ ਦੇਣਾ ਉਹਦੇ ਵਿੱਚ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਸੋ 6474-0062-6862-4000-6862 ਇਸ ਨੰਬਰ ਦੇ ਉੱਪਰ ਕੰਟੈਕਟ ਕੀਤਾ ਜਾ ਸਕਦਾ ਤੇ ਕੁਛ ਇੱਕ ਅਨਾਊਂਸਮੈਂਟ ਦੇ ਵਿੱਚ ਮੈਂ ਜੇ ਗੱਲ ਕਰਾਂ ਤਾਂ ਮੰਜੀ ਜੀ ਆਪਣੇ ਕੋਲ 1 ਏਕੜ ਤੋਂ ਵੀ ਵੱਧ ਸਾਈਜ਼ ਦੇ ਵਿੱਚ ਕੈਲਡਨ ਦੇ ਏਰੀਏ ਦੇ ਵਿੱਚ ਇੱਕ ਕਮਰਸ਼ੀਅਲ ਪ੍ਰੋਪਰਟੀ ਹੈ ਜਿੱਥੇ ਕੋਈ ਗੈਸ ਸਟੇਸ਼ਨ ਜਾਂ ਪਲਾਜ਼ਾ ਜਾਂ ਕੋਈ ਕਾਰ ਵਾਸ਼ ਵਗੈਰਾ ਬਣ ਸਕਦਾ ਸੋ ਇਹ ਸਪੈਸ਼ਲ ਐਕਸਕਲੂਸਿਵ ਆਫ ਮਾਰਕੀਟ ਪ੍ਰੋਪਰਟੀ ਹੈ ਤੁਹਾਨੂੰ ਦੱਸ ਰਹੇ ਹਾਂ 1 ਏਕੜ ਪਲੱਸ ਏਰੀਆ ਤੇ ਕੈਲਡਨ ਦੇ ਵਿੱਚ ਕਮਰਸ਼ੀਅਲ ਪ੍ਰੋਪਰਟੀ ਦੇ ਲਈ ਗੈਸ ਸਟੇਸ਼ਨ ਬਣਾਉਣਾ ਕਿਸੇ ਨੇ ਕੋਈ ਪਲਾਜ਼ਾ ਬਣਾਉਣਾ ਜਾਂ ਕੋਈ ਕਾਰ ਵਾਸ਼ ਵਗੈਰਾ ਬਣਾਉਣਾ ਤੇ ਬਹੁਤ ਢੁਕਵੀਂ ਲੋਕੇਸ਼ਨ ਹੈ ਇਸੇ ਤਰ੍ਹਾਂ ਹੀ ਇੱਧਰ ਆਪਣੇ ਮੇਫੀਲਡ ਐਂਡ ਮੈਕਲੋਗਲਨ ਦੇ ਏਰੀਏ ਦੇ ਵਿੱਚ ਨਵੇਂ ਯੂਨਿਟਸ ਆ ਰਹੇ ਨੇ ਅਗਰ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਆਪਣੇ ਲਈ ਯੂਨਿਟਸ ਬਾਏ ਕਰਨਾ ਚਾਹੁੰਦੇ ਹੋ ਕਮਰਸ਼ੀਅਲ ਪ੍ਰੋਪਰਟੀਜ਼ ਦੇ ਤੌਰ ਤੇ ਕੋਈ ਕਿਸੇ ਤਰ੍ਹਾਂ ਦੇ ਬਿਜ਼ਨਸ ਨੂੰ ਓਪਨ ਕਰਨ ਲਈ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਆਪਸ਼ਨ ਹੈ ਤੁਹਾਡੀ ਤਾਂ ਉਹਦੇ ਲਈ ਵੀ ਸਾਡੇ ਨਾਲ ਜ਼ਰੂਰ ਸੰਪਰਕ ਕਰ ਲਓ ਮੈਕਲੋਗਲਨ ਐਂਡ ਮੇਫੀਲਡ ਦੇ ਏਰੀਏ ਦੇ ਵਿੱਚ ਨਵੇਂ ਯੂਨਿਟ ਬਣ ਜਾ ਰਹੇ ਨੇ ਇੱਕ ਪਲਾਜ਼ਾ ਆ ਰਿਹਾ ਸੋ ਉਹਦੇ ਲਈ ਤੁਸੀਂ ਸਾਡੀ ਟੀਮ ਨੂੰ ਐਡਵਾਂਸ ਦੇ ਵਿੱਚ ਹੀ ਕੰਟੈਕਟ ਕਰਕੇ ਬਿਫੋਰ ਕਿ ਇਹ ਓਪਨ ਟੂ ਮਾਰਕੀਟ ਹੋਵੇ ਸੋ 6474-4862-6862 ਇੱਕ ਆਪਣੇ ਕੋਲ 1 ਏਕੜ ਲੋਟ ਹੈ ਬਰੈਂਪਟਨ ਦੇ ਵਿੱਚ ਹੀ ਕਮਰਸ਼ੀਅਲ ਲੋਟ ਹੈ 1 ਏਕੜ ਇਹਨੂੰ ਵੀ ਤੁਸੀਂ ਅਗਰ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਇੱਕ ਫੁੱਲੀ ਰੈਨੋਵੇਟਡ ਘਰ ਹੈ ਕੈਸਲ ਮੋਰ ਦੇ ਵਿੱਚ 2 ਏਕੜ ਲੋਟ ਦੇ ਉੱਤੇ ਫੁੱਲੀ ਰੈਨੋਵੇਟਡ ਕੈਸਲ ਮੋਰ ਦਾ ਏਰੀਆ ਹੈ 2 ਏਕੜ ਲੋਟ ਹੈ ਅਗਰ ਇਹਨੂੰ ਵੀ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਕੰਟੈਕਟ ਕਰੋ ਇੱਕ ਟਰੱਕ ਯਾਰਡ ਗੋਲਫ ਦੇ ਏਰੀਏ ਦੇ ਵਿੱਚ ਹੈ ਮੰਜੀ ਜੀ ਆਪਣੇ ਕੋਲ 2 ਏਕੜ ਪਲੱਸ ਲੋਟ ਦੇ ਉੱਤੇ ਬਣਿਆ ਹੋਇਆ ਸੋ 2 ਏਕੜ ਪਲੱਸ ਲੋਟ

0: ਇਹਦੇ ਵਿੱਚ, ਤਾਂ ਉਹਦੇ ਲਈ ਵੀ ਸਾਨੂੰ ਜ਼ਰੂਰ ਸੰਪਰਕ ਕਰਿਓ 6474006862 4000 6862 ਸਾਡਾ ਫੋਨ ਨੰਬਰ ਹੈ। 10-12 ਹਜ਼ਾਰ ਸਕੇਅਰ ਫੁੱਟ ਤੋਂ ਲੈ ਕੇ 15,000 ਸਕੇਅਰ ਫੁੱਟ ਤੱਕ ਦੀ ਅਗਰ ਤੁਹਾਡੇ ਕੋਲ ਕੋਈ ਵਰਕਸ਼ਾਪ ਜਿੱਥੇ ਟਰੈਕਟਰ ਟ੍ਰੇਲਰ ਦੀ ਰਿਪੇਅਰ ਹੋ ਸਕਦੀ ਹੋਵੇ, ਘੱਟੋ ਘੱਟ 5 ਡਰਾਈਵ ਇਨ ਡੋਰਸ ਹੋਣ, 20 ਫੁੱਟ ਘੱਟੋ ਘੱਟ ਹਾਈਟ ਹੋਵੇ, ਬ੍ਰੈਂਪਟਨ ਜਾਂ ਮਿਸੀਸਾਗਾ, ਸਾਨੂੰ ਜ਼ਰੂਰ ਕੰਟੈਕਟ ਕਰੋ। ਇੱਕ ਆਪਾਂ ਨੂੰ ਕੋਈ 15-18 ਹਜ਼ਾਰ ਏਕੜ 15-18 ਹਜ਼ਾਰ ਸਕੇਅਰ ਫੁੱਟ ਦੀ ਵਰਕਸ਼ਾਪ ਬਣਾਉਣ ਦੇ ਲਈ, ਟਰੱਕ ਰਿਪੇਅਰ ਵਰਕਸ਼ਾਪ ਬਣਾਉਣ ਦੇ ਲਈ ਜਗ੍ਹਾ ਚਾਹੀਦੀ ਹੈ। 2 ਏਕੜ ਦੇ ਕਰੀਬ ਘੱਟ ਤੋਂ ਘੱਟ ਲੈਂਡ ਹੋਵੇ, ਪਾਰਕਿੰਗ ਵਗੈਰਾ ਲਈ ਯੂਜ਼ ਕਰ ਸਕਦੇ ਹੋਈਏ, ਤਾਂ ਇਹਦੇ ਲਈ ਵੀ ਬ੍ਰੈਂਪਟਨ ਜਾਂ ਮਿਸੀਸਾਗਾ ਦੇ ਵਿੱਚ ਹੀ ਪਹਿਲ ਦੇ ਆਧਾਰ ਦੇ ਉੱਤੇ ਸਾਡੇ ਕੋਲ ਇੱਕ ਕਲਾਇੰਟ ਹੈ, ਉਹਨਾਂ ਲਈ ਅਸੀਂ ਟਰੱਕ ਰਿਪੇਅਰ ਵਰਕਸ਼ਾਪ ਵੀ ਦੀ ਭਾਲ ਦੇ ਵਿੱਚ ਵੀ ਹਾਂ, ਉਹ ਵੀ ਸਾਨੂੰ ਜ਼ਰੂਰ ਸੰਪਰਕ ਕਰ ਲਿਓ 6474006862 ਟੀਮ ਹਰਜਿੰਦਰ ਗਿੱਲ ਸਾਡਾ ਇਸ ਨੰਬਰ ਦੇ ਉੱਪਰ ਕਾਲ ਕਰਕੇ ਬਾਕੀ ਸਾਰੇ ਵੇਰਵਿਆਂ ਦੇ ਲਈ ਜਿਹੜਾ ਸੰਪਰਕ ਹੋ ਸਕਦਾ ਹੁੰਦਾ। ਸੋ ਬਹੁਤ ਮਿਹਰਬਾਨੀ ਮਨਜੀਤ ਜੀ, ਥੈਂਕ ਯੂ ਇੱਕ ਵਾਰੀ ਫਿਰ ਸਾਰਿਆਂ ਨੂੰ ਵੀਕਐਂਡ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ, ਤੇ ਸਿੱਖ ਗੇਮਸ ਦਾ ਵੀ ਸੰਦੇਸ਼ ਦੇ ਦਿੰਦੇ ਓਨਟੇਰੀਓ ਗੁਰਦੁਆਰਾ ਕਮੇਟੀ ਵੱਲੋਂ 31 ਅਗਸਤ ਤੋਂ ਲੈ ਕੇ 31 ਜੁਲਾਈ ਤੋਂ ਲੈ ਕੇ 3 ਅਗਸਤ ਤੱਕ ਬ੍ਰੈਂਪਟਨ ਸੋਕਰ ਸੈਂਟਰ ਤੇ ਕੈਸੀ ਕੈਂਬਲ, ਇਹਨਾਂ ਦੋਨੋਂ ਲੋਕੇਸ਼ਨ ਦੇ ਉੱਪਰ ਸਿੱਖ ਗੇਮਸ ਹੋ ਰਹੀਆਂ ਨੇ, ਜਿਹਦੇ ਵਿੱਚ ਵੱਖਰੀਆਂ ਵੱਖਰੀਆਂ ਖੇਡਾਂ ਬੱਚਿਆਂ ਦੇ ਲਈ ਆਲਰੇਡੀ ਰਜਿਸਟ੍ਰੇਸ਼ਨ ਵਗੈਰਾ ਹੋ ਚੁੱਕੀਆਂ ਨੇ, ਵੱਖਰੀਆਂ ਵੱਖਰੀਆਂ ਟੀਮ ਵੱਡੇ ਛੋਟਿਆਂ ਦੀਆਂ ਉਹ ਰਜਿਸਟਰ ਹੋ ਚੁੱਕੀਆਂ ਨੇ, ਤੇ ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜਦੋਂ ਵੀ ਕਨਵੀਨੀਅੰਟ ਹੋ, ਚਾਹੇ ਤਾਂ ਤੁਸੀਂ ਬ੍ਰੈਂਪਟਨ ਸੋਕਰ ਸੈਂਟਰ ਵਾਲੀ ਸਾਈਡ ਹੋ ਤਾਂ ਉੱਥੇ ਪਹੁੰਚੋ, ਫ੍ਰੀ ਐਂਟਰੀ ਹੈ, ਤੇ ਜਾਂ ਤੁਸੀਂ ਇੱਧਰ ਕੈਸੀ ਕੈਂਬਲ ਵਾਲੀ ਸਾਈਡ ਦੇ ਉੱਤੇ, ਤਾਂ ਇਹਨਾਂ ਫਸਟ ਟਾਈਮ ਹੋ ਰਹੀਆਂ ਸਿੱਖ ਗੇਮਸ ਕੈਨੇਡਾ 2026, ਉਹਦਾ ਆਨੰਦ ਮਾਣੋ ਤੇ ਸਪੋਰਟ ਕਰੋ, ਤੇ ਆਪਣੇ ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਨੂੰ ਲੈ ਕੇ ਇਸ ਇਵੈਂਟ ਦਾ ਵੀ ਜ਼ਰੂਰ ਤੁਸੀਂ ਸਾਥ ਦਿਓ। ਤੇ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਤਾਂ sikhgamescanada.ca ਤੇ ਜਾ ਕੇ ਬਾਕੀ ਵੇਰਵੇ ਲੈ ਜਾ ਸਕਦੇ ਨੇ, ਤੇ ਪੰਜਾਬੀ ਵਿਰਸਾ ਸ਼ੋਅ ਦੇ ਵੇਰਵੇ ਲੈਣੇ ਆ ਤਾਂ ਟੀਮ ਫੋਰ ਐਂਟਰਟੇਨਮੈਂਟ ਦੇ ਪੇਜਸ ਤੇ ਚਲ ਜਾਇਓ, ਤੇ ਜਾਂ ਤੁਸੀਂ ਸਾਨੂੰ ਕਾਲ ਕਰ ਲਿਓ, ticketmaster.ca ਦੇ ਉੱਪਰ ਟਿਕਟਸ ਅਵੇਲੇਬਲ ਨੇ, ਪੰਜਾਬੀ ਵਿਰਸਾ ਸ਼ੋਅ 9 ਅਗਸਤ ਨੂੰ ਹੁਣ ਆਉਣਾ। ਬਹੁਤ ਧੰਨਵਾਦ ਮਨਜੀਤ ਜੀ,
1: ਸ਼ੁਕਰੀਆ ਹਰਜਿੰਦਰ। ਹਰਜਿੰਦਰ ਹੋਰਾਂ ਨੂੰ ਤੁਸੀਂ 6474006862 ਤੇ ਕਾਲ ਕਰ ਸਕਦੇ ਹੋ ਜੀ। ਫੋਰਡ ਦੇ ਵੱਲੋਂ ਰੀਕਾਲ ਕੀਤੇ ਗਏ ਜੀ ਕੋਈ 5,65,691 ਫੋਰਡ ਬਰੋਂਕੋਸ ਅਤੇ ਬਰੋਂਕੋ ਰੈਪਟਰਸ, ਜਿਹੜਾ ਮਾਡਲ 2021 ਤੋਂ ਲੈ ਕੇ 2026 ਤੱਕ ਦੇ ਨੇ, ਔਰ ਇਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਇਨਸਫੀਸ਼ੀਐਂਟ ਪ੍ਰੋਟੈਕਸ਼ਨ ਹੈ, ਵਾਇਰਿੰਗ ਜਿਹੜੀ ਹਾਰਨੈਸ ਹੈ ਉਹ ਘੱਟ, ਉਹਨੂੰ ਪ੍ਰੋਟੈਕਟ ਜਿਹੜਾ ਕੀਤਾ ਹੈਗਾ, ਜਿਹਦੇ ਕਰਕੇ ਜੇ ਉਹ ਤਾਰਾਂ ਨੰਗੀਆਂ ਹੁੰਦੀਆਂ ਨੇ ਤਾਂ ਅੱਗ ਲੱਗਣ ਦੇ ਚਾਂਸਿਸ ਜਿਹੜੇ ਉਹ ਵੱਧ ਜਾਂਦੇ ਨੇ, ਜਿਹਦੇ 'ਚੋਂ ਏਅਰਬੈਂਡ ਤੋਂ ਤੁਹਾਨੂੰ ਫਲੇਮ ਜਾਂ ਫਿਰ ਡੈਸ਼ਬੋਰਡ ਉੱਪਰ ਤੁਹਾਡੇ ਕੋਲ ਜਿਹੜੇ ਮੈਸੇਜ ਹੈ ਉਹ ਆਉਣ ਲੱਗ ਪੈਂਦੇ ਨੇ। ਸੋ ਓਨਰ ਜਿਹੜੇ ਆ ਉਹ ਫੋਰਡ ਕਸਟਮਰ ਸਰਵਿਸ ਨੂੰ 1-866-436-7332 'ਤੇ ਕਾਲ ਕਰਕੇ ਬਥੇਰੀ ਜਾਣਕਾਰੀ ਲੈ ਸਕਦੇ ਨੇ। ਤੇ ਪ੍ਰੇਮ ਜੀ ਸਵਾਗਤ ਇੱਕ ਵਾਰੀ ਫਿਰ ਤੋਂ ਜੀ।
2: ਹਾਂਜੀ ਮਨਜੀਤ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਇੱਕ ਨਾ ਬਿੱਲੀ ਵਿਸ਼ਪ ਏਅਰਪੋਰਟ ਦੀ ਜਿਹੜੀ ਗੱਲਬਾਤ ਹੈ ਉਹ ਪਿਛਲੇ ਦਿਨਾਂ ਤੋਂ ਚੱਲਦੀ ਆ ਰਹੀ ਹੈ ਕਿ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਜਿਹੜੀ ਹੈ ਉਹ ਇਹ ਇਸ ਨੂੰ ਐਕਸਪੈਂਡ ਕਰਨਾ ਚਾਹੁੰਦੀ ਹੈ, ਤੇ ਹੁਣ ਲੋਕਾਂ ਦੀ ਆਵਾਜ਼ ਨੂੰ ਸੁਣਦਿਆਂ ਹੋਇਆ ਜਿਹੜੀ ਸਾਡੀ ਫੈਡਰਲ ਸਰਕਾਰ ਹੈ ਉਹਦੇ ਵੱਲੋਂ ਇਹਦੀ ਐਕਸਪੈਂਸ਼ਨ ਦਾ ਜਿਹੜਾ ਕੰਮ ਹੈ ਫਿਲਹਾਲ ਹੈ ਉਹ ਗਿੱਲੇ ਵਾਸਤੇ 'ਚ ਜਿਹੜਾ ਉਹ ਪਾ ਦਿੱਤਾ। ਮੈਂ ਸੋਚਦਾ ਸੀ, ਮੈਂ ਕਿਹਾ ਜੇਕਰ ਇਸ ਤਰ੍ਹਾਂ ਦੀ ਜਦੋਂ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਡਾਇਰੈਕਟ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ, ਕਿ ਸਾਰੀਆਂ ਹੀ ਸਰਕਾਰਾਂ ਕਰਨ ਲੱਗ ਜਾਣ ਤਾਂ ਬਹੁਤ ਵੱਡੇ ਜਿਹੜੇ ਸੁਧਾਰ ਹੈ ਉਹ ਕੀਤੇ ਜਾ ਸਕਦੇ ਆ, ਲੇਕਿਨ ਕੁਝ ਕੁ ਜਿਹੜੇ ਸਿਲੈਕਟਿਵ ਮਸਲੇ ਹੈ ਉਹਨਾਂ ਉੱਪਰ ਹੀ ਸਰਕਾਰਾਂ ਅਜਿਹੇ ਫੈਸਲੇ ਲੈਂਦੀਆਂ। ਵੈਸੇ ਇਹਨਾਂ ਨੂੰ ਜੇ ਲੋਕਾਂ ਦੀ ਆਵਾਜ਼ ਸੁਣਦੀ ਹੀ ਨਹੀਂ, ਉੱਥੇ ਭਾਵੇਂ ਹੁਣ ਘਰਾਂ ਦੀਆਂ ਪ੍ਰਾਈਸਿਸ ਦੀ ਗੱਲ ਕਰ ਲਈਏ ਜਾਂ ਫਿਰ ਇਮੀਗ੍ਰੇਸ਼ਨ ਨੰਬਰਸ ਦੀ ਗੱਲ ਕਰ ਲਈਏ, ਤੇ ਜੇ ਲੋਕਾਂ ਨੂੰ ਸੁਣਨ ਤੇ ਮੇਰਾ ਖਿਆਲ ਬਹੁਤ ਕੁਝ ਜਿਹੜਾ ਉਹ ਸੁਧਾਰਿਆ ਜਾ ਸਕਦਾ। ਕੀ ਕਹਿਣਾ ਚਾਹੁੰਦੇ ਹੋ?
2: ਬਿਲਕੁਲ ਮਨਜੀਤ ਜੀ, ਮੈਂ ਤੁਹਾਡੇ ਨਾਲ 100% ਐਗਰੀ ਆ। ਅਸਲ ਦੇ ਵਿੱਚ ਨਾ ਜਿਹੜੇ ਪੋਲੀਟੀਸ਼ੀਅਨ ਆ ਨਾ ਉਹ ਗਰਾਊਂਡ ਲੈਵਲ ਤੇ ਆਣਾ ਹੀ ਨਹੀਂ ਚਾਹੁੰਦੇ। ਜਦੋਂ ਤੱਕ ਉਹ ਗਰਾਊਂਡ ਲੈਵਲ ਤੇ ਨਹੀਂ ਆਉਗੇ ਉਦੋਂ ਤੱਕ ਮਸਲੇ ਹੱਲ ਹੋਣੇ ਨਹੀਂ
1: ਜੀ।
2: ਜਦੋਂ ਤੱਕ ਸੱਥਾਂ 'ਚ ਬੈਠੋਗੇ ਨਹੀਂ ਨਾ ਉਦੋਂ ਤੱਕ ਮਸਲੇ ਹੱਲ ਹੋਣੇ ਨਹੀਂ।
1: ਸੱਥਾਂ 'ਚ ਬੈਠਣ ਦੀ ਵੀ ਲੋੜ ਨਹੀਂ ਪ੍ਰੇਮ ਜੀ, ਟੈਕਨੋਲੋਜੀ ਇੱਥੋਂ ਤੱਕ ਪਹੁੰਚ ਗਈ। ਹੁਣ ਦੇਖੋ, ਸਾਨੂੰ ਇੱਕ ਫੋਨ ਮੈਸੇਜ ਇੱਕ ਟੈਕਸਟ ਝੱਟ ਆ ਜਾਂਦਾ
2: ਜੀ।
1: ਜੇ ਕੋਈ ਕਿਤੇ ਬੱਚਾ ਅਗਵਾ ਕਰ ਲਿਆ ਜਾਂਦਾ ਜਾਂ ਕੋਈ ਵੀ ਅਜਿਹੀ ਘਟਨਾ ਜਿਹੜੀ ਵਾਪਰਦੀ ਆ, ਸਾਨੂੰ ਕੁਝ ਇੱਕ ਸੈਕਿੰਡ ਦੇ ਵਿੱਚ ਉਹਦਾ ਮੈਸੇਜ ਆ ਜਾਂਦਾ ਔਰ ਪੂਰੇ ਦਾ ਪੂਰਾ ਉਸ ਏਰੀਏ ਨੂੰ, ਚਾਹੇ ਜੇ ਹੁਣ ਪਿਛਲੇ ਦਿਨੀ ਟੋਰਨੇਡੋ ਵਾਰਨਿੰਗ ਆਈ ਤੇ ਮੇਰਾ ਖਿਆਲ ਹੈ ਕਿ 3 ਮੈਸੇਜ ਆ ਗਏ ਸਾਨੂੰ ਵਿਦ ਇਨ 2 ਮਿੰਟਸ, ਰਾਈਟ? ਤੇ ਕਿਉਂ ਨਹੀਂ ਜਦੋਂ ਕੋਈ ਵੀ ਅਪਡੇਟ ਹੁੰਦੀ ਹੈ, ਕੋਈ ਤੁਹਾਡੀ ਡਿਬੇਟ ਚੱਲ ਰਹੀ ਹੈ, ਕਿਉਂ ਨਹੀਂ ਉਹ ਮੈਸੇਜ ਜਿਹੜਾ ਆ ਉਹ ਲੋਕਾਂ

0: ਦੇ ਕੋਲ ਪਹੁੰਚ ਜਾਵੇ ਵੀ ਆਹ ਜਿਹੜਾ ਅਸੀਂ ਡਿਸੀਜ਼ਨ ਲੈਣਾ ਚਾਹੁੰਦੇ ਹਾਂ, ਆਹ ਉਹਦੇ 'ਚ ਕਹਿ ਲਓ ਕਿ ਬਦਲਾਅ ਕੀਤੇ ਜਾਣੇ ਨੇ, ਤੁਹਾਡੀ ਕੀ ਸਲਾਹ ਆ? ਉਦੋਂ ਉਦੋਂ ਅਸੀਂ ਉਹ ਮੈਸੇਜ ਜਿਹੜੇ ਲੋਕਾਂ ਤੱਕ ਕਿਉਂ ਨਹੀਂ ਪਹੁੰਚਾ ਸਕਦੇ? ਹੁਣ ਤਾਂ ਮੇਰਾ ਖਿਆਲ ਜੇ ਹੁਣ ਨਹੀਂ ਪਹੁੰਚ ਹੋ ਸਕਦੀ ਤਾਂ ਕਦੋਂ ਹੋਏਗੀ?
1: ਮੈਂ ਤੁਹਾਡੇ ਨਾਲ ਮਨਜੀਤ ਜੀ ਬਿਲਕੁਲ ਐਗਰੀ ਕਰਦਾ ਜੀ, ਇਹ ਬਿਲਕੁਲ ਵਧੀਆ ਸੁਝਾਅ ਆ ਕਿ ਜੇ ਅਸੀਂ ਕੋਈ ਐਮਰਜੈਂਸੀ ਵਾਸਤੇ ਮੈਸੇਜ ਅਸੀਂ ਵਿਦ ਇਨ ਸੈਕਿੰਡ ਪਹੁੰਚਾ ਸਕਦੇ ਹਾਂ ਲੋਕਾਂ ਦੇ ਵਿੱਚ, ਤੇ ਵਾਈ ਨੋਟ ਕਿ ਅਸੀਂ ਕੋਈ ਕੋਈ ਕੰਮ ਕਰਨਾ ਆ ਉਹਦੇ ਲਈ ਲੋਕਾਂ ਤੋਂ ਪੁੱਛ ਲਿਆ ਜਾਵੇ ਕਿ ਭਾਈ ਅਸੀਂ ਆਹ ਕੰਮ ਲੱਗੇ ਹਾਂ ਕਰਨ, ਇਹਦੇ ਲਈ ਸਾਨੂੰ ਤੁਸੀਂ
0: ਸੁਝਾਅ ਦਿਓ, ਆਪਣੇ
1: ਈਮੇਲ ਕਰੋ, ਕਾਲ ਕਰੋ, ਤੇ ਸਾਡੀਆਂ ਸਾਰੀਆਂ ਲਾਈਨ ਓਪਨ ਹੈਗੀਆਂ ਆ, ਤੇ ਮਸਲੇ ਸਾਰੇ ਹੱਲ ਹੋ ਸਕਦੇ। ਬਟ ਉਹੀ ਗੱਲ ਹੋ ਗਈ ਨਾ ਕਿ ਆਫਟਰ ਇਲੈਕਸ਼ਨ, ਫਿਰ ਪਹਿਲਾਂ ਬਿਫੋਰ ਇਲੈਕਸ਼ਨ ਕੀ ਕਹਿੰਦੇ ਆ ਡੈਮੋਕਰੇਸੀ ਆ, ਤੇ ਆਫਟਰ ਇਲੈਕਸ਼ਨ ਤੇ ਡਿਕਟੇਟਰਸ਼ਿਪ ਆ, ਤੇ ਇਹ ਫਰਕ ਕਰਕੇ ਜਿਹੜੇ ਪੋਲੀਟੀਸ਼ੀਅਨ ਜਿਹੜੇ ਆ ਉਹ ਜ਼ਿਆਦਾ ਉਹਨਾਂ ਨੂੰ ਰਿਹਾ ਹੋਣਾ। ਸਾਡੇ ਚਲੋ ਕਿ ਜਿੱਦਾਂ ਹੁਣ ਆਪਣੀ ਸਿਟੀ ਦੀ ਇਲੈਕਸ਼ਨ ਆ ਮਨਜੀਤ ਜੀ, ਮੇਰੇ ਵਾਰਡ ਵਿਚੋਂ ਹੀ 1,20,000 ਵੋਟਰ ਹੈ।
0: ਪਹਿਲਾਂ ਵਾਰਡ ਦਾ ਨੰਬਰ ਤਾਂ ਦੱਸ ਦਿਓ ਜੀ।
1: 2 & 6 ਵਾਰਡ
0: ਜੀ,
1: 1,20,000 ਤੋਂ ਉੱਪਰ ਵੋਟਰ ਹੈਗੇ ਆ, ਤੇ ਪਿਛਲੀ ਵਾਰ ਸਿਰਫ 10,000 ਕੁਛ ਵੋਟਾਂ ਦੇ ਨਾਲ ਆਪਣੇ ਜਿਹੜੇ ਹੁੰਦੇ ਇਲੈਕਟਡ ਹੈਗੇ ਆ ਰੀਜਨਲ ਕੌਂਸਲਰ ਮੇਰੇ ਵਾਰਡ ਚੋਂ ਪਲੈਚੀ, ਉਹ ਜਿੱਤਿਆ। ਕਾਰਨ ਕੀ ਸੀਗਾ ਕਿ ਸਿਰਫ 22% ਵੋਟਾਂ ਪਈਆਂ, ਸਿਰਫ 22%
0: ਜੀ।
1: ਹੁਣ 22% ਹੁਣ ਜੇ ਇਧਰੋਂ ਆਪਣੇ ਹੁਣ ਜਿਹੜੇ ਲੋਕ ਆ ਉਹ ਵੀ ਕਹਿ ਲਓ ਕਿ ਇੰਨੇ ਨੀ ਹੈਗੇ, ਜਦੋਂ ਕੈਂਡੀਡੇਟ ਆਣ ਕੇ ਮਿਲਦੇ ਹੀ ਨੀ ਉਹਨਾਂ ਨੂੰ, ਤੇ ਉਹਨਾਂ ਨੂੰ ਵੀ ਲੱਗਦਾ ਯਾਰ ਕਿ ਸਿਟੀ ਦੇ ਇਲੈਕਸ਼ਨ ਹੈ, ਜਦਕਿ ਸਾਰੇ ਹੀ ਕੰਮ ਸਾਨੂੰ ਸਿਟੀ ਨਾਲ ਪੈਂਦੇ ਆ
0: ਜੀ ਜੀ।
1: ਹੁਣ ਜਦੋਂ ਅਸੀਂ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ, ਸਾਰਾ ਉਹਨਾਂ ਦੇ ਨਾਲ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਮਸਲਾ ਹੈਗਾ ਆ, ਉਹ ਅਸੀਂ ਕਹਿੰਦੇ ਕਿ ਵੀ ਉਹ ਹੱਲ ਹੋ ਗਏ, ਪਰ ਸਾਨੂੰ ਪਹਿਲਾਂ ਤੁਸੀਂ ਇੱਕ ਵਾਰ ਮੌਕਾ ਤਾਂ ਦਿਓ ਨਾ
0: ਜੀ,
1: ਕਿ ਤੁਸੀਂ ਵੋਟਾਂ ਤਾਂ ਪਾਓ ਨਾ, ਵੋਟਾਂ ਪਾਉਣ ਤਾਂ ਨਿਕਲੋ ਨਾ। ਬੇਨਤੀ ਹੁਣ ਇਹੀ ਕਰਦੇ ਆ ਮਨਜੀਤ ਜੀ ਕਿ 100% ਤੁਸੀਂ ਬਾਹਰ ਨਿਕਲੋ, ਵੋਟਾਂ ਪਾਓ ਤੇ ਬਦਲਾਅ ਆਊਗਾ। ਪ੍ਰੋਬਲਮ ਇਹ ਵੀ ਹੈ ਨਾ ਕਿ ਅਸੀਂ ਲੋਕ ਵੋਟਾਂ ਹੀ ਨੀ ਪਾਉਣ ਨਿਕਲਦੇ, ਜਦੋਂ ਤੱਕ ਵੋਟਾਂ ਨੀ ਪਾਊਗੀਆਂ ਉਦੋਂ ਤੱਕ ਬਦਲਾਅ ਦੀ ਕਿੱਦਾਂ ਉਮੀਦ ਕਰ ਸਕਦੇ ਆ? ਫਿਰ ਉਹੀ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੂੰ ਪਤਾ ਜੀ ਸਾਡੀਆਂ ਕੁਛ ਪੈਟ ਵੋਟਾਂ ਹੈਗੀਆਂ ਆ, ਉਹ ਹੀ ਪੈ ਜਾਂਦੀਆਂ ਦੁਆਰਾ, ਜਾਂ ਲੋਕੀ ਰੈਂਡਮਲੀ ਕਿਉਂਕਿ ਜਦੋਂ ਕੋਈ ਮਿਲਦਾ ਹੀ ਨੀ ਉਹ ਫਿਰ ਇੱਕ ਕਿਸਮ ਦਾ ਕਹਿ ਲਓ ਕਿ ਗੈਂਬਲਿੰਗ ਵਾਂਗੂ ਵੋਟਾਂ ਪਾਉਂਦੇ ਆ ਲੋਕੀ, ਉਹ ਕਿਸੇ ਨੂੰ ਮਿਲਦਾ ਹੀ ਨੀ ਕਿ ਚੱਲ ਯਾਰ ਆਹ ਇਹਦੀ ਥੋੜੀ ਜਿਹੀ ਫੇਸ ਵਧੀਆ ਲੱਗਦਾ, ਵਧੀਆ ਆ ਯੂ ਨੋ ਇਸ ਕਮਿਊਨਿਟੀ ਦਾ, ਚਲੋ ਉਹਨੂੰ ਪਾ ਦੋ ਹਨਾ।
0: ਤੁਹਾਡਾ ਏਜੰਡਾ ਕੀ ਹੈ ਜੀ?
1: ਮੇਰਾ ਏਜੰਡਾ ਇਹ ਜੀ ਕਿ ਪਹਿਲੀ ਗੱਲ ਤਾਂ ਨਾ ਸਾਰੇ ਜਿੰਨੇ ਵੀ ਕੈਂਡੀਡੇਟ ਆ ਉਹਨਾਂ ਨੂੰ ਮਿਲਣਾ ਚਾਹੀਦਾ ਡੋਰ ਟੂ ਡੋਰ ਜਾ ਕੇ ਲੋਕਾਂ ਦੇ ਨਾਲ, ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਇਹ ਕਾਹਦੇ ਵਾਸਤੇ ਆਇਆ। ਏਜੰਡੇ ਜਿਹੜਾ ਸੇਫਟੀ ਦਾ ਬਹੁਤ ਵੱਡਾ ਮੁੱਦਾ ਜੀ ਆਪਣੇ ਮਨਜੀਤ ਜੀ ਬਰੈਂਪਟਨ ਦੇ ਵਿੱਚ ਹੀ, ਸਾਰੇ ਬਰੈਂਪਟਨ 'ਚ ਹੀ ਆ। ਮੈਂ ਜਦੋਂ ਡੋਰ ਟੂ ਡੋਰ ਜਾਂਦਾ ਲੋਕੀ ਡਰਿਓ ਬਹੁਤ ਆ, ਡੋਰ ਹੀ ਨੀ ਖੋਲਦੇ ਸੀ, ਤੇ ਫਿਰ ਉਹਨਾਂ ਨੂੰ ਦੱਸੀਦਾ ਕਿ ਜਦੋਂ ਖੋਲਦੇ ਡੋਰ ਤੇ ਮੈਂ ਕਿਹਾ ਬਈ ਜਿਹੜਾ ਇਹ ਡਰ ਆ ਨਾ ਇਹ ਡਰ ਖਤਮ ਹੋ ਸਕਦਾ ਜੇ ਤੁਸੀਂ ਵੋਟਾਂ ਪਾਉਣ ਨਿਕਲੋਗੇ, ਪਲੀਜ਼ ਵੋਟ ਤੇ ਸਪੋਰਟ ਦੀ ਬਹੁਤ ਲੋੜ ਆ, ਕਿਉਂਕਿ ਇਹ ਡਰ ਇਸ ਕਰਕੇ ਪਿਆ ਆ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹ ਅਟੈਂਸ਼ਨ ਨੀ ਪੇ ਕਰਦੇ ਲੋਕਾਂ ਪ੍ਰਤੀ, ਜਦੋਂ ਅਟੈਂਸ਼ਨ ਨੀ ਪੇ ਹੁੰਦੀ ਤੇ ਫਿਰ ਜਿਹੜਾ ਪੁਲਿਸ ਦਾ ਡੰਡਾ ਉਹ ਨਰਮ ਹੋ ਜਾਂਦਾ। ਹੁਣ ਕਹਾਵਤ ਹੈ ਜੀ ਕਹਿੰਦੇ ਕਿ ਥਾਣੇਦਾਰੀ ਗਰਮ ਦੀ ਦੁਕਾਨਦਾਰੀ ਨਰਮ ਦੀ ਮਿੱਤਰਤਾ ਧਰਮ ਦੀ ਰਿਸ਼ਤੇਦਾਰੀ ਸ਼ਰਮ ਦੀ, ਇਹ ਚਾਰੇ ਗੱਲਾਂ ਪੈਟਿਆ ਜੀ, ਕਿਉਂਕਿ ਜਦੋਂ ਪੁਲਿਸ ਨੇ ਹੁਣ ਪੁਲਿਸ ਨੂੰ ਕਿਹਨਾਂ ਨੇ ਕਹਿਣਾ, ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੇ ਉਹਨਾਂ ਨੂੰ ਕਹਿਣਾ ਨਾ ਕਿ ਭਾਈ ਇਹ ਤੁਸੀਂ ਕੰਮ ਆਪਣਾ ਕਰੋ ਨਾ ਕਿ ਤੇ ਤੁਸੀਂ ਮਤਲਬ ਇੱਥੇ ਤਾਂ ਹੁਣ ਇਹ ਹਾਲਾਤ ਹੋਏ ਪਏ ਆ ਮਨਜੀਤ ਜੀ, ਕਈ ਵਾਰੀ ਲੋਕੀ ਦੱਸ ਦਿੰਦੇ ਕਿ ਅਸੀਂ ਪੁਲਿਸ ਨੂੰ ਕਾਲ ਕਰਦੇ ਤੇ ਉਹ ਕਹਿੰਦੇ ਜੀ ਆਨਲਾਈਨ ਬੁੱਕ ਕਰੋ ਕਰਾਇਮ ਵਾਲਾ।
0: ਅੱਛਾ,
1: ਇਹ ਗੱਲਾਂ ਜਿਹੜੀਆਂ ਫਿਰ ਹੁਣ ਤੁਸੀਂ ਆਪ ਸੋਚੋਗੇ ਹੁਣ ਇਹ ਹਾਲਾਤ ਹੋ ਚੁੱਕੇ ਆ। ਫਿਰ ਮੈਂ ਜਦੋਂ ਜਾਂਦਾ ਤੇ ਉਹ ਮਾਤਾਵਾਂ ਜਿਹੜੀਆਂ ਸਾਡੀਆਂ ਹੈਗੀਆਂ ਉਹ ਕਹਿੰਦੇ ਜੀ ਅਸੀਂ ਤਾਂ ਸੋਨਾ ਹੀ ਪਾਉਣਾ ਛੱਡਤਾ, ਕਿ ਕੰਨਾਂ ਦੇ ਵਿੱਚ ਜਿੱਥੇ ਬਸ ਦੇਖਦੇ ਆ ਕੰਨਾਂ ਦੇ ਵਿੱਚ ਸੋਨਾ ਚੈਨੀ ਆ ਉਹ ਕਹਿੰਦੇ ਲਾਹ ਕੇ ਲੈ ਜਾਂਦੇ। ਆ ਤਾਂ ਹਾਲਾਤ ਹੋਏ ਪਏ ਬ੍ਰਹਮਡਨ ਦੇ
0: ਜੀ,
1: ਜੇ ਇਹਨਾਂ ਹਾਲਾਤਾਂ ਨੂੰ ਸੱਚੀ ਅਸੀਂ ਕਹਿੰਦੇ ਕਿ ਖਤਮ ਕਰਨਾ ਚਾਹੁੰਦੇ ਹਾਂ ਤਾਂ ਫਿਰ ਮਨਜੀਤ ਜੀ ਵੋਟਾਂ ਪਾਉਣੀਆਂ ਪੈਣੀਆਂ ਜੀ। ਬੇਨਤੀ ਹੈ ਜੀ ਸਾਰਿਆਂ ਨੂੰ ਕਿ ਪਲੀਜ਼ ਵੋਟ ਤੇ ਸਪੋਰਟ ਕਰੋ, ਚੇਂਜ ਲਿਆਉਣੀ ਚਾਹੁੰਦੇ ਹਾਂ।
0: ਵੋਟਾਂ ਪਾਉਣ ਤੋਂ ਪਹਿਲਾਂ ਮੈਨੂੰ ਲੱਗਦਾ ਪ੍ਰੇਮ ਜੀ ਕਿ ਹੁਣ ਜਿੰਨੇ ਵੀ ਕੈਂਡੀਡੇਟਸ ਡੋਰ ਤੇ ਆਉਣੇ ਆ ਘਰਾਂ ਚ, ਜਿਹਨਾਂ ਨੇ ਆਉਣਾ ਗੱਲਬਾਤ ਕਰਨਾ, ਜਿਹਨਾਂ ਨੇ ਆਉਣਾ ਤੇ ਉਹਨਾਂ ਤੱਕ ਇਹ ਤੁਹਾਡੀ ਆਵਾਜ਼ ਜਿਹੜੀ ਆ, ਜੋ ਕੁਛ ਤੁਸੀਂ ਕਿਹਾ ਤੇ ਉਹ ਮੇਰਾ ਖਿਆਲ ਗੱਲਾਂ ਬਾਤਾਂ ਉਹਨਾਂ ਤੱਕ ਪਹੁੰਚਣਗੀਆਂ ਤੇ ਤਾਂ ਹੀ ਥੋੜ੍ਹੀ ਜਿਹੀ, ਵੈਸੇ ਤਾਂ ਉਹਨਾਂ ਨੂੰ ਪਤਾ ਹੀ ਆ ਜਿਹੜੇ ਤਾਂ ਹੁਣ ਸਿਟਿੰਗ ਨੇ ਇਸ ਵੇਲੇ ਜਿਹੜੇ ਕੌਂਸਲ 'ਚ ਹੈਗੇ ਆ, ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਕੀ ਹੋ ਰਿਹਾ। ਸਿਰਫ ਅਸੀਂ ਉਹ ਕੰਨ ਘੇਸਲ ਮਾਰ ਕੇ ਜਿੱਦਾਂ ਕਹਿੰਦੇ ਉਹਨਾਂ ਜੀ ਉੱਦਾਂ ਹੀ ਬੈਠੇ ਹਾਂ ਕਿ ਨਹੀਂ ਅਸੀਂ ਕੁਛ ਕਰ ਰਹੇ, ਪਰ ਸਾਨੂੰ ਹੁਣ ਜ਼ੋਰ ਇਸ ਗੱਲ 'ਤੇ ਦੇਣਾ ਪੈਣਾ ਕਿ ਜੇ ਤਾਂ ਸਾਰਾ ਕੁਛ ਤੁਸੀਂ ਕਰੋਗੇ ਤੇ ਤੁਹਾਡੇ ਨਾਲ ਆ, ਨਹੀਂ ਤੇ ਫਿਰ ਕੋਈ ਨਾ ਕੋਈ ਬਦਲਾਅ ਤੇ ਫਿਰ ਹੀ ਆਏਗਾ। ਇੱਕ ਦੂਜੀ ਗੱਲ ਇਹ ਹੁੰਦਾ ਕੋਈ ਡਿਜ਼ਰਵਿੰਗ ਜੇ ਕੋਈ ਵੀ ਕੈਂਡੀਡੇਟ ਹੈਗਾ ਜਿਹੜੇ ਡਿਜ਼ਰਵ ਕਰਦੇ ਨੇ, ਉਹਨਾਂ ਤੱਕ ਜਿਹੜੀ ਆਵਾਜ਼ ਉਹ ਪਹੁੰਚਣੀ ਵੀ, ਕਿਉਂਕਿ ਉਹਨਾਂ ਨੇ ਖੁਦ ਉੱਥੇ ਜਾਣਾ, ਲੋਕਾਂ ਨੂੰ ਸੁਣਨਾ ਤੇ ਉਹਨਾਂ ਦੀ ਗੱਲ ਵੀ ਕਰਨੀ ਆ, ਤੇ ਸਾਨੂੰ ਉਹਨਾਂ ਦੀ ਸਪੋਰਟ ਫਿਰ ਸਾਨੂੰ ਕਰਨੀ ਚਾਹੀਦੀ ਹੈ। ਤੇ ਪਲੱਸ ਆਪਣੇ ਜਿਹੜੇ ਸਾਡੇ ਕੁਐਸਚਨ ਨੇ ਉਹ ਜ਼ਰੂਰ ਹੁਣ ਤਿਆਰ ਰਹਿਣੇ ਚਾਹੀਦੇ ਨੇ, ਕਿਉਂਕਿ ਅਕਤੂਬਰ ਦੇ ਵਿੱਚ ਇਲੈਕਸ਼ਨ ਆ ਸਾਡੇ ਕੋਲ, ਅਗਸਤ ਤੇ ਸਪਟੰਬਰ ਦਾ ਮਹੀਨਾ, ਈਵਨ ਅਕਤੂਬਰ ਵੀ ਅੱਧੇ ਤੋਂ ਜ਼ਿਆਦਾ ਸਾਡੇ ਕੋਲ ਹੈਗਾ। ਸੋ ਢਾਈਆਂ ਮਹੀਨਿਆਂ ਦੇ ਵਿੱਚ ਜੇ ਅਸੀਂ ਖਾਸ ਕਰਕੇ ਬ੍ਰੈਂਪਟਨ ਦੀ ਜੇ ਮੈਂ ਗੱਲ ਕਰਾਂ, ਇਹਦੇ 'ਚ ਕੋਈ ਬਦਲਾਅ ਲਿਆਉਣਾ, ਕੌਂਸਲ ਦੇ ਵਿੱਚ ਕੋਈ ਬਦਲਾਅ ਲਿਆਉਣਾ ਤਾਂ ਕਿ ਜਿਹੜੀਆਂ ਜੋ ਧਾਂਦਲੀਆਂ ਜੋ ਪਿਛਲੇ ਜੋ ਸੁਣਨ ਨੂੰ ਮਿਲਦਾ ਜੋ ਕੁਛ ਹੋਇਆ ਉਹ ਬੰਦ ਹੋਵੇ, ਲੋਕਾਂ ਦੀ ਸੁਰੱਖਿਆ ਜਿਹੜੀ ਉਹ ਯਕੀਨੀ ਬਣਾਈ ਜਾਵੇ, ਔਰ ਬਾਕੀ ਜਿਹੜੀਆਂ ਸਰਵਿਸਿਜ਼ ਨੇ ਸਿਟੀ ਦੀਆਂ ਉਹ ਜਿਹੜੀਆਂ ਉਹ ਬੜੇ ਆਰਾਮ ਦੇ ਨਾਲ ਅਗਰ ਤੁਸੀਂ ਕਾਲ ਕਰਦੇ ਹੋ ਤਾਂ ਤੁਹਾਨੂੰ ਮਿਲ ਪਾਉਣ। ਉਹਦੇ ਵਾਸਤੇ ਮੈਨੂੰ ਲੱਗਦਾ ਕਿ ਸਾਨੂੰ ਜ਼ਰੂਰ ਉਹਨਾਂ ਲੋਕਾਂ ਦੇ ਨਾਲ ਖੜ੍ਹਨ ਦੀ ਜ਼ਰੂਰਤ ਹੈ ਜਿਹੜੇ ਇਹਦੇ ਕਾਬਲ ਨੇ, ਜੋ ਇਹ ਗੱਲ ਕਰ ਸਕਦੇ ਨੇ, ਜੋ ਇਹ ਚੇਂਜ ਲਿਆ ਸਕਦੇ ਨੇ। ਅਤੇ ਪ੍ਰੇਮ ਜੀ ਤੁਸੀਂ ਆਪਣਾ ਨੰਬਰ ਸ਼ੇਅਰ ਕਰ ਦਿਓ ਜੀ, ਤੁਹਾਡੇ ਨਾਲ ਕਿਸੇ ਨੇ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਫਿਰ ਉਹ ਕਿਸ ਨੰਬਰ 'ਤੇ ਕਾਲ ਕਰ ਸਕਦੇ ਆ?
1: ਜੀ ਮਨਜੀਤ ਜੀ, ਮੇਰਾ ਨੰਬਰ ਹੈਗਾ ਜੀ 6476031 6476 5931 ਮੇਰਾ ਨੰਬਰ ਹੈ ਜੀ। ਮੈਨੂੰ ਕੁਛ ਵਲੰਟੀਅਰ ਦੀ ਵੀ ਲੋੜ ਹੈਗੀ ਹੈ
0: ਜੀ,
1: ਜੇ ਕੋਈ ਵਲੰਟੀਅਰ ਕੁਛ ਕਰਨਾ ਚਾਹੁੰਦੇ ਤੇ ਜ਼ਰੂਰ ਮੇਰੇ ਨਾਲ ਸੰਪਰਕ ਕਰਨ। ਵੈਸੇ ਵੀ ਕਿਸੇ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ 2 & 6 ਵਾਰਡ ਦੇ ਵਿੱਚੋਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਮਸਲਾ ਹੈਗਾ ਆ, ਮੈਨੂੰ ਕਾਲ ਵਿਦਆਊਟ ਐਨੀ ਹੈਜੀਟੇਸ਼ਨ ਕਰਨੀ ਹੈ। ਮੈਂ ਆਲਵੇਜ 24 ਆਵਰ ਹਾਜ਼ਰ ਹੈ ਜੀ। ਜ਼ਰੂਰੀ ਹੈ ਜੀ ਮਨਜੀਤ ਜੀ ਇਹ, ਕਿਉਂਕਿ ਕਮਿਊਨੀਕੇਸ਼ਨ ਜਿਹੜਾ ਗੈਪ ਕਰਕੇ ਸਾਰਾ ਕੁਛ ਤਾਣਾ ਬਾਣਾ ਜਿਹੜਾ ਵਿਗੜਿਆ ਪਿਆ ਇਸ ਵੇਲੇ, ਇਹਨੂੰ ਸੁਧਾਰਨ ਦੀ ਬਹੁਤ ਲੋੜ ਹੈ ਜੀ। ਮੈਂ ਫੇਰ ਅਪੀਲ ਕਰਦਾ ਜੀ ਕਿ ਡੋਰ ਟੂ ਡੋਰ ਜਾਣਾ ਹੀ ਪੈਣਾ ਜੀ, ਜੇ ਕੋਈ ਮਸਲਿਆਂ ਦਾ ਹੱਲ ਕਰਨਾ ਤਾਂ, ਅਦਰਵਾਈਜ਼ ਮਸਲੇ ਹੱਲ ਹੋਣੇ ਨਹੀਂ, ਕਿਉਂਕਿ ਲੋਕਾਂ ਦੇ ਬਹੁਤ ਮਸਲੇ ਆ ਜਿਹੜੇ ਅਸੀਂ ਮਤਲਬ ਸੋਚਦੇ ਕਿ ਬਸ ਠੀਕ ਹੈ ਜੀ ਆਪਾਂ ਨੂੰ ਤਾਂ ਵੋਟਾਂ ਪੈ ਹੀ ਜਾਣੀਆਂ, ਜਿਹੜੀ ਗੱਲਬਾਤ ਹੈ ਨਾ ਇਹ ਗੱਲਬਾਤ ਮੈਨੂੰ ਲੱਗਦਾ ਇਸ ਵਾਰ ਥੋੜਾ ਜਿਹਾ ਡਿਫਰੈਂਟ ਹੋ ਜਾਣਾ ਜੀ, ਚੇਂਜ ਹੋਊਗਾ ਇਸ ਵਾਰ।
0: ਬਹੁਤ ਬਹੁਤ ਸ਼ੁਕਰੀਆ ਪ੍ਰੇਮ ਜੀ, ਨੰਬਰ ਇੱਕ ਵਾਰੀ ਸਾਂਝਾ ਕਰ ਦਿਓ ਤੇ ਸ਼ੁਭ ਸ਼ਾਮਾਂ ਤੁਹਾਡੇ ਵਾਸਤੇ।
1: ਮੈਂ ਆਪਣੇ ਹਰਜਿੰਦਰ ਭਾਜੀ ਹੋਣਾਂ ਨੂੰ ਵੀ ਪਹਿਲਾਂ ਤਾਂ ਐਡਵਾਂਸ 'ਚ ਵਧਾਈਆਂ ਦੇਣੀ ਚਾਹੁੰਦਾ। ਐਕਚੁਲੀ ਹਰਜਿੰਦਰ ਭਾਜੀ ਹੋਣੀ ਬਹੁਤ ਮਿਹਨਤ ਕਰਦੇ ਆ ਜੀ ਸ਼ੋ ਲਿਆਉਣ ਵਾਸਤੇ
0: ਜੀ,
1: ਆਪਣਾ ਪੰਜਾਬੀ ਵਿਰਸਾ, ਤੇ ਜ਼ਰੂਰ ਆਪਾਂ ਵੱਧ ਤੋਂ ਵੱਧ ਹੁੰਮ ਹੁੰਮ ਆ ਕੇ ਪਹੁੰਚੀਏ। ਹੋ ਜਾਂਦੀ ਆ ਜੀ ਕਈ ਵਾਰੀ ਗੱਲ, ਇਹ ਕਹਿ ਲਓ ਵੀ ਗਲਤੀ ਨਹੀਂ ਮੈਂ ਕਹਿ ਸਕਦਾ, ਕੁਛ ਕੋਈ ਵਧੀਆ ਨਹੀਂ ਆਉਂਦਾ ਮੇਰੇ ਹਿਸਾਬ ਨਾਲ, ਕੁਛ ਵੀ ਕੋਈ ਗੱਲਬਾਤ ਹੁੰਦੀ ਨਾ ਉਹ ਵਧੀਆ ਨਹੀਂ ਆਉਂਦਾ ਆ। ਤੇ ਠੀਕ ਹੈ ਜੀ, ਬਹੁਤ ਬਹੁਤ ਮੁਬਾਰਕਾਂ ਹਰਜਿੰਦਰ ਭਾਜੀ ਨੂੰ, ਆਪਣੇ ਸੋਢੀ ਨਾਗਰਾ ਭਾਜੀ ਉਹਨਾਂ ਨੂੰ ਵੀ, ਤੇ ਵਧੀਆ ਹਰ ਵੇਲੇ ਸ਼ੋਅ ਲਿਆਉਂਦੇ ਆ ਔਰ ਕਾਫੀ ਭਰਮਾ ਹੁੰਗਾਰਾ ਮਿਲਦਾ ਜੀ ਆਪਣੀ ਕਮਿਊਨਿਟੀ।
0: ਸ਼ੁਕਰੀਆ ਸ਼ੁਕਰੀਆ ਪ੍ਰੇਮ ਜੀ,
1: ਹਾਂਜੀ ਧੰਨਵਾਦ ਮਨਜੀਤ ਜੀ। ਮੈਂ ਇੱਕ ਵਾਰੀ ਨੰਬਰ ਆਪਣਾ ਫੇਰ ਸ਼ੇਅਰ ਕਰ ਦਿੰਦਾ ਜੀ, 6476046 6046 6 6 47 6 6 49 ਪਲੀਜ਼ ਕਾਲ ਮੀ ਐਨੀ ਟਾਈਮ
0: ਜੀ,
1: ਕਰ ਸਕਦੇ ਜੀ। ਧੰਨਵਾਦ ਮਨਜੀਤ ਜੀ,
0: ਸ਼ੁਕਰੀਆ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਤੋ ਬਲਦੇਵ ਸਿੰਘ ਜੀ ਸਾਡੇ ਨਾਲ ਜੁੜੇ ਨੇ ਜੀ, ਬਲਦੇਵ ਜੀ ਸਵਾਗਤ ਜੀ।
2: ਗੱਲ ਸਾਹਿਬ ਸਤਿ ਸ੍ਰੀ ਅਕਾਲ ਵੱਡੇ ਭਾਈ,
0: ਕੀ ਹਾਲ ਚਾਲ? ਠੀਕ ਠਾਕ,
2: ਹਾਂ ਠੀਕ ਆ ਚਾਲ, ਜਿਸ ਤਰ੍ਹਾਂ ਉਹ ਦਿਖਾਉਂਦੇ ਨੇਤਾ ਜੀ ਨੇ ਵੀ ਗੱਲ ਕਰ ਹੋ ਗਈ ਮੇਰੀ
0: ਜੀ ਜੀ,
2: ਉਹ ਦੀ ਗੱਲ ਕਰਦੇ
0: ਕੀ ਕਹਿਣਾ ਚਾਹੁੰਦੇ ਭਾਜੀ?
2: ਮੈਂ ਕਿਹਾ ਵੋਟਾਂ ਬਾਰੇ, ਵੋਟਾਂ ਬਹੁਤ ਲੋਕਾਂ ਨੇ ਤਾਂ ਹੈ ਹੀ ਨੀ ਤੁਹਾਡੇ ਗ੍ਰਾਉਂਡ ਵਿੱਚ।
0: ਅੱਛਾ,
2: ਉਹ ਕਿਹੜੇ ਸਾਹਿਬ ਪਕੌੜੇ ਖਾਣ ਵਾਲੇ ਹੁੰਦੇ ਆ, ਜਿਹਨਾਂ ਦੀਆਂ ਹੈਗੀਆਂ ਉਹ ਪਾਉਣ ਨੀ ਜਾਂਦੇ। ਹੁਣ ਇਹ ਨਵੇਂ ਸਾਰੇ ਲੋਕ ਆ, ਨਵਿਆਂ ਨੂੰ ਜਿਤਾਉਣਾ ਚਾਹੀਦਾ, ਪੁਰਾਣਿਆਂ ਨੂੰ ਕੱਢਣਾ ਚਾਹੀਦਾ। ਬ੍ਰਹਮਟੋ ਦੇ ਲੋਕ ਉੱਠਦੇ ਹੀ ਨੀਗੇ। ਮੈਂ ਕਿਤੇ ਨੀ, ਅਸੀਂ ਕਿਤੇ ਵੋਟ ਮਿਸ ਨੀ ਕੀਤੀ ਇੱਧਰ।
0: ਜੀ ਜੀ, ਕਰਨੀ ਵੀ ਨੀ ਚਾਹੀਦੀ ਜੀ।
2: ਮੈਂ ਤਾਂ ਇਹਨਾਂ ਨੂੰ ਕਹਿ ਕਹਿ ਵੋਟਾਂ ਪਵਾਈਆਂ, ਅੱਗੇ ਕਹਿੰਦੇ ਇੱਕ ਬੰਦਾ ਕਹਿੰਦਾ ਵੋਟਾਂ ਮਹਿੰਦੇ, ਮੈਂ ਕਿਹਾ ਬ੍ਰਹਮਟ ਰਹਿ ਕੇ, ਮੈਂ ਕਿਹਾ ਤੂੰ ਸੁੱਤਾ ਪਿਆ।
0: ਹਾਂਜੀ,
2: ਪਤਾ ਨੀ ਲੋਕ ਕਦੋਂ ਉੱਠਣਗੇ। ਇੰਡੀਆ ਦੀਆਂ ਵੋਟਾਂ ਬਣਾਈ ਬੈਠੇ ਜੀ, ਤੁਸੀਂ ਰਹਿਣਾ ਇੱਥੇ ਆ ਤੇ ਗੱਲਾਂ ਕਰਨੀਆਂ, ਨਿਜ਼ਾਮ ਚੇਂਜ ਕਰਨ ਦੀਆਂ। ਕਈ ਕਹਿਣਗੇ ਵੋਟਾਂ ਹੈ ਨੀ, ਰੇਡੀਓ ਤੇ ਕਹਿੰਦੇ ਆਪਾਂ ਚੇਂਜ ਕਰਨਾ, ਚੇਂਜ ਬ੍ਰਹਮਟ, ਮੈਂ ਤੁਹਾਡਾ ਹੋ ਹੀ ਨੀ ਸਕਦਾ
0: ਜੀ।
2: ਪਹਿਲਾਂ ਵੋਟਾਂ ਬਣਾਓ, ਜੇ ਹੈਗੀਆਂ ਤਾਂ ਪਾਓ।
0: ਬਿਲਕੁਲ ਬਿਲਕੁਲ,
2: ਬਾਕੀ ਧੰਨਵਾਦ ਤੁਹਾਡਾ ਮੈਨੂੰ ਰੇਤ ਲੈਣ ਦਾ,
0: ਬਹੁਤ
2: ਗੀਤ ਗੁਤ ਸੁਣਾਉਣ ਦਾ ਸੁਣਾ ਦਿਓ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
2: ਧੰਨਵਾਦ
0: ਜੀ, ਧੰਨਵਾਦ ਜੀ, ਬਿਲਕੁਲ ਜੀ। ਸੋ ਜਿਹੜਾ ਸਾਨੂੰ ਹੱਕ ਮਿਲਿਆ ਉਹ ਵਰਤਣਾ ਵੀ ਚਾਹੀਦਾ ਸਾਨੂੰ, ਅਤੇ ਜੇ ਇੱਥੇ ਨਾ ਵਰਤਿਆ, ਜੇ ਲੋਕਲ ਜਿਹੜੀ ਸਾਡੀ ਸਰਕਾਰ ਹੈ, ਜਿੱਥੇ ਸਾਡੀਆਂ ਲੋੜਾਂ ਜਿਹੜੀਆਂ, ਐਵਰੀ ਡੇ ਸਾਡਾ ਨਾਤਾ ਜਿਹੜਾ ਪਹਿਲਾਂ ਉੱਠਦੇ ਹਾਂ, ਪਹਿਲਾਂ ਸਿਟੀ ਨਾਲ ਬਣਦਾ, ਅਤੇ ਜੇ ਉੱਥੋਂ ਸਰਵਿਸ ਲੈਣੀਆਂ ਤਾਂ ਫਿਰ ਚੰਗੇ ਲੋਕਾਂ ਦੀ ਵੀ ਜ਼ਰੂਰਤ ਹੈ, ਅਤੇ ਸਾਨੂੰ ਵੀ ਜਾਗਣ ਦੀ ਲੋੜ ਹੈ, ਅਤੇ ਨਾਲ ਦੀ ਨਾਲ ਉਸ ਹੱਕ ਨੂੰ ਵਰਤਣ ਦੀ ਵੀ ਜ਼ਰੂਰਤ ਹੈ। ਅਤੇ ਦੋਸਤੋ, ਪ੍ਰੋਗਰਾਮ ਦਾ ਸਮਾਂ ਬਿਲਕੁਲ ਹੁਣ ਸਮਾਪਤੀ ਵੱਲ ਹੈ, ਅਤੇ ਇੱਕ ਵਾਰੀ ਫਿਰ ਤੋਂ ਮੈਂ ਉਹ ਬੇਸਮੈਂਟ, ਜੋ ਅਗਰ ਤੁਸੀਂ ਪਹਿਲੀ ਓਵਰਸ ਤੋਂ ਇੱਕ ਬੈੱਡਰੂਮ ਦੀ ਲੀਗਲ ਬੇਸਮੈਂਟ ਸੈਪਰੇਟ ਐਂਟਰੈਂਸ ਦੇ ਨਾਲ, ਔਰ ਬੜੀ ਢੁੱਕਵੀਂ ਲੋਕੇਸ਼ਨ ਹੈ, ਬੋਵੇਡ ਐਂਡ ਹੋਰਨਟੈਰੀਆ ਦੇ ਬਿਲਕੁਲ ਕਾਰਨਰ ਦੇ ਵਿੱਚ ਹੈ, ਅਗਰ ਉਸਨੂੰ ਤੁਸੀਂ ਪਹਿਲੀ ਅਗਸਤ ਤੋਂ ਰੈਂਟ 'ਤੇ ਲੈਣਾ, ਤਾਂ ਮੈਨੂੰ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ। 416-669-1379 ਆਫਿਸ ਜੋ ਟ੍ਰੈਨਮੇਡ ਡਰਾਈਵ 'ਤੇ ਹੈ, ਸੈਕਿੰਡ ਫਲੋਰ 'ਤੇ ਆ, ਉਸਨੂੰ ਰੈਂਟ 'ਤੇ ਲੈਣਾ, ਉਹ ਖਾਲੀ ਹੈ ਇਸ ਵੇਲੇ, ਉਹਦੇ ਲਈ ਵੀ 416-669-1379। ਇੱਕ ਬਿਲਡਿੰਗ ਜਿਹੜੀ ਸਾਨੂੰ 6000 ਸਕੁਏਅਰ ਫੀਟ ਪਲੱਸ ਇਹ M2 ਜ਼ੋਨਿੰਗ ਦੇ ਨਾਲ ਹੋਵੇ, ਅਤੇ ਪਲੱਸ ਜਿਹੜਾ 8-10 ਟ੍ਰੇਲਰ ਪਾਰਕ ਹੁੰਦੇ ਹੋਣ ਉਹਦੇ ਲਈ, ਜਾਂ ਫਿਰ ਇੱਕ ਡਰਾਈਵ ਇਨ ਡੋਰ ਦੇ ਨਾਲ 4000 ਸਕੁਏਅਰ ਫੀਟ ਦਾ ਇੰਡਸਟਰੀਅਲ ਯੂਨਿਟ, ਅਗਰ ਉਹ ਤੁਹਾਡੇ ਪਾਸ ਹੈ, ਇਹ ਵੇਚਣਾ ਚਾਹੁੰਦੇ ਹੋ ਤੁਸੀਂ, ਤਾਂ ਸਾਨੂੰ 416-669-1379 'ਤੇ ਸੰਪਰਕ ਕਰ ਲੈਣਾ, ਜ਼ਰੂਰ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਹੁਣ ਇੱਥੇ ਛੁੱਟੀਆਂ ਦੇ ਦਿਓ, ਆਉਂਦੇ ਹਫ਼ਤੇ ਤੁਹਾਡੇ ਨਾਲ ਸਾਡੀ ਫਿਰ ਸਾਂਝ ਬਣੇਗੀ। ਤਦ ਤੱਕ ਤੁਹਾਡਾ ਸਾਡਾ ਸਭ ਦਾ ਰੱਬ ਰਾਖਾ ਜੀ, ਸਤਿ ਸ਼੍ਰੀ ਅਕਾਲ।

0: ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ ਵੈਲਕਮ ਨਿੱਘਾ ਸਵਾਗਤ। ਇਹ ਗੀਤ ਹੱਸਦੇ ਹੀ ਰਹਿਣੇ ਆ, ਹਸਤਿੰਦਰ ਜੀ ਦਾ ਲਿਖਿਆ ਗਾਇਆ ਗੀਤ ਆ ਅਤੇ ਇਹ ਆਰਟਿਸਟ ਹਸਤਿੰਦਰ ਬ੍ਰੈਂਪਟਨ ਦੇ ਵਿੱਚ ਪਹੁੰਚ ਚੁੱਕੇ ਨੇ ਐਂਡ ਇਹਨਾਂ ਦਾ ਸ਼ੋਅ ਅਜੇ 22 ਨੂੰ, ਸੋ ਸ਼ੋਅ ਦੀਆਂ ਟਿਕਟਾਂ ਜਿਹੜੀਆਂ ਨੇ ਲਿਮਿਟਡ ਟਿਕਟਾਂ ਬਾਕੀ ਨੇ, ਤੁਸੀਂ ਇਹ ਸ਼ੋਅ ਦੇਖਣਾ ਚਾਹੁੰਦੇ ਹੋ ਤਾਂ ਇਹਦੀਆਂ ਟਿਕਟਾਂ ticketmaster.ca 'ਤੇ ਜਾ ਕੇ ਤੁਸੀਂ ਲੈ ਸਕਦੇ ਹੋ। ਸੋ ਵੈਸੇ ਤਾਂ ਆਪਣੀ ਆਪਾਂ ਕਹਿੰਦੇ ਹਾਂ ਕਿ ਤੰਗੀ ਆ, ਪਰੇਸ਼ਾਨੀ ਆ, ਜਿਵੇਂ ਇਸ ਗੀਤ ਦੇ ਵਿੱਚ ਵੀ ਵਰਡਿੰਗ ਆਉਂਦੀਆਂ ਨੇ ਕਿ ਸਾਫੇ ਦੇ ਵਿੱਚ ਬੰਨ ਕੇ ਰੱਖ ਲਈਏ ਜੋ ਵੀ ਸਾਰੀਆਂ ਤੰਗੀਆਂ ਨੂੰ, ਪਰ ਇਹ ਹਰ ਟਾਈਮ ਸਹੀ ਵੀ ਨਹੀਂ ਹੁੰਦੀ। ਹੱਸਣਾ ਆਪਣੀ ਆਦਤ ਹੈਗੀ ਆ, ਪਰ ਕਈ ਵਾਰ ਟੈਨਸ਼ਨਾਂ ਇੱਦਾਂ ਦੀਆਂ ਹੁੰਦੀਆਂ ਨੇ ਕਿ ਮੱਲੋ ਮੱਲੇ ਬੰਦੇ ਨੂੰ ਸੋਚਣ 'ਤੇ ਮਜਬੂਰ ਕਰ ਲਈਦਾ। ਜਦੋਂ ਆਪਾਂ ਕਹਿੰਦੇ ਨਾ ਕਿ ਦੂਜੇ ਦੇ ਪੈਰਾਂ ਦੇ ਵਿੱਚ ਜੁੱਤੀ ਪਾ ਕੇ ਦੇਖੋ, ਪੈਰ ਪਾ ਕੇ ਦੇਖੋ, ਫਿਰ ਪਤਾ ਲੱਗਦਾ। ਇੱਦਾਂ ਹੀ ਮੁਸ਼ਕਲਾਂ ਦੇ ਵਿੱਚ ਸਟੂਡੈਂਟਸ ਦਿੱਲੀ ਜੰਤਰ ਮੰਤਰ ਦੇ ਵਿੱਚ ਘਿਰੇ ਹੋਏ ਸੀ ਪੇਪਰ ਲੀਕ ਦੇ ਮੁੱਦੇ ਨੂੰ ਲੈ ਕੇ, ਬਹੁਤ ਸਾਰਾ ਪ੍ਰੋਟੈਸਟ ਜਿਹੜਾ ਉੱਥੇ ਦੇਖਣ ਨੂੰ ਮਿਲਿਆ ਐਂਡ ਹੁਣ ਕੈਨੇਡਾ ਦੇ ਵਿੱਚ ਵੀ ਇਹ ਪ੍ਰੋਟੈਸਟ ਦੇਖੇ ਜਾ ਰਹੇ ਨੇ। ਕੀ ਮੰਗਾਂ ਨੇ, ਕੀ ਮਸਲਾ, ਇਹ ਵਿਪਤਾ ਕੀ ਆਣ ਪਈ ਆ? ਸਾਡੇ ਨਾਲ ਮਹਿਕਦੀਪ ਸਿੰਘ ਜੀ ਜੁੜੇ ਨੇ। ਬਾਈ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
1: ਸਤਿ ਸ੍ਰੀ ਅਕਾਲ ਜੀ, ਧੰਨਵਾਦ ਔਨ ਏਅਰ ਲੈਣ ਲਈ
0: ਜੀ। ਬਾਈ ਜੀ, ਇਹ ਮੁੱਦਾ ਕੀ ਹੈ, ਪਹਿਲਾਂ ਤਾਂ ਇਹਦੇ ਬਾਰੇ ਸਮਝਾਓ ਜੀ, ਕੀ ਇਸ਼ੂ ਆ ਜੀ?
1: ਆਪਣਾ ਅਲਬਰਟਾ ਦੇ ਵਿੱਚ ਪੋਰਟਾ ਕਾਲਜ ਹੈ ਇੱਕ, ਤੇ ਉਹ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਾਲਾਂ ਦੇ ਵਿੱਚ ਜਦੋਂ ਆਪਾਂ ਦੇਖਿਆ ਵੀ ਸਟੂਡੈਂਟਸ ਬਹੁਤ ਜ਼ਿਆਦਾ, ਮਤਲਬ ਕੈਨੇਡਾ ਨੂੰ ਜਦੋਂ ਸਟੂਡੈਂਟਸ ਦੀ ਲੋੜ ਸੀ ਤਾਂ ਉਦੋਂ ਪ੍ਰਾਈਵੇਟ ਕਾਲਜ ਖੋਲ੍ਹੇ ਗਏ, ਉਹਨਾਂ ਨੂੰ DLI ਨੰਬਰ ਵੀ ਦਿੱਤੇ ਗਏ। ਇਹ ਉਹਨਾਂ ਸਮਿਆਂ ਤੋਂ ਹੀ, ਮਤਲਬ 2022, 2023, 2024 ਦੇ ਵਿੱਚ ਜਿਹੜੇ ਸਟੂਡੈਂਟ ਕੈਨੇਡਾ ਦੇ ਵਿੱਚ ਆਏ ਫੋਰਟਾਜ ਕਾਲਜ ਦੇ ਵਿੱਚ, ਇਹ ਉਹਨਾਂ ਬੱਚਿਆਂ ਦਾ ਇਸ਼ੂ ਆ। ਉਦੋਂ ਉਹ ਕਾਲਜ ਮਤਲਬ ਵਰਕ ਪਰਮਿਟ ਦਿੰਦੇ ਸੀਗੇ, ਤੇ 2026 ਦੇ ਵਿੱਚ, ਮਤਲਬ 24 June 2026 ਪਿਛਲੇ ਮਹੀਨੇ ਇੱਕ ਨਵਾਂ ਕਲੋਜ਼ ਪਾਇਆ ਗਿਆ PWP ਰਿਕੁਆਇਰਮੈਂਟ ਦੇ ਵਿੱਚ ਵੀ ਜਿਹੜੇ ਕਾਲਜ ਦੇ ਨਾਨ ਕ੍ਰੈਡਿਟ ਕੋਰਸਿਸ ਆ ਉਹਨਾਂ ਨੂੰ ਆਪਾਂ ਵਰਕ ਪਰਮਿਟ ਨਹੀਂ ਦੇਣਾ, ਤੇ ਉਹਦੇ ਚ ਮਤਲਬ ਉਹ 24 June ਤੋਂ ਲਾਗੂ ਹੋਣਾ ਸੀ, ਪਰ ਕੁਛ ਕੁ ਬੱਚਿਆਂ ਦੇ ਵਰਕ ਪਰਮਿਟ ਜਿਹਨਾਂ ਨੇ ਜਿਵੇਂ 2024-2025 ਚ ਵੀ ਜਿਹਨਾਂ ਨੇ ਪਰਮਿਟ ਅਪਲਾਈ ਕੀਤੇ।
0: ਤੁਹਾਡੀ ਆਵਾਜ਼ ਥੋੜੀ ਜਿਹੀ ਬ੍ਰੇਕ ਹੋ ਰਹੀ ਹੈ, ਇੱਕ ਵਾਰੀ ਆਪਣਾ ਫਿਕਸ ਕਰੋ ਜੀ ਨੈਟਵਰਕ, ਕਿਉਂਕਿ ਆਵਾਜ਼ ਤੁਹਾਡੀ ਬ੍ਰੇਕ ਹੋ ਰਹੀ ਆ।
1: ਹਾਂਜੀ, ਮੈਂ ਟਰਾਈ ਕਰਦਾ
0: ਜੀ, ਹੁਣ ਠੀਕ ਆ।
1: ਇਹਦੇ ਚ ਮਤਲਬ ਜਿਹੜਾ ਉਹ ਪੋਰਟਾਈ ਕਾਲਜ ਆ, ਉਹ ਉਹਨਾਂ ਨੇ ਨਾਲ ਆਪਦਾ ਜਿਹੜੇ ਪ੍ਰਾਈਵੇਟ CIUT ਕਾਲਜ ਸੀ ਉਹਨਾਂ ਨਾਲ, ਜਿਹੜੇ ਕੁਛ ਕੁ ਸਟੂਡੈਂਟ ਸੀ ਉਹਨਾਂ ਨੂੰ ਮਤਲਬ ਉਦੋਂ ਤਾਂ ਵਰਕ ਪਰਮਿਟ ਮਿਲਦਾ ਸੀ 2022-23-24 ਦੇ ਵਿੱਚ
0: ਜਦੋਂ ਉਹਨਾਂ ਨੇ ਐਡਮਿਸ਼ਨ ਲੈਤੀ ਸੀ ਬੱਚਿਆਂ ਨੇ, ਉਦੋਂ ਸੀਗਾ ਕਿਉਂਕਿ ਆਹ ਕਾਲਜ ਦੇ ਵਿੱਚ ਅਸੀਂ ਐਡਮਿਸ਼ਨ ਲੈ ਰਹੇ ਹਾਂ, ਇੱਥੋਂ ਪੜ੍ਹ ਕੇ ਸਾਨੂੰ ਵਰਕ ਪਰਮਿਟ ਮਿਲ ਜਾਊਗਾ।
1: ਹਾਂਜੀ ਹਾਂਜੀ ਬਿਲਕੁਲ, ਉਹ ਤੇ ਉਹਨਾਂ ਨੇ ਰਿਟਨ ਦੇ ਵਿੱਚ ਈਮੇਲਸ ਵੀ ਪਾਈਆਂ ਆ ਕਾਲਜ ਵੱਲੋਂ ਜਿਹੜੀਆਂ ਦਿੱਤੀਆਂ ਗਈਆਂ ਵੀ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ ਹੀ ਮਿਲਣਾ ਆ। ਉਹ ਸਟਿਲ ਮਤਲਬ ਕਾਲਜ ਵੱਲੋਂ
0: ਜਿਹੜੇ ਹੁਣ ਰੂਲ ਚੇਂਜ ਹੋਇਆ, ਇਹ ਹੋਇਆ ਕਿ ਜਿਹੜੇ ਹੁਣ 24 June ਜਿਹੜਾ ਤੁਸੀਂ ਦੱਸਿਆ ਕਿ ਜਿਹੜੇ ਹੁਣ ਇਸ ਕਾਲਜ ਚ ਐਡਮਿਸ਼ਨ ਲੈਣਗੇ ਉਹਨਾਂ ਨੂੰ ਅੱਗੇ ਵਰਕ ਪਰਮਿਟ ਨਹੀਂ ਮਿਲੂਗਾ, ਜਾਂ ਇਹ ਰੂਲ ਆ ਜਿਨ੍ਹਾਂ ਨੇ 2022-23 ਦੇ ਵਿੱਚ ਵੀ ਐਡਮਿਸ਼ਨ ਲੈਤੀ ਸੀ ਉਹਨਾਂ ਨੂੰ ਵੀ ਨਹੀਂ ਮਿਲੂਗਾ?
1: ਨਹੀਂ ਨਹੀਂ, ਇਹ ਸਿਰਫ ਇੰਨਾ ਕੀ ਹੈ ਵੀ ਜਿਨ੍ਹਾਂ ਨੇ 24 June 2026 ਤੋਂ ਬਾਅਦ ਨਾਨ ਕ੍ਰੈਡਿਟ ਕੋਰਸਿਸ ਦੇ ਵਿੱਚ ਪੜ੍ਹਾਈ ਕੀਤੀ ਹੈ ਉਹਨਾਂ ਨੂੰ ਨਹੀਂ ਮਿਲੂਗਾ।
0: ਪਹਿਲਾਂ ਪ੍ਰੋਮਿਸ ਕੀਤਾ ਸੀ ਮਿਲੂਗਾ।
1: ਹਾਂਜੀ ਹਾਂਜੀ ਹਾਂਜੀ, ਕਾਲਜ ਵੱਲੋਂ ਵੀ ਇਹ ਹੋਇਆ ਆ ਤੇ ਇਹ IRCC ਵੱਲੋਂ ਵੀ ਹੋਇਆ ਆ। ਮਤਲਬ ਇਹਦੇ ਚ ਜੇ ਜ਼ਿੰਮੇਵਾਰ ਕਹੀਏ ਤਾਂ ਕਾਲਜ ਵੀ ਜ਼ਿੰਮੇਵਾਰ ਆ ਤੇ IRCC ਵੀ ਓਨੀ ਜ਼ਿੰਮੇਵਾਰ ਆ ਜਿਹੜੇ ਬੱਚੇ ਦੇ ਰਿਫਿਊਜ਼ਲ ਆ ਰਹੀ ਹੈ।
0: ਕਿੰਨੇ ਕੁ ਬੱਚਿਆਂ ਦਾ ਭਵਿੱਖ ਇਹਦੇ ਨਾਲ ਖਤਰੇ 'ਤੇ?
1: ਐਗਜੈਕਟ ਨੰਬਰ ਇਹਦੇ ਵਿੱਚ ਕੋਈ ਨਹੀਂ ਹੈਗਾ ਕਿਉਂਕਿ ਸਾਰੇ ਬੱਚੇ ਸਾਹਮਣੇ ਨਹੀਂ ਆ ਰਹੇ, ਪਰ ਇਹ ਨੰਬਰ ਆਲਮੋਸਟ 1500 ਦੇ ਕਰੀਬ ਤਾਂ ਹੈਗਾ ਆ, ਕਿਉਂਕਿ ਇਹ ਦੋ ਕਾਲਜਿਸ ਨੇ ਜਿਹੜੇ ਪੋਰਟਾਜ ਕਾਲਜ ਦੇ ਨਾਲ ਬੌਂਡ ਦੇ ਵਿੱਚ ਚੱਲ ਰਹੇ ਸੀਗੇ, ਇੱਕ ਕੈਲਗਰੀ ਹੈਗਾ, ਇੱਕ ਐਡਮਿੰਟਨ ਹੈਗਾ।
0: ਸੋ ਹਜ਼ਾਰਾਂ ਬੱਚਿਆਂ ਦਾ ਭਵਿੱਖ ਜਿਨ੍ਹਾਂ ਨੇ ਇਹ ਸੋਚ ਕੇ ਇਹ ਕਿਸੇ ਕਾਲਜ 'ਚ ਦਾਖਲਾ ਲਿਆ ਸੀ ਕਿ ਇੱਥੋਂ ਵਰਕ ਪਰਮਿਟ ਮਿਲ ਜਾਊ, ਪਰ ਰੀਸੈਂਟਲੀ ਜੋ ਕਾਨੂੰਨ 'ਚ ਤਬਦੀਲੀ ਉਹਨਾਂ ਨੇ ਕੀਤੀ ਆ ਉਹਦੇ ਵਿੱਚ ਇਹ ਨਹੀਂ ਕਰਨਾ, ਇਹ ਚਾਹੀਦਾ ਸੀ ਕਿ ਗੋਇੰਗ ਔਨ ਫਾਰਵਰਡ ਕਿ ਜਿਹੜਾ ਇਸ ਤੋਂ ਬਾਅਦ ਐਡਮਿਸ਼ਨ ਲਊਗਾ ਉਹਨਾਂ ਦਾ ਵਰਕ ਪਰਮਿਟ ਨਹੀਂ ਆਊਗਾ, ਉਹ ਜਸਟੀਫਾਈ ਹੋਣਾ ਸੀ, ਪਰ ਜਿਹੜੇ ਪੁਰਾਣੇ 2 ਸਾਲਾਂ ਦੇ ਵਿੱਚ ਆਏ ਨੇ ਉਹਨਾਂ ਸਾਰਿਆਂ ਦਾ ਵੀ ਭਵਿੱਖ ਅਧਾਰ 'ਤੇ ਲੱਗ ਗਿਆ। ਤੇ ਤੁਹਾਡੀ ਤੁਸੀਂ ਇਹ ਮੰਗਾਂ ਜਿਹੜੀਆਂ ਪ੍ਰੋਟੈਸਟ ਹੁਣ ਸੜਕਾਂ ਦੇ ਉੱਤੇ ਬੱਚੇ ਬੈਠੇ ਨੇ ਤੇ ਇਹ ਮੰਗ ਪੱਤਰ ਅੱਗੇ ਕਿਸੇ ਨੇ ਸੁਣੀ ਆ, ਬਾਂਹ ਫੜੀ ਆ ਹਜੇ?
1: ਨਹੀਂ ਜਿਹੜੇ ਸਾਡੇ ਜੇ ਕਹੀਏ ਵੀ ਜਿਹੜੇ ਸਾਡੇ ਲੀਡਰ ਨੇ ਐਮ ਪੀ ਨੇ ਗੇ ਜਿਹਨਾਂ ਦਾ ਮਤਲਬ ਮੇਨ ਜਿਹੜੇ ਕਰ ਸਕਦੇ ਆ ਕੁਛ ਉਹ ਗੱਲ ਸੁਣ ਰਹੇ ਆ ਪਰ ਇਨ ਰਿਐਲਿਟੀ ਜੇ ਆਪਾਂ ਦੇਖੀਏ ਵੀ ਉਹ ਕੁਛ ਕਰਨਗੇ ਤਾਂ ਸਾਨੂੰ ਕੋਈ ਉਮੀਦ ਹੈ ਨੀ ਉਹਨਾਂ ਤੋਂ ਕਿਉਂਕਿ ਅਸੀਂ ਪਿਛਲੇ ਵੀ ਜਿਹੜੇ ਪ੍ਰੋਟੈਸਟ ਹੋਏ ਆ ਜਿੱਦਾਂ ਓ ਆਈ ਐਨ ਪੀ ਦਾ ਹੋਇਆ ਬ੍ਰੈਮਟਨ ਦੇ ਵਿੱਚ ਉਹ ਦੇਖਿਆ ਉਦੋਂ ਪਹਿਲਾਂ ਵੀ ਜਿਹੜੇ ਬੱਚਿਆਂ ਦੇ ਬਿਨਾਂ ਮਤਲਬ ਡਰੋ ਆਏ ਤੇ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋਏ ਤਾਂ ਉਹ ਦੇਖਿਆ ਆਪਾਂ ਤੇ ਮੌਂਟਰੀਅਲ ਦੇ ਵਿੱਚ ਕਾਲਜਸ ਬੰਦ ਹੋਏ ਪੀ ਆਰ ਪ੍ਰੋਗਰਾਮ ਬੰਦ ਹੋਏ ਸਾਡੇ ਨਾਲ ਉਹ ਸਾਰਾ ਕਿਤੇ ਕਿਤੇ ਵੀ ਮਤਲਬ ਗਵਰਨਮੈਂਟ ਆ ਜਿਹੜੀ ਉਹ ਹੈਲਪ ਨਹੀਂ ਕਰ ਰਹੀ ਨਾ ਸਾਡੇ ਐਮ ਪੀ ਸਾਡੇ ਨਾਲ ਖੜ ਰਹੇ ਆ ਪਰ ਟਰਾਈ ਜ਼ਰੂਰ ਕੀਤੀ ਜਾ ਰਹੀ ਹੈ ਵੀ ਮਤਲਬ ਜਿੰਨਾ ਵੀ ਕਰ ਸਕਦੇ ਹਾਂ ਵੀ ਅਸੀਂ ਆਪਦੇ ਵੱਲੋਂ ਅਰਜੀ ਪੱਤਰ ਵੀ ਭੇਜ ਰਹੇ ਹਾਂ ਲੌਬਿੰਗ ਵੀ ਕਰ ਰਹੇ ਹਾਂ ਵੀ ਜੇ ਸਾਡੀ ਗੱਲ ਸੁਣ ਲੈਣ ਜਾਂ ਸਾਡਾ ਕੋਈ ਹੱਲ ਕੀਤਾ ਜਾਵੇ
0: ਤੇ ਕਮਿਊਨਿਟੀ ਦਾ ਸਾਥ ਮਿਲਣਾ ਬੜਾ ਜ਼ਰੂਰੀ ਆ ਤੇ ਤਾਂ ਕਰਕੇ ਮੈਂ ਤੁਹਾਨੂੰ ਔਨ ਏਅਰ ਕੀਤਾ ਕਿਉਂਕਿ ਜਦੋਂ ਪਹਿਲਾਂ ਵੀ ਸਟੂਡੈਂਟਸ ਜਦੋਂ ਏਅਰਪੋਰਟ ਡੈਰੀ ਤੇ ਬੈਠੇ ਸੀ ਉਦੋਂ ਜਦੋਂ ਸਾਰੀ ਕਮਿਊਨਿਟੀ ਇਕੱਠੀ ਹੋਈ ਹੱਲ ਹੋਇਆ ਜਦੋਂ ਕਈ ਵਾਰ ਆਪਾਂ ਕਈ ਕਮਿਊਨਿਟੀ ਇੱਦਾਂ ਵੀ ਸੋਚਦੀ ਹੈ ਕਿ ਧਰਨੇ ਇਕੱਲਾ ਹੱਲ ਨਹੀਂ ਹੁੰਦਾ ਤੁਸੀਂ ਪੇ ਦੱਬੀ ਜਾਂਦੀ ਆਪਾਂ ਧਰਨਾ ਲਾਉਂਦੇ ਹਾਂ ਕੋਈ ਵੀ ਰੂਲ ਹੁੰਦਾ ਕਿ ਇਹਦੇ ਅਦਰ ਵੇਜ਼ ਵੀ ਹੁੰਦੇ ਨੇ ਤੁਹਾਨੂੰ ਲੱਗਦਾ ਕਿ ਹੁਣ ਪ੍ਰੋਟੈਸਟ ਹੀ ਇੱਕੋ ਹੱਲ ਆ
1: ਹਾਂਜੀ ਜਦੋਂ ਜੇ ਮਤਲਬ ਹੱਲ ਹੁੰਦੇ ਜ਼ਰੂਰ ਨੇ ਦੂਜੇ ਪਰ ਇੱਕ ਸਮੇਂ ਤੱਕ ਹੁੰਦੇ ਆ ਜਦੋਂ ਸਾਡੇ ਕੋਲ ਟਾਈਮ ਸੈਂਸਿਟਿਵ ਮੈਟਰ ਆ ਜਦੋਂ ਸਾਨੂੰ ਪਤਾ ਆ ਵੀ ਸਿਰਫ ਇੰਨਾ ਕੁ ਸਮਾਂ ਆ ਤੇ ਜਿਹੜਾ ਕੋਈ ਵੀ ਅਲਟਰਨੇਟਿਵ ਆਪਸ਼ਨ ਦੀ ਆਪਾਂ ਗੱਲ ਕਰਦੇ ਹਾਂ ਓਨੇ ਕੁ ਸਮੇਂ ਵਿੱਚ ਨਹੀਂ ਮਿਲ ਸਕਦਾ ਤਾਂ ਫਿਰ ਪ੍ਰੋਟੈਸਟ ਹੀ ਇੱਕ ਆਪਸ਼ਨ ਰਹਿੰਦੀ ਆ ਤਾਂ ਕਿ ਉਹ ਪ੍ਰੈਸ਼ਰ ਪਾਇਆ ਜਾ ਸਕੇ ਤੇ ਜਿਹੜਾ ਵੀ ਕੋਈ ਅਲਟਰਨੇਟਿਵ ਆ ਉਹ ਜਲਦੀ ਤੋਂ ਜਲਦੀ ਮਿਲ ਸਕੇ ਇਹਦੇ ਵਿੱਚ ਹੁਣ ਜਦੋਂ ਵਰਕ ਪਰਮਿਟ ਰਿਫਿਊਜ਼ ਕਰਤੇ ਤਾਂ ਸਾਡੇ ਕੋਲ ਸਿਰਫ 90 ਦਿਨ ਹੁੰਦੇ ਆ ਵੀ ਅਸੀਂ ਕੋਈ ਨਾ ਕੋਈ ਅਗਲੀ ਐਪਲੀਕੇਸ਼ਨ ਰੈਸਟੋਰੇਸ਼ਨ ਲਾਉਣੀ ਹੁੰਦੀ ਆ ਤੇ ਉਹ 90 ਦਿਨਾਂ ਦੇ ਵਿੱਚੋਂ ਵੀ ਜਦੋਂ ਸਾਡੇ ਕੋਲ ਕੁਛ ਸਮਾਂ ਲੰਘ ਜੇ ਤੇ ਪੋਲੀਟੀਸ਼ੀਅਨ ਜਿਹੜੇ ਲੀਡਰ ਸਾਡੇ ਐਮ ਪੀ ਪੀਜ਼ ਨੇ ਗੱਲ ਨਾ ਸੁਣਨ ਐਮ ਪੀ ਸਾਡੀ ਗੱਲ ਨਾ ਸੁਣਨ ਫਿਰ ਸਾਡੇ ਕੋਲ ਇੱਕ ਪ੍ਰੋਟੈਸਟ ਕਰਨਾ ਹੀ ਸਾਡੇ ਕੋਲ ਹੱਲ ਰਹਿ ਜਾਂਦਾ ਤੇ ਨਾਲ ਇਹ ਹੁੰਦਾ ਵੀ ਅਸੀਂ ਵੱਡੇ ਪੱਧਰ ਤੇ ਗੱਲ ਜਦੋਂ ਲੋਕਾਂ ਵਿੱਚ ਲੈ ਕੇ ਜਾਣੀ ਹੁੰਦੀ ਹੈ ਤਾਂ ਉਹਦਾ ਕੋਈ ਹੋਰ ਸੋਰਸ ਨਹੀਂ ਉਹਦਾ ਪ੍ਰੋਟੈਸਟ ਹੀ ਸੋਰਸ ਹੁੰਦਾ ਹੈ
0: ਤੇ ਹੁਣ ਤੁਹਾਡੀ ਆਵਾਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਰਿਵਾਰਾਂ ਤੱਕ ਪਹੁੰਚ ਰਹੀ ਆ ਐਮ ਪੀ ਐਮ ਪੀ ਪੀ ਹੋਰ ਵੱਡੇ ਬਿਜ਼ਨਸਮੈਨ ਸਾਰੇ ਤੁਹਾਡੀ ਗੱਲ ਨੂੰ ਸੁਣ ਰਹੇ ਨੇ ਕਮਿਊਨਿਟੀ ਨੂੰ ਕੀ ਅਪੀਲ ਕਰਨਾ ਚਾਹੋਗੇ
1: ਸਾਡੀ ਇੱਕੋ ਇੱਕ ਅਪੀਲ ਆ ਵੀ ਜਿਹੜੇ ਵੀ ਬੱਚੇ ਕੈਨੇਡਾ ਪਹੁੰਚੇ ਆ ਉਹਨਾਂ ਨੇ ਆਪਦੇ ਵੱਲੋਂ ਬਣਦਾ ਜੋ ਵੀ ਮਤਲਬ ਜੇ ਕਿਸੇ ਨੇ ਸਟੱਡੀ ਕੀਤੀ ਤਾਂ ਉਹਨੂੰ ਵਰਕ ਪਰਮਿਟ ਮਿਲਣਾ ਚਾਹੀਦਾ ਕਿਉਂਕਿ ਅਸੀਂ ਜੇ ਇੱਕ ਸਟੂਡੈਂਟ ਆ ਉਹ ਆਪਦਾ 110% ਦੇ ਰਿਹਾ ਜੇ ਉਹ ਸਟੱਡੀ ਕੰਪਲੀਟ ਕਰ ਰਿਹਾ ਉਹਦੀ ਜੀ ਪੀ ਏ ਸਹੀ ਹੈ ਉਹਨੇ ਕੋਈ ਵੀ ਕੋਈ ਏਦਾਂ ਦੀ ਕੋਈ ਵੀ ਐਕਟੀਵਿਟੀ ਨਹੀਂ ਕੀਤੀ ਵੀ ਜਿਹੜੀ ਕਮਿਊਨਿਟੀ ਦੀ ਸੇਫਟੀ ਸਿਕਿਉਰਿਟੀ ਦੇ ਅਗੇਂਸਟ ਆ ਕੁਛ ਵੀ ਏਦਾਂ ਦਾ ਨਹੀਂ ਕੀਤਾ ਫਿਰ ਉਹਨੂੰ ਵਰਕ ਪਰਮਿਟ ਮਿਲਣਾ ਚਾਹੀਦਾ ਏਦਾਂ ਸਡਨ ਮਤਲਬ ਤੁਸੀਂ ਕੋਈ ਬੱਚਾ ਕੋਈ ਪ੍ਰੋਸੈਸ ਦੇ ਵਿੱਚ ਆ ਤੇ ਤੁਸੀਂ ਰੂਲ ਚੇਂਜ ਕਰ ਦੋ ਤੇ ਉਹਦਾ ਪਿਛਲਾ ਇੰਨੀਆਂ ਭਰੀਆਂ ਫੀਸਾਂ ਵੀ ਖਰਾਬ ਹੋਣ ਉਹਦਾ ਸਮਾਂ ਵੀ ਖਰਾਬ ਹੋਵੇ ਉਹ ਆਪਦੀ ਜਵਾਨੀ ਦੇ ਇੱਕ ਮਤਲਬ ਕਰੂਸ਼ੀਅਲ ਪੀਰੀਅਡ ਜਿਹੜਾ ਤੁਹਾਨੂੰ ਦੇ ਰਿਹਾ ਇਹ ਕੰਟਰੀ ਨੂੰ ਹਨਾ ਉਹ ਸਾਰਾ ਖਰਾਬ ਹੋ ਰਿਹਾ ਜੇ ਉਹਨੂੰ ਵਰਕ ਪਰਮਿਟ ਨਹੀਂ ਮਿਲਦਾ ਸਾਡੀ ਬੇਨਤੀ ਕਮਿਊਨਿਟੀ ਲਈ ਇੰਨੀ ਗਾ ਵੀ ਬੱਚਿਆਂ ਦਾ ਕਸੂਰ ਕੋਈ ਨੀ ਬੱਚਿਆਂ ਨੇ ਉਹਦਾ 100% ਦਿੱਤਾ ਤੇ ਕਮਿਊਨਿਟੀ ਨੂੰ ਨਾਲ ਜ਼ਰੂਰ ਖੜਨਾ ਚਾਹੀਦਾ ਤੇ ਸਾਡਾ ਇਹ ਸਰਕਾਰ ਨੂੰ ਸਵਾਲ ਹੋਣਾ ਚਾਹੀਦਾ ਕਮਿਊਨਿਟੀ ਦਾ ਵੀ ਇਹ ਬੱਚਿਆਂ ਨੂੰ ਕਿਉਂ ਅਸੀਂ ਇੰਨਾ ਸਫ਼ਰ ਕਰਾ ਰਹੇ ਹਾਂ ਜਦੋਂ ਕਿ ਉਹ ਆਪਦਾ 110% ਦੇ ਰਹੇ ਆ ਇੰਨਾ ਮਤਲਬ ਇਕੋਨਮੀ ਦੇ ਵਿੱਚ 23 billion ਹਰ ਸਾਲ ਇੰਨਾ ਇੰਨਾ ਪੈਸਾ ਆ ਰਿਹਾ ਸਟੂਡੈਂਟਸ ਦੇ ਰਾਹੀਂ ਤੇ ਫਿਰ ਕਿਉਂ ਮਤਲਬ ਆਪਦੇ ਵੱਲੋਂ ਇਹ ਇੰਨਾ ਧੱਕਾ ਕਿਉਂ ਕਰ ਰਿਹਾ ਸਟੂਡੈਂਟਸ ਨਾਲ
0: ਬਿਲਕੁਲ ਜੀ ਸੋ ਮਹਿਕਦੀਪ ਜੀ ਦਾ ਕਹਿਣਾ ਜਾਂ ਜਿਹੜੇ ਬੱਚੇ ਪ੍ਰੋਟੈਸਟ ਤੇ ਬੈਠੇ ਨੇ ਕਿ ਜਦੋਂ ਕੋਈ ਰੂਲ ਲਾਗੂ ਹੁੰਦਾ ਉਹਦਾ ਇੰਪੈਕਟ ਗੋਇੰਗ ਫਾਰਵਰਡ ਹੁੰਦਾ ਗਾ ਪਰ ਜਿਹੜੇ ਉਹ ਬੈਚ 'ਚ ਆਲਰੇਡੀ ਬੱਚੇ ਆ ਚੁੱਕੇ ਨੇ ਜਦੋਂ ਉਹਨਾਂ ਨੇ ਕਿਸੇ ਕਾਲਜ 'ਚ ਦਾਖਲਾ ਲਿਆ ਜਦੋਂ ਉਹ ਰੂਲ ਸੀ ਉਹ ਰੂਲ ਤਾਂ ਉਹ ਬਣਦੀ ਹੈ ਜੋ ਉਦੋਂ ਉਹਨਾਂ ਨੇ ਕਮਿਟ ਕੀਤਾ ਸੀ ਕਿ ਭਾਈ ਤੁਸੀਂ ਤੁਹਾਨੂੰ ਵਰਕ ਪਰਮਿਟ ਮਿਲਾਂਗੇ ਤਾਂ ਉਹ ਓਵਰਨਾਈਟ ਚੇਂਜ ਕਰਨਾ ਇਹ ਬੱਚਿਆਂ ਦਾ ਕਹਿਣਾ ਕਿ ਉਹ ਗਲਤ ਆ ਸੋ ਜ਼ਰੂਰ ਸਾਨੂੰ ਵੀ ਲੱਗਦਾ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਕੈਨੇਡਾ ਇੱਕ ਟਰਾਂਸਪੇਰੈਂਟਲੀ ਨਾਲ ਕੰਮ ਕਰਦਾ ਜਦੋਂ ਕੋਈ ਰੂਲ ਦੇਖ ਕੇ ਆਪਾਂ ਅਪਲਾਈ ਕਰਦੇ ਹਾਂ ਐਂਡ ਕੱਲ੍ਹ ਨੂੰ ਫੀਸ ਭਰਨ ਤੋਂ ਬਾਅਦ ਉਹ ਕਹਿੰਦੇ ਇਹ ਰੂਲ ਬੰਦ ਹੋ ਗਿਆ ਸੋ ਉਹ ਬੱਚੇ ਠੱਗੇ ਹੋਏ ਮਹਿਸੂਸ ਕਰ ਰਹੇ ਨੇ ਤੇ ਜ਼ਰੂਰ ਆਪਾਂ ਕੁਝ ਕੁ ਕਾਲਾਂ ਵੀ ਲਵਾਂਗੇ ਤੇ ਜੇ ਤੁਸੀਂ ਕਾਲ ਵੀ ਸਟੂਡੀਓ 'ਚ ਕਰ ਸਕਦੇ ਹੋ ਨੰਬਰ ਆ 416-233-7368 ਤੁਹਾਨੂੰ ਕੀ ਲੱਗ ਰਿਹਾ ਪ੍ਰੋਟੈਸਟ ਸਹੀ ਆ ਤੇ ਕਿੱਦਾਂ ਬੱਚਿਆਂ ਦੀ ਇਹ ਮੰਗ ਨੂੰ ਅਪਰੂਵ ਕਰਾਇਆ ਜਾ ਸਕਦਾ ਪ੍ਰੋਟੈਸਟ ਦੇ ਨਾਲ ਕਿ ਇਹਨਾਂ ਦਾ ਸਾਥ ਚਾਹੀਦਾ ਕਿੱਦਾਂ ਇਹ ਗੱਲ ਨੂੰ ਛੇਤੀ ਤਾਂ ਕਿ ਬੱਚੇ ਸੜਕਾਂ 'ਤੇ ਬੈਠੇ ਆ ਉਹਨਾਂ ਨੂੰ ਇੱਕ ਅਸ਼ੋਰੈਂਸ ਮਿਲੇ ਕਿ ਹਾਂ ਭਾਈ ਸਾਡਾ ਹੱਲ ਹੋਊਗਾ ਤੇ ਤੁਸੀਂ ਵੀ ਜੇ ਕੋਈ ਤੁਹਾਡੇ ਕੋਲ ਸੁਜੈਸ਼ਨ ਆ ਤਾਂ ਸਾਨੂੰ ਜ਼ਰੂਰ ਸਟੂਡੀਓ ਕਾਲ ਕਰ ਸਕਦੇ ਨੰਬਰ 416-233-7368 ਮਹਿਕਦੀਪ ਜੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੇ ਉਮੀਦ ਆ ਕਿ ਸਾਰੀ ਕਮਿਊਨਿਟੀ ਤੁਹਾਡਾ ਸਾਥ ਵੀ ਦੇਊਗੀ ਤੇ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੂਗਾ ਸਾਡੇ ਨਾਲ ਕਾਲਰ ਵੀ ਨੇ ਉਹਨਾਂ ਦੇਖਦੇ ਹਾਂ ਕੀ ਕਹਿਣਾ ਇਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲਵਾਂਗੇ 6556 ਨੰਬਰ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ
2: ਬਾਈ ਮੈਨੂੰ ਤਾਂ ਇੱਕ ਗੱਲ ਨੀ ਸਮਝ ਆਉਂਦੀ ਪਈ ਯਾਰ ਸਾਡੇ ਪੰਜਾਬੀਆਂ ਨੂੰ ਹੋਇਆ ਕੀ ਹੈ ਹਨਾ ਤੇ ਸਿਰਫ ਕੈਨੇਡਾ ਦੇ ਪਿੱਛੇ ਜੇ ਕੈਨੇਡਾ ਕੈਨੇਡਾ ਉੱਥੋਂ ਸਟੂਡੈਂਟ ਆ ਜਾਓ ਫੀਸਾਂ ਭਰ ਦੋ ਇੱਥੇ ਆ ਕੇ ਬਿਜ਼ਨਸ ਚ ਐਡਮਿਸ਼ਨ ਲੈ ਲਓ। ਮੈਂ ਬਾਈ ਜੀ ਆਪਣੀ ਮਾਸਟਰਸ ਕਰਕੇ ਨਾ ਇੰਗਲੈਂਡ ਤੋਂ ਮੈਂ ਆਇਆ ਸੀਗਾ, ਮਾਸਟਰਸ ਕੀਤੀ ਸੀ ਡਿਗਰੀ ਮੈਂ ਇੱਥੇ, ਮੇਰੇ 8 ਮਹੀਨੇ ਚ ਮੇਰਾ ਉੱਥੋਂ ਇੰਗਲੈਂਡ ਤੋਂ ਪੀ ਆਰ ਹੋ ਗਿਆ ਸੀ। ਹੁਣ ਮੈਂ ਸਿਟੀਜ਼ਨ ਹੈਗਾ, ਚਲੋ ਮੈਂ ਤਾਂ 12-15 ਸਾਲ ਹੋ ਗਏ। ਸਿਰਫ $440 ਲੱਗੇ ਸੀ ਮੇਰੇ ਇੱਕ ਏਅਰ ਟਿਕਟ ਤੇ, ਇੱਕ $440। ਯਾਰ ਤੁਸੀਂ ਉੱਥੇ ਰਹਿ ਕੇ, ਇੰਡੀਆ ਚ ਰਹਿ ਕੇ ਪੜ੍ਹ ਲਓ, ਉੱਥੇ ਡਿਗਰੀਆਂ ਕਰ ਲਓ, ਕੋਈ ਮਾਸਟਰਸ ਕਰ ਲਓ, ਬਿਜ਼ਨਸ ਕਰ ਲਓ, ਕੁਛ ਕਰ ਲਓ, ਤੇ ਕੋਈ ਡਿਗਰੀ ਲੈ ਲਓ, ਤੁਹਾਨੂੰ ਫੈਡਰਲ ਸਕਿੱਲਡ ਵਰਕਰ ਜੇ ਤੁਹਾਨੂੰ ਇੱਥੇ ਕੰਮ ਮਿਲਦਾ, ਐਕਸਪ੍ਰੈਸ ਐਂਟਰੀ ਚ ਮਿਲਦਾ
0: ਬਾਈ,
2: ਤੁਹਾਡਾ ਪੀ ਆਰ ਹੁੰਦਾ।
0: ਇਹ ਚੀਜ਼ ਚਲੋ ਓਕੇ ਆ, ਪੜ੍ਹਾਈ ਲਿਖਾਈ ਕਰਨ ਨੂੰ ਤਾਂ ਸਾਰੇ ਬੰਦੇ ਰੈਡੀ ਨੇ, ਪਰ ਜਿਹੜਾ ਇਹਨਾਂ ਦਾ ਪੁਆਇੰਟ ਆ ਕਿ ਜਦੋਂ ਕੋਈ ਕੰਟਰੀ ਦੇ ਵਿੱਚ ਤੁਸੀਂ ਦਾਖਲਾ ਲੈਣੇ ਹੋ, ਕਾਲਜ ਚ ਦਾਖਲਾ ਲੈਣੇ, ਇਦੋਂ ਬਾਅਦ ਚ ਰੂਲ ਬਦਲ ਜਾਣ, ਉਹ ਤਾਂ ਫਿਰ ਜਸਟੀਫਾਈ ਨਹੀਂ ਨਾ ਕਰ ਸਕਦੇ ਹੋ। ਉਹ ਟੌਪਿਕ ਤਾਂ ਅਲੱਗ ਰਹਿ ਗਿਆ ਕਿ ਤੁਸੀਂ ਇੰਡੀਆ ਵੀ ਤਰੱਕੀ ਕਰ ਸਕਦੇ, ਇੱਥੇ ਵੀ ਕਰ ਸਕਦੇ ਹੋ, ਪਰ ਇਹ ਮੈਨੂੰ ਤਾਂ ਬੱਚੇ ਬਿਲਕੁਲ ਸਹੀ ਲੱਗ ਰਹੇ ਨੇ।
2: ਨਹੀਂ ਮੈਂ ਤੁਹਾਡੀ ਗੱਲ ਮੰਨ ਗਿਆ, ਪਰ ਇੱਥੋਂ ਇਸ ਕੰਟਰੀ ਚੋਂ ਇਹਨਾਂ ਨੂੰ ਕੱਢ ਨਹੀਂ ਸਕਦਾ ਕੋਈ, ਜੇ ਘਬਰਾਉਣ ਦੇ ਨਾ ਘਬਰਾਉਣ, ਇਸ ਕੰਟਰੀ ਕੈਨੇਡਾ ਇਹੋ ਜਿਹੀ ਹੈ, ਇਹਨਾਂ ਨੂੰ ਕੱਢ ਨਹੀਂ ਕੋਈ ਸਕਦਾ।
0: ਨਹੀਂ ਕੱਢਣ ਜਾਣਾ ਵੀ ਨਹੀਂ, ਆਪਾਂ ਸਾਰਿਆਂ ਨੇ ਸਾਥ ਦੇਣਾ ਗਾ, ਕਿਉਂਕਿ ਜਿਹੜੇ ਬੱਚੇ ਚੰਗੇ ਭਵਿੱਖ ਲਈ ਆਏ ਨੇ ਤਾਂ ਉਹਨਾਂ ਨੂੰ ਫੇਰ ਚਾਂਸ ਤਾਂ ਦੇਣਾ ਚਾਹੀਦਾ।
2: ਭਾਈ ਜੀ ਪਤਾ ਗੱਲ ਕੀ ਹੈ, ਇਹ ਵੋਟ ਬੈਂਕ ਨਹੀਂ ਹੈਗੀ,
0: ਸਟੂਡੈਂਟ ਬੈਂਕ ਬਾਈ ਜੀ ਮੈਂ ਤੁਹਾਨੂੰ ਪੂਰੀ ਚੀਜ਼ ਸਮਝਾਉਣਾ ਸ਼ੁਕਰੀਆ ਥੈਂਕ ਯੂ ਪੂਰਾ ਸੁਣਿਆ ਮੈਂ ਇੱਕ ਤੁਹਾਨੂੰ ਇਹਦਾ ਸਟਾਰਟ ਕਿੱਥੋਂ ਹੋਏਗਾ ਲੋ ਵੀ ਤੁਹਾਨੂੰ ਦੱਸਾਂਗਾ ਸਟੂਡੀਓ ਨੰਬਰ ਆ 400 16 200 33 73 68 400 16 200 33 73 ਸਾਥ ਜਿਹੜਾ ਤੁਹਾਡਾ ਦਿੱਤਾ ਜਾਵੇਗਾ। ਬਾਕੀ ਜੇ ਤੁਸੀਂ ਬਾਈ ਜੀ ਦੀ ਗੱਲ ਨੂੰ ਕੋਈ ਕਰਨਾ ਚਾਹੁੰਦੇ ਹੋ ਕ੍ਰੋਸ ਐਗਜ਼ਾਮਿਨ ਤਾਂ ਕਰ ਸਕਦੇ।
1: ਮੈਂ ਇਹਦੇ ਚ ਤਾਂ ਚਲੋ ਆਪਣਾ ਤਾਂ ਮੈਟਰੀ ਮਤਲਬ ਜਿਵੇਂ ਤੁਸੀਂ ਆਪ ਹੀ ਆਲਰੇਡੀ ਮਤਲਬ ਉਹਦੇ ਤੇ ਆਰਗੂ ਕੀਤਾ ਵੀ ਉਹ ਤਾਂ ਮੈਟਰੀ ਟੋਟਲੀ ਡਿਫਰੈਂਟ ਆ,
0: ਟੋਟਲੀ ਡਿਫਰੈਂਟ
1: ਚੀਜ਼ ਆ। ਦੁਨੀਆ ਹੀ ਚਾਹੁੰਦੀ ਆ ਵੀ ਉਹਦਾ ਫਿਊਚਰ ਬੈਟਰ ਹੋਵੇ, ਅਸੀਂ ਵੀ ਇੱਕ ਚੰਗੇ ਭਵਿੱਖ ਲਈ ਆਏ ਆ ਹਰ ਕੋਈ, ਮਤਲਬ ਤੁਸੀਂ ਵੀ ਜਿਹੜੇ ਭਾਈ ਨੇ ਕਾਲ ਕੀਤੀ ਉਹ ਵੀ, ਮਤਲਬ ਕਿਸੇ ਨੂੰ ਵੀ ਚੱਕ ਲਓ ਚੰਗੇ ਭਵਿੱਖ ਲਈ। ਮਤਲਬ ਮਾਈਗ੍ਰੇਸ਼ਨ ਸਦੀਆਂ ਜਦੋਂ ਤੋਂ ਦੁਨੀਆ ਆ ਅਸੀਂ ਤਾਂ ਦੇਖ ਰਹੇ ਹਾਂ ਵੀ ਮਾਈਗ੍ਰੇਸ਼ਨ ਹੁੰਦੀ ਆ ਚੰਗੇ ਭਵਿੱਖ ਲਈ ਹੁੰਦੀ ਆ, ਉਹੀ ਚੰਗੇ ਭਵਿੱਖ ਲਈ ਇਹ ਬੱਚੇ ਆਏ ਆ। ਤੇ
0: ਉਹੀ ਹੈ ਨਾ, ਆਪਾਂ ਕਈ ਵਾਰ ਆਪਦੀ ਜਗ੍ਹਾ ਚ ਲੱਗ ਕੇ ਆਪਣਾ ਦੁਨੀਆ ਗਲਤ ਆ, ਪਰ ਉਹਨਾਂ ਦੇ ਜਿਵੇਂ ਕਹਿੰਦੇ ਪੈਰਾਂ ਚ ਪੈਰ ਪਾ ਕੇ ਦੇਖਾਂਗੇ ਤਾਂ ਕਾਫੀ ਚੀਜ਼। ਦਪਿੰਦਰ ਜੀ ਨੇ ਸਾਡੇ ਨਾਲ ਅਗਲੇ ਕਾਲਰ, ਬਾਈ ਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ
0: ਜੀ
2: ਟੌਪਿਕ ਬਹੁਤ ਵਧੀਆ ਜਿਵੇਂ ਕਾਲਰ ਕਹਿ ਰਹੇ ਸੀ, ਕੈਨੇਡਾ ਜਿਹੜਾ ਮੋਸਟਲੀ ਬੱਚੇ ਈਜ਼ਲੀ ਬਾਹਲਾ ਰਿਸਰਚ ਕੀਤੇ ਬਿਨਾਂ ਇੱਕ ਕਰ ਲੈਂਦੇ ਨੇ। ਇੱਕ ਰੀਜ਼ਨ ਉਹਦਾ ਬਹੁਤ ਵੱਡਾ ਕਿ ਸ਼ੁਰੂ ਤੋਂ ਕੈਨੇਡਾ ਬੜਾ ਸਮੂਥ ਤੇ ਟ੍ਰਾਂਸਪੇਰੈਂਟ ਤੇ ਨਿਊਕਮਰਸ ਲਈ ਵੈਲਕਮਿੰਗ ਰਿਹਾ, ਤਾਂ ਇਹ ਪੁਆਇੰਟ ਵੈਲਿਡ ਆ ਕਿ ਜੇ ਐਡਮਿਸ਼ਨ ਹੋਣ ਤੋਂ ਬਾਅਦ ਹੁਣ ਇੱਕ ਬੱਚਾ ਜੇ 50 ਲੱਖ ਦਾ ਕੋਰਸ ਚੱਕਦਾ, 60 ਲੱਖ ਦਾ ਚੱਕਦਾ, ਉਹ ਇਕੱਲੀ ਡਿਗਰੀ ਲੈਣ ਨਹੀਂ ਆਇਆ, ਉਹ ਅੱਗੇ ਪੋਟੈਂਸ਼ੀਅਲ ਇਨਕਮ ਦੇਖਣ ਆਇਆ ਕਿ ਮੈਂ ਲੈ ਕੇ ਕੁਛ ਕਮਾਊਂਗਾ, ਮੈਂ ਕੁਛ ਆਪਦਾ ਕਰਜ਼ਾ ਪੂਰਾ ਕਰੂੰਗਾ ਜਾਂ ਉਹਦਾ ਫਿਊਚਰ ਬਣਾਊਂਗਾ। ਤਾਂ ਆਈ ਥਿੰਕ ਲੀਗਲੀ ਸਟੈਂਡ ਕਰਦਾ ਇਹ, ਤੇ ਨੋਰਮਲੀ ਇਹੋ ਜਿਹੇ ਕੇਸਿਸ ਦੀ ਲੀਗਲੀ ਕਾਰਵਾਈ ਲੈਣ ਲਈ ਈਜ਼ੀ ਹੁੰਦਾ ਜੇ ਤੁਹਾਨੂੰ ਜ਼ਿਆਦਾ ਸਪੋਰਟ ਮਿਲ ਜੇ ਜਾਂ ਲੋਕਲ ਕਿਸੇ ਪੋਲੀਟੀਸ਼ੀਅਨ ਦਾ ਥੋੜਾ ਜਿਹਾ ਹੈਲਪ ਮਿਲ ਜੇ ਤਾਂ ਫਾਸਟ ਟਰੈਕ ਹੋ ਜਾਂਦੇ ਆ। ਪਰ ਜਿੱਥੇ ਇਹ ਚੀਜ਼ ਡਿਵੇਟ ਹੋ ਜਾਂਦੀ ਹੈ ਉਹ ਇਹ ਹੋ ਜਾਂਦੀ ਹੈ ਕਿ ਜਿਹੜੇ ਜੈਨੂਇਨ ਕੇਸ ਨੇ ਜਿਨ੍ਹਾਂ ਨੂੰ ਜੈਨੂਇਨ ਇੰਪੈਕਟ ਹੈ, ਕਿ ਤੁਸੀਂ ਲਿੱਤਾ ਉਦੋਂ ਰੂਲ ਸੀ ਕਿ ਜੀ ਤੁਹਾਨੂੰ 2 ਸਾਲ ਦਾ ਦਿੱਤਾ ਜਾਊਗਾ ਇਸ਼ੂ, ਬਾਅਦ ਚੋਂ ਤੁਹਾਡੇ ਕਾਲਜ ਨੇ ਕੁਛ ਪਿੱਛੇ ਬੈਕਗਰਾਉਂਡ ਚ ਚੇਂਜ ਕਰਤਾ ਕੋਈ ਫਾਈਨ ਪ੍ਰਿੰਟ ਦੇ ਵਿੱਚ ਜਿਹਦੇ ਕਰਕੇ ਤੁਸੀਂ ਇੰਪੈਕਟ ਹੋ ਗਏ, ਉਹ ਤਾਂ ਲੀਗਲ ਕੇਸਿਸ ਹੈ।
0: ਹਾਂ, ਕਿਉਂਕਿ ਮੰਨ ਲਓ ਜੀ ਜਦੋਂ ਕਿਸੇ ਬੱਚੇ ਨੇ ਐਡਮਿਸ਼ਨ ਲੈਣੀ ਹੈ ਬਾਈ ਜੀ, ਹੁਣ ਉਹਦੇ ਕੋਲ 2 ਆਪਸ਼ਨਾਂ ਨੇ, ਕਾਲਜ ਏ ਤੇ ਕਾਲਜ ਬੀ, ਦੋਨੇ ਜਾਣੇ ਜਿਹੜੇ ਇਹ ਪ੍ਰੋਮਿਸ ਕਰ ਰਹੇ ਨੇ ਕਿ ਸਟੱਡੀ ਤੋਂ ਬਾਅਦ ਤੁਹਾਨੂੰ ਭਾਈ ਵਰਕ ਪਰਮਿਟ ਮਿਲੂਗਾ, ਤੇ ਇਸ ਤੋਂ ਬਾਅਦ 2 ਸਾਲਾਂ ਬਾਅਦ ਕਾਲਜ ਏ ਨੂੰ ਕਹਿ ਦੇਣ ਕਿ ਨਹੀਂ ਜੀ ਹੁਣ ਇਹ ਕਾਲਜ ਵੈਲਿਡ ਨਹੀਂ ਰਿਹਾ। ਹੋਣਾ ਤਾਂ ਇਹ ਚਾਹੀਦਾ ਕਿ ਗੋਇੰਗ ਫਾਰਵਰਡ ਜਿਹੜੀ ਐਡਮਿਸ਼ਨ ਹੋਣਗੀਆਂ ਉਹਨਾਂ 'ਤੇ ਇਹ ਰੂਲ ਲਾਗੂ ਹੋਣਾ ਚਾਹੀਦਾ, ਪਰ ਉਹ ਪਿਛਲੇ 2 ਸਾਲਾਂ ਲਈ ਵੀ ਰਗੜ ਕੇ ਫਿਰ ਉਹਨਾਂ ਨੇ ਤਾਂ ਠੱਗੇ ਮਹਿਸੂਸ ਕਰਨਾ ਨਾ।
2: ਹਾਂਜੀ, ਸੋ ਇਹ ਜਿਹੜਾ ਹੁੰਦਾ ਨਾ ਜਿਵੇਂ ਕਿਸੇ ਵੀ ਪ੍ਰੋਟੈਸਟ ਦਾ ਸਟੈਂਡਰਡ ਹੁੰਦਾ ਜੀ ਕਿ ਇਹ ਤਾਂ ਹੋ ਗਿਆ ਵੈਲਿਡ ਕੇਸ, ਐਂਡ ਆਈ ਥਿੰਕ ਜੇ ਕੋਰਟਸ ਜਾਣਗੇ ਇਹਨਾਂ ਨੂੰ ਥੋੜੀ ਜਿਹੀ ਵੀ ਸਪੋਰਟ ਮਿਲੂਗੀ ਇਹ ਹੋਲਡ ਈਜ਼ੀਲੀ ਕਰ ਜਾਂਦੇ ਨੇ। ਇੱਥੇ ਕਿਸੇ ਵੀ ਲਾਇਰ ਲਈ, ਇਮੀਗ੍ਰੇਸ਼ਨ ਲਾਇਰ ਲਈ ਜਾਂ ਦੂਜੇ ਲਾਇਰ ਲਈ ਸਟੇ ਲੈਣਾ ਤੇ ਇਹਨਾਂ ਨੂੰ ਕਰਾਉਣਾ ਈਜ਼ੀ ਹੈ। ਪ੍ਰੋਬਲਮ 2 ਆ ਜਾਂਦੀ ਹੈ, ਇੱਕ ਤਾਂ ਆਪਣੀ ਕਮਿਊਨਿਟੀ, ਈਵਨ ਦੋ ਵੀ ਆਰ ਗੁੱਡ, ਬਟ ਆਪਾਂ ਆਪਣੇ ਬੱਚੇ ਨੂੰ ਐਕਸਪਲੋਇਟ ਵੀ ਬਹੁਤ ਕਰਦੇ ਆ, ਆਪਾਂ ਨੂੰ ਪੈਸਾ ਦਿਖਦਾ ਇਹਨਾਂ ਨੂੰ ਲੰਬਾ ਲਟਕਾਓ, ਇਹਨਾਂ ਤੋਂ ਹੋਰ ਪੈਸੇ ਲੈ ਲਓ ਵਿਚਾਰੇ ਓਕੇ। ਦੂਜਾ ਜਿਹੜੇ ਦੂਜੇ ਬੱਚੇ ਏਦਾਂ ਹੀ ਆ ਕੇ ਨਾਲ ਰਲ ਜਾਂਦੇ ਆ, ਉਹਨਾਂ ਦਾ ਕੋਈ ਵੈਲਿਡ ਰੀਜ਼ਨ ਵੀ ਨਹੀਂ ਹੁੰਦਾ, ਉਹਨੂੰ ਲੱਗਦਾ ਕਿ ਇਸ ਪ੍ਰੋਟੈਸਟ ਬਹਿ ਕੇ ਸਾਨੂੰ ਵੀ ਸ਼ਾਇਦ ਸਿਟੀਜ਼ਨਸ਼ਿਪ ਜਾਂ ਪੀ ਆਰ ਜਾਂ ਵਰਕ ਪਰਮਿਟ ਮਿਲ ਜਾਓ, ਉਹ ਉਹਨਾਂ ਕੋਲ ਕੋਈ ਬੇਸ ਨਹੀਂ ਹੁੰਦਾ, ਪਰ ਉਹ ਪੂਰਾ ਪ੍ਰੋਟੈਸਟ ਖਰਾਬ ਕਰ ਦਿੰਦੇ ਆ। ਆਈ ਥਿੰਕ ਜਿਹੜੇ ਪਿਛਲੇ ਕਾਲਜ ਸੀ ਮੋਸਟਲੀ ਲੋਕਾਂ ਦੀ ਜਿਹੜੀ ਫਰਸਟ੍ਰੇਸ਼ਨ ਆਉਂਦੀ ਆ ਉਹ ਦੂਜੀ ਕੈਟੇਗਰੀ ਤੋਂ ਆਉਂਦੀ ਹੈ, ਪਹਿਲੀ ਤੋਂ ਕਿਸੇ ਦੀ ਨਹੀਂ ਆਉਂਦੀ ਗੀ। ਪਹਿਲਾਂ ਵੈਲਿਡ ਹੈ, ਕੋਰਟ 'ਚ ਜਾਓ, ਈਜ਼ੀ ਸਟੇ ਹੈ, ਅਗਰ ਉਹਨਾਂ ਨੂੰ ਰਾਈਟ ਰੈਪ੍ਰੈਜੈਂਟੇਸ਼ਨ ਤੇ ਰਾਈਟ ਗਾਈਡੈਂਸ ਮਿਲਦੀ ਹੈ।
0: ਸ਼ੁਕਰੀਆ,
2: ਦੂਜੀ ਕੈਟੇਗਰੀ ਜ਼ਿਆਦਾ ਖਰਾਬ ਕਰਦੀ ਹੈ।
0: ਹਾਂ, ਥੈਂਕ ਯੂ ਜੀ, ਸ਼ੁਕਰੀਆ। ਸਟੂਡੀਓ ਦਾ ਨੰਬਰ ਆ 416-233-7368, 416-233-7368। ਬਾਈ ਜੀ, ਜੇ ਬਾਈ ਜੀ ਦਾ ਕਹਿਣਾ ਕਿ ਕਈ ਵਾਰ ਜੇ ਇਕੱਲੀ ਇੱਕ ਮੰਗ ਆ ਕਿ ਵਰਕ ਪਰਮਿਟ ਭਾਈ ਇਹ ਸਾਨੂੰ ਮਿਲਣੇ ਚਾਹੀਦੇ ਆ, ਜਾਂ ਇਹਦੇ ਨਾਲ ਕੁਝ ਹੋਰ ਮੰਗਾਂ ਵੀ ਐਡ ਆਨ ਹੋ ਚੁੱਕੀਆਂ ਨੇ ਪੀ ਆਰ ਸਿਟੀ ਨੂੰ ਲੈ ਕੇ, ਉਹ ਕਹਿੰਦੇ ਫਿਰ ਪੂਰਾ ਪ੍ਰੋਟੈਸਟ ਕਿਸੇ ਹੋਰ ਡਾਇਰੈਕਸ਼ਨ ਚਲੇ ਜਾਂਦਾ।
1: ਨਹੀਂ, ਏਦਾਂ ਦਾ ਕੁਛ ਨੀ, ਸਿਰਫ ਵਰਕ ਪਰਮਿਟ ਹੀ ਮੰਗ ਆ, ਕਿਉਂਕਿ ਉਹ ਅਕੋਰਡਿੰਗ ਟੂ ਐਲੀਜੀਬਿਲਟੀ ਸਾਡਾ ਹੱਕ ਵੀ ਬਣਦਾ। ਅਸੀਂ ਆਪਦੇ ਵੱਲੋਂ ਪੜ੍ਹਾਈ ਕੀਤੀ ਹੈ, ਜਿਹੜੇ ਕਾਲਜ ਦੇ ਵਿੱਚ ਇਹਨਾਂ ਨੇ ਉਦੋਂ ਬੁਲਾਇਆ ਸੀ ਉਹ ਐਲੀਜੀਬਲ ਸੀ ਪੀ ਜੀ ਡਬਲਯੂ ਪੀ ਲਈ। ਲੇਟਰ ਆਨ ਮਤਲਬ ਜਿੱਦਾਂ ਮੈਂ ਦੱਸਿਆ ਵੀ ਰੂਲ ਚੇਂਜ ਹੋਏ ਆ, ਤੇ ਉਹਦੇ ਚ ਸਾਨੂੰ ਗ੍ਰੈਂਡ ਫਾਦਰ ਕਰਨਾ ਚਾਹੀਦਾ ਸੀ, ਉਹ ਨਹੀਂ ਕੀਤਾ, ਤਾਂ ਸਾਡੇ ਵਰਕ ਪਰਮਿਟ ਜਿਹੜੇ ਦੋ ਆਏ ਨੀ ਵੀ ਅਸੀਂ ਐਪਲੀਕੇਸ਼ਨ ਲਾਈ। ਜੇ ਨਾਰਮਲ ਤੁਸੀਂ ਦੇਖੋਗੇ ਨਾ ਤਾਂ ਪੀ ਜੀ ਡਬਲਯੂ ਮਤਲਬ ਮਹੀਨੇ ਦੋ ਮਹੀਨੇ ਚ ਆ ਰਹੇ ਨੇ, ਪਰ ਸਾਡੇ 2024 ਤੋਂ ਲੈ ਕੇ ਹੁਣ ਤੱਕ ਵੀ ਮਤਲਬ ਕੁਛ ਕੁ ਐਪਲੀਕੈਂਟਸ ਏਦਾਂ ਦੇ ਆ ਜਿਨ੍ਹਾਂ ਨੇ ਜਨਵਰੀ 2024 ਤੋਂ ਵਰਕ ਪਰਮਿਟ ਲਾਇਆ ਜਾਂ ਜੂਨ 2024 ਚ ਵਰਕ ਪਰਮਿਟ ਲਾਇਆ, ਹੁਣ ਤੱਕ ਉਹਨਾਂ ਦੀਆਂ ਐਪਲੀਕੇਸ਼ਨ ਹੋਲਡ ਕੀਤੀਆਂ ਗਈਆਂ, ਹੁਣ ਜਾ ਕੇ ਰਿਫਿਊਜ਼ਲ ਦਿੱਤੀਆਂ ਗਈਆਂ ਨੇ। ਮਤਲਬ ਇਹ ਸਮਾਂ ਵੀ ਬਰਬਾਦ ਹੋਇਆ ਇੰਨਾ, ਤੇ ਉਹਦੇ ਚ ਤੁਸੀਂ ਦੇਖੋ ਵੀ ਮਤਲਬ ਕੋਈ ਮੂੰਹ ਸਿਰ ਨੀ ਉਹ ਚੀਜ਼ ਦਾ ਬਣਦਾ ਜਦੋਂ ਤੁਸੀਂ 2 ਸਾਲਾਂ ਬਾਅਦ ਆ ਕੇ ਸਿਰਫ ਇੱਕ ਰਿਫਿਊਜ਼ਲ ਦੇ ਦਿੰਦੇ ਹੋ, ਵੀ ਉਹਦਾ ਵੀ ਕੋਈ ਬੇਸ ਗਰਾਊਂਡ ਕੋਈ ਨਹੀਂ ਹੁੰਦਾ।
0: ਅਗਲੀ ਕਾਲ ਹੈ 5161 ਨੰਬਰ ਆ, ਸਤਿ ਸ੍ਰੀ ਅਕਾਲ ਜੀ।
3: ਹਾਂਜੀ, ਸਤਿ ਸ੍ਰੀ ਅਕਾਲ ਜੀ
0: ਜੀ।
3: ਸਭ ਤੋਂ ਪਹਿਲਾਂ ਧੰਨਵਾਦ ਭਾਜੀ ਤੁਹਾਡਾ ਇਹ ਮਸਲਾ ਚੁੱਕਣ ਦੇ ਲਈ
0: ਜੀ।
3: ਅਸੀਂ ਐਜ਼ ਏ ਪੰਜਾਬੀ ਕਹਿ ਲਓ, ਐਜ਼ ਏ ਇਨਸਾਨ ਹੋਣ ਦੇ ਨਾਂ ਤੇ, ਜਿਹੜਾ ਇਸ ਵੇਲੇ ਜਿਹੜੇ ਇੰਨੇ ਟਾਈਮ ਤੋਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਕਦੇ ਕਿਸੇ ਪ੍ਰੋਵਿੰਸ ਦੇ ਵਿੱਚ ਕਦੇ ਕਿਸੇ ਪ੍ਰੋਵਿੰਸ ਦੇ ਵਿੱਚ, ਉਹ ਆਪਣੀ ਆਵਾਜ਼ ਚੁੱਕ ਰਹੇ ਆ, ਐਂ ਤਾਂ ਹੋ ਨਹੀਂ ਸਕਦਾ ਵੀ ਮਤਲਬ ਇਹਨਾਂ ਦੀ ਹੀ ਗਲਤੀ ਆ, ਹਨਾ। ਮਤਲਬ ਅਸੀਂ ਹਰ ਵਾਰੀ ਆਪਣੇ ਆਪਣੇ ਬੱਚਿਆਂ ਨੂੰ ਕਹਿ ਲਓ ਵੀ ਜਾਂ ਆਪਣੇ ਸਟੂਡੈਂਟਾਂ ਨੂੰ ਬਲੇਮ ਕਰਨ ਬਹਿ ਜਾਂਦੇ ਹਾਂ, ਤੇ ਇਹ ਜਿਹੜਾ ਇਹਨਾਂ ਦੇ ਨਾਲ ਫਰੋਡ ਹੋਇਆ, ਜੇ ਕਿਸੇ ਬੰਦੇ ਨੂੰ ਹੁਣ ਕੋਈ ਵੈਸੇ ਬੰਦਾ ਜਿਹਦੀ ਕੋਈ ਸਮਝ ਕਹਿ ਲਓ ਵੀ ਘੱਟ ਹੈਗੀ ਆ ਜਾਂ ਸਮਝਣੇ ਨਹੀਂ ਚਾਹੁੰਦਾ, ਉਹ ਤਾਂ ਇਹਦੇ ਅਗੇਂਸਟ ਖੜੂਗਾ। ਪਰ ਜਿਹੜਾ ਇਸ ਬੰਦੇ ਜਿਹਨੇ ਵੀ ਇਸ ਮਸਲੇ ਨੂੰ ਦੇਖਿਆ ਕੋਲੋਂ ਸਮਝਿਆ, ਉਹ ਬੰਦੇ ਨੂੰ ਇਹ ਬਿਲਕੁਲ ਕਲੀਅਰ ਆ ਵੀ ਇਹ ਅੱਜ ਤੱਕ ਦਾ ਜਿਹੜਾ ਇਮੀਗ੍ਰੇਸ਼ਨ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਫਰੋਡ ਆ ਜਿਹੜਾ ਇਹਨਾਂ ਸਟੂਡੈਂਟਸ ਦੇ ਨਾਲ ਹੋਇਆ। ਇਹ ਫਰੋਡ ਕਰਨ ਦੇ ਵਿੱਚ ਸਾਡੇ ਪੋਲੀਟੀਕਲ ਲੀਡਰ, ਚਾਹੇ ਉਹ ਸਾਡੇ ਮਤਲਬ ਪੰਜਾਬੀ ਭਾਈਚਾਰੇ ਦੇ ਵੀ ਨੇ, ਉਹਦੇ ਚ ਵੱਡੀ ਗਿਣਤੀ ਉਹ ਕਿਸੇ ਵੀ ਪਾਰਟੀ ਚ ਨੇ, ਤੇ ਵਿੱਚ ਹੀ ਇਹ ਸਾਰੇ ਐਜੂਕੇਸ਼ਨ ਮਾਫੀਆ ਇਹਨਾਂ ਦੇ ਲਈ ਅਸੀਂ
0: ਇਹਨਾਂ ਜਦੋਂ ਉੱਪਰੋਂ ਆਰਡਰ ਆ ਜਾਂਦੇ ਨੇ ਕਿ ਭਾਈ ਹੁਣ ਇਮੀਗ੍ਰੇਸ਼ਨ ਬਹੁਤ ਹੋ ਗਈ ਤੇ ਇਹਨੂੰ ਕੰਟਰੋਲ ਕਰੋ, ਵਾਪਸ ਭੇਜੋ, ਪੀ ਆਰ ਦੇ ਰੂਲ ਹਾਰਡ ਹੋ ਗਏ, ਪਰ ਉਹਦੇ ਵਿੱਚ ਆਪਦੇ ਲਿਖੇ ਰੂਲ ਨੀ ਜਦੋਂ ਓਵਰਨਾਈਟ ਬਦਲ ਦਿੱਤਾ ਜਾਂਦਾ ਤਾਂ ਬੱਚੇ ਸੜਕਾਂ ਤੇ ਆ ਜਾਂਦੇ ਨੇ ਬਾਈ ਜੀ। ਜੇ ਅਸਲ ਦੇ ਵਿੱਚ ਦੇਖੀਏ, ਜਿਹੜੇ ਬੱਚੇ ਨੇ ਇੰਡੀਆ ਤੋਂ ਇੱਕ ਡਰੀਮ ਲੈ ਕੇ ਪੈਸੇ ਲਾ ਕੇ, ਚਲੋ ਕੋਈ ਕਹਿੰਦਾ ਨਹੀਂ ਸੀ ਕਿ ਤੁਸੀਂ ਕਰਜ਼ਾ ਲੈ ਕੇ ਆਓ, ਪਰ ਬਹੁਤ ਪਰਿਵਾਰ ਆਉਂਦੇ ਨੇ, ਆਪਾਂ ਵੀ ਸਾਰਿਆਂ ਨੇ ਕਿਸੇ ਨਾ ਕਿਸੇ ਟਾਈਮ ਤੇ ਇਹ ਰਾਹ ਚੁਣੇ ਆ, ਪਰ ਫਿਰ ਉਹਨਾਂ ਨੇ ਠੱਗੇ ਮਹਿਸੂਸ ਕਰਨਾ ਹੀ ਕਰਨਾ ਜੀ। ਮੈਨੂੰ ਪੂਰਾ ਪ੍ਰੋਟੈਸਟ ਦੇ ਵਿੱਚ ਇਹ ਲੱਗ ਰਿਹਾ ਕਿ ਠੀਕ ਧਰੇ ਦੇ ਵਿੱਚ ਬੈਠੇ ਨੇ।
3: ਭਾਜੀ ਗੱਲ ਇੱਦਾਂ ਆ ਵੀ ਉੱਪਰੋਂ ਆਰਡਰ ਕੋਈ ਰੱਬ ਦਾ ਭੇਜਦਾ ਨੀ, ਉੱਪਰੋਂ ਆਰਡਰ ਉੱਪਰ ਵਾਲੇ ਕੌਣ, ਉੱਪਰ ਵਾਲੇ ਇਹੀ ਨੇ ਸਾਰੇ ਲੀਡਰਸ ਨੇ, ਇਹਨਾਂ ਦੀ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਉਹ ਕੌਣ ਬਣਾਉਂਦਾ, ਇਹੀ ਬਣਾਉਂਦੇ। ਇਮੀਗ੍ਰੇਸ਼ਨ ਪਾਲਿਸੀ ਕੌਣ ਬਣਾਉਂਦਾ, ਇਹ ਕੈਨੇਡਾ ਨੇ ਬਣਾਈ ਆ, ਰਾਈਟ। ਇਹ ਜਿਹੜੇ ਸਟੂਡੈਂਟਸ ਨੂੰ ਬੁਲਾਇਆ, ਇਹਨਾਂ ਨੇ ਇੰਨੇ ਸਟੱਡੀ ਪਰਮਿਟ ਇਸ਼ੂ ਕੀਤੇ, ਇੱਕ ਕਾਲਜ ਦੀ 500 ਸਟੂਡੈਂਟ ਦੀ ਕਪੈਸਿਟੀ ਆ, ਉਸ ਕਾਲਜ ਨੇ 1000 ਪਰਮਿਟ ਜਿਹੜੇ ਇਸ਼ੂ ਕੀਤੇ, ਉਹ ਕਿਹਨੂੰ ਪੁੱਛ ਕੇ ਕੀਤੇ? ਉਦੋਂ ਪੈਸਾ ਆਉਂਦਾ ਸੀ, ਜਦੋਂ ਪੈਸਾ ਆਇਆ ਉਦੋਂ ਕਿਸੇ ਨੇ ਇਹਨਾਂ ਦੀ ਰਿਐਕਸ਼ਨ ਨਹੀਂ ਉਹਨਾਂ ਦੇ ਉੱਤੇ ਲਾਈ। ਇਹ ਅਲਫਾ ਕਾਲਜ ਦੇ ਵਿੱਚ ਹੋਇਆ ਮਸਲਾ, ਉਸ ਤੋਂ ਬਾਅਦ ਅਲਗੋਮਾ ਯੂਨੀਵਰਸਿਟੀ ਹੋਇਆ, ਕਦੇ ਨਾਇਗਰਾ ਕਾਲਜ, ਕਦੇ ਇਹ ਇਹ ਹੋਣੀ ਪਿਛਲੇ 10 ਸਾਲਾਂ 'ਚ ਇੱਦਾਂ ਕਿਉਂ ਹੋਣ ਲੱਗਿਆ? ਇਹ ਬੰਦਿਆਂ ਨੂੰ ਇਹਨਾਂ ਤੋਂ ਪੈਸੇ ਆਉਂਦੇ ਸੀਗੇ, ਕਿਉਂਕਿ ਪੈਸੇ ਦੇ ਉੱਤੇ ਸਾਰੀ ਗੇਮ ਘੁੰਮ ਰਹੀ ਹੈ, ਪ੍ਰੋਫਿਟ ਆਉਂਦਾ ਸੀ, ਉਦੋਂ ਕਿਸੇ ਨੇ ਨਹੀਂ ਰੋਕਿਆ। ਜਿਹੜਾ ਤੁਸੀਂ ਕਹਿੰਦੇ ਆ ਵੀ ਇਹਨਾਂ ਨੂੰ ਕਿਹੜਾ ਕਿਸੇ ਨੇ ਸੱਦਾ ਦਿੱਤਾ ਵੀ ਤੁਸੀਂ ਲੋਨ ਚੱਕ ਕੇ, ਭਾਜੀ ਕਿਉਂ ਨਹੀਂ ਸੱਦਾ ਦਿੱਤਾ? ਬਿਲਕੁਲ ਅੱਜ ਹੁਣ ਵੀ ਪੰਜਾਬ ਨੂੰ ਜਿੰਨਾ ਲੁੱਟਣਾ ਸੀਗਾ ਉਹ ਲੁੱਟ ਲਿਆ। ਹੁਣ ਮਾਰਕ ਕਰਨੀ ਸਾਹਿਬ ਜਿਹੜੇ ਆਪਣੇ ਪ੍ਰਧਾਨ ਮੰਤਰੀ ਆ, ਉਹ ਬੰਬੇ ਗਏ ਆ, ਬੰਬੇ ਦੀਆਂ ਯੂਨੀਵਰਸਿਟੀਆਂ ਦੇ ਨਾਲ ਟਾਈ ਅਪ ਕਰਕੇ ਬੰਬੇ ਦੇ ਸਟੂਡੈਂਟਸ ਨੂੰ ਉਹ ਡਰੀਮ ਬੀਚਿਆ ਹੁਣ ਜਾਊਗਾ, ਕਿਉਂਕਿ ਪੰਜਾਬ ਦੇ ਵਿੱਚ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਵਿੱਚ ਆਈਲੈਟ ਸੈਂਟਰ ਬੰਦ ਹੋ ਗਏ। ਪਹਿਲਾਂ ਸਾਡੇ ਰਿਸ਼ਤੇਦਾਰ ਸਮਝਾਇਆ ਨਹੀਂ ਸੀ ਸਮਝਦੇ, ਹੁਣ ਸਾਡੇ ਰਿਸ਼ਤੇਦਾਰ ਆਉਣਾ ਨਹੀਂ ਚਾਹੁੰਦੇ ਕੈਨੇਡਾ, ਹੁਣ ਉਹਨਾਂ ਨੂੰ ਪਤਾ ਲੱਗ ਗਿਆ, ਰਾਈਟ। ਇਹ ਪ੍ਰੋਗਰਾਮ ਜਿਹੜਾ ਸਟੱਡੀ ਦਾ ਪ੍ਰੋਗਰਾਮ ਆ, ਇਹ ਪੀ ਆਰ ਦਾ ਪਾਥਵੇ ਕਹਿ ਕੇ ਵੇਚਿਆ ਆ ਇਹਨਾਂ ਨੇ। ਇਹਨਾਂ ਦੀਆਂ ਵੈਬਸਾਈਟਾਂ ਤੇ ਦੇਖ ਲਓ ਜਾ ਕੇ, ਇਹਨਾਂ ਦੇ ਜਿਹੜੇ ਮੰਤਰੀ ਆ ਉਹਨਾਂ ਨੇ ਅਫੀਸ਼ੀਅਲ ਟਵੀਟਸ ਕੀਤੇ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਟੱਡੀ ਕਰਨਾ, ਅਸੀਂ ਇਹ ਚਾਹੁੰਦੇ ਕਿ ਤੁਸੀਂ ਇੱਥੇ ਸਟੇ ਕਰੋ। ਕੋਵਿਡ ਦੇ ਵਿੱਚ 24 ਘੰਟੇ ਦਾ ਜਿਹੜਾ ਵਰਕਿੰਗ ਰਾਈਟ ਸੀਗਾ ਉਹ ਬੰਦ ਕਰਕੇ ਇਹਨਾਂ ਨੇ ਕਿਹਾ ਵੀ ਤੁਹਾਨੂੰ 40 ਘੰਟੇ ਖੋਲਾ, ਮਤਲਬ ਫੁੱਲ ਟਾਈਮ ਵਰਕਰ ਕਰ ਦਿੱਤੇ ਉਸ ਵੇਲੇ ਇਹਨਾਂ ਨੂੰ। ਹੁਣ ਅੱਛਾ, ਹੁਣ ਅੱਜ ਕੀ ਹੋ ਰਿਹਾ, ਜਦੋਂ ਸਟੂਡੈਂਟ ਆਉਣੇ ਬੰਦ ਹੋ ਗਏ, ਫਿਰ ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ, ਕਿਉਂਕਿ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਪ੍ਰੋਫਿਟ ਵਾਲਾ। ਇਹਨਾਂ ਕਾਲਜਾਂ ਨੇ ਵੱਡੀ ਗਿਣਤੀ, ਇੱਕ ਇੱਕ ਕਲਾਸ ਦੇ 150 ਵਿੱਚੋਂ 120 ਦੀ 30 ਇਹ ਨਿਆਣੇ ਐਡੇ ਤਾਂ ਅਨਪੜ੍ਹ ਨਹੀਂ ਹੈਗੇ, ਐਡੇ ਤਾਂ ਨਲਾਇਕ ਨਹੀਂ ਹੈਗੇ ਵੀ ਸਾਰੀ ਗੁੱਠਾ ਛਾਪ ਉੱਥੋਂ ਆ ਗਏ ਉੱਠ ਕੇ, ਰਾਈਟ। ਇਹਨਾਂ ਨੇ 150 ਨਿਆਣਾ ਫੇਲ ਕਰਨਾ ਸ਼ੁਰੂ ਕਰ ਦਿੱਤਾ। ਕਦੇ ਅਲਗੋਮਾ ਯੂਨੀਵਰਸਿਟੀ ਦੇ ਵਿੱਚ ਚਾਰ ਸਮੈਸਟਰ ਲਗਾਤਾਰ ਪ੍ਰੋਟੈਸਟ ਹੁੰਦਾ ਰਿਹਾ, ਫਿਰ ਸੈਂਟ ਕਲੇਅਰ ਕਾਲਜ ਦੇ ਵਿੱਚ, ਉਦੋਂ ਵੀ ਇਹਨਾਂ ਦੀ ਉਂਗਲਾਂ ਚੱਕੀਆਂ ਆਪਣੇ ਭਾਈਚਾਰੇ ਨੇ ਕਿ ਯਾਰ ਇਹ ਪੜ੍ਹੇ ਨਹੀਂ ਇੱਦਾਂ, ਉਹਦੇ ਵਿੱਚ ਟੋਪਰ ਨਿਆਣੇ ਸੀਗੇ। ਮਤਲਬ ਉਹ ਨਵਾਂ ਟ੍ਰੈਂਡ ਸ਼ੁਰੂ ਹੋਇਆ ਜਦੋਂ ਪਿੱਛੋਂ ਸਟੂਡੈਂਟ ਨਹੀਂ ਆਏ, ਇਹਨਾਂ ਨੂੰ ਜਿਹੜੇ ਇੱਥੇ ਅੰਦਰ ਫਸ ਗਏ ਸਿਸਟਮ 'ਚ, ਇਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿਓ। ਕੋਰਸ ਹੀ ਡਿਜ਼ਾਇਨ ਇੱਦਾਂ ਦੇ ਕੀਤੇ ਹੋ ਵੀ ਤੁਹਾਨੂੰ ਇੱਕ ਕੋਰਸ ਵਿੱਚੋਂ ਫੇਲ ਹੋਣ ਤੋਂ ਬਾਅਦ ਤੁਹਾਨੂੰ ਮਤਲਬ ਪੂਰੇ ਕੋਰਸ ਹੀ ਦੁਬਾਰਾ ਚੱਕਣਾ ਪਊਗਾ, ਹੈ ਨਾ।
0: ਐਕਸਪਲੋਇਟੇਸ਼ਨ ਹਰ ਲੈਵਲ ਤੇ ਹੋ ਰਹੀ ਹੈ। ਸ਼ੁਕਰੀਆ ਬਾਈ ਜੀ, ਥੈਂਕ ਯੂ ਮਹਿਕਦੀਪ ਬਾਈ ਜੀ। ਐਕਸਪਲੋਇਟੇਸ਼ਨ ਵਰਕ ਦੇ ਉੱਤੇ, ਰੋਲ ਦੇ ਉੱਤੇ, ਪੀ ਆਰ ਨੂੰ ਲੈ ਕੇ, ਇਹ ਤੁਸੀਂ ਕਹਿ ਰਹੇ ਹੋ ਕਿ ਹਰ ਪਾਸੇ ਹੀ ਹੋ ਰਹੀ ਹੈ ਬੱਚਿਆਂ ਨਾਲ?
1: ਹਾਂਜੀ, ਮਤਲਬ ਜਿੱਦਾਂ ਕਾਲਰ ਜਿਹੜੇ ਸੀਗੇ ਹੁਣ ਉਹਨਾਂ ਨੇ ਬਹੁਤ ਕਲੀਅਰਲੀ, ਮਤਲਬ ਮੈਨੂੰ ਲੱਗਦਾ ਵੀ ਥੋੜੇ ਸ਼ਬਦਾਂ 'ਚ ਸਾਰੀ ਗੱਲ ਹੀ ਖੋਲ ਕੇ ਰੱਖਤੀ, ਹੈ ਨਾ। ਵੀ ਅੱਗੇ ਹੁੰਦਾ ਸੀ ਵੀ ਮਤਲਬ ਐਕਸਪਲੋਇਟੇਸ਼ਨ ਜਿਹੜੀ ਹੁੰਦੀ ਸੀ ਵੀ ਸਿਰਫ ਵਰਕ ਪਲੇਸ ਤੇ ਸਾਡੇ ਇੰਪਲੋਇਰ ਸਾਡੇ ਨਾਲ ਕਰਦੇ ਸੀ, ਪਰ ਹੁਣ ਜਦੋਂ ਦੇਖੀਏ ਵੀ ਸਾਡੇ ਨਾਲ ਪਿੱਛੇ ਜਿਹੜੇ ਇੰਡੀਆ ਦੇ ਵਿੱਚ ਏਜੰਟਸ ਬੈਠੇ ਆ, ਉਹ ਵੀ ਐਕਸਪਲੋਇਟ ਕਰ ਰਹੇ ਆ ਸਾਨੂੰ, ਇੱਥੇ ਆਉਣੇ ਆ ਸਾਡੇ ਕਾਲਜ ਸਾਨੂੰ ਐਕਸਪਲੋਇਟ ਕਰਨ ਲੱਗ ਗਏ। ਲੇਟਰ ਆਉਣ ਜਦੋਂ ਅਸੀਂ ਵਰਕ ਪਰਮਿਟ ਤੇ ਵੀ ਹੁੰਦੇ ਆ ਤਾਂ ਸਾਨੂੰ ਇੰਪਲੋਇਰ ਵੀ ਐਕਸਪਲੋਇਟ ਕਰਦੇ ਆ, ਤੇ ਹੁਣ ਵਰਕ ਪਰਮਿਟ ਤੇ ਐਕਸਪਲੋਇਟ ਹੋਣ ਤੋਂ ਬਾਅਦ ਜਦੋਂ ਅਸੀਂ ਪੀ ਆਰ ਲਈ ਵੀ ਐਲੀਜੀਬਲ ਹੋ ਜਾਂਦੇ ਆ ਤਾਂ ਹੁਣ ਸਾਨੂੰ ਸਰਕਾਰ ਤਾਂ ਐਕਸਪਲੋਇਟ ਕਰ ਹੀ ਰਹੀ ਆ, ਉਹ ਵੀ ਸਾਰਿਆਂ ਨੂੰ ਦੇਖ ਰਿਹਾ। ਮਤਲਬ ਇਹ ਜਿਹੜਾ ਮੈਨੂੰ ਲੱਗਦਾ ਵੀ ਪਿਛਲੇ ਜੇ ਸਾਰੀ ਹਿਸਟਰੀ ਚੱਕ ਲਈ ਆਪਾਂ ਕੈਨੇਡਾ ਦੀ, ਹਨਾ, ਤਾਂ ਜਿਹੜਾ ਸਟੂਡੈਂਟ ਆ ਉਹ ਇੰਨਾ ਮਤਲਬ ਬਾਕੀ ਐਜ਼ ਕੰਪੇਅਰ ਟੂ ਜਿਹੜੇ ਅਦਰ ਇਮੀਗ੍ਰੈਂਟ ਆਉਂਦੇ ਆ, ਹਨਾ, ਉਹਨਾਂ ਨੇ ਕੰਪੇਅਰ ਦੇਖੀ ਤਾਂ ਵੀ ਸਭ ਤੋਂ ਜ਼ਿਆਦਾ ਪੈਸਾ ਇੱਕ ਸਟੂਡੈਂਟ ਲੈ ਕੇ ਆਉਂਦਾ। ਉਹ ਆ ਕੇ ਫਿਰ ਇੱਥੇ ਘਰ ਰੈਂਟ ਲੈ ਕਰਦੇ ਆ, ਮਤਲਬ ਗੱਡੀਆਂ ਲੈਂਦੇ, ਸਾਰਾ ਕੁਛ ਹੁੰਦਾ, ਇੰਨੀ ਇੰਨੀ ਫੀਸ, ਮਤਲਬ ਟ੍ਰਿਪਲ ਟਾਈਮ ਫੀਸ ਦਿੰਦੇ ਆ, ਹਨਾ, ਤੇ ਉਸ ਤੋਂ ਬਾਅਦ ਸਾਰੀ ਜਵਾਨੀ ਮਤਲਬ ਉਹਨਾਂ ਦੀ ਇੱਥੇ ਲੰਘਦੀ ਆ, ਬੁੜੇ ਹੋਣ ਤੱਕ ਉਹਨਾਂ ਨੇ ਇੱਥੇ ਕੰਮ ਕਰਨਾ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ, ਮਤਲਬ ਕਿ ਪਰ ਐਕਸਪਲੋਇਟ ਕੌਣ ਹੋ ਰਿਹਾ? ਜੇ ਉਹ ਸਭ ਤੋਂ ਜ਼ਿਆਦਾ ਮਤਲਬ ਬੈਨੀਫਿਸ਼ੀਅਲ ਨੇ ਕਮਿਊਨਿਟੀ ਦੇ ਲਈ, ਕੈਨੇਡਾ ਦੇ ਲਈ, ਤੇ ਸਭ ਤੋਂ ਜ਼ਿਆਦਾ ਐਕਸਪਲੋਇਟ ਵੀ ਉਹੀ ਹੋ ਰਹੇ ਆ।
0: ਹੋ ਵੀ ਰਹੇ ਆ ਤੇ ਕਰਨ ਵਾਲੇ ਵੀ ਵਿੱਚੋਂ ਬਹੁਤੇ ਆਪਾਂ ਹੀ ਆ। ਤੇ ਸਾਡੇ ਨਾਲ ਅਗਲੇ ਕਾਲਰ ਨੇ 009 ਨੰਬਰ ਆ ਸਾਡੇ ਨਾਲ, ਬਾਈ ਸੁੱਖ ਵੀ ਜੁੜ ਚੁੱਕੇ ਨੇ। ਸੁੱਖ ਬਾਈ ਜੀ, 2 ਮਿੰਟ ਲਾਈਨ ਨੂੰ ਹੋਲਡ ਰੱਖਣਾ, ਇਸ ਤੋਂ ਬਾਅਦ ਤੁਹਾਡਾ ਸੁਨੇਹਾ ਜ਼ਰੂਰ ਪਹੁੰਚਾਉਣੇ। 009 ਨੰਬਰ, ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
4: ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਸਟੂਡੈਂਟਸ ਨਾਲ ਹੋ ਰਿਹਾ ਕੈਲਗਰੀ ਤੇ ਐਡਮਿੰਟਨ ਦੇ ਵਿੱਚ, ਬਹੁਤ ਮਾੜੀ ਗੱਲ ਹੈ। ਬੱਚਿਆਂ ਤੋਂ ਪਹਿਲਾਂ ਫੀਸਾਂ ਲੈ ਕੇ ਕੋਰਸ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਜਦੋਂ ਵਰਕ ਪਰਮਿਟ ਅਪਲਾਈ ਕੀਤਾ, ਫਿਰ ਉਹਨਾਂ ਨੂੰ ਜਿਹੜਾ ਆ ਇਹ ਦੱਸਿਆ ਗਿਆ ਕਿ ਤੁਸੀਂ ਐਲੀਜੀਬਲ ਨਹੀਂ ਹੋ ਜਾਂ ਜੋ ਵੀ ਹੈਗਾ। ਤੇ ਇਹ ਜਿਹੜਾ ਸਾਡੇ ਪੁਰਾਣੇ ਇਮੀਗ੍ਰੇਸ਼ਨ ਮਿਨਿਸਟਰ ਸੀਗੇ, ਉਹ ਤਾਂ ਇਹ ਕਹਿੰਦੇ ਰਹੇ ਆ ਕਿ ਅਸੀਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ ਉਹ ਬਹੁਤ ਸਾਨੂੰ ਲੋੜ ਹੈ, ਅਸੀਂ ਉਹਨਾਂ ਨੂੰ ਇਹ ਨਹੀਂ ਚਾਹੁੰਦੇ ਕਿ ਉਹ ਸਿਰਫ ਇੱਥੇ ਆ ਕੇ ਪੜ੍ਹਨ, ਅਸੀਂ ਤਾਂ ਚਾਹੁੰਦੇ ਹਾਂ ਕਿ ਉਹ ਇੱਥੇ ਆ ਕੇ ਰਹਿਣ। ਤੇ ਹੁਣ ਇਹ ਆਪਣੀ ਗੱਲਾਂ ਤੋਂ ਬਿਲਕੁਲ ਹੀ ਪਲਟਦੇ ਆ, ਜਦੋਂ ਉਹਨਾਂ ਦੀ ਫੀਸਾਂ ਵੀ ਲੈ ਲਈਆਂ, ਉਹਨਾਂ ਦਾ ਸਮਾਂ ਵੀ ਬਰਬਾਦ ਕਰ ਰਿਹਾ। ਤੇ ਮੈਨੂੰ ਲੱਗਦਾ ਕਿ ਜਿੰਨੇ ਵੀ ਕੈਨੇਡਾ ਦੇ ਸਿਟੀਜ਼ਨ ਜਾਂ ਪੀ ਆਰ ਲੋਕ ਨੇ ਆਪਣੇ ਭਾਈਚਾਰੇ ਦੇ, ਉਹਨਾਂ ਨੂੰ ਜ਼ਰੂਰ ਇਹ ਬੱਚਿਆਂ ਨੂੰ ਜਿਹੜਾ ਸਪੋਰਟ ਕਰਨਾ ਚਾਹੀਦਾ ਆ, ਮੈਂਟਲੀ ਵੀ ਜਾਂ ਜਿਸ ਵੀ ਤਰੀਕੇ ਨਾਲ ਉਹ ਕਰ ਸਕਦੇ ਆ। ਤੇ ਅਸੀਂ ਜੇ ਤੁਸੀਂ ਵੀਰ ਨੂੰ ਇਹ ਪੁੱਛ ਕੇ ਦੱਸ ਦਿਓ ਕਿ ਜਿਹੜੇ ਬਾਕੀ ਪ੍ਰੋਵਿੰਸਾਂ 'ਚ ਬੈਠੇ ਲੋਕ ਆ ਉਹ ਕਿੱਦਾਂ ਇਹ ਬੱਚਿਆਂ ਨੂੰ ਸਪੋਰਟ ਕਰ ਸਕਦੇ ਆ, ਤੇ ਉਹ ਜ਼ਰੂਰ ਕਰਨਾ ਚਾਹੀਦਾ।
0: ਜ਼ਰੂਰ ਜੀ, ਥੈਂਕ ਯੂ ਜ਼ਰੂਰ। ਮਹਿਕਦੀਪ ਜੀ, ਤੁਸੀਂ ਇੱਕ ਨੰਬਰ ਵੀ ਸਾਂਝਾ ਸਾਡੇ ਨਾਲ ਕਰਕੇ ਜਾਇਓ ਕਿ ਜੇ ਸਾਡਾ ਭਾਈਚਾਰਾ ਜੁੜਨਾ ਚਾਹੁੰਦਾ, ਕਿਸ ਤਰੀਕੇ ਦੀ ਹੈਲਪ ਚਾਹੀਦੀ ਆ, ਤਾਂ ਜ਼ਰੂਰ ਇੱਕ ਨੰਬਰ ਵੀ ਸਾਂਝਾ ਕਰਕੇ ਜਾਇਓ। ਸਾਡੇ ਨਾਲ ਸਟੂਡੀਓ 'ਚ ਮਾਨ ਸਾਹਿਬ ਵੀ ਨੇ। ਮਾਨ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੂਰੀਆਂ ਗੱਲਬਾਤਾਂ ਸੁਣ ਰਹੇ ਹੋ, ਤੁਹਾਡਾ ਕੀ ਟਿੱਪਣੀ ਹੈ ਜੀ?
5: ਪਹਿਲਾਂ ਤਾਂ ਭੁੱਲਰ ਸਾਹਿਬ, ਸਾਰੇ ਜੋ ਆਪਣੇ ਸਟੂਡੈਂਟ ਭਰਾ ਬੱਚੇ ਜਿਹੜੇ ਉੱਥੇ ਪ੍ਰੋਟੈਸਟ 'ਤੇ ਬੈਠੇ ਨੇ, ਜਾਂ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਨਾਲ ਧੱਕਾ ਹੋਇਆ, ਜਾਂ ਲੋੜਾਂ ਜੋ ਉਹਨਾਂ ਦੀ ਮੰਗ ਹੈ ਜਾਂ ਜੋ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਨਹੀਂ ਮਿਲ ਰਿਹਾ, ਪਹਿਲਾਂ ਤਾਂ ਜੀ ਮੈਂ ਉਹਨਾਂ ਨੂੰ ਬੈਸਟ ਵਿਸ਼ੇਜ਼ ਦਿੰਦਾ ਕਿ ਉਹ ਆਪਣੇ ਮੰਗਾਂ ਦੇ ਵਿੱਚ, ਆਪਣੇ ਪ੍ਰੋਟੈਸਟ ਦੇ ਵਿੱਚ ਸਫਲ ਹੋਣ। ਅਤੇ ਜਿੱਥੇ ਤੱਕ ਸਪੋਰਟ ਦੀ ਸਵਾਲ ਹੈ ਜੀ, ਆਪਾਂ ਪੂਰਾ ਉਹਨਾਂ ਨੂੰ ਡੱਟ ਕੇ ਸਪੋਰਟ ਕਰਦੇ ਹਾਂ। ਅਤੇ ਕਹਿਣ ਜਿਵੇਂ ਨਿਚੋੜ ਰਹੇ ਗੱਲ 'ਚੋਂ ਇਹ ਨਿਕਲਦਾ ਕਿ ਜੋ ਚੀਜ਼ਾਂ ਜਾਂ ਜੋ ਸੁਪਨੇ ਲੈ ਕੇ ਬੰਦਾ ਇੱਕ ਦੇਸ਼ 'ਚ ਦੂਜੇ ਦੇਸ਼ ਦੇ ਵਿੱਚ ਆਉਂਦਾ, ਖਰਚਾ ਇੱਕ ਸਾਈਡ 'ਤੇ ਰਹਿ ਗਿਆ, ਚਲੋ ਕਿਸੇ ਨੇ ਆਪਣੇ ਘਰੋਂ ਲਾਇਆ, ਕਿਸੇ ਨੇ ਕਰਜ਼ਾ ਚੱਕ ਕੇ ਲਾਇਆ, ਜਾਂ ਜੋ ਵੀ ਲਾਇਆ, ਉਹ ਗੱਲਾਂ ਛੋਟੀਆਂ ਰਹਿ ਜਾਂਦੀਆਂ ਨੇ ਜਦੋਂ ਆਪਾਂ ਆਪਣੇ ਫਿਊਚਰ ਦੀ ਗੱਲ ਸੋਚਦੇ ਹਾਂ। ਅਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੋ ਤੁਸੀਂ ਰੂਲ ਜਾਂ ਜੋ ਤੁਹਾਡੇ ਕੋਲ ਆਪਸ਼ਨਸ ਜਦੋਂ ਤੁਸੀਂ ਇੱਕ ਦੇਸ਼ 'ਚੋਂ ਦੂਜੇ ਦੇਸ਼ ਦੇ ਵਿੱਚ ਜਾਂਦੇ ਹੋ, ਤੁਹਾਡੇ ਕੋਲ ਜੋ ਸੈੱਟ ਆਫ ਆਪਸ਼ਨਸ ਉਦੋਂ ਸੀ, ਸਰਕਾਰ ਨੂੰ ਉਹੀ ਸੈੱਟ ਆਫ ਆਪਸ਼ਨਸ ਐਕਟਿਵ ਰੱਖਣੀਆਂ ਚਾਹੀਦੀਆਂ ਨੇ, ਤਾਂ ਕਿ ਨਵੇਂ ਲਈ ਤੁਸੀਂ ਚੇਂਜ ਕਰ ਸਕਦੇ ਆ। ਕਿਉਂਕਿ ਦੇਖੋ, ਇੱਕ ਇਹਦੇ ਵਿੱਚ ਮੈਂ ਗੱਲ ਹੋਰ ਜੋੜਨੀ ਚਾਹਾਂਗਾ, ਕੱਲ੍ਹ ਇੱਥੇ ਸਟੂਡੈਂਟ ਦੀ ਗੱਲ ਨਹੀਂ ਆਪਾਂ ਕਰਦੇ। ਹੁਣ ਕੋਈ ਵੀ ਪੀ ਆਰ ਆ ਜਾਂ ਕੋਈ ਵੀ ਸਿਟੀਜ਼ਨ ਆ, ਉਹਨਾਂ ਦਾ ਮਤ ਉਹਨਾਂ ਅੱਜ ਦੇ ਟਾਈਮ ਦੇ ਵਿੱਚ ਇਹ ਹੁੰਦਾ ਕਿ ਵੀ ਠੀਕ ਹੈ ਜੀ, ਤੁਸੀਂ ਪੀ ਆਰ ਹੋ ਗਏ ਤਾਂ ਕੱਲ੍ਹ ਨੂੰ ਤੁਸੀਂ ਸਿਟੀਜ਼ਨ ਵੀ ਬਣ ਸਕਦੇ ਹੋ।
0: ਅਮਰਦੀਪ ਜੀ ਨੇ
6: ਹਾਂਜੀ ਭਾਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਇੱਥੇ ਦੀ ਕੈਨੇਡਾ ਦੀ ਇਮੀਗ੍ਰੇਸ਼ਨ ਆ, ਇਹਦੇ ਵਿੱਚ ਬਿਲਕੁਲ ਵੀ ਟ੍ਰਾਂਸਪੇਰੈਂਸੀ ਨਹੀਂ ਹੈਗੀ। ਤੁਸੀਂ ਇਹ ਦੇਖੋ ਵੀ ਅੱਜ ਰੂਲ ਕੁਛ ਹੋਰ ਚੱਲ ਰਿਹਾ, ਉਹਦੇ ਅੰਡਰ ਬੰਦੇ ਜਿਹੜੇ ਆ ਐਨਰੋਲ ਹੋ ਜਾਂਦੇ ਆ ਨਾ, ਤੇ ਚੱਲਦੇ ਹੋਏ ਪ੍ਰੋਗਰਾਮਾਂ ਦੇ ਵਿੱਚ ਰੂਲ ਬਦਲ ਦਿੱਤੇ ਜਾਂਦੇ ਆ, ਤੇ ਉਹ ਅਸੀਂ ਦੇਖਦੇ ਆ ਰਹੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ 3-4 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਨਾ ਕੀ ਚੱਲ ਰਿਹਾ, ਪ੍ਰੋਟੈਸਟ ਤੇ ਪ੍ਰੋਟੈਸਟ ਹੋ ਰਿਹਾ। ਸੋ ਉਹਦੇ ਵਿੱਚ 20 ਸਾਲਾਂ ਚ ਅਸੀਂ ਦੇਖਦੇ ਹਾਂ ਵੀ ਕੀ ਹਿਸਾਬ ਕਿਤਾਬ ਇੱਥੇ ਹੋ ਰਿਹਾ ਨਾ, ਪਰ ਪਿਛਲੇ 3-4 ਸਾਲਾਂ ਚ ਤੁਸੀਂ ਦੇਖੋਗੇ ਮਾਹੌਲ ਜ਼ਿਆਦਾ ਹੀ ਹੋ ਗਿਆ, ਮਾਹੌਲ ਜ਼ਿਆਦਾ ਹੀ ਇੰਨਾ ਭੱਗ ਗਿਆ। ਅੱਗੇ ਏਦਾਂ ਇੰਨੇ ਪ੍ਰੋਟੈਸਟ ਨਹੀਂ ਹੁੰਦੇ ਸੀਗੇ ਜਿਹਦੇ ਹਿਸਾਬ ਨਾਲ ਹੁਣ ਹੋਣ ਲੱਗ ਗਏ। ਸੋ ਆਹ ਚੀਜ਼ ਤਾਂ ਨਵੀਂ ਸੁਣੀ ਆ ਜਿਹੜੀ ਹੁਣ ਮਸਲਾ ਉੱਠਿਆ ਵੀ ਸਾਰਿਆਂ ਨੂੰ ਪਤਾ ਹੈ ਵੀ ਯਾਰ ਸਟੱਡੀ ਕਰਨ ਬੱਚਾ ਗਿਆ ਉੱਥੇ ਤਾਂ ਉਸ ਤੋਂ ਬਾਅਦ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ, ਤੇ ਹੁਣ ਇਹਨਾਂ ਨੇ ਆ ਨਵਾਂ ਹੀ ਇਹਨਾਂ ਕਰਤਾ ਵੀ ਨਹੀਂ ਦੇਣਾ। ਠੀਕ ਆ ਤੁਸੀਂ ਰੂਲ ਚੇਂਜ ਕੀਤਾ, ਪਰ ਜਿਹੜੇ ਆ ਰਹੇ ਬੰਦੇ ਨੇ ਉਹਨਾਂ ਵਾਸਤੇ ਰੂਲ ਚੇਂਜ ਕਰ ਦੋ, ਪਰ ਜਿਹੜੇ ਆਲਰੇਡੀ ਇੱਥੇ ਆ ਚੁੱਕੇ ਆ ਜਿਹਨਾਂ ਨੂੰ ਤੁਸੀਂ ਇਹ ਕਹਿ ਕੇ ਸੱਦਿਆ ਸੀ, ਜਿਹੜੇ ਗੱਲ ਵੀ ਹੁੰਦੀ ਨਾ ਵੀ ਸੱਦੇ ਤਾਂ ਨੀ ਸੀਗੇ, ਐਡਵਰਟਾਈਜਮੈਂਟ ਕਰਦੇ ਆ। ਤੁਸੀਂ ਇਹ ਦੇਖੋ ਵੀ ਹੁਣ ਇੰਡੀਆ ਦੇ ਵਿੱਚ ਜਾ ਕੇ ਐਡਵਰਟਾਈਜਮੈਂਟ ਕੀਤੀਆਂ ਗਈਆਂ, ਹੁਣ ਉੱਥੇ ਤੁਸੀਂ ਇਹ ਦੇਖ ਲਓ ਵੀ ਜਿਹੜਾ ਹਾਈ ਕਮਿਸ਼ਨਰ ਆਫ ਕੈਨੇਡਾ ਆ ਉਹ ਵੀ ਉੱਥੇ ਜਾ ਕੇ ਮਿੰਨਤਾਂ ਪਾਉਂਦਾ ਵੀ ਇੰਡੀਆ ਦੇ ਸਟੂਡੈਂਟ ਨੂੰ ਵੀ ਆਓ ਤੁਸੀਂ, ਆ ਹੁਣ ਦੀ ਗੱਲ ਆ। ਤੇ ਤੁਸੀਂ ਇਹ ਪਹਿਲੇ ਵਾਲਿਆਂ ਨੂੰ ਕੱਢਣ ਨੂੰ ਫਿਰਦੇ ਆ, ਤੇ ਜਿਹੜੇ ਹੁਣ ਨਵੇਂ ਵਾਲੇ ਆ ਜਿਹੜੇ ਨਵੇਂ ਸੱਦ ਰਹੇ ਆ ਤੇ ਜਿਹੜੇ ਪੁਰਾਣੇ ਆਏ ਹੋਏ ਆ ਤੁਸੀਂ ਉਹਨਾਂ ਨੂੰ ਤੰਗ ਕਰ ਰਹੇ ਆ ਨਾ। ਤੇ ਉਹਨਾਂ ਜਿਹੜੇ ਆਪਣੇ ਆਪਣੇ ਕੰਸਲਟੈਂਟਸ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਮਿਸ ਇਨਫੋਰਮੇਸ਼ਨ ਨਾ ਫੈਲਾਓ। ਮੈਂ ਬਹੁਤ ਵੀਡੀਓ ਦੇਖੀਆਂ ਸਵੇਰ ਦੀਆਂ ਜਿਹਦੇ ਵਿੱਚ ਇਹ ਚੀਜ਼ ਚੱਲ ਰਹੀ ਆ ਕਿ ਉਹਨਾਂ ਦਾ ਮਸਲਾ ਹੱਲ ਹੋ ਗਿਆ ਵੀ ਰੀਕੰਸਲਟੇਸ਼ਨ ਪਾਉਂਦੇ ਆ ਤੇ ਉਹਦੇ ਵਿੱਚ ਨਿਕਲ ਜਾਂਦਾ, ਤੇ ਤੁਸੀਂ ਦੇਖੋ ਵੀ ਉਹਦੇ ਵਿੱਚ ਨਹੀਂ ਜੇ ਮਸਲਾ ਹੱਲ ਹੋਇਆ ਤਾਂ ਹੀ ਬੈਠੇ ਹੋਣਗੇ ਬੇਚਾਰੇ ਹਜੇ ਤੱਕ ਨਾ। ਤੇ ਇੱਕ ਉਹਨਾਂ ਨੂੰ ਸਟੱਡੀ ਆਫਰ ਕੀਤੀ ਜਾ ਰਹੀ ਹੈ ਵਾਰ ਵਾਰ ਵੀ ਤੁਹਾਨੂੰ ਅਸੀਂ ਫ੍ਰੀ ਦੇ ਵਿੱਚ ਆਫਰ ਲੈਟਰ ਦਵਾ ਦਿੰਦੇ ਆ। ਇਹ ਬਾਈ ਜੀ ਕੋਈ ਮਸਲੇ ਦਾ ਹੱਲ ਨਹੀਂ ਹੈਗਾ, ਸਟੱਡੀ ਤਾਂ ਉਹਨਾਂ ਨੇ ਪਹਿਲਾਂ ਵੀ ਕੀਤੀ ਆ, ਸਟੱਡੀ ਉਹ ਪੇ ਕਰ ਲੈਣਗੇ। ਤੇ ਉਹਨਾਂ ਨੂੰ ਮਸਲਾ ਤਾਂ ਇਹ ਖੜਾ ਹੋਇਆ ਵੀ ਉਹਨਾਂ ਨੇ ਆਪਣੇ 2-2.5 ਸਾਲ ਗਾਲੇ ਆ, ਫੀਸ ਦਿੱਤੀ ਆ, ਪੜ੍ਹੇ ਆ ਨਾ, ਹੁਣ ਸੌਖੇ ਹੋਣ ਦਾ ਟਾਈਮ ਆਇਆ ਸੀ ਕਿ ਵਰਕ ਪਰਮਿਟ ਮਿਲੂਗਾ, ਹੁਣ ਉਹ ਔਖੇ ਹੋ ਗਿਆ। ਸੋ ਸਾਡੀ ਸਾਰੀ ਕਮਿਊਨਿਟੀ ਨੂੰ ਚਾਹੀਦਾ ਸੀ ਉਹਨਾਂ ਦਾ ਸਪੋਰਟ ਕਰੀਏ, ਖੜੇ ਹੋਈਏ ਨਾ।
0: ਥੈਂਕ ਯੂ ਜੀ, ਬਹੁਤ ਧੰਨਵਾਦ ਬਾਈ ਜੀ, ਚੰਗੇ ਇਰਸ਼ਾਦ ਹੋ ਰਹੇ। ਮਹਿਕਦੀਪ ਜੀ, ਜਿੰਨਾ ਪਰਿਵਾਰਾਂ ਦਾ ਤੁਹਾਨੂੰ ਰਿਸਪੋਂਸ ਮਿਲ ਰਿਹਾ, ਕਮਿਊਨਿਟੀ ਦਾ ਕੀ ਕਹਿਣਾ ਗਾ ਤੇ ਕਮਿਊਨਿਟੀ ਸਾਥ ਦੇਣਾ ਚਾਹੁੰਦੀ ਹੈ, ਜੇ ਕੋਈ ਨੰਬਰ ਸਾਂਝਾ ਕਰਨਾ ਚਾਹੋ ਤਾਂ ਵੀ ਜ਼ਰੂਰ ਕਰ ਸਕਦੇ।
7: ਹਾਂਜੀ, ਮਤਲਬ ਮੈਂ ਕਾਲ ਤਾਂ ਸੁਣ ਰਿਹਾ, ਦੇਖੋ ਹਨਾ ਬਹੁਤ ਪੋਜ਼ਿਟਿਵ ਰਿਸਪੋਂਸ ਹੈ ਤੇ ਆਪਾਂ ਤਾਂ ਇਹੀ ਉਮੀਦ ਵੀ ਇਹ ਕਰਦੇ ਹਾਂ ਤੇ ਸਾਨੂੰ ਚਾਹੀਦਾ ਵੀ ਇਹੀ ਹੈ ਵੀ ਅਸੀਂ ਨਾਲ ਖੜੀਏ ਕਮਿਊਨਿਟੀ ਦੇ, ਕਿਉਂਕਿ ਮਤਲਬ ਜੇ ਆਪਾਂ ਬਹੁਤ ਟਾਈਮ ਤੋਂ ਸੁਣਦੇ ਹਾਂ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ, ਸਾਨੂੰ ਬਹੁਤ ਚੰਗੀ ਤਰੀਕੇ ਨਾਲ ਪਤਾ ਵੀ ਬਹੁਤ ਵੱਡਾ ਨੰਬਰ ਜਿਹੜਾ ਪੰਜਾਬੀਆਂ ਦਾ ਇਹ ਕੰਟਰੀ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਆਇਆ ਤੇ ਉਹ ਆਏ ਚੰਗੇ ਭਵਿੱਖ ਲਈ ਆ। ਤੇ ਇਸ ਵਕਤ ਸਾਡੀ ਮਤਲਬ ਮੈਂ ਤਾਂ ਇਹ ਕਹੂੰਗਾ ਵੀ ਸਾਡੀ ਕਮਿਊਨਿਟੀ ਨੂੰ ਸਾਡੀ ਬਾਂਹ ਫੜਨੀ ਚਾਹੀਦੀ ਆ। ਤੇ ਜਿਹੜਾ ਨੰਬਰ ਦੀ ਮੈਂ ਨੰਬਰ ਬੋਲ ਦਿੰਦਾ, ਤੁਸੀਂ ਨੰਬਰ ਨੋਟ ਡਾਊਨ ਕਰ ਲਓ,
0: 4374-63-9484-63-4374-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63-63- थैंक यू, बहुत शुक्रिया भाई जी, धन्यवाद तुहाडा टाइम देण दे लई। दोस्तों जुड़े रेडियो प्रोग्राम चढ़ती कला के नाल ते ए टॉपिक ते भी अगे गलबात करांगे। तुहाडी कोई टिप्पणी आ तां तुसीं कोई मत देना चाहुंदे हो, अपना पक्ष रखना चाहुंदे हो, तां स्टूडियो कॉल कर सकदे हो, नंबर आ 416-233-7368 416-233-7368। भाई सुख जी काफ़ी लंबे टाइम तो होल्ड ते ने, भाई जी माफ़ी चाहुंदे आ ते सत श्री अकाल जी, आई एन वेलकम।
8: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਪੁਲਰ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਤੰਬੂ ਟੈਂਟ ਸੇਲ ਜਿਹੜੀ ਲੱਗੀ ਹੋਈ ਆ, ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਹੋ ਚੁੱਕੀ ਆ ਤੇ ਅੱਜ ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਪਰਿਵਾਰਾਂ ਲਈ ਓਪਨ ਆ। ਬਹੁਤ ਸਾਰੇ ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਜਿਹੜੇ ਤੰਬੂ ਟੈਂਟ ਸੇਲ ਦੇ ਵਿੱਚੋਂ ਕਲੀਅਰ ਆਊਟ ਕੀਤੇ ਜਾ ਰਹੇ ਆ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਜਿਹੜੀ ਲੱਗੀ ਹੋਈ ਆ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਬਿਲੋ ਦਾ ਕੋਸਟ ਅੰਡਰ ਕੋਸਟ ਕਲੀਅਰ ਆਊਟ ਕੀਤੀ ਜਾ ਰਹੀ ਆ, ਜਿਹ 'ਚ ਬਹੁਤ ਸਾਰੇ ਰਿਕਲਾਈਨਰ ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਘੁਮਾ ਲਓ ਗੱਡੀਆਂ, 294 ਵਾਕਰ ਡਰਾਈਵ 294 ਵਾਕਰ ਡਰਾਈਵ ਵੱਲੋਂ ਤੰਬੂ ਟੈਂਟ ਤੰਬੂ ਟੈਂਟ ਸੇਲ ਤੇ ਬਾਈ ਜੀ ਇੱਕ ਮੈਂ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦੇਣ ਲੱਗਾ, ਟੂ ਸੀਟਰ ਰਿਕਲਾਈਨਰ ਜਿਹਨਾਂ ਪਰਿਵਾਰਾਂ ਨੇ ਟੂ ਸੀਟਰ ਰਿਕਲਾਈਨਰ ਲੈਣੀ ਆ ਜਿਹਦੀ ਰੈਗੂਲਰ ਕੀਮਤ 1200 ਡਾਲਰ ਸੀ, ਇੱਕੋ ਹੀ ਪਰਿਵਾਰ ਨੂੰ ਮਿਲਣੀ ਆ ਫੈਬਰਿਕ ਦੀ ਟੂ ਸੀਟਰ ਰਿਕਲਾਈਨਰ, ਦੋ ਰਿਕਲਾਈਨਰ ਵੀ ਹੋਣਗੇ, ਦੋ ਸੀਟਰ ਫੈਬਰਿਕ ਰਿਕਲਾਈਨਰ ਲਫ਼ਸ ਟੂ ਸੀਟਰ ਦੋ ਰਿਕਲਾਈਨਰ ਨਾ ਟੂ ਸੀਟਰ ਰਿਕਲਾਈਨਰ ਲਫ਼ਸ ਟੂ ਸੀਟਰ ਰਿਕਲਾਈਨਰ ਲਫ਼ਸ ਸਿਰਫ ਇੱਕੋ ਹੀ ਪਰਿਵਾਰ ਨੂੰ ਮਿਲਣੀ ਜਿਹੜੀ ਰਾਈਟ ਵੇ ਸਾਡੇ ਕੋਲ ਸਟੋਰ ਆ ਜਾਣਗੇ ਤੰਬੂ ਟੈਂਟ ਸੇਲ ਦੇ ਵਿੱਚ ਟੂ ਸੀਟਰ ਦੋ ਰਿਕਲਾਈਨਰ ਨਾਲ ਲਫ਼ ਸੀਟ ਸਿਰਫ 99 ਡਾਲਰ, ਇਕੱਲੇ 99 ਡਾਲਰ, 99 ਡਾਲਰ, 99 ਡਾਲਰ, 99 ਡਾਲਰ, 99 ਡਾਲਰ ਦੀ ਟੂ ਸੀਟਰ ਦੋ ਰਿਕਲਾਈਨਰ ਨਾਲ ਲਫ਼ ਸੀਟ ਮਿਲੂਗੀ ਇੱਕੋ ਹੀ ਪਰਿਵਾਰ ਨੂੰ ਜਿਹੜਾ ਰਾਈਟ ਵੇ ਆ ਕੇ ਲੈ ਜੂਗਾ, ਚੱਕ ਕੇ ਲੈ ਜਾਓ ਤੰਬੂ ਟੈਂਟ ਸੇਲ ਦੇ ਵਿੱਚੋਂ, ਘੁਮਾ ਲਓ ਗੱਡੀਆਂ 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਹੈ ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਟੂ ਸੀਟਰ ਲੱਭ ਸੀਟ ਦੋ ਰਿਕਲਾਈਨਰ ਦੇ ਨਾਲ ਸਿਰਫ 99 ਡਾਲਰ, 99 ਡਾਲਰ, 99 ਡਾਲਰ ਨਾਲ ਇੱਕੋ ਹੀ ਪਰਿਵਾਰ ਨੂੰ ਮਿਲਣੀ ਆ, ਸੋ ਰਾਈਟ ਵੇ ਘੁਮਾ ਲਓ ਗੱਡੀਆਂ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਪੁਲਰ ਸਾਹਿਬ।

0: ਇਹ ਸਿੰਪਲ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਆ ਕਿ ਜਦੋਂ ਜਿਹੜੇ ਬੰਦਾ ਜਦੋਂ ਪਾਲਿਸੀ ਕੋਈ ਸਾਈਨ ਕਰਦਾ ਉਦੋਂ ਜਿਹੜੇ ਰੂਲ ਨੇ ਉਹ ਉਹਨਾਂ ਲਈ ਹੀ ਰਹਿਣੇ ਚਾਹੀਦੇ ਨੇ ਅਤੇ ਜਦੋਂ ਬਦਲਦੇ ਨੇ ਉਹ ਇੰਪੈਕਟ ਉਦੋਂ ਹੁੰਦਾ ਕਿ ਫਰੋਮ ਨਾਓ ਔਨਵਰਡ ਕਿ ਜਿਹੜਾ ਇਹ ਕਾਲਜ 'ਚ ਐਡਮਿਸ਼ਨ ਲਊਗਾ ਉਹਨੂੰ ਵਰਕ ਪਰਮਿਟ ਨਹੀਂ ਮਿਲਦਾ ਜਾਂ ਹੈ ਨਾ।
1: ਹਾਂਜੀ, ਜਦੋਂ ਆਪਾਂ ਦੇਖੋ ਕਾਲਜ ਦੇ ਵਿੱਚ ਐਡਮਿਸ਼ਨ ਲੈਂਦੇ ਹਾਂ ਜਦੋਂ ਆਪਾਂ ਇੰਡੀਆ ਦੇ ਵਿੱਚ ਇੱਧਰ ਦੇਖਦੇ ਹਾਂ ਤਾਂ ਆਪਾਂ ਨੂੰ ਪਤਾ ਹੁੰਦਾ ਕਿ ਮੇਰੇ ਇੰਨੇ ਸਾਲ ਦੀ ਸਟੱਡੀ ਆ, ਇੰਨੇ ਸਾਲ ਦਾ ਮੈਨੂੰ ਵਰਕ ਪਰਮਿਟ ਮਿਲ ਜੂਗਾ, ਮੇਰੇ ਕੋਲ ਆਹ ਆਪਸ਼ਨਾਂ ਨੇ, ਜੇ ਮੈਨੂੰ ਸਹੀ ਲੱਗਦਾ ਤਾਂ ਮੈਂ ਫੀਸ ਭਰ ਕੇ ਮੈਂ ਇੱਧਰ ਆ ਜੂੰਗਾ, ਮੈਂ ਆਪਣਾ ਹੈ ਨਾ ਫਿਊਚਰ ਬਾਰੇ ਸੋਚੂੰਗਾ। ਮੈਂ ਇੰਡੀਆ ਦੇ ਵਿੱਚ ਬੈਠਾ, ਮੈਨੂੰ ਕੋਈ ਕਹੇ ਕਿ ਵੀ ਜੀ ਤੁਸੀਂ ਆ ਸਕਦੇ ਹੋ, ਤੁਸੀਂ ਸਿਰਫ ਪੜ੍ਹ ਸਕਦੇ ਹੋ ਪਰ ਤੁਸੀਂ ਪੱਕਾ ਇਸ ਕੰਟਰੀ 'ਚ ਰਹਿ ਨਹੀਂ ਸਕਦੇ, ਜੋ ਕਿ ਅੱਜ ਦੀ ਸਿਚੁਏਸ਼ਨ ਆ। ਤਾਂ ਹੀ
0: ਪਹਿਲੀ ਸੋਚੂ ਮੈਂ ਆਉਣਾ ਜਾਂ ਨਹੀਂ ਆਉਣਾ।
1: ਹਾਂਜੀ, ਅਤੇ ਤਾਂ ਹੀ ਇੱਧਰ ਅੱਜ ਕੱਲ੍ਹ ਕੋਈ ਆਉਂਦਾ ਨਹੀਂ ਹੈਗਾ ਜੀ, ਕਾਰਨ ਇਹ ਹੈ ਕਿ ਜਦ ਆਪਣਾ ਫਿਊਚਰ ਹੀ ਨਹੀਂ ਇੱਧਰ ਹੈਗਾ ਤਾਂ ਆਪਾਂ ਫਿਰ ਆਪਣੀ ਜ਼ਿੰਦਗੀ ਦੇ 3-4 ਸਾਲ ਇੱਧਰ ਕਿਉਂ ਦਈਏ। ਪਰ ਗੱਲ ਇਹ ਹੁੰਦੀ ਹੈ ਕਿ ਵੀ ਹੁਣ ਜਦੋਂ ਆਪਾਂ ਉੱਧਰੋਂ ਆਉਂਦੇ ਹਾਂ, ਜਿਹੜੇ ਆਪਾਂ ਨੂੰ ਗੱਲਾਂ ਬਾਤਾਂ ਉਹਨਾਂ ਨੇ ਦਿਖਾਈਆਂ ਹੋਈਆਂ ਨੇ, ਜਿਹੜੀ ਆਪਾਂ ਨੇ ਉਹਨਾਂ ਨੂੰ ਆਪਸ਼ਨ ਦਿੱਤੀਆਂ ਹੋਈਆਂ ਨੇ, ਕਿ ਉਹ ਤੁਹਾਡੇ ਕੋਲ ਐਕਟਿਵ ਹੈਗੀਆਂ ਨੇ ਜਾਂ ਨਹੀਂ ਹੈਗੀਆਂ। ਜੇ ਹੈਗੀਆਂ ਨੇ ਤਾਂ ਤੁਸੀਂ ਉਹ ਆਪਸ਼ਨ ਨੂੰ ਐਕਟਿਵ ਰੱਖੋ, ਬੱਚਿਆਂ ਨੂੰ ਬੱਚਿਆਂ ਦੇ ਫਿਊਚਰ ਨਾਲ ਤੁਸੀਂ ਇੰਨਾ ਉਹ ਨਾ ਕਰੋ ਕਿ ਵੀ ਬੱਚਾ ਕਨਫਿਊਜ਼ ਹੋ ਜਾਵੇ ਵੀ ਹੁਣ ਮੈਂ ਪੜ੍ਹਾਂ, ਮੈਂ ਕੰਮ ਕਰਾਂ, ਮੈਂ ਪ੍ਰੋਟੈਸਟ 'ਤੇ ਜਾਵਾਂ, ਮੈਂ ਆਪਣੇ ਫਿਊਚਰ ਫਿਊਚਰ 'ਚ ਜਾਵਾਂ ਕਿ।
0: ਬਿਲਕੁਲ ਟਰੂ ਜੀ, ਇਹ ਨਾ ਜਦੋਂ ਜਿੱਥੋਂ ਕਿ ਮੈਂ ਵੀ ਆਪਦਾ ਐਨਾਲਾਈਜ਼ ਕੀਤੇ ਇੱਕ ਵਾਰ ਪਹਿਲਾਂ ਵੀ ਸ਼ੇਅਰ ਕੀਤਾ ਸੀ,
1: ਹਾਂਜੀ
0: 2017-18 ਤੱਕ ਐਵਰੀਥਿੰਗ ਫਾਈਨ ਚੱਲ ਰਿਹਾ ਸੀ। ਜਦੋਂ ਕਰੋਨਾ ਆਇਆ 19-20, ਉਦੋਂ ਬਹੁਤੇ ਆਪਾਂ ਦੇਖਿਆ ਕਿ ਇੱਕ ਜਾਣੇ ਨੂੰ ਲਾਈਨ 'ਤੇ ਕਰੋਨਾ, ਪੂਰੀ ਲਾਈਨ ਨੂੰ ਕਹਿੰਦੇ ਸੀ ਕਿ 13 ਦਿਨਾਂ ਲਈ ਘਰੇ ਬੈਠੋ। ਉਹਦੇ ਚੱਕਰ ਦੇ ਵਿੱਚ ਅਨਇੰਪਲੋਇਮੈਂਟ ਬਹੁਤ ਹੋਈ, ਬਹੁਤ ਕੰਪਨੀਆਂ ਬੰਦ ਹੋਈਆਂ ਅਤੇ ਗੌਰਮੈਂਟ ਨੇ ਸਪੋਰਟ ਲਈ $2,000 ਪੈਸੇ ਵੰਡਣੇ ਸ਼ੁਰੂ ਕੀਤੇ।
1: ਹਾਂਜੀ ਹਾਂਜੀ,
0: ਉਹਦਾ ਮਿਸਯੂਜ਼ ਲੋਕਾਂ ਨੇ ਵੀ ਕੀਤਾ।
1: ਹਾਂਜੀ ਬਿਲਕੁਲ,
0: ਕੈਸ਼ 'ਤੇ ਕੰਮ ਕਰੀ ਗਏ, ਗੌਰਮੈਂਟ ਤੋਂ $2,000 ਐਕਸਟਰਾ ਲਈ ਗਏ, ਫਿਰ ਬਿਜ਼ਨਸਾਂ ਨੂੰ ਜਦੋਂ ਕਾਰਪੋਰੇਸ਼ਨ 'ਤੇ $40,000 ਮਿਲੇ, ਉਹ ਵੀ ਜੇ ਕਿਤੇ 2-3 ਸੀ ਉਹਨਾਂ ਨੇ $1,00,000 ਗੌਰਮੈਂਟ ਤੋਂ ਲਿੱਤਾ।
1: ਬਿਲਕੁਲ ਜੀ,
0: ਹੁਣ ਜਦੋਂ ਕਰੋਨਾ ਖਤਮ ਹੋਇਆ ਤਾਂ ਗੌਰਮੈਂਟ ਨੇ ਦੇਖਿਆ ਕਿ ਖਜ਼ਾਨਾ ਤਾਂ ਖਾਲੀ ਹੋ ਗਿਆ, ਪੈਸੇ ਤਾਂ ਵੰਡੇ ਗਏ।
1: ਹਾਂਜੀ ਬਿਲਕੁਲ,
0: ਉਦੋਂ ਉਹਨਾਂ ਨੇ ਜਿਵੇਂ ਕਹਿੰਦੇ ਆ ਕਿ ਇੱਕ ਵਾਰੀ ਪੈਸਾ ਲੈ ਕੇ ਆਉਣ ਦੇ ਲਈ ਗੇਟ ਖੋਲ ਤੇ, ਪਹਿਲਾਂ ਹੁੰਦਾ ਸੀ ਕਿ BAMA ਗ੍ਰੈਜੂਏਸ਼ਨ ਵਾਲਾ ਬੰਦਾ ਹੀ ਆਉਂਦਾ ਸੀ, ਪਰ ਪਲੱਸ ਟੂ ਵਾਲਾ ਰੂਲ ਉਦੋਂ ਕਿ ਆਜੋ, ਜਿਹਦੇ ਕੋਲ ਆ ਬੈਂਡ ਵੀ ਘਟਾਤੇ, 5.5 ਬੈਂਡ ਆ ਕੋਈ ਚੱਕਰ ਨੀ, ਆਜੋ 6 ਬੈਂਡ ਆਜੋ, ਪਲੱਸ ਟੂ ਆਜੋ, ਨੰਬਰ ਘੱਟ ਵੱਧ ਨੇ ਕੋਈ ਚੱਕਰ।
1: ਹਾਂਜੀ ਹਾਂਜੀ,
0: ਉਹ ਜਦੋਂ ਹੁਣ ਫਲੱਡ, ਗੌਰਮੈਂਟ ਨੇ ਤਾਂ ਆਪਦਾ ਭਰਿਆ ਖਾਲੀ ਖਾਤੇ ਨੂੰ ਭਰਨਾ ਸੀ, ਪੈਸਾ ਆ ਗਿਆ, ਸਟੂਡੈਂਟ ਆ ਗਏ, ਪਰ ਉਹ ਜਦੋਂ ਆਪਾਂ ਵੀ $40,000 ਜਿਹੜੇ ਲੋਕਾਂ ਨੇ ਲਿੱਤਾ, ਉਹ ਪੈਸਾ ਕਿਸੇ ਬਿਜ਼ਨਸ 'ਚ ਤਾਂ ਪਾਇਆ ਨਹੀਂ, ਪਾਇਆ ਤਾਂ ਉਹ ਰੀਅਲ ਸਟੇਟ ਦੇ ਵਿੱਚ,
1: ਰੀਅਲ ਸਟੇਟ 'ਚ ਪਿਆ।
0: ਐਂਡ ਉਹ ਸਾਰਾ ਜਦੋਂ ਹੁਣ ਜਦੋਂ ਬੱਚੇ ਇੰਨੇ ਆ ਗਏ, ਉਹਨਾਂ ਨੂੰ ਹੁਣ ਕੰਮ ਮਿਲਿਆ ਨਹੀਂ, ਕਿਉਂਕਿ ਇਹ ਤਾਂ ਹੈ ਨਹੀਂ ਕੋਈ ਨਵੇਂ ਬਿਜ਼ਨਸ ਆਏ ਸੀ, ਅਤੇ ਉਹ ਜਦੋਂ ਕੰਮ ਦੀ ਘਾਟ ਹੋਈ ਤਾਂ ਫਿਰ ਦੇਖਿਆ ਕਿ ਚੋਰੀਆਂ, ਠੱਗੀਆਂ, ਡਾਕੇ ਬਹੁਤ
1: ਜ਼ਿਆਦਾ
0: ਨਸ਼ੇ ਦੇ ਵਿੱਚ ਪੈ ਗਏ, ਆਪਾਂ ਕਹਿੰਦੇ ਹਾਂ ਕਿ ਹੋਮਲੈਸ ਵਾਂਗੂ ਫੀਲ ਕਰ ਰਹੇ ਨੇ। ਐਂਡ ਫਿਰ ਕਮਿਊਨਿਟੀ ਨੇ ਰੌਲਾ ਪਾਇਆ, ਜਾਂ ਜਿਹੜੇ ਕਿ ਕੁਝ ਮੁੰਡੇ ਤਾਂ ਹੀ ਗੱਡੀਆਂ ਘੁੰਮਾ ਕੇ ਪਟਾਕੇ ਮਾਰਦੇ ਨੇ, ਐਂਡ ਕੁਝ ਬੰਦੇ ਲੁੱਟਾਂ ਖੋਹਾਂ ਚੋਰੀਆਂ 'ਤੇ ਹੋ ਗਏ, ਅਤੇ ਫਿਰ ਮੰਗ ਉੱਠੀ ਫੁੱਲ ਸਟੋਪ ਲਾਉਣ ਦੀ। ਹੁਣ ਫੁੱਲ ਸਟੋਪ ਲਾਉਣਾ PR ਦੇ ਰਾਹ ਔਖੇ ਕਰਨੇ ਆ, ਉਹਦੇ ਵਿੱਚ ਕਈ ਜੈਨੂਇਨ ਬੰਦੇ ਵੀ ਰਗੜੇ ਜਾ ਰਹੇ ਨੇ, ਤੇ ਮੇਰੇ ਖਿਆਲ ਨਾਲ ਤਾਂ ਇਹੀ ਸਾਰਾ।
1: ਜ਼ਿਆਦਾਤਰ ਜੈਨੂਇਨ ਹੀ ਹੁੰਦੇ ਆ ਜੀ, ਜਿੱਦਾਂ ਹੁਣ ਤੁਸੀਂ ਕਿਹਾ ਫਲੱਡ ਗੇਟ ਖੋਲਤੇ, ਚਲੋ ਠੀਕ ਹੈ, ਇਹਨਾਂ ਨੇ ਇਮੀਗ੍ਰੇਸ਼ਨ ਬਹੁਤ ਈਜ਼ੀ ਕਰਤੀ ਸੀਗੀ ਕਰੋਨਾ ਤੋਂ ਬਾਅਦ, ਜਦੋਂ ਉਰੇ ਥੋੜ੍ਹੀ ਲੇਬਰ ਸ਼ੋਰਟੇਜ ਹੋਈ, ਚਲੋ ਇਹਨਾਂ ਨੂੰ ਥੋੜ੍ਹੀ ਇਕਨੋਮਿਕ ਹੈਲਪ ਚਾਹੀਦੀ ਸੀ, ਜਿਵੇਂ ਤੁਸੀਂ ਦੱਸਿਆ ਕਿ ਖਜ਼ਾਨਾ ਖਾਲੀ ਕਰਤਾ ਸੀਗਾ ਇਹਨਾਂ ਨੇ ਪੈਸੇ ਵੰਡ ਵੰਡ ਕੇ, ਇਹਨਾਂ ਨੂੰ ਪੈਸੇ ਲੋੜ ਸੀ, ਇਹਨਾਂ ਨੇ ਸਟੂਡੈਂਟ ਥੋੜ੍ਹੀ ਈਜ਼ੀ ਕਰਤੀ ਇਮੀਗ੍ਰੇਸ਼ਨ, ਇਕੱਲੇ ਸਟੂਡੈਂਟ ਦੀ ਗੱਲ ਨਹੀਂ ਕਰਦੇ, ਉਸ ਦੇ ਨਾਲ ਨਾਲ ਕਿਵੇਂ ਆਪਾਂ ਫੈਮਿਲੀ ਸਪੋਂਸਰਸ਼ਿਪ ਹੋ ਗਈ, ਸਪਾਊਸਲ ਸਪੋਂਸਰਸ਼ਿਪ ਹੋ ਗਈ, ਇਹ ਚੀਜ਼ਾਂ ਬਹੁਤ ਈਜ਼ੀ ਕਰਤੀਆਂ ਸੀ ਉਹ ਟਾਈਮਾਂ ਦੇ ਵਿੱਚ, ਅਤੇ ਜਿਹਦੇ ਨਾਲ ਕੀ ਹੋਇਆ ਕਿ ਇਮੀਗ੍ਰੇਸ਼ਨ ਜ਼ਿਆਦਾ ਹੋ ਗਈ, ਅਤੇ ਇੱਧਰ ਮੇਰੇ ਹਿਸਾਬ ਨਾਲ ਓਨੇ ਇਹਨਾਂ ਕੋਲ ਇਨਫਰਾਸਟਰਕਚਰ, ਓਨਾ ਇਹਨਾਂ ਕੋਲ ਓਨੀ ਇਹਨਾਂ ਨੂੰ ਲੋੜ ਨਹੀਂ ਸੀ ਜਿੰਨੇ ਇਹਨਾਂ ਨੇ ਇਮੀਗ੍ਰੈਂਟਸ ਉਦੋਂ ਇਹਨਾਂ ਨੇ ਇਨਵਾਈਟ ਕਰ ਲਏ ਜਾਂ ਬੁਲਾ ਲਏ, ਅਤੇ ਉਸ ਦੇ ਵਿੱਚ ਉਸ ਤੋਂ ਬਾਅਦ ਫਿਰ ਯੂਕਰੇਨ ਅਤੇ ਰਸ਼ੀਆ ਦਾ ਜਦੋਂ ਵਾਰ ਹੋਇਆ ਤਾਂ ਯੂਕਰੇਨ ਦੇ ਵਿੱਚੋਂ ਜਿਹੜੇ ਰਿਫਿਊਜੀਜ਼ ਐਸਲਿਮ ਲੈ ਕੇ ਆਏ ਉਹ ਇਹਨਾਂ ਨੇ ਬਹੁਤ ਖੁੱਲ੍ਹੇ ਦਿਲ ਨਾਲ ਸੱਦੇ। ਚਲੋ ਸਰਕਾਰ ਦੀਆਂ ਨੀਤੀਆਂ ਹੁੰਦੀਆਂ ਨੇ, ਆਪਾਂ ਉਹਨਾਂ 'ਤੇ ਕਮੈਂਟ ਨਹੀਂ ਕਰਦੇ, ਪਰ ਗੱਲ ਇਹ ਹੈ ਕਿ ਜਦੋਂ ਤੁਸੀਂ ਬੁਲਾਉਂਦੇ ਹੋ, ਜੋ ਤੁਸੀਂ ਸੁਪਨੇ ਦਿਖਾਉਂਦੇ ਹੋ, ਜੋ ਤੁਸੀਂ ਆਪਸ਼ਨਸ ਦਿੰਦੇ ਹੋ ਜੋ ਇਮੀਗ੍ਰੈਂਟ, ਉਹ ਡਿਲੀਵਰ ਕਰੋ, ਤੁਸੀਂ ਉਹ ਚੀਜ਼ਾਂ ਤੁਹਾਡੇ ਲਈ ਪੋਸੀਬਲ ਨਹੀਂ ਹੈਗਾ, ਪਰ ਸਰਕਾਰ ਤੁਸੀਂ ਇਸ ਪਾਵਰ ਦੇ ਵਿੱਚੋਂ, ਪਰ ਤੁਹਾਡਾ ਕੰਮ ਕੀ ਹੋਇਆ ਜੇ ਤੁਸੀਂ ਉਹ ਚੀਜ਼ਾਂ ਨੂੰ ਡਿਲੀਵਰ ਨਹੀਂ ਕਰ ਪਾ ਰਹੇ, ਜੇ ਤੁਹਾਡੇ ਜੇ ਉਹ ਵੋਟ ਦੇ ਐਲੀਜੀਬਲ ਨਹੀਂ ਹੈਗੇ, ਤਾਂ ਕੀ ਤੁਸੀਂ ਸਿਰਫ ਉਹਨਾਂ ਨੂੰ ਉਰੇ ਬੁਲਾ ਕੇ ਉਹਨਾਂ ਤੋਂ ਪੈਸੇ ਲੈ ਕੇ ਤੇ ਉਹਨਾਂ ਤੋਂ ਫੀਸਾਂ ਭਰਵਾ ਕੇ ਹੁਣ ਤੁਸੀਂ ਕਹਿੰਦੇ ਵੀ ਜਾਓ ਤੁਸੀਂ ਆਪਦਾ ਆਪਦਾ ਦੇਖ ਲਓ ਜਿੱਥੋਂ ਜੋ ਬਣਦਾ ਕਰ ਲਓ ਇਹ ਮੇਰੇ ਹਿਸਾਬ ਨਾਲ ਤਾਂ ਇਹ ਧੱਕਾ ਹੀ ਹੈ
0: ਸਟੂਡੀਓ ਦਾ ਨੰਬਰ ਹੈ ਦੋਸਤੋ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ 416-233-7868 ਮਾਨ ਸਾਹਿਬ ਬੜਾ ਵਧੀਆ ਢਿੱਡੋਂ ਬੋਲ ਰਹੇ ਨੇ ਬਹੁਤ ਚੰਗਾ ਲੱਗਿਆ ਜੀ ਤੁਹਾਡੀ ਸਪੀਚ ਸੁਣ ਕੇ 416-233-7868 416-233-7868 ਦਾ ਮੈਪਲ ਕਲੀਨਿਕ ਤੇ ਸੈੱਲ ਲਾਈਨ ਜੁੜ ਚੁੱਕੀ ਹੈ ਢੀਂਡਸਾ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ
2: ਸਤਿ ਸ਼੍ਰੀ ਅਕਾਲ ਬਾਈ ਜੀ ਦੋਨੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਨਾਲ ਹੀ ਸਰੋਤਿਆਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਢੀਂਡਸਾ ਸਾਹਿਬ ਜਿਹੜਾ ਤੁਸੀਂ ਕੱਲ ਅਨਾਊਂਸ ਕੀਤਾ ਸੀ ਕਿ ਜਿਹੜੇ ਵੀ ਪਰਿਵਾਰ ਤੁਹਾਨੂੰ ਡੀਪ ਕਲੀਨਿੰਗ ਦੇ ਲਈ ਫੁੱਲ ਹਾਊਸ ਡੀਪ ਕਲੀਨਿੰਗ ਲਈ ਕੰਟੈਕਟ ਕਰ ਰਹੇ ਨੇ ਹਰ ਇੱਕ ਨੂੰ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਦੇ ਰਹੇ ਹੋ ਤੇ ਅੱਜ ਵੀ ਦੇ ਰਹੇ ਹੋ ਜੀ
2: ਬਿਲਕੁਲ ਸਰ ਜਿਹੜੇ ਵੀ

0: 6086 0077, 647-286-0077, 647-286-0077, 647-286-0077। बहुत शुक्रिया भाई जी, धन्यवाद।
1: धन्यवाद।
0: ਨਾਲ ਦੇ ਨਾਲ ਮੂਜ਼ ਬਲਾਈਂਡ ਇਹ ਵੀ ਕਹਿੰਦੇ ਬਾਈ ਜੀ, ਗੱਲਾਂ ਇੱਕ ਨਹੀਂ ਗੱਲਾਂ ਦੋ ਨੇ, ਇੱਕ ਡਿਸਕਾਊਂਟ ਵੀ 50% ਆ ਤੇ ਅਸੀਂ ਵੀ ਟੈਲੀਵਿਜ਼ਨ ਫ੍ਰੀ ਦੇ ਰਹੇ ਹਾਂ, ਆਉਂਦੋ ਫਿਰ।
2: ਹਾਂਜੀ ਭੁੱਲਰ ਸਾਹਿਬ, ਸ਼ਾਰਟ ਐਂਡ ਇਫੈਕਟਿਵ ਰੱਖਾਂਗੇ ਜੀ, 50% ਡਿਸਕਾਊਂਟ ਦੇ ਨਾਲ ਜ਼ੇਬਰਾ ਬਲਾਈਂਡਸ ਐਂਡ ਰੋਲਰ ਸ਼ੇਡਸ, ਕਸਟਮ ਮੇਡ ਕੈਨੇਡੀਅਨ ਮੇਡ ਬਲਾਈਂਡਸ ਨੇ, 5 ਸਾਲ ਦੀ ਵਾਰੰਟੀ ਤੇ 50 ਤਰ੍ਹਾਂ ਦੇ ਆਪਣੇ ਕੋਲ ਕਲਰ ਆਪਸ਼ਨਸ ਨੇ।
0: ਵੈਰੀ ਗੁੱਡ। ਸੋ ਜਿਹਨੇ ਪਰਦੇ ਲਵਾਉਣੇ ਆ ਉਹਨਾਂ ਦੇ, ਉਹਨਾਂ ਨੂੰ ਜਿਵੇਂ ਕਹਿੰਦੇ ਸੱਜੇ ਖੱਬੇ ਕਰਨ ਦੀ ਲੋੜ ਨਹੀਂ, ਮੂਜ਼ ਬਲਾਈਂਡ ਨੂੰ ਕਾਲ ਕਰੋ,
2: ਮੂਜ਼ ਬਲਾਈਂਡ ਨੂੰ ਕਾਲ ਕਰੋ ਜੀ। 50% ਡਿਸਕਾਊਂਟ ਫਲੈਟ ਸਾਰਿਆਂ ਵਾਸਤੇ, ਪਲੱਸ ਜੇ ਤੁਸੀਂ ਸਾਡੇ ਸਾਰੇ ਘਰ ਦੇ ਬਲਾਈਂਡ ਜਾਂ ਰੋਲਰ ਸ਼ੇਡਸ ਲਗਵਾਉਣੇ ਆ ਤਾਂ ਆਪਾਂ ਇੱਕ ਸਮਾਰਟ ਟੀਵੀ ਬਿਲਕੁਲ ਫ੍ਰੀ ਆਪਾਂ ਐਜ਼ ਅ ਗਿਫਟ ਆਪਣੇ ਸਰੋਤਿਆਂ ਨੂੰ ਦਵਾਂਗੇ।
0: ਸੋ ਪਹਿਲਾਂ ਤੁਸੀਂ ਆਓਗੇ, ਵਿੰਡੋ ਮੈਜ਼ਰ ਕਰੋਗੇ,
2: ਹਾਂਜੀ
0: ਐਗਜੈਕਟ ਕੋਟ ਦੱਸ ਦੋਗੇ ਕਿ ਇੰਨਾ ਖਰਚਾ ਗਾ, ਤੇ ਜਿੰਨਾ ਖਰਚਾ ਜਿਹੜਾ ਤੁਸੀਂ ਸਟਾਰਟਿੰਗ ਚ ਦੇਤਾ ਬਾਅਦ ਚ ਵਾਧਾ ਘੱਟ ਦਿੱਤਾ ਨੀ?
2: ਬਿਲਕੁਲ ਜੀ, ਆਉਣ ਤੁਸੀਂ ਸਾਨੂੰ ਕਾਲ ਕਰੋ, ਸਾਡੀ ਟੀਮ ਤੁਹਾਡੇ ਘਰੇ ਆਏਗੀ, ਮੈਜ਼ਰਮੈਂਟਸ ਕਰੇਗੀ, ਤੁਹਾਨੂੰ ਸੈਂਪਲਸ ਤੇ ਕਲਰ ਆਪਸ਼ਨਸ ਦਿਖਾਏਗੀ, ਤੁਸੀਂ ਉਹਨਾਂ ਦੇ ਵਿੱਚੋਂ ਕੁਛ ਵੀ ਜੋ ਵੀ ਚੂਜ਼ ਕਰੋਗੇ ਤੁਹਾਨੂੰ ਔਨ ਦਾ ਸਪੋਟ ਪ੍ਰਾਈਸ ਕੋਟ ਕਰਿਆ ਜਾਏਗਾ, ਆਰਡਰ ਕਨਫਰਮ ਕਰਦੇ ਹੋ ਤਾਂ ਤੁਸੀਂ, ਤੁਹਾਡਾ ਆਰਡਰ ਕਨਫਰਮ ਹੋ ਕੇ ਨਾਲ ਦੀ ਨਾਲ ਸਾਡੀ ਟੀਮ ਉਹਤੇ ਕੰਮ ਕਰਨ ਲੱਗ ਜਾਏਗੀ।
0: ਜਦੋਂ ਕੋਟੇਸ਼ਨ ਪਰਿਵਾਰ ਨੇ ਓਕੇ ਕਰਤਾ ਫਿਰ ਆਰਡਰ ਪਾਉਂਗੇ, ਉਹ ਕਸਟਮਾਈਜ਼ ਪਰਿਵਾਰ ਦੇ ਘਰ ਦੀ ਵਿੰਡੋ ਦੇ ਅਕੋਰਡਿੰਗ ਉਹ ਮੈਨੂਫੈਕਚਰ ਕੀਤੇ ਜਾਣਗੇ।
2: ਬਿਲਕੁਲ,
0: ਵਿਦ ਇਨ ਅ ਵੀਕ ਇੰਸਟਾਲ ਹੋਣਗੇ,
2: ਵਿਦ ਇਨ ਅ ਵੀਕ,
0: ਤੇ ਜਦੋਂ ਇੰਸਟਾਲ ਹੋਣਗੇ ਨਾਲ ਤੁਸੀਂ ਟੈਲੀਵਿਜ਼ਨ ਵੀ ਲੈ ਕੇ।
2: ਬਿਲਕੁਲ ਜੀ ਬਿਲਕੁਲ, ਜਿੱਦਣ ਇੰਸਟਾਲ ਕਰਾਂਗੇ ਨਾਲ ਆਪਾਂ ਇੱਕ ਐਜ਼ ਅ ਗਿਫਟ ਉਹਨੂੰ ਸਮਾਰਟ ਟੀਵੀ ਗਿਫਟ ਕਰਦੇ ਹਾਂ।
0: ਦੋਸਤੋ, ਹਾਈ ਕੁਆਲਿਟੀ ਪਰਦੇ ਲਵਾਓ, ਬਲਾਈਂਡ ਜੈਬਰਾ ਬਲਾਈਂਡ ਰੋਲਰ ਸ਼ੇਡ ਬਲਾਈਂਡ ਲਵਾਉਣੇ ਹੋ ਜੇ ਤੁਸੀਂ ਪੂਰੇ ਘਰ ਦੇ, 50% ਆਫ ਜਿੱਥੇ ਤੁਹਾਨੂੰ ਮਿਲੇਗਾ ਉੱਥੇ ਟੈਲੀਵਿਜ਼ਨ ਵੀ ਫ੍ਰੀ ਮਿਲੂਗਾ। ਰਾਈਟ ਨਾਓ ਕਾਲ ਕਰ ਲਓ ਨੰਬਰ 647-399-4646, 647-399-4646, 6473894646, 647-399-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਸਟੂਡੀਓ ਦਾ ਨੰਬਰ 416-233-7868। ਦੋਸਤੋ, ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ। ਇਹ ਇੱਕ ਟਿਕਟ ਏਅਰ ਇੰਡੀਆ ਦੇ ਨਾ ਇੱਕ ਤਰੀਕ ਤੋਂ ਨਵੇਂ ਪਲੇਨ ਸਟਾਰਟ ਹੋ ਰਹੇ ਨੇ, ਡਰੀਮ ਲਾਈਨਰ ਏਅਰ ਇੰਡੀਆ ਦੀਆਂ ਫਲਾਈਟਾਂ ਨੇ ਜੋ ਕਿ ਟੋਰਾਂਟੋ ਤੋਂ ਸਿੱਧਾ ਤੁਹਾਨੂੰ ਲੁਧਿਆਣੇ ਲੈ ਕੇ ਜਾਣਗੀਆਂ। ਹਲਵਾਰੇ ਦੇ ਵਿੱਚ ਫਲਾਈਟ ਤੱਕ ਤੁਸੀਂ ਕਰ ਸਕਦੇ ਹੋ। ਵਨ ਵੇ ਦੀ ਟਿਕਟ $1,149 ਅਤੇ ਅਪ ਡਾਊਨ ਦੀ ਟਿਕਟ ਸਿਰਫ $1,749 ਦੇ ਵਿੱਚ, ਅਪ ਡਾਊਨ ਟਿਕਟ ਇੱਕ ਬੈਗ ਦੇ ਨਾਲ। ਇਹ ਟਿਕਟਾਂ ਦੀ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ 905-678-1200। ਹਲਵਾਰੇ ਵਾਲੀ ਟਿਕਟ, ਲੁਧਿਆਣੇ ਵਾਲੀ ਟਿਕਟ ਕਟਾਰੇ ਸਾਹਿਬ ਨੂੰ ਕਹਿ ਦਿਓ। ਖੁਸ਼ੀ ਦੀ ਲਹਿਰ ਆ ਜੀ ਜਿਨ੍ਹਾਂ ਨੇ, ਕਿਉਂਕਿ ਪੈਸਾ ਸਸਤੇ ਦੇ ਨਾਲ ਇਹ ਤੁਹਾਡਾ ਦਿੱਲੀ ਤੋਂ ਰੈਂਟ ਵੀ ਬਚ ਰਿਹਾ, ਜਿਹੜਾ ਗੱਡੀ ਰੈਂਟਲ ਹੁੰਦੀ ਆ ਜਾਂ ਫਿਰ ਦੂਰ ਆਉਣ ਜਾਣ ਹੁੰਦਾ। ਸੋ ਕਾਲ ਕਰ ਲਓ 905-678-1200। ਨਾਲ ਦੇ ਨਾਲ ਇਹ ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਢਿੱਲੋਂ ਵੀਡੀਓ ਵੱਲੋਂ। IPTV ਢਿੱਲੋਂ ਵੀਡੀਓ, IPTV ਤੁਸੀਂ ਵੀ ਬਾਏ ਕਰਨਾ ਚਾਹੁੰਦੇ ਹੋ ਤਾਂ ਗੋਰ ਐਂਡ ਅਬਨੀਜ਼ਰ 'ਤੇ ਵਿਜਿਟ ਕਰ ਸਕਦੇ ਹੋ। 7 ਦਿਨ ਓਪਨ, ਰਾਤ ਦੇ 8 ਵਜੇ ਤੱਕ ਓਪਨ ਆ। ਐਂਡ IPTV ਦੀ ਸਰਵਿਸ ਲਈ 905-204-1313, 905-204-1313 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਦੋਸਤੋ, ਨਾਗਪਾਲ ਜੀ ਦਾ ਸੁਨੇਹਾ ਬੜਾ ਜ਼ਰੂਰੀ ਆ ਕਿਉਂਕਿ ਇਸੇ ਮੰਥ ਐਂਡ ਦੇ ਨਾਲ ਇੱਕ ਗੌਰਮੈਂਟ ਦੀ ਗ੍ਰਾਂਟ ਵੀ ਐਂਡ ਹੋਣ ਜਾ ਰਹੀ ਆ। ਸੋ ਉਹ ਗ੍ਰਾਂਟ ਦੇ ਹੁਣ ਆਖਰੀ ਦਿਨ ਨੇ ਅਤੇ ਸਾਡੇ ਸ਼ੋਅ 'ਤੇ ਇਹਨਾਂ ਦਾ ਇਹ ਗ੍ਰਾਂਟ ਵਾਲਾ ਸੁਨੇਹਾ ਅੱਜ ਆਖਰੀ ਵਾਰ ਤੁਸੀਂ ਸੁਣਨ ਜਾ ਰਹੇ ਹੋ। ਸੋ ਨਾਗਪਾਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਇੱਕ ਵਾਰੀ। ਜਿਹੜੇ ਇਹ ਮੈਸੇਜ ਲੰਮੇ ਟਾਈਮ ਤੋਂ ਸੁਣ ਰਹੇ ਸੀ ਤੇ ਹੁਣ ਇਹ ਲਾਸਟ ਕਾਲ ਆਪਣੇ ਪ੍ਰੋਗਰਾਮ ਤੇ, ਅੱਜ ਆਖਰੀ ਵਾਰ ਤੁਸੀਂ ਇਹ ਗ੍ਰਾਂਟ ਦਾ ਜ਼ਿਕਰ ਕਰੋਗੇ ਕਿਉਂਕਿ ਗੌਰਮੈਂਟ ਨੇ ਇਹ ਸਕੀਮ ਬੰਦ ਕਰਤੀ। ਸੋ ਕਿੰਨਾ ਲਈ ਆ ਇਹ ਸਕੀਮ, ਇੱਕ ਵਾਰੀ ਪ੍ਰੋਪਰ ਦੱਸ ਦਿਓ ਜੀ।
3: ਬਿਲਕੁਲ ਜੀ, ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੇਂ ਕਹੀਂ ਵੀ ਕਿਸੀ ਵੀ ਸਿਟੀ ਮੇਂ ਰਹਤੇ ਹੈ, ਆਪ 30-100,000 ਕੀ ਫੰਡਿੰਗ ਹਾਸਿਲ ਕਰ ਸਕਤੇ ਹੈ। ਇਹ ਕੋਈ ਵੋ ਨਹੀਂ ਹੈ, ਲਾਈਕ ਟ੍ਰੇਡਿੰਗ ਨਹੀਂ ਹੈ ਕੁਛ ਕਿ ਆਏਂਗੇ ਨਹੀਂ ਆਏਂਗੇ, ਆਏਂਗੇ ਹੀ ਆਏਂਗੇ ਅਗਰ ਆਪ ਕ੍ਰਾਈਟੇਰੀਆ ਮੀਟ ਕਰਤੇ ਹੈ। ਤੋ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਆਪਕੀ ਇਨਕਮ ਅਗਰ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਮੇਂ ਲੈਸ ਦੈਨ $70,000 ਹੈ, ਲੈਸ ਕਮ, ਕਿਉਂਕਿ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹੇ। ਜਿਤਨੀ ਕਮ ਇਨਕਮ ਹੈ, ਲੋਕ ਫੰਡ ਰਹੇ ਕਹਤੇ ਸਰ ਜ਼ੀਰੋ ਇਨਕਮ ਹੈ, ਆਪਕੋ ਹੀ ਬੈਨੀਫਿਟ ਹੈ, ਇਨਕਮ ਕਮ ਹੈ, ਫੈਮਿਲੀ ਸਾਈਜ਼ ਜ਼ਿਆਦਾ ਹੈ, ਮੈਰਿਡ ਹੈ।
0: ਸੋ ਇਹ ਇਨਕਮ ਕਿਸੇ ਦੀ ਵੀ ਘੱਟ ਹੈ ਜੀ, ਚਲੋ PR ਸਿਟੀਜ਼ਨ ਹੈਗੇ, ਇੰਗਲਿਸ਼ ਸਾਰਿਆਂ ਨੂੰ ਆਉਂਦੀ ਹੈ, ਇਨਕਮ ਚਾਹੇ ਕਿਸੇ ਦੀ ਵੀ ਘੱਟ ਹੋ, ਜੋਬ ਕਰਦਾ ਜਾਂ ਫਿਰ ਸੈਲਫ ਇੰਪਲੋਇਡ ਆ, ਉਹ ਪੈਨਸ਼ਨ ਤੇ ਆ, ਉਹ ਸਿੰਗਲ ਮਦਰ ਆ, ਇਹ ਸਾਰੇ ਬੰਦੇ ਇਹਦੇ ਵਿੱਚ ਹੁਣ ਐਲੀਜੀਬਲ ਨੇ।
3: ਬਿਲਕੁਲ ਜੀ ਐਲੀਜੀਬਲ ਨੇ, ਔਰ ਖਾਸ ਫਾਇਦਾ

0: ਸਿੰਗਲ ਮਦਰ, ਅਨਇੰਪਲੋਇਡ ਉਬਰ ਡਰਾਈਵਰ, ਸੈਲਫ ਇੰਪਲੋਇਡ ਟਰੱਕ ਡਰਾਈਵਰ, ਉਬਰ ਡਰਾਈਵਰ,
1: ਰਿਫਿਊਜੀ ਵੀ ਅਵੇਲੇਬਲ ਨੇ ਜੀ ਜੇ ਉਹਨਾਂ ਦੀ ਇਨਕਮ ਘੱਟ ਆ।
0: ਬਿਲਕੁਲ ਜੀ, ਸਬਕੋ ਯੇ ਸਬ ਲੋਗ ਐਲੀਜੀਬਲ ਹੈ। ਕੈਨੇਡਾ ਕੀ ਪੀ ਆਰ ਹਮਨੇ ਇਤਨੀ ਮੁਸ਼ਕਿਲ ਸੇ ਲੀ ਹੈ ਕਿਉਂਕਿ ਇਸਕੇ ਬੈਨੀਫਿਟਸ ਹੈ। ਅਗਰ ਇਸਕੇ ਬੈਨੀਫਿਟ ਆਪਕੋ ਪਤਾ ਨਹੀਂ ਤੋ ਯੇ ਨਹੀਂ ਕਿ ਇਸਮੇ ਕੁਛ ਝੋਲ ਹੈ। ਸਾਫ ਕੰਮ ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ, ਆਪ ਸਕਿਲ ਡਿਵੈਲਪ ਕਰਤੇ ਹੈ, ਆਸਾਨ ਸੇ ਕੋਰਸ ਕਰਤੇ ਹੈ, ਫੁਲੀ ਆਨਲਾਈਨ ਹੈ, ਅਸਾਈਨਮੈਂਟਸ ਹੈ ਛੋਟੀ ਸੀ ਆਸਾਨ ਸੀ, ਬੇਸਿਕ ਇੰਗਲਿਸ਼ ਆਪਕੋ ਆਨੀ ਚਾਹੀਏ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਔਰ ਆਪ ਸਕਿਲ ਹਾਸਿਲ ਕਰਤੇ ਹੈ, ਆਸਾਨ ਸੇ ਕੋਰਸਿਸ ਕਰਤੇ, ਸਾਥ ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰਤੇ।
1: ਸੋ ਜਿਹੜੇ ਬਜ਼ੁਰਗ ਪੈਨਸ਼ਨ ਤੇ ਨੇ ਉਹਨਾਂ ਦੀ ਇਨਕਮ ਤਾਂ ਆਲਰੇਡੀ ਪਤਾ ਹੀ ਆ ਕਿ 70,000 ਤੋਂ ਘੱਟ ਹੀ ਬਣਦੀ ਹੈ, ਚਾਹੇ ਉਹ ਆਲਰੇਡੀ ਪੈਨਸ਼ਨ ਲੈ ਰਹੇ ਨੇ, ਉਹ ਵੀ ਇਹ ਗ੍ਰਾਂਟ ਦੇ ਲਈ ਐਲੀਜੀਬਲ ਨੇ। ਜਿਹੜੇ ਆਪਣੇ ਜਿਨ੍ਹਾਂ ਜਿਨ੍ਹਾਂ ਦੀ ਇਨਕਮ ਕੋਈ ਏਜ ਦਾ ਤੁਸੀਂ ਕਹਿ ਰਹੇ ਹੋ ਕੈਚ ਨਹੀਂ, ਚਾਹੇ ਉਹ ਸਿੰਗਲ ਮਦਰ ਨੇ, ਚਾਹੇ ਉਹ ਅਪਰੂਵਡ ਰਿਫਿਊਜੀ ਸਟੇਟਸ ਆ ਜਿਨ੍ਹਾਂ ਦੀ ਇਨਕਮ ਘੱਟ ਆ, ਉਹ ਵੀ ਐਲੀਜੀਬਲ ਨੇ ਤੇ ਉਹ ਗੌਰਮੈਂਟ ਉਹਨਾਂ ਨੂੰ ਸਪੋਰਟ ਕਰ ਰਹੀ ਹੈ। ਹਾਂਜੀ
0: ਬਿਲਕੁਲ ਜੀ, ਸਹੀ ਬਾਤ ਹੈ, ਕੋਈ ਏਜ ਲਿਮਿਟ ਨਹੀਂ ਹੈ ਇਸਮੇ। 30% ਕਲਾਇੰਟਸ ਤੋਂ ਹਮਾਰੇ ਲਾਈਕ ਜਿਨਕੀ ਏਜ ਸੀਨੀਅਰ ਸਿਟੀਜ਼ਨਸ ਹੈ, 30% ਕਲਾਇੰਟਸ।
1: ਸੋ ਇਹ ਗ੍ਰਾਂਟ ਹੁਣ ਬੰਦ ਹੋ ਰਹੀ ਆ ਤੇ ਲਗਭਗ ਇਹਦੇ ਵਿੱਚ ਹੁਣ ਕਿੰਨੀ ਗ੍ਰਾਂਟ ਮਿਲ ਜੂ ਜੀ ਜੇ ਫੈਮਿਲੀ ਆਫ 4 ਆ?
0: ਫੈਮਿਲੀ ਆਫ 4 ਕੋ ਵੀ 80,000 ਮਿਲੇਗਾ, ਇਸਮੇ ਸੇ ਹਾਫ ਪੋਰਸ਼ਨ 40,000 ਤੋਂ ਆਜ ਕੀ ਡੇਟ ਮੇ ਨਾਨ ਰਿਫੰਡੇਬਲ ਗ੍ਰਾਂਟਸ ਹੈ। ਅਗਰ ਆਪ 1 ਅਗਸਤ ਕੇ ਬਾਅਦ ਇਨਰੋਲ ਕਰੇਂਗੇ ਤੋ ਮਿਲੇਗਾ 80,000 ਹੀ, ਲੇਕਿਨ ਸਾਰਾ ਲੋਨ ਲੋਨ ਲੋਨ ਹੋਗਾ। ਆਜ ਆਧਾ ਹਿੱਸਾ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਆਪਕੀ ਫੰਡਿੰਗ ਕਾ। ਕਾਲ ਕਰੇਂ, ਅਭੀ ਵੀ ਹਮ ਆਪਕੀ ਕਾਲ ਉਠਾਏਂਗੇ, ਕੱਲ ਆਫਿਸ ਆਏ, 2 ਦਿਨ ਰਹਿ ਗਏ ਹੈ 1 ਅਗਸਤ।
1: ਸੋ ਤੁਸੀਂ ਦੱਸਿਆ ਸੀ ਬਾਈ ਜੀ ਜਿਹੜਾ ਇਹ ਲੋਨ ਹੁਣ ਮਿਲ ਵੀ ਰਿਹਾ, ਉਹ ਲੋਨ ਵੀ ਲੋਕ ਹੱਸ ਕੇ ਲੈ ਰਹੇ ਨੇ, ਵੈਸੇ ਤਾਂ ਲੋਨ ਕਰਜ਼ੇ ਤੋਂ ਪਰੇਸ਼ਾਨ ਵੀ ਨੇ ਲੋਕ, ਪਰ ਤੁਹਾਡੇ ਵਾਲਾ ਲੋਨ ਕਹਿੰਦੇ ਨੇ ਇਹ ਦਬਾਓ ਸਾਨੂੰ, ਇਹ ਬੜਾ ਵਧੀਆ, ਇਹ ਕੀ ਚੱਕਰ?
0: ਬਿਲਕੁਲ ਜੀ, ਪਹਿਲੇ ਤਾਂ ਲੋਕ ਫੰਡਿੰਗ ਸੇ ਡਰਤੇ, ਡਰਨਾ ਚਾਹੀਏ, ਬਟ ਯਹਾਂ ਪੇ ਆਪਕੇ ਅਸਲੀ ਡਾਕੂਮੈਂਟਸ ਲਗਤੇ ਹੈਂ, ਆਪਕਾ NOA, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਕੋਈ ਆਪਕੋ ਡਾਕੂਮੈਂਟਸ ਲਗਤਾ ਹੀ ਨਹੀਂ ਫਰਜੀ, ਆਪ ਕੋਈ ਫਰਜੀ ਕੰਮ ਕਰਤੇ ਨਹੀਂ, ਔਰ ਤਰ੍ਹਾਂ ਕੀ ਫੰਡਿੰਗ ਮੈਂ ਡੀਲ ਹੀ ਨਹੀਂ ਕਰਤੇ, ਲੋਕ ਪੁੱਛਦੇ ਹੈ, ਹਮ ਕਹਤੇ ਨਹੀਂ ਕਰਤੇ ਜੀ, ਮਤ ਆਓ। ਤੋ ਇਸ ਲਈ ਆਪ ਅਗਰ ਲਾਈਕ ਇਨਕਮ ਕਮ ਹੈ ਤੋ ਹਮਾਰੇ ਪਾਸ ਸਮੇਂ ਕਾਲ ਕਰੇ, ਆ ਬਾਕੀ ਬਾਅਦ ਮੇ ਇਸਮੇ ਲਾਈਕ ਅਭੀ ਬਸ ਥੋੜੇ ਦਿਨ ਹੀ ਰਹਿ ਗਏ ਹੈ, ਔਰ ਕੋਈ ਇਸਮੇ ਚਾਬੀ ਨਹੀਂ ਹੈ, ਕੋਈ ਮਿੱਠੀ ਬਾਤੇ ਨਹੀਂ ਹੈ।
1: ਸੋ ਨੰਬਰ 437-264-3175 ਦੋਸਤੋ, 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅੱਛਾ ਜੇ ਅੱਜ ਆਪਾਂ ਹੁਣ ਅਖੀਰੀ ਨੇ, ਅੱਜ ਕਾਲ ਕਰਦੇ ਹਾਂ, ਮੰਡੇ ਤੁਹਾਨੂੰ ਮਿਲ ਲੈਂਦੇ ਹਾਂ, ਅਪਲਾਈ ਹੋ ਜਾਊਗਾ, ਐਂਡ ਕਦੋਂ ਤੱਕ ਫੰਡਿੰਗ ਸਾਡੇ ਖਾਤੇ 'ਚ ਆ ਜੀ?
0: ਜਿਸ ਦਿਨ ਅਪਲਾਈ ਹੋਇਆ ਹੈ ਉਸ 30-90 ਡੇਜ਼ ਮੈਂ ਡਾਇਰੈਕਟ ਕਲਾਇੰਟ ਕੇ ਅਕਾਊਂਟ ਮੇਂ ਗਵਰਨਮੈਂਟ ਫੰਡਿੰਗ ਡਾਲਤੀ ਹੈ। ਆਪ ਕਾਲ ਕਰੇਂਗੇ, ਹਮ ਆਪਕੋ ਐਸਟੀਮੇਟ ਦੇਂਗੇ, ਇਤਨੀ ਗ੍ਰਾਂਟ ਬਣਤੀ ਹੈ, ਇਤਨਾ ਲੋਨ ਬਣਤਾ ਹੈ ਆਪਕਾ। ਜਿਤਨਾ ਜ਼ਿਆਦਾ ਫੈਮਿਲੀ ਸਾਈਜ਼ ਬੱਚੇ ਜ਼ਿਆਦਾ ਹੈ, ਯੂਨੀਵਰਸਿਟੀ ਕਾਲਜ ਜਾਤੇ ਹੈ, ਤੋ ਦੇ ਆਰ ਕਾਊਂਟਡ ਐਜ਼ ਡਿਪੈਂਡੈਂਟਸ, ਤੋ ਮਤਲਬ ਆਪਕੇ ਖਾਤੇ ਫੰਡਿੰਗ ਆਤੀ ਹੈ, ਕੋਈ ਇਸਮੇ ਲਾਈਕ ਇਸ ਲਈ ਸਾਫ਼ ਕਾਮ ਹੈ, ਬਹੁਤ ਤੋਂ ਕੋਸ਼ਿਸ਼ ਕਰ ਚੁੱਕੇ ਹੈ ਜੋ ਆਪਕੀ ਗਵਰਨਮੈਂਟ। ਆਪ ਦੇਖੀਏ ਹਰ ਜਗ੍ਹਾ ਪੇ, ਹਰ ਪਲਾਜ਼ੇ ਮੇ, ਹਰ ਡੈਂਟਿਸਟ ਕੇ ਬਾਹਰ ਲਿਖਾ ਹੈ CDCP ਐਕਸੈਪਟਡ, ਕੈਨੇਡਾ ਡੈਂਟਲ ਕੇਅਰ ਪਰ ਐਕਸੈਪਟਡ। ਮਤਲਬ ਜੋ ਗਵਰਨਮੈਂਟ ਡੈਂਟਿਸਟੋ ਕੋ ਇਤਨਾ ਅਮੀਰ ਬਣਾ ਰਹੀ ਹੈ, ਤੋ ਆਮ ਆਦਮੀ ਕੇ ਲਈ ਛੋਟੀ ਸੀ ਗ੍ਰਾਂਟ ਐਜੂਕੇਸ਼ਨ ਮੇ ਇਸਕੋ ਮਿਸ ਨਾ ਕਰੇ, ਫੰਡਿੰਗ ਹਾਸਿਲ ਕਰੇ, ਸਕਿੱਲ ਹਾਸਿਲ ਕਰੇ। ਕੋਈ
1: ਜਦੋਂ ਫੰਡਿੰਗ ਆ ਗਈ ਤੁਹਾਡੀ ਫੀਸ ਕਿੰਨੀ ਹੈ ਜੀ?
0: 199 ਜਾਂ 499 ਹੈ, ਹਮ ਹੋਲਸੇਲ ਮੇ
1: ਕੋਈ ਕਮਿਸ਼ਨ ਤਾਂ ਨਹੀਂ?
0: ਕੋਈ ਕਮਿਸ਼ਨ ਨਹੀਂ ਹੈ। ਹਮਾਰੇ ਪਾਸ ਲੋਕ ਆਤੇ ਹੈ, ਕਹਿਤੇ ਸਰ ਵੋ ਵਾਲਾ ਬੰਦਾ ਇਤਨੇ ਦੇ ਰਹਾ ਥਾ, ਇਤਨੇ ਦੇ ਰਹਾ ਥਾ, ਰੇਡੀਓ ਪੇ ਸੁਣਤੇ ਹੈ, ਰਾਈਟ ਅਵੇ ਆਤੇ ਹੈ, ਕਾਮ ਕਰਵਾ ਕੇ ਖੁਸ਼ ਰਹਤੇ ਹੈ।
1: ਤੁਸੀਂ ਸਿਰਫ ਆਪਣੇ ਸਰਵਿਸ ਦਾ ਜੋ ਉਹਨਾਂ ਦੀ ਅਪਲਾਈ ਕਰਨ ਦੇ, ਤਾਂ ਕਿ ਉਹ ਗਲਤ ਕੋਈ ਚੀਜ਼ ਅਪਲਾਈ ਨਾ ਕਰ ਦੇਣ, ਉਹਨਾਂ ਦਾ ਉਹ ਕੇਸ ਰਿਜੈਕਟ ਨਾ ਹੋ ਜੇ, ਤੁਸੀਂ ਸਿਰਫ ਅਪਲਾਈ ਕਰਨ ਦੇ ਵਿੱਚ ਆਪਣੀ ਸਰਵਿਸ ਫੀਸ 199 ਜਾਂ 499 ਚਾਰਜ ਕਰਦੇ ਹੋ, ਉਹਨਾਂ ਦੇ ਖਾਤਿਆਂ 'ਚ 40,000-60,000 ਡਾਲਰ ਤੱਕ ਵੀ ਆਵੇ, ਤੁਸੀਂ ਫੀਸ ਵਧਾਉਂਦੇ ਘਟਾਉਂਦੇ ਨਹੀਂ।
0: ਬਿਲਕੁਲ ਜੀ, ਹਮੇ ਕੋਈ ਫੰਡਿੰਗ ਸੇ ਲੇਣੇ ਦੇਣਾ ਨਹੀਂ ਹੈ, ਆਪਕਾ ਪੈਸਾ ਆਪਕੇ ਪਾਸ, ਹਮਾਰੀ ਛੋਟੀ ਸੀ ਫੀਸ ਹਮਾਰੇ ਪਾਸ, ਕਾਮ ਹੋਣੇ ਕੇ ਬਾਅਦ ਲੇਤੇ ਹੈ। ਲਾਸਟ ਵੀਕ 39 ਬੰਦੋ ਕੀ ਫੰਡਿੰਗ ਉਨਕੇ ਖਾਤੇ ਮੇਂ ਗਿਰੀ ਹੈ, ਜਿਨ੍ਹੋਂਨੇ ਮੇ ਔਰ ਜੂਨ ਬੈਚ ਮੇਂ ਜੁਆਇਨ ਕਰਾ ਥਾ, ਤੋ ਮਿਸ ਨਾ ਕਰੇਂ, ਕੋਈ ਇਸਮੇਂ ਚਲਾਕੀ ਨਹੀਂ ਹੈ। ਹਮ ਮਿੱਠੀ ਬਾਤੇਂ ਨਹੀਂ ਕਰਤੇ ਕਿ ਆਪ ਆਫਿਸ ਆਏ ਫੀਸ ਤਬ ਬਤਾਏਂਗੇ, ਠਾ ਕਰਕੇ ਫੀਸ ਬਤਾਤੇ ਹੈ, ਔਰ ਐਸਾ ਵੀ ਨਹੀਂ ਕਿ ਇੰਸ਼ੋਰੈਂਸ ਪਾਲਿਸੀ ਕੀ ਤਰ੍ਹਾਂ ਮਰਨੇ ਕੇ ਬਾਅਦ ਪੈਸੇ ਮਿਲੇਂਗੇ, ਜੀਤੇ ਜੀ ਮਿਲਤੇ ਹੈ, ਔਰ ਇਹ ਵੀ ਨਹੀਂ ਕੋਰਸ ਖਤਮ ਹੋਣੇ ਕੇ ਬਾਅਦ ਮਿਲੇਂਗੇ। ਆਪ ਜੁਆਇਨ ਕਰਤੇ ਹੈ, 30-90 ਡੇਜ਼ ਮੇਂ ਆਪਕੇ ਫੰਡਿੰਗ ਗਵਰਨਮੈਂਟ ਡਾਲ ਦੇਤੀ ਹੈ, ਜਿਤਨੀ ਕਮ ਇਨਕਮ ਹੈ ਉਤਨਾ ਜ਼ਿਆਦਾ ਬੈਨੀਫਿਟ, ਜਿਤਨੇ ਜ਼ਿਆਦਾ ਬੱਚੇ ਹੋ ਤੋ ਜ਼ਿਆਦਾ ਬੈਨੀਫਿਟ ਫੰਡਿੰਗ। ਆਪਕੇ ਅਕਾਊਂਟ ਮੇਂ ਪੈਸੇ ਹਮਾਰੀ ਛੋਟੀ ਸੀ ਫੀਸ ਕਾਮ ਹੋਣੇ ਕੇ ਬਾਅਦ, ਹਮਨੇ ਸਭ ਕੁਛ ਟ੍ਰਾਂਸਪੇਰੈਂਟ ਰੱਖਾ ਹੈ, ਇਸਮੇਂ ਆਪਕੀ ਮੰਜ਼ਰੀ ਚੈੱਕ ਹੋਤੀ ਹੈ, ਹਮਾਰੀ ਨਹੀਂ ਹੋਤੀ।
1: ਸੋ ਦੋਸਤੋ, ਚਾਹੇ ਤੁਹਾਡੀ ਏਜ ਕੋਈ ਵੀ ਆ, ਤੁਸੀਂ ਹਾਊਸ ਵਾਈਫ ਹੋ, ਤੁਸੀਂ ਅਨਇੰਪਲੋਇਡ ਹੋ, ਤੁਹਾਡਾ ਸੈਲਫ ਇੰਪਲੋਇਡ ਹੋ, ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਤੁਸੀਂ ਸਿੰਗਲ ਮਦਰ ਹੋ, ਤੁਹਾਡੀ ਜੇ ਇਨਕਮ 70,000 ਡਾਲਰ ਤੋਂ ਘੱਟ ਆ, ਤੁਸੀਂ ਪੀ ਆਰ ਜਾਂ ਸਿਟੀਜ਼ਨ ਹੋ, ਇੰਗਲਿਸ਼ ਤੁਹਾਨੂੰ ਆਉਂਦੀ ਆ, ਤਾਂ ਤੁਸੀਂ ਇਹ ਕੋਰਸ ਅਪਲਾਈ ਕਰੋ। ਇਹ ਇੰਨੇ ਸੌਖੇ ਕੋਰਸ ਨੇ, ਇਹਦੇ ਵਿੱਚ ਕੋਈ ਸਿਰਫ ਅਸਾਈਨਮੈਂਟ ਅਤੇ ਅਟੈਂਡੈਂਸ ਨੇ, ਸਿਰਫ ਦਿਨ ਦੇ ਵਿੱਚ 3 ਘੰਟੇ ਕਲਾਸ ਆ, ਕੋਈ ਪੇਪਰ ਵੀ ਨਹੀਂ ਹੋਊਗਾ। ਇੰਨੇ ਸੌਖੇ ਜਿਹੜੇ ਕੋਰਸ ਨੇ ਜਿਨ੍ਹਾਂ ਨੂੰ ਅਪਲਾਈ ਕਰਕੇ ਤੁਸੀਂ ਆਪਣੀ ਸਕਿੱਲ ਅਪਡੇਟ ਵੀ ਕਰ ਸਕਦੇ ਹੋ, ਅਤੇ ਤੁਹਾਨੂੰ ਖਾਤੇ ਦੇ ਵਿੱਚ ਸਰਕਾਰ ਨੇ ਹੈਲਪ ਕਰਨੀ ਆ। $1,000 ਤੁਹਾਡੇ ਖਾਤੇ 'ਚ ਪਾ ਦੇਣੇ, ਖਾਤੇ ਜਦੋਂ ਪੈਸੇ ਆਉਣਗੇ ਇਦੂ ਬਾਅਦ ਨਾਗਪਾਲ ਜੀ ਨੂੰ $199 ਜਾਂ $499 ਦੇ ਦੇਣੇ ਆ। ਸੋ ਸਾਰੀ ਗੱਲਬਾਤ ਲਈ ਹੋਰ ਤੁਹਾਡਾ ਕੋਈ ਕੁਐਸਚਨ ਆ, ਕਿਉਂਕਿ ਗ੍ਰਾਂਟ ਬੰਦ ਹੋ ਰਹੀ ਹੈ, ਵੰਸ ਅਗੇਨ ਤੁਹਾਨੂੰ ਦੱਸ ਦਈਏ, ਸਹੀ ਆਖਰੀ ਕਾਲ ਆਖਰੀ ਸੁਨੇਹਾ ਹੀ ਆ, ਰਾਈਟ ਨਾਓ ਕਾਲ ਕਰਕੇ ਨਾਗਪਾਲ ਜੀ ਨੂੰ ਵਧੇਰੇ ਜਾਣਕਾਰੀ ਲੈ ਲਓ। ਨੰਬਰ ਟੂ ਕਾਲ 437-264-3175, 437-264-3175, 437-264-3175, 437-264-3175, 437-264-3175, 437-264-3175। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ। 437-264-3175। ਦੋਸਤੋ, ਰੰਗਲਾ ਸਰਦਾਰ, ਰੰਗਲਾ ਪੰਜਾਬ ਨਾਈਟ ਬਾਰੇ ਗੱਲਬਾਤ ਕਰਨ ਜਾਵਾਂਗੇ, ਅਤੇ ਸਾਡੇ ਨਾਲ ਸਾਡੇ ਸੁੱਖ ਬਾਈ ਜੀ ਨੇ। ਸੁੱਖ ਬਾਈ ਜੀ ਦਾ ਸੁਨੇਹਾ ਲੈਣ ਤੋਂ ਬਾਅਦ ਆਪਾਂ ਪੂਰੀ ਗੱਲਬਾਤ ਭੁੱਲਰ ਸਾਹਿਬ ਨਾਲ ਅਤੇ ਮੀਨੂ ਜੀ ਨਾਲ ਕਰਾਂਗੇ। ਸੁੱਖ ਬਾਈ ਜੀ, ਦਿਓ ਸੁਨੇਹਾ।
2: ਬਹੁਤ ਸ਼ੁਕਰੀਆ, ਧੰਨਵਾਦ, ਧੰਨਵਾਦ ਭੁੱਲਰ ਸਾਹਿਬ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਤੰਬੂ ਟੈਂਟ ਸੇਲ ਜਿਹੜੀ ਲੱਗੀ ਹੋਈ ਆ, ਬਹੁਤ ਸਾਰੀ ਇਨਵੈਂਟਰੀ ਜਿਹੜੀ ਬਲੋ ਦਾ ਕੋਸਟ ਕਲੀਅਰ ਆਊਟ ਕਰ ਰਹੇ ਆ, ਜਿਹ ਚ ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਸਿੰਗਲ ਚੇਅਰਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਬਲੋ ਦਾ ਕੋਸਟ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਗੱਡੀਆਂ ਘੁਮਾ ਲਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਵਾਕਰ ਵਾਕਰ ਡਰਾਈਵ ਵੱਲੋਂ ਗੱਡੀਆਂ ਘੁਮਾ ਲਓ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲਕਸ ਮੈਟਰਸ, ਜਿਹਦੀ ਰੈਗੂਲਰ ਕੀਮਤ $500 ਸੀ, ਸਿਰਫ $99 ਦਾ। ਜੀ ਹਾਂ, ਤੰਬੂ ਟੈਂਟ ਸੇਲ ਦੇ ਵਿੱਚ ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲਕਸ ਮੈਟਰਸ $99, $99, $99 ਓਨਲੀ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਤੁਹਾਨੂੰ ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਮਿਲ ਰਹੀਆਂ ਤੰਬੂ ਟੈਂਟ ਸੇਲ ਦੇ ਵਿੱਚ। ਸੋ ਘੁਮਾ ਲਓ ਗੱਡੀਆਂ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਵੱਲੋਂ ਗੱਡੀਆਂ ਘੁਮਾ ਲਓ। ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ

0: ਦੋਸਤੋ ਵੰਸ ਅਗੇਨ ਅੱਜ ਤਰੀਕ ਹੋਈ ਹੈ 26 ਜੁਲਾਈ ਤੇ 16 ਅਗਸਤ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਇੱਕ ਅਨੋਖਾ ਸ਼ੋਅ ਹੋਣ ਜਾ ਰਿਹਾ ਉਹਦੇ ਲਈ ਮੈਨੂੰ ਜੀ ਸਾਨੂੰ ਜਾਣਕਾਰੀ ਦੇਣਗੇ ਤੇ ਸਟੂਡੀਓ ਦੇ ਵਿੱਚ ਭੁੱਲਰ ਸਾਹਿਬ ਵੀ ਪਹੁੰਚੇ ਨੇ ਭੁੱਲਰ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਜੀ
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
0: ਸੋ ਇੱਕ ਵਾਰੀ ਤੁਸੀਂ ਵੀ ਆਪਣੇ ਜਵਾਨੀ ਸਾਡੇ ਆਡੀਅੰਸ ਨੂੰ ਸੱਦਾ ਵੀ ਦਿਓ ਤੇ ਇਹ ਦੱਸੋ 16 ਅਗਸਤ ਨੂੰ ਹੋਣ ਕੀ ਜਾ ਰਿਹਾ ਜਦੋਂ ਮੈਨੂੰ ਜੀ ਨੇ ਦੱਸਿਆ ਨਾ ਮੈਂ ਤਾਂ ਬੜਾ ਐਕਸਾਈਟਡ ਹੋ ਗਿਆ ਕਿਉਂਕਿ ਇਹ ਇਕੱਲਾ ਇਹ ਨਹੀਂ ਹੈਗਾ ਕਿ ਸਾਡੀਆਂ ਭੈਣਾਂ ਖੁਸ਼ ਹੋਣਗੀਆਂ ਸਾਡੇ ਪੇਰੈਂਟਸ ਖੁਸ਼ ਹੋਣਗੇ ਇਹ ਤਾਂ ਬੱਚੇ ਤੋਂ ਲੈ ਕੇ ਜਿਵੇਂ ਕਹਿੰਦੇ ਹੁੰਦੇ ਨਾ ਕਿ ਬਜ਼ੁਰਗਾਂ ਤੱਕ ਹਰ ਵਰਗ ਲਈ ਇਹਦੇ ਵਿੱਚ ਕੁਛ ਨਾ ਕੁਛ ਆ
1: ਹਾਂਜੀ ਬਿਲਕੁਲ ਹਰ ਉਮਰ ਦੇ ਵਰਗ ਲਈ ਆਪਾਂ ਇਸ ਵਾਰ ਲੈ ਕੇ ਆਏ ਆਪਾਂ ਜਦੋਂ ਮੇਲੇ ਦੇਖਦੇ ਹਾਂ ਯੂਜਲੀ ਆਪਾਂ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਵੀ ਜਿਵੇਂ ਤੀਆਂ ਦਾ ਮੇਲਾ ਲੇਡੀਜ਼ ਟਾਰਗੇਟਡ ਆ ਪਰ ਇਹਦੇ ਵਿੱਚ ਆਪਾਂ ਪੂਰੀ ਫੈਮਿਲੀ ਚਾਹੁੰਦੇ ਸੀਗੇ ਫੈਮਿਲੀ ਵਾਲਾ ਮਾਹੌਲ ਬਣਾਉਣਾ ਚਾਹੁੰਦੇ ਹਾਂ ਆਪਾਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਅਨਮੋਲ ਮੈਜੀਸ਼ੀਅਨ ਸੱਦਿਆ ਰੰਗਲੇ ਸਰਦਾਰ ਸੱਦਿਆ ਤੇ ਸਭ ਤੋਂ ਵੱਡਾ ਜੋ ਡਰੋਨ ਸ਼ੋਅ ਹੋਣ ਜਾ ਰਿਹਾ ਜਿਹੜਾ ਕਿ ਸਾਰੇ ਜਣੇ ਇੰਜੋਏ ਕਰਨਗੇ ਜੋ ਕਿ ਓਲੰਪਿਕਸ ਦੇ ਲੈਵਲ ਦਾ ਹੋਊਗਾ ਉਹ ਡਰੋਨ ਸ਼ੋਅ ਹੋਊਗਾ ਜਿਹੜਾ ਕਿ ਆਪਣੀ ਮੇਨ ਅਟ੍ਰੈਕਸ਼ਨ ਹੈ ਪ੍ਰੋਪਰ ਅਸੀਂ ਸਾਰੇ ਟੈਂਟ ਲੱਗੇ ਹੋਣਗੇ ਮੰਜੇ ਵਿਸ਼ੇ ਹੋਣਗੇ ਰਾਈਟ ਸਾਰੇ ਜਣੇ ਆਪਣਾ ਉੱਥੇ ਬਹੁਤ ਵਧੀਆ ਪਹਿਲੀ ਗੱਲ ਤਾਂ
0: ਜਿਹੜੀ ਲੋਕੇਸ਼ਨ ਤੁਸੀਂ ਸਿਲੈਕਟ ਕੀਤੀ ਆ ਬ੍ਰੈਂਪਟਨ ਫੇਅਰ ਗਰਾਊਂਡ ਇਹ ਬਹੁਤ ਸੋਹਣੀ ਲੋਕੇਸ਼ਨ ਆ ਉੱਤੋਂ ਦੀ ਜਦੋਂ ਇੱਥੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾਣਾ ਹੋਵੇ ਉੱਥੇ ਮੰਜੇ ਡਏ ਹੋਣ ਉਹ ਮੇਲਾ ਉਹ ਦੇਖਣ ਦਾ ਨਜ਼ਾਰਾ ਅਲੱਗ ਆ ਸੋ ਪਹਿਲੀ ਗੱਲਬਾਤ ਜੇ ਕਰੀਏ ਅਨਮੋਲ ਮੈਜਿਕ ਦੀ ਹਨਾ ਇਹ ਮੈਜਿਕ ਕੋਈ ਜਿਵੇਂ ਓਲਡ ਸਕੂਲ ਮੈਜਿਕ ਨਹੀਂ ਹੈਗੇ ਅੱਜ ਦਾ ਮੈਜਿਕ ਆ ਇਹਦੇ ਵਿੱਚ ਉਹ ਆਡੀਅੰਸ ਨਾਲ ਇੰਟਰੈਕਟ ਵੀ ਕਰਨਗੇ
1: ਜੀ ਬਿਲਕੁਲ ਆਡੀਅੰਸ ਦੇ ਨਾਲ ਵੀ ਇੰਟਰੈਕਟ ਕਰਨਗੇ ਬਾਕੀ ਉਹ ਆਪਣਾ ਜੋ ਸ਼ੋਕੇਸ ਕਰਦੇ ਆ ਇੰਟਰਨੈਸ਼ਨਲੀ ਨੋਨ ਨੇ ਰਾਈਟ ਬਹੁਤ ਸਾਰੇ ਆਪਣੇ ਪਹਿਲਾਂ ਮੈਜੀਸ਼ੀਅਨ ਹੋਏ ਆ ਪਰ ਜਿਹੜਾ ਅਨਮੋਲ ਮੈਜਿਕ ਨੇ ਆਪਣਾ ਪੰਜਾਬੀ ਕਮਿਊਨਿਟੀ
0: ਆਰਟਿਸਟਾਂ ਨੂੰ ਚੱਕਰਾਂ ਚ ਪਾ ਦਿੰਦੇ ਨੇ ਉਹ
1: ਬਿਲਕੁਲ ਸੈਲੀਬ੍ਰਿਟੀਜ਼ ਦੇ ਨਾਲ ਪਰਫਾਰਮ ਕਰਦੇ ਆ ਬਹੁਤ ਵਧੀਆ ਪਰਫਾਰਮੈਂਸ ਹੋਣ ਵਾਲੀ ਹੈ ਉਹਨਾਂ ਦੀ
0: ਮੈਜਿਕ ਸ਼ੋਅ ਤਾਂ ਬੱਚਿਆਂ ਨੂੰ ਦੇਖਣਾ ਤਾਂ ਨਾ ਵੈਸੇ ਉਹਨਾਂ ਦਾ ਮੈਜਿਕ ਤਾਂ ਇਹ ਹੈ ਸਾਰੇ ਇੰਜੋਏ ਕਰਦੇ ਨੇ ਪਰ ਬੱਚਿਆਂ ਉਹਨਾਂ ਦਾ ਮੈਜਿਕ ਤਾਂ ਇਹ ਹੈ ਸਾਰੇ ਇੰਜੋਏ ਕਰਦੇ ਨੇ ਪਰ ਬੱਚਿਆਂ ਨੂੰ ਤਾਂ ਹੋਰ ਵੀ ਚਾਹ ਹੁੰਦਾ ਮੈਜਿਕ ਸ਼ੋਅ ਦੇਖਣ ਦਾ ਸੋ ਅਨਮੋਲ ਮੈਜਿਕ ਹੋਊਗਾ ਮੈਨੂੰ ਜੀ ਇਹਦੇ ਨਾਲ ਰੰਗਲੇ ਸਰਦਾਰ ਮਹਿਫਲ ਲਾਉਣਗੇ ਉਹ ਆਪਾਂ ਬੈਠ ਕੇ ਉਹਨਾਂ ਦਾ ਇੰਜੋਏ ਕਰਾਂਗੇ ਸੁਣਾਂਗੇ ਦੇਖਾਂਗੇ ਫੋਕ ਗਾਇਕੀ ਲੋਕ ਗਾਇਕ ਨੇ ਤੇ ਫੂਡ ਦੇ ਵਿੱਚ ਬਹੁਤ ਸਾਰੀ ਆਪਸ਼ਨ ਹੋਣਗੀਆਂ
2: ਜੀ ਬਿਲਕੁਲ
0: ਤੇ ਡਰੋਨ ਸ਼ੋਅ ਦੇ ਨਾਲ ਦੱਸੋ ਤੁਸੀਂ ਦੱਸੇ ਨਾਲ 뮤직 ਵੀ ਚੱਲੂਗਾ
2: ਬਿਲਕੁਲ ਜੀ ਸੋ ਇਹ ਸਾਰੀਆਂ ਚੀਜ਼ਾਂ ਤਾਂ ਆਪਾਂ ਤੁਹਾਨੂੰ ਦੱਸ ਚੁੱਕੇ ਆ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਮਾਹੌਲ ਬਣਨ ਵਾਲਾ ਹੈ ਨਾ ਉਹ ਬਾ ਕਮਾਲ ਹੋਣ ਵਾਲਾ ਆ ਰੰਗਲਾ ਪੰਜਾਬ ਨਾਈਟ ਦੇ ਵਿੱਚ ਤੁਸੀਂ ਰੰਗਲੇ ਪੰਜਾਬ ਦੇ ਜਿਹੜੇ ਰੰਗ ਦੇਖਣ ਵਾਲੇ ਆ ਤੁਹਾਨੂੰ ਮੰਜੇ ਜਿੱਥੇ ਮਿਲਣਗੇ ਬਹੁਤ ਸੋਹਣਾ ਮਾਹੌਲ ਹੋਊਗਾ ਪ੍ਰੋਪਰ ਡੈਕੋਰੇਸ਼ਨ ਹੋਏਗੀ ਇੱਕ ਇਸ ਤਰੀਕੇ ਦਾ ਆਪਾਂ ਜਿਹੜਾ ਸ਼ੋਅ ਆਰਗੇਨਾਈਜ਼ ਕਰਨ ਵਾਲੇ ਆ ਕਿ ਜਿਹੜਾ ਮਿਸਾਲ ਕਾਇਮ ਕਰੇਗਾ ਇੱਥੇ ਹਰ ਇੱਕ ਮਤਲਬ ਪਰਸਨ ਪਹੁੰਚੇਗਾ ਸਾਡੀ ਪੂਰੀ ਉਮੀਦ ਆ ਕਿ ਸਾਡੀ ਜਿਹੜੀ ਸਾਰੀ ਕੋਸ਼ਿਸ਼ ਆ ਉਹਨੂੰ ਰੰਗ ਲੱਗਣਗੇ
0: ਤੁਸੀਂ ਆ ਡਰੋਨ ਸ਼ੋਅ ਇੱਕ ਵਾਰ ਦੁਬਾਰੇ ਦੱਸ ਦੋ ਬੱਚੇ ਕਿਉਂਕਿ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ
2: ਬਿਲਕੁਲ ਬਿਲਕੁਲ ਜੀ
0: ਕਿ ਵੀਡੀਓ ਬਣਾਉਣੀ ਇੱਕ ਲੋਕੇਸ਼ਨ ਇਦਾਂ ਦੀ ਹਨਾ ਸੋ ਜਿਹੜਾ ਡਰੋਨ ਅਸਮਾਨ ਦੇ ਵਿੱਚ ਕੋਈ ਬਣਾਉਣਗੇ
2: ਇਫੈਕਟਸ ਬਣਾਉਣਗੇ
0: ਤੇ ਉਹਦੇ ਨਾਲ ਰਿਲੇਟਡ ਮਿਊਜ਼ਿਕ ਵੀ
2: ਜਿਹੜੀ ਵੀ ਇਮੇਜ ਕ੍ਰੀਏਟ ਹੋਏਗੀ ਉਹਦੇ ਨਾਲ ਰਿਲੇਟਡ ਸੌਂਗ ਚੱਲੇਗਾ ਮਤਲਬ GTA ਦਾ ਸਭ ਤੋਂ ਜਿਹੜੇ ਬੈਸਟ ਡਰੋਨ ਸ਼ੋਅ ਹੋਣ ਜਾ ਰਿਹਾ ਓਲੰਪਿਕ ਦੇ ਲੈਵਲ ਦਾ ਉਹ ਹੋਣ ਜਾ ਰਿਹਾ ਇੱਥੇ ਸੋ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਮਿਸ ਕਰਨਾ ਚਾਹੀਦਾ ਸੋ ਸਾਰੇ ਪਰਿਵਾਰਾਂ ਸਮੇਤ ਪਹੁੰਚੋ ਦੇਖੋ ਜੀ ਟਿਕਟ ਬਹੁਤ ਜ਼ਿਆਦਾ ਸਸਤੀ ਹੈਗੀ ਆ
0: ਬਾਲੀ ਸਸਤੀ ਇਹਨੂੰ ਮਹਿੰਗੀ ਕਰਨਾ ਚਾਹੀਦਾ ਸੀ ਕੱਲੇ ਡਰੋਨ ਸ਼ੋਅ ਮੈਂ $100 ਦੇ ਵਿੱਚ ਕੱਲਾ ਡਰੋਨ ਸ਼ੋਅ ਦੇਖਿਆ ਸੀ ਅਨਮੋਲ ਮੈਜਿਕ ਦਾ ਕੱਲਾ ਸ਼ੋਅ ਦੇਖਣਾ ਹੋਵੇ $100 ਉਹਦੀ ਘੱਟੋ ਘੱਟ ਟਿਕਟ ਹੁੰਦੀ ਆ ਰੰਗਲੇ ਸਰਦਾਰ ਦਾ ਸ਼ੋਅ ਦੇਖਣਾ ਹੋਵੇ $100 ਉਹਦੀ ਟਿਕਟ ਹੁੰਦੀ ਆ ਇਹ ਇੱਕ ਬੰਦੇ ਨੂੰ ਅਲੱਗ ਅਲੱਗ ਚੀਜ਼ਾਂ ਹਨਾ ਕਰਕੇ$300 ਵੀ ਲੱਗ ਜਾਂਦਾ ਸ਼ੋਅ ਅਲੱਗ ਦੇਖਾ ਇਹ ਇਕੱਠੇ ਤੇ ਸਿਰਫ $30 ਦੇ ਵਿੱਚ ਇਵੈਂਟ ਬ੍ਰਾਈਟ ਤੋਂ ਜੇ ਟਿਕਟ ਲੈਣੀ ਹੋਵੇ
2: ਇਵੈਂਟ ਬ੍ਰਾਈਟ ਤੇ ਲੈਣੀ ਹੈ ਤੁਹਾਨੂੰ $30 ਚ ਪੈਗੀ ਤੇ ਜੇ ਤੁਸੀਂ ਵੱਖ ਵੱਖ ਲੋਕੇਸ਼ਨਸ ਤੋਂ ਲੈਣੇ ਆ ਫਿਰ ਤੁਸੀਂ ਮੈਨੂੰ ਕਾਲ ਕਰ
0: ਨਹੀਂ ਨਹੀਂ ਨਹੀਂ ਇਦਾਂ ਨਹੀਂ ਚਲੋ ਆਨਲਾਈਨ ਜਿਹਨੇ ਲੈਣੀ ਆ ਟਿਕਟ eventbrite.ca ਤੋਂ ਜਾ ਕੇ ਰੰਗਲਾ ਪੰਜਾਬ ਨਾਈਟ ਦੀਆਂ ਟਿਕਟਾਂ 16 ਅਗਸਤ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ $30 ਦੀ ਟਿਕਟ ਆਨਲਾਈਨ ਮਿਲ ਜੂਗੀ
2: ਜੀ
1: ਹਾਂਜੀ
0: ਟੈਕਸ ਵੀ ਉੱਥੇ ਹੋ ਸਕਦਾ ਅਲੱਗ ਪਵੇ ਪਰ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਆਏ ਹੋ ਸਮਾਂ ਸਮਾਪਤੀ ਵੱਲ ਆ ਤੁਹਾਡੀਆਂ ਉਹ 10 ਕਾਲਾਂ ਤਾਂ ਪੂਰੀਆਂ ਹੋ ਗਈਆਂ ਸੀ ਨਾ
2: ਬਿਲਕੁਲ ਜੀ ਸੋ 10 ਕਾਲਾਂ ਆ ਚੁੱਕੀਆਂ ਨੇ ਮੈਂ ਉਹਨਾਂ ਨੂੰ ਕਾਲ ਕਰਾਂਗੀ ਸਟੂਡੀਓ ਤੋਂ ਬਾਅਦ
0: ਠੀਕ ਹੈ ਜੀ ਪਰ ਹੁਣ ਜਿੰਨੀਆਂ ਕਾਲਾਂ ਆਉਣਗੀਆਂ
2: ਜੀ
0: ਠੀਕ ਹੈ ਜਿਵੇਂ ਮੈਂ ਦੱਸਿਆ ਡਰੋਨ ਸ਼ੋਅ ਕੱਲਾ ਦੇਖਣਾ ਹੋਵੇ $100 ਟਿਕਟ ਅਨਮੋਲ ਮੈਜਿਕ ਦਾ ਮੈਜਿਕ ਸ਼ੋਅ ਦੇਖਣਾ ਹੋਵੇ $100 ਟਿਕਟ ਰੰਗਲੇ ਸਰਦਾਰ ਦਾ ਸ਼ੋਅ ਦੇਖਣਾ ਹੋਵੇ $100 ਟਿਕਟ ਤਿੰਨਾਂ ਦਾ ਰਲਾ ਕੇ ਦੇਖਣਾ ਹੋਵੇ ਤਾਂ ਟਿਕਟ ਹੈਗੀ ਆ 30 ਦੀ ਪਰ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਚ ਮੈਂ ਕਹਿੰਦਾ $10 ਦਾ ਡਿਸਕਾਊਂਟ ਦੇ ਦਿਓ ਸਿਰਫ $20 ਟਿਕਟ ਪਾਰਕਿੰਗ ਵੀ ਬਿਲਕੁਲ ਫ੍ਰੀ ਅਨਮੋਲ ਮੈਜਿਕ ਬੱਚਿਆਂ ਲਈ ਡਰੋਨ ਸ਼ੋਅ ਮੈਜਿਕ ਸ਼ੋਅ ਗੀਤ ਸੰਗੀਤ ਫੂਡ $20 ਟਿਕਟ ਜੇ ਹਾਮੀ ਭਰ ਜਾਵੇ ਨੰਬਰ ਦੇ ਦੇਣਾ
2: ਬਿਲਕੁਲ ਜੀ ਤੁਹਾਡੇ ਸ਼ੋਅ ਦੇ ਵਿੱਚ ਆਏ ਹਾਮੀ ਭਰਨੀ ਤਾਂ ਬਣਦੀ ਆ ਸੋ ਅੱਜ ਜਿਹੜੇ ਸਾਨੂੰ ਕਾਲਸ ਕਰਨਗੇ ਉਹਨਾਂ ਨੂੰ ਆਪਾਂ $10 ਦਾ ਡਿਸਕਾਊਂਟ ਦੇਵਾਂਗੇ। ਸੋ ਦੇਖਦੇ ਹਾਂ ਕਿਹੜੇ ਕਿਹੜੇ ਇਸ ਮੌਕੇ ਦਾ ਫਾਇਦਾ
0: ਚੱਕਦੇ ਨੇ। ਇਹ ਮੌਕਾ ਬਿਲਕੁਲ ਮਿਸ ਨਹੀਂ ਕਰਨਾ। ਸ਼ੁਕਰੀਆ ਭੁੱਲਰ ਸਾਹਿਬ, ਸ਼ੁਕਰੀਆ ਮੀਨੂ ਜੀ। ਰੰਗਲਾ ਪੰਜਾਬ ਨਾਈਟ 16 ਅਗਸਤ ਨੂੰ ਦਿਨ ਐਤਵਾਰ ਨੂੰ ਸ਼ਾਮ ਨੂੰ 5 to 10 ਤੁਸੀਂ ਸ਼ੋਅ ਇੰਜੋਏ ਕਰੋਗੇ। ਮੈਜਿਕ ਸ਼ੋਅ ਬੱਚਿਆਂ ਨੂੰ ਦਿਖਾਓ, ਨਾਲ ਦੇ ਨਾਲ ਡਰੋਨ ਸ਼ੋਅ ਬੱਚਿਆਂ ਨੂੰ ਦਿਖਾਓ, ਗੀਤ ਸੰਗੀਤ ਇੰਜੋਏ ਕਰੋ, ਫੂਡ ਇੰਜੋਏ ਕਰੋ ਬ੍ਰਿੰਪਟਨ ਫੇਅਰ ਗਰਾਊਂਡ ਚ। ਇਹ ਟਿਕਟ 9390 9930 ਰਾਈਟ ਨਾਓ ਕਾਲ ਕਰੋਗੇ ਸਿਰਫ $20 ਨੰਬਰ ਟੂ ਕਾਲ 416-671-1996 416-671-1996 416-671-1996 416-671-1996 416-671-1996 416-671-1996 ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਥੈਂਕ ਯੂ ਜੀ।
2: ਜੀ ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਇਸ ਇਵੈਂਟ ਦੇ ਰਿਲੇਟਡ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਇੰਸਟਾ ਜਾਂ ਟਿਕਟੋਕ ਤੇ ਮੀਨੂ ਇਵੈਂਟਸ ਐਮਪਾਇਰ ਦੇ ਪੇਜ ਨੂੰ ਫੋਲੋ ਕਰ ਸਕਦੇ ਹੋ। ਤੁਹਾਨੂੰ ਪੂਰੀ ਮੇਲੇ ਦੀ ਜਿਹੜੀ ਇਨਫੋਰਮੇਸ਼ਨ ਮਿਲ ਜਾਏਗੀ ਤੇ ਨੰਬਰ ਵੀ ਮਿਲ ਜਾਏਗਾ। ਸੋ ਵੇਟ ਨਾ ਕਰੋ, ਪ੍ਰੋਗਰਾਮ ਚੜ੍ਹਦੀ ਕਲਾ ਦੇ ਸਾਰੇ ਲਿਸਨਰਸ ਨੂੰ ਦੱਸ ਦਈਏ ਕਿ ਤੁਸੀਂ ਕਾਲ ਕਰਨੀ ਹੈ ਸਾਡੇ ਨੰਬਰ ਤੇ ਰੰਗਲਾ ਪੰਜਾਬ ਨਾਈਟ ਦੀਆਂ ਟਿਕਟਸ ਲੈਣ ਲਈ।
0: ਐਂਡ ਟਿਕਟ ਸਰ $20 ਦੀ 416-671-1996 ਬਹੁਤ ਸ਼ੁਕਰੀਆ, ਧੰਨਵਾਦ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: Wakey, wakey, wakey, wakey.
5: Here's wake up time.
4: Is the time to wake up.
3: Crank up the radio. You're listening to the Dave Todless Show, brought to you in part by Culture of Punjab.
6: Avron Kaur, or the juice goodie.
7: ਇੰਨੀ ਖੁਸ਼ੀ ਚ ਕਿਉਂ ਚਿੱਲਾ
6: ਰਹੇ ਗੁੱਡੀ? ਅੱਜ ਮੇਰੇ ਕੋਲ ਸਮਾਂ ਬਹੁਤ ਘੱਟ ਆ, ਕਿਉਂਕਿ ਅੱਜ ਮੈਂ ਸੋਚ ਲਿਆ ਕਿ ਮੈਂ ਕੁਝ ਨਵਾਂ ਹੀ ਤਰ੍ਹਾਂ ਦਾ ਕੰਮ ਜਿਹੜਾ ਕਰਨਾ।
7: ਦਾਰੂ
6: ਪੀਣਾ ਜ਼ਿਆਦਾ ਆਉਂਦੀ,
7: ਕਿਉਂਕਿ
6: ਬੰਦੇ ਦੇ ਚਿਹਰੇ ਤੇ ਵੀ ਆ ਸਕਦੀ ਹੈ ਚੇਂਜ,
7: ਚਿਹਰੇ
6: ਤੇ ਵੀ ਉਹ ਲਿਆ ਸਕਦਾ। To the Vanco Yuko state of the India.
7: Yuko Vanco state hundi ya?
6: No. When it comes to India, then Yuko Vanco state is not good.
7: Okay.
6: Then Vanco Yuko state is India.
7: Hun tu Punjabi chahenga?
6: To the mantra of the culture of Punjab.
7: Haan.
6: You know the Gurpreet Sandhan waliya?
7: Kona ho?
6: Okay. That is called the idiotic girl here sitting alongside with me.
7: Excuse
6: because
7: me.
6: She don't know about the Gurpreet Sandhan waliya.
7: Gurpreet Sandhan waliya da hun butt na bada deya main itthe.
6: Yeah, of course.
7: Haan.
6: Now, her expression shows that ke he no Gurpreet Sandhan waliya.
7: I'm not he. She.
6: But that girl not want to talk about him.
7: Mukh gaya.
6: The greatest person of the this creation.

0: रब जी मेरा बिजनेस नहीं चलता, बाबा जी बड़े पापड़ मेल मेल देख लेने, कोई गल नहीं बनती। बाबा जी प्रसाद चढ़ाऊंगा, $5 का प्रसाद चढ़ाऊंगा, बाबा जी मेरा बिजनेस चला दियो।
1: ओए मैनू क्यों डिस्टर्ब कर रहा है, देवता अतले नु कॉल कर, रेडियो ते अपने कारोबार दी ऐड चला भाई, स्पेशल पैकेज ने उना कोल, फोन कर 416-677-0609 416-677-0609।
2: ਭਾਈ ਬਣ ਕੇ ਕੀ ਆਈ ਆ, ਲਾਲ ਝੱਗਾ ਪਾਇਆ ਭਾਈ ਸਾਹਿਬ, ਤਿਤਲੀਆਂ ਵਾਲਾ ਉੱਤੇ ਸਿਰ ਤੇ ਕਲੰਪ ਜਿਹਾ ਲਾਇਆ, ਕੀ ਚੱਕਰ ਕੀ ਹੈ?
3: ਤੈਨੂੰ ਕੀ ਪ੍ਰੋਬਲਮ ਆ?
2: ਨਹੀਂ ਚੱਕਰ ਕੀ, ਮਤਲਬ ਤੈਨੂੰ
3: ਐ ਲੱਗ ਰਿਹਾ?
2: ਨਹੀਂ ਉਹ ਭਾਈ ਸਾਹਿਬ ਅੱਖਾਂ ਤੇ ਮੈਂ ਹੁਣ ਵੇਖੀਆਂ ਨੇ, ਪਰ ਸੁਦੇ ਗੱਲ ਆ
3: ਕਿਆ ਅੱਜ, ਮਤਲਬ ਅੱਖਾਂ ਤੇ ਹਾਲੇ ਤਾਈ ਕੋਈ ਉਹ ਨਹੀਂ ਆਈ।
2: ਲੋਕੀ ਆਮ ਤੌਰ ਤੇ ਅੱਖਾਂ ਅੰਡਰਲਾਈਨ ਕਰਦੇ ਵੀ ਇਹ ਅੱਖਾਂ ਹਨ, ਤੂੰ ਅੱਖਾਂ ਤੇ ਅਪਰ ਲਾਈਨ ਕਿਉਂ ਕੀਤੀ?
3: ਅੰਡਰਲਾਈਨ ਵੀ ਆ, ਧਿਆਨ ਨਾਲ ਦੇਖ।
2: ਨਹੀਂ ਅੰਡਰਲਾਈਨ ਹੋਣੀ ਨਜ਼ਰ ਨਹੀਂ ਆ ਰਹੀ, ਜਿੰਨੀ ਅਪਰ ਲਾਈਨ ਨਜ਼ਰ ਆ ਰਹੀ।
3: ਓ ਹੈਲੋ, ਇਹਨੂੰ ਆਈਲਾਈਨਰ ਕਹਿੰਦੇ ਆ।
2: ਇਹ ਮੈਨੂੰ ਕਿਉਂ ਲੱਗ ਰਿਹਾ ਵੀ ਤੂੰ ਰਾਤ ਕਿਤੇ ਸੁੱਤੀ ਨਹੀਂ, ਜਾਂ ਫਿਰ ਪੀਤੀ ਜ਼ਿਆਦਾ ਹੋ ਗਈ, ਸਵੇਰੇ ਉਗੜਦੀ ਨਹੀਂ ਸੀ, ਇਸ ਕਰਕੇ ਤੂੰ ਜਾਣ ਬੁੱਝ ਕੇ ਸੁਰਮੇ ਨਾਲ ਬਣਾਈਆਂ ਕਿ ਮਤਲਬ ਪਤਾ ਲੱਗੇ ਵੀ ਇਹ ਭਾਈ ਸਾਹਿਬ ਅੱਖਾਂ ਹੀ ਨਹੀਂ।
3: ਹਰ ਕੋਈ ਤੇਰੇ ਵਰਗਾ ਹੁੰਦਾ?
2: ਕੀ ਤੇਰੇ ਵਰਗਾ? ਮੈਂ ਕਿੱਦਾਂ ਕਾਜਲ ਲਾ ਕੇ ਆਉਂਦਾ?
3: ਤੂੰ ਬਸ ਕਰ, ਇਹ ਤਾਂ
2: ਬਾਕੀ ਗੱਲਾਂ ਛੱਡੀਆਂ, ਇਹ ਦੱਸ ਮੈਨੂੰ ਤਿਤਲੀ ਵਾਲੀ ਮਤਲਬ ਆ ਸਿਰ ਤੇ ਕਲੰਪ ਜਿਹਾ ਖਲਾਇਆ?
3: ਮੈਂ ਕਿਹਾ ਸ਼ਾਇਦ ਮੈਂ ਉੜਨ ਹੀ ਲੱਗ ਜਾ।
2: ਓਏ ਤਿਤਲੀ ਦਾ ਲਾਉਣ ਦੀ ਵਜ੍ਹਾ ਨਾ, ਜੇਕਰ ਤੂੰ ਛਤਰ ਮੁਰਗ ਦਾ ਲਾਉਂਦੀ ਫੇਰ ਭਾਵੇਂ ਕੋਈ ਨਾ ਕੋਈ ਗੱਲ ਬਣਦੀ
3: ਠੀਕ
2: ਹੈ। ਪਰ ਜਦੋਂ ਹਾਥੀ ਉੱਡ ਗਿਆ ਵੇਦੇ ਵਜਣੀ ਵਜਣੀ ਹੈ।
4: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
5: ਕਲਚਰ ਆਫ ਪੰਜਾਬ।
6: ਕਲਚਰ ਆਫ ਪੰਜਾਬ
4: ਫॉर ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609 416-677-0609
5: Culture of Punjab.
6: Culture of Punjab.
2: ਅੱਛਾ ਦੇਖ, ਗੱਲਾਂ ਬਹੁਤ ਹੋ ਗਈਆਂ ਇੱਧਰ ਉੱਧਰ ਦੀਆਂ, ਕੰਮ ਦੀ ਗੱਲ ਤੇ ਆਈਏ। ਕੰਮ ਦੀ ਗੱਲ ਇਹ ਹੈ ਕਿ ਆਈ ਵਾਂਟ ਟੂ ਚੇਂਜ ਮਾਈ ਪ੍ਰੋਫੈਸ਼ਨ ਐਂਡ ਯੂ ਨੋ ਐਂਡ ਆਈ ਨੋ ਦੈਟ ਕਿ ਯੂ ਨੋ
3: ਬਟ ਦੇ ਡੋਨਟ ਨੋ
2: ਬਟ ਦੇ ਪੀਪਲ ਕਨੋ ਨਾ ਯੈਸ ਆਫ ਕੋਰਸ
3: ਵਾਟ
2: ਦੈਟ ਤਰੀਕਾ ਇਜ਼ ਕਿ ਤੁਸੀਂ ਮੈਨੂੰ ਅੱਜ ਇਹ ਦੱਸੋਗੇ ਕੋਈ ਨਵੀਂ ਤਰ੍ਹਾਂ ਦੇ ਮਤਲਬ ਪ੍ਰੋਫੈਸ਼ਨ ਦੱਸੋਗੇ ਜਿਹਨਾਂ ਨੂੰ ਮੈਂ ਜੁਆਇਨ ਕਰ ਸਕਦਾ ਹਾਂ ਐਂਡ ਦੈਟ ਪ੍ਰੋਫੈਸ਼ਨ ਵੁੱਡ ਬੀ ਵੈਰੀ ਗੁੱਡ ਫਾਰ ਮਾਈ ਪੋਕਟ because I like the very much dollar in my pocket
3: acha
2: because always when I paying a thin my pocket
3: ha
2: I always find khali my pocket
3: eh ta matlab mere naal zyada better kaun samajh sakda hai
2: chal theek hai
3: ha chal
2: vaddi matlab drambaniya di thi
3: tu mera muh na khla tenu main phir tera udhar chete kara lena
2: white house secretary lagi rahi tu
3: tenu ki pata tenu kadi white house de mor di
2: nahi lagda white house da jehda matlab ki nu kehnde hunde jehde oh boote baate lage hunde patte chukde de na rakhe inne la jene choke
3: nahi nahi tenu da obama saab hath jod ke andar sadya vi gurpreet ji aao cha pi ke jaao
2: kinna jarana mera
3: oh tu ja
2: ਪਤਾ ਕਿੰਨਾ ਜਰਾਨਾ
3: ਵੈਸੇ ਨਾ
2: ਇੰਨੀ ਪੁਰਾਣੀ ਸਾਂਝ ਆ ਸਾਡੀ ਮੈਂ ਤੈਨੂੰ ਕੀ ਦੱਸਾਂ
3: ਇੱਕ ਮਿੰਟ ਉਹ ਤੂੰ ਕੀ ਸੁਣਾਉਣਾ ਹੁੰਦਾ ਹੈ ਦਿਲ ਕੋ ਬਹਿਲਾਨੇ ਕੇ ਲਈ ਇਹ ਕਿਆ ਅੱਛਾ ਹੈ ਗਾਲਿਬ ਇਹ ਖਿਆਲ ਅੱਛਾ ਹੈ ਗਾਲਿਬ ਆ ਗਿਆ ਯਾਦ
2: ਖਿਆਲ ਤਾਂ ਅੱਛਾ ਹੈਗਾ ਤੂੰ ਜਿੱਦਾਂ ਗਾਲਿਬ ਸਾਹਿਬ ਦਾ ਸ਼ੇਰ ਵਿਗਾੜਨੇ ਹੀ ਨਾ ਉਹਨਾਂ ਨੇ ਡਾਂਗ ਲੈ ਕੇ ਤੇਰੇ ਦੁਆਲੇ ਆ ਜਾਣਾ
3: ਸਾਰੀ

0: हाँ हरमन कौरी
1: हाँ
0: दस फिर
1: मैं देख तेरी इस गल ना सीरियसली हो लग गई हां
0: हाँ
1: तू एवं कर जेडे प्रोफेशनल ऑर्गेनाइजर्स नहीं होंदे
0: प्रोफेशनल ऑर्गेनाइजर
1: हां ਮੈਨੇਜ ਕਰਨਾ ਕਿਹੜੀ ਕਿਹੜੀ ਚੀਜ਼ ਉਹਦੇ ਵਿੱਚ ਹੋਣੀ ਚਾਹੀਦੀ ਆ ਬੱਚਿਆਂ ਦੀ ਕਿਹੜੀ ਕਿਹੜੀ ਚੀਜ਼ ਜਿਹੜੀ ਉਹ ਫਾਇਦਾ ਪਹੁੰਚਾਊਗੀ ਸਮਰ ਕੈਂਪ ਦੇ ਦੌਰਾਨ ਇਹ ਸਾਰੀਆਂ ਚੀਜ਼ਾਂ ਨੂੰ ਆਰਗੇਨਾਈਜ਼ ਕਰਦੇ ਤੂੰ ਬਣ ਜਾ
0: मतलब ये है कि भी आपके बच्चे को जब समर कैंप पे जाना है तो क्या क्या चीज चाहिए है
1: हाँ।
0: थर्मस चाहिए है, बैग चाहिए
1: हाँ।
0: दस्ताने चाहिए कोटी ऐसे मेरी गल सुनो
1: हाँ।
0: ये काम मैं करूंगा तो मतलब बच्चे की माँ की करूंगी फिर
1: भाई साहब जब बच्चे की माँ नहीं करना तो उन्हें तेनू की करने रखना है
0: यार किद्दां दी मां होगी जेड़ा अपने बच्चे दा चा नहीं करन दी ते ओ मेरे का ऑर्गेनाइजर लभदी फिरूगी उत्थे
1: हेलो
0: नाले
1: एक मिनट हेलो
0: एक्सक्यूज मी
1: हां
0: जेड़ा ओदा मेन ऑर्गेनाइजर ओ किधर गया
1: केड़ा ओदा
0: जिने बच्चा ऑर्गेनाइज कीता पहले
1: एक्सक्यूज मी
0: पापा जी
1: थोड़ा ध्यान ना
0: हो वही मैं कह रहा ना
1: पापा जी कितना का काम करदे हुंदे ने दस्सी जरा मेनू
0: नहीं भावे कुछ भी दे दा
1: ये थोड़ा लेडीज ऑलवेज बच्चे भी देखण काम भी देखण घर भी देखण डॉलर भी देखण सारा कुछ देखण हेलो
0: मैडम तू ना बीबी दी साइड ना जा मेरे वाले प्रोफेशन ते आ
1: ਵੀ
0: ਇਹ ਕੋ ਪ੍ਰੋਫੈਸ਼ਨ ਮੈਨੂੰ ਚੰਗਾ ਲੱਗਾ ਨੀ
1: ਹੈਲੋ
0: ਨਾਲੇ ਮੁੱਕ ਦੀ ਗੱਲ ਆ ਵੀ ਜੇ ਅਗਲੇ ਮੇਰੇ ਕੋਲ ਇਹ ਕੰਮ ਕਰਾਉਣਗੇ ਕੱਲ ਨੂੰ ਭਾਈ ਸਾਹਿਬ ਮੇਰੀ ਕੋ ਚੀਜ਼ ਅਗਲਿਆਂ ਦਾ ਜਵਾਕ ਪਾੜ ਦੇ ਬਾਅਦ ਚ ਅਗਲੇ ਪੈਸੇ ਨਾ ਦੇਣ ਫੇਰ ਕੌਣ ਜ਼ਿੰਮੇਵਾਰ
1: ਐਕਚੁਅਲੀ ਤੇਰਾ ਸਿਰ ਜ਼ਰੂਰ ਪਾੜ ਸਕਦਾ ਬਾਕੀ ਗੱਲਾਂ ਦੀਆਂ ਗੱਲਾਂ
2: ਹੈ ਮੇਰੇ ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $50 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
3: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਦੇਵ ਤਾਤਲੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609 416-677-0609

0: हाँ दास भाई।
1: हाँ
0: की गल बात है।
1: चल पहले फेल हो गए।
0: कोई आइडिया मैं तेरा पसंद नहीं है।
1: चल मैं हूं जेड़ा तेरा आइडिया दसना ना मेन एकदम याद आया वो सब तो बेस्ट है।
0: बेस्ट आइडिया।
1: हाँ तेन काम कर लेना चाहिए।
0: दसो दस
1: तेन सोना किन्ना पसंद है।
0: मेनू सोना इन्ना पसंद है। इन्ना पसंद है मेनू सोना।
1: हेलो
0: मेरी गल सुनो।
1: हाँ?
0: मैं तेरे को काम दी सलाह मांगी तू मैनू सुवांगे राजी।
1: ओहो काम ही सौंदा है दा
0: मतलब
1: भाई साहब प्रोफेशनल स्लीपर्स होंदे ने ना।
0: स्लीपर मतलब
1: स्लीपर जेड़े लोग सौंदे ने।
0: ਜਿਹੜੇ ਲੋਕ ਸੌਂਦੇ ਭਲੀਏ ਲੋਕ ਪ੍ਰੋਫੈਸ਼ਨਲ ਕਿੱਦਾਂ ਹੋ ਸਕਦਾ ਉਹਦੇ ਸੁਸਤੜ ਹੁੰਦਾ ਸੁਸਤੀ।
1: ਓਏ ਨਹੀਂ ਮੈਂ ਤੈਨੂੰ ਪ੍ਰੋਫੈਸ਼ਨ ਦੀ ਹੀ ਗੱਲ ਕਰ ਰਹੀ ਹਾਂ। ਦੇਖ 2013 ਦੀ ਗੱਲ ਆ ਕਹਿੰਦੇ ਉਹਦੇ ਇੱਕ ਹੋਟਲ ਹੈ ਫਿਲ ਉਸ ਹੋਟਲ ਨੇ ਇੱਕ ਮਤਲਬ ਕਿ ਕਹਿ ਲਓ ਐਡਵਰਟੀਜ਼ਮੈਂਟ ਕੱਢੀ ਸੀ ਜਿਹਦੇ 'ਚ ਉਹਨਾਂ ਨੂੰ ਪ੍ਰੋਫੈਸ਼ਨਲ ਸਲੀਪਰ ਚਾਹੀਦਾ ਸੀ। ਕਾਹਦੇ ਲਈ ਭਲਾ ਉਹਨਾਂ ਦੇ ਹੋਟਲ ਦੇ ਵਿੱਚ 35 ਕਮਰੇ ਸੀ। ਉਹਨਾਂ 35 ਕਮਰਿਆਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੋਫੈਸ਼ਨਲ ਸਲੀਪਰ ਹੋਏਗਾ ਨਾ ਉਹਦਾ ਕੰਮ ਹੋਏਗਾ ਕਿ ਉਹਨੇ ਹਰੇਕ ਕਮਰੇ ਦੇ ਵਿੱਚ ਸੌਂ ਕੇ ਦੇਖਣਾ ਕਿ ਉਹ ਕਮਰੇ ਕਿੰਨੇ ਕੁ ਕੰਫਰਟੇਬਲ ਨੇ ਕਿ ਜਿਹੜੇ ਲੋਕ ਸਾਡੇ ਹੋਟਲ ਦੇ ਵਿੱਚ ਆਉਣਗੇ ਉਹ ਕਿੰਨਾ ਕੰਫਰਟੇਬਲੀ ਸੌਂ ਸਕਣਗੇ ਜਾਂ ਕਿਹੜੀ ਚੀਜ਼ 'ਚ ਕਿੱਥੇ ਕੋ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਪ੍ਰੋਫੈਸ਼ਨਲ ਸਲੀਪਰ ਦੱਸਦਾ।
0: ਅੱਛਾ ਜੀ
1: ਤੂੰ ਉਹ ਬਣਦਾ
0: ਬਈ ਆ ਤਾਂ ਨਜ਼ਾਰੇ ਦਾ ਰੱਖਣਾ ਉੱਪਰ
1: ਨਾਲੇ ਪੁੰਨ ਤੇ ਨਾਲੇ ਫਲੀਆਂ।
0: ਦੇਖੋ ਜੀ ਪੁੰਨ ਪਾਉਂਦਾ ਤਾਂ ਪਤਾ ਨਹੀਂ ਫਲੀਆਂ ਲਗਾਤਾਰ ਨੇ ਭਾਈ ਸਾਹਿਬ ਹੋਟਲ ਜਦੋਂ ਮੈਂ ਰਹੂੰਗਾ 35 ਕਮਰੇ ਨੇ 30 ਦਾ ਮਤਲਬ ਮਹੀਨਾ ਹੁੰਦਾ ਜਦੋਂ ਅਗਲਾ ਮਹੀਨਾ ਹੋਣਾ ਫੇਰ ਪਹਿਲੇ ਕਮਰੇ ਚ
1: ਹੈਲੋ ਇੱਕੋ ਵਾਰੀ ਇੱਕ ਕਮਰੇ ਚ ਉੱਥੇ ਤੂੰ ਆਪਣੇ ਸਹੁਰਿਆਂ ਦੇ ਨੀ ਜਾਣਾ
0: ਇਹ ਕੀ ਫਾਇਦਾ ਭਾਈ ਸਾਹਿਬ ਮੈਂ ਪੱਕੀ ਨੌਕਰੀ ਭਾਲਣਾ ਤੂੰ ਮਹੀਨੇ ਵਾਲੀ ਦਵਾਈ ਜਾਵਾਂ।

0: ਤੂੰ ਨਾ ਕੰਮ ਦੀ ਨੀ ਹੈ ਮੇਰੇ।
1: ਕਿਉਂ?
0: ਮਤਲਬ ਓਦਾਂ ਤੂੰ ਨਾ ਚੀਕਾਂ ਮਾਰ ਮਾਰ ਮੇਰਾ ਸਿਰ ਦੁਖਣਾ ਲਾ ਛੱਡਾਂ ਤਾਂ ਮੈਂ ਬੜੀ ਪੜੀ ਮੈਂ ਬੜੀ ਅਕਲ ਵਾਲੀ ਮੈਨੂੰ ਬੜੀ ਨੌਜ਼ਲ ਹਾਂ ਹੁਣ ਤੇਰੀ ਨੌਜ਼ਲ ਕਿਤੇ ਚੱਲ ਗਈ ਫਿਰ
1: ਤੈਨੂੰ ਹੈਲੋ ਜੇ ਤੈਨੂੰ ਕੋਈ ਚੀਜ਼ ਪਸੰਦ ਨਹੀਂ ਆ ਰਹੀ ਦੈਟ ਇਜ਼ ਨਾਟ ਮਾਈ ਫਾਲਟ।
0: ਅੱਛਾ ਮਤਲਬ ਤੂੰ ਹੁਣ ਮੈਨੂੰ ਲੋਕਾਂ ਦੇ ਹੋਟਲਾਂ 'ਚ ਖੜ ਖੜ ਕੇ ਸਵਾਵੇਂ ਤੇ ਮੈਨੂੰ ਚੀਜ਼ਾਂ ਪਸੰਦ ਆ ਜਾਣ ਲੋਕਾਂ ਦੇ ਨਿਆਣੇ ਤੇ ਮੈਂ ਕੱਛੇ ਬਣਾਉਣਾ ਆਰਗੇਨਾਈਜ਼ ਕਰਦਾ ਫਿਰਾਂ ਤੇ ਉਹ ਮੇਰਾ ਪ੍ਰੋਫੈਸ਼ਨ ਗੱਲੀ ਬਾਤ ਨਹੀਂ
1: ਕਰਨ ਵਾਲੇ ਕਰਦੇ ਆ ਇੱਕ ਤੇ ਲੋਕਾਂ ਦਾ ਜੁਗਾੜ ਦੱਸੋ ਦੂਜੇ ਬੰਨੇ
0: ਪੰਜਾਬੀ ਬੰਦਾ ਮੈਂ।
1: ਅੱਛਾ
0: ਇਸ ਕਰਕੇ ਮਹਾਰਾਜ ਅਸੀਂ ਕੰਮ ਉਹ ਕਰਾਂਗੇ ਜਿਹੜਾ ਸਾਨੂੰ ਪਸੰਦ ਹੋਊਗਾ। ਤੇਰੀ ਡਿਊਟੀ ਹੈ ਫਿਲਹਾਲ ਮੈਨੂੰ ਦੱਸਣਾ ਕਿ ਕਿੱਦਾਂ ਕਿੱਦਾਂ ਦੇ ਕੰਮ ਹੋ ਸਕਦੇ।
1: ਅੱਜ ਤੂੰ ਮੈਨੂੰ ਤਾਂ ਇੱਥੇ ਤਨਖਾਹ ਤੇ ਰੱਖਿਆ ਹੈ ਨਾ।
0: ਐਕਸਕਿਊਜ਼ ਮੀ
1: ਐਕਸਕਿਊਜ਼ ਮੀ
0: ਇਹਦਾ ਡਬਲ ਫਾਇਦਾ ਤੈਨੂੰ ਦੇ ਹੁਣ ਜਿਹੜੀਆਂ ਸਲਾਹਾਂ ਤੂੰ ਦੇ ਰਹੀ ਹੈ ਕੀ ਪਤਾ ਮੇਰੇ ਕੇ ਕਈ ਵੀਰ ਸੱਜਣ ਹੋਣਗੇ ਕਿਸੇ ਦੇ ਤਾਂ ਪਸੰਦ ਆਈ ਸਕਦੀ ਹੈ ਨਾ ਕੋਈ ਸਲਾਹ।
1: ਅੱਛਾ ਅੱਛਾ ਅੱਛਾ
0: ਹਮੇਸ਼ਾ ਬੀ ਪੋਜ਼ਿਟਿਵ
1: ਮਤਲਬ ਮੈਂ ਤਾਂ ਸਾਰੀ
0: ਐਚ ਆਈ ਵੀ ਪੋਜ਼ਿਟਿਵ ਹੋ
1: ਉਹੀ ਬਦਤਮੀਜ਼ ਇਨਸਾਨ ਠੀਕ ਹੀ ਬੋਲਦਾ ਰਹਿੰਦਾ ਹੁਣ ਥੋੜੀ ਅਕਲ ਤੋਂ ਥੋੜੀ ਜੀ ਅਕਲ ਤੋਂ ਫੇਰ ਜਦੋਂ ਤੇਰੇ ਦੁਆਲੇ ਕੋਈ ਚੱਕਦਾ ਫੇਰ ਤੂੰ ਕਹਿੰਦਾ ਵੀ ਮੈਨੂੰ ਲੋਕ ਐਂ ਕਹਿੰਦੇ
0: ਉਹ ਭੂਆ ਮੈਂ ਕਹਾਂ ਕੱਲਾ ਬੀ ਤਾਂ ਇੱਕ ਵਾਰਡ ਮੈਂ ਤਿੰਨ ਵਾਰਡ ਲਾ ਕੇ ਪੋਜ਼ਿਟਿਵ ਕਰਨ ਨੇ ਤੂੰ ਗੁੱਸੇ ਕਰ ਗਈ
1: ਤੂੰ ਮੈਨੂੰ ਨਾ ਹੀ ਪੋਜ਼ਿਟਿਵ ਕਰ ਮੈਂ 네ਗੇਟਿਵ ਹੀ ਚੰਗੀ ਹਾਂ।
0: ਅੱਛਾ ਜੀ
1: ਹਾਂਜੀ
0: ਚੱਲ ਬੀ 네ਗੇਟਿਵ ਹੋ ਫਿਰ।
1: ਹੈਲੋ ਮੈਂ ਤੇਰੇ ਨਾਲ ਗੁੱਸੇ ਹੋ ਗਈ ਆਂ।
0: ਗੁੱਸੇ ਕਿਉਂ ਹੋ ਗਈ ਹੁਣ ਗੁੱਸੇ ਵਾਲੀ ਕਿਹੜੀ ਗੱਲ ਹੋਈ ਆ
1: ਕਿ ਤੈਨੂੰ ਮੇਰੀ ਕੋਈ ਗੱਲ ਹੀ ਨਹੀਂ ਪਸੰਦ ਆ ਰਹੀ ਆ
0: ਤੂੰ ਇਦਾਂ ਕਰ
1: ਹਾਂ
0: ਤੂੰ ਸੋਚ ਕੇ ਘੈਂਟ ਜੀ ਚੀਜ਼ ਲੈ ਕੇ ਆ।
1: ਓਕੇ ਚੱਲ ਜੀ ਹਾਂ ਰੈਡੀ
0: ਸਟੈਡੀ
1: ਹਾਂ
0: ਗੋ।
1: ਇੱਕ ਚੀਜ਼ ਭੁੱਲ ਗਿਆ
0: ਕੀ?
1: ਇੰਡੀਆ
0: ਇੰਡੀਆ ਇੰਡੀਆ ਦਾ ਕੀ ਮਤਲਬ ਹੈ?
1: ਕਹਿੰਦੇ ਨਹੀਂ ਹੁੰਦੇ ਰੈਡੀ ਸਟੈਡੀ ਇੰਡੀਆ ਗੋ।
0: ਚਲੋ ਇੰਡੀਆ ਛੱਡ ਤੂੰ ਇਧਰ ਪਹਿਲਾਂ ਵੱਲ ਬਾਹਰ ਵਾਲੇ ਗੋ ਕਰਾਈਏ ਆਪਾਂ।
1: ਅੱਛਾ ਅੱਛਾ ਚੱਲ ਤੂੰ ਐਂ ਕਰ ਹੁਣ ਮੈਂ ਬਹੁਤ ਸੋਚਣ ਵਿਚਾਰ ਤੋਂ ਬਾਅਦ ਇਹ ਗੱਲ ਸਾਹਮਣੇ ਲੈ ਕੇ ਆਈ ਆ ਕਿ ਤੂੰ ਨਾ ਜਿਹੜੇ ਡਾਈਵਰਸ ਹੁੰਦੇ ਨੇ ਨਾ ਪ੍ਰੋਫੈਸ਼ਨਲ ਡਾਈਵਰਸ ਉਹ ਬਣ ਜਾ।
0: ਪ੍ਰੋਫੈਸ਼ਨਲ ਡਾਈਵਰ ਮਤਲਬ
1: ਕਲਿਫ ਡਾਈਵਿੰਗ ਕਦੇ ਸੁਣੀ ਹੈ?
0: ਉਹਨੇ
1: ਉੱਚੀ ਸਾਰੀ ਚੋਟੀ ਤੋਂ ਥੱਲੇ ਛਾਲ ਮਾਰ ਕੇ ਦੇਖਣਾ ਹੁੰਦਾ।
0: ਯਾਰ ਮੈਂ ਮਾਰਾ ਨੱਕ ਤੇ ਮੁੱਕੀ
1: ਕੀ ਹੋਇਆ
0: ਮੋਟੀ ਮੇਰੀਆਂ ਲੱਤਾਂ ਬਾਹਾਂ ਤੜਾਉਣ ਵਾਲੇ ਪ੍ਰੋਫੈਸ਼ਨ ਦੱਸ ਤੂੰ ਮੈਨੂੰ।
1: ਤੁਸੀਂ ਪੰਜਾਬੀ ਹੁੰਦੇ ਹੋ
0: ਬਾਲ ਇਹ ਨਹੀਂ ਪੰਜਾਬੀ ਹੁੰਦੇ ਉੱਚੀ ਸਾਰੀ ਚੋਟੀ ਤੋਂ ਚੈੱਕ ਕਰਨਾ ਵੀ ਚੋਟੀ ਤੋਂ ਬੰਦਾ ਡਿੱਗਦਾ ਤੇ ਕਿਹੜੀ ਕਿਹੜੀ ਲੱਤ ਟੁੱਟਦੀ ਇਹ ਚੈੱਕ ਕਰਨਗੇ ਮੇਰੇ
1: ਭਾਈ ਸਾਹਿਬ ਇਹ ਪ੍ਰੋਫੈਸ਼ਨ
0: ਦਾੜਾਂ ਕਿੰਨੀਆਂ ਬੱਤੀਆਂ ਚ ਬਾਹਰ ਕਿੰਨੀਆਂ ਆਉਂਦੀਆਂ ਇਹ ਚੈੱਕ ਕਰਨਗੇ ਮੇਰਾ।
1: ਦੇਖ ਇਸ ਪ੍ਰੋਫੈਸ਼ਨ ਦੇ ਵਿੱਚ ਕਰੋ ਜਾਂ ਮਰੋ ਵਾਲੀ ਸਥਿਤੀ ਆ।
0: ਨਹੀਂ ਤੂੰ ਕਰ
1: ਬੰਦਾ ਕਰੇ
0: ਇਹ ਵੈਸੇ ਤੇਰੇ ਲਈ ਪ੍ਰੋਫੈਸ਼ਨ ਵਧੀਆ ਕਿਉਂਕਿ ਉੱਤੋਂ ਤੂੰ ਛਾਲ ਮਾਰੀ ਗੇਂਦ ਵਾਂਗੂ ਤੂੰ ਫੇਰ ਤਾਂ ਮੁੜ ਕੇ ਜਾਣਾ।
1: ਹੈਲੋ
0: ਭਾਈ ਸਾਹਿਬ ਹੁਣ ਤੂੰ ਆਪਣੇ ਵਾਲੇ ਪ੍ਰੋਫੈਸ਼ਨ ਆ ਮੇਰੇ ਤੇ ਤੋਂ ਇਦਾਂ ਨਾ ਕਰ ਫਿਰ।
2: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609।

0: ਨਹੀਂ ਗੱਲ ਕਰ।
1: ਅੱਛਾ ਚਲ ਤੂੰ ਇੱਦਾਂ ਕਰ, ਆਈਸਬਰਗ ਮੂਵਰ ਬਣ ਜਾ।
0: ਉਹ ਕਹਿੰਦਾ
1: ਆਈਸਬਰਗ ਯਾਨੀ ਕਿ ਸਮੁੰਦਰ। ਟਾਈਟੈਨਿਕ ਫਿਲਮ ਦੇਖੀ
0: ਜੀ?
1: ਟਾਈਟੈਨਿਕ ਦੇ ਵਿੱਚ
0: ਗੰਦੀਆਂ ਗੱਲਾਂ ਨਾ ਕਰਾਓ, ਉਦਾਂ ਦੇ ਕੰਮ ਨਹੀਂ ਹੋਣੇ ਮੇਰੇ ਕੋਲੋਂ
1: ਭਾਈ ਸਾਹਿਬ।
0: ਟਾਈਟੈਨਿਕ ਫਿਲਮ ਹੋਰ ਕੀ ਸੀ ਫਿਰ ਉਹਦੇ ਚ?
1: ਓਏ ਸੁਣ ਤਾਂ ਲਾ, ਤੂੰ ਭਾਵੁਕੀ ਹੋ ਜਾਂਦਾ ਹੁਣ। ਪੂਰੀ ਗੱਲ ਸੁਣ, ਟਾਈਟੈਨਿਕ ਜਹਾਜ਼ ਜਿਹੜਾ ਜਦੋਂ ਪਾਣੀ ਦੇ ਵਿੱਚ ਚੱਲ ਰਿਹਾ ਸੀ
0: ਜੀ,
1: ਸਡਨਲੀ ਉਹ ਇੱਕ ਚੀਜ਼ ਦੇ ਨਾਲ ਟਕਰਾਇਆ ਸੀ, ਉਹਨੂੰ ਕੀ ਕਹਿੰਦੇ?
0: ਬਰਫ਼ ਦਾ ਸੀ ਤੋਂਦਾ ਯਾਰ।
1: ਹਾਂ, ਜਦੋਂ ਐਕਚੁਅਲੀ ਇਹ ਕਹਿੰਦੇ ਟਾਈਟੈਨਿਕ ਜਿਹੜੀ ਮੂਵੀ ਆ, ਇਹ ਰਿਐਲਿਟੀ ਅਸਲੀ ਮੂਵੀ ਸੀ, ਹੈ ਅਸਲੀ ਸਟੋਰੀ ਸੀ ਇਹ, ਤੇ ਉਹ ਜਦੋਂ ਸਾਰੀ ਘਟਨਾ ਕਹਿੰਦੇ ਵਾਪਰੀ ਸੀ, ਉਸ ਤੋਂ ਬਾਅਦ ਨਾ ਅਮਰੀਕਾ ਦੇ ਵਿੱਚ ਤਾਂ ਸਪੈਸ਼ਲੀ ਹੈਨਾ, ਨਾਰਥ ਅਮਰੀਕਨ ਜਿਹੜੀ ਇੱਕ ਕੰਪਨੀ ਸੀ ਉਹਨਾਂ ਨੇ ਕੀ ਕੀਤਾ ਸੀ, ਆਈਸਬਰਗ ਮੂਵਰਸ ਬਣਾ ਦਿੱਤੇ ਸੀ।
0: ਅੱਛਾ ਜੀ।
1: ਜਿਨ੍ਹਾਂ ਦਾ ਕੰਮ ਸੀ ਸਮੁੰਦਰ ਦੇ ਵਿੱਚੋਂ ਨਾ ਉਹ ਜਿਹੜੇ ਬਰਫ਼ ਦੇ ਉਠੇਲੇ ਜੇ ਏਡੇ ਏਡੇ ਵੱਡੇ ਪਹਾੜ ਜੇ, ਉਹਨਾਂ ਨੂੰ ਮੂਵ ਕਰਨਾ ਤਾਂ ਜੋ ਜਿਹੜੇ ਕੋਈ ਹੋਰ ਜਹਾਜ਼ ਨੇ ਉਹ ਉਹਨਾਂ ਨਾਲ ਟਕਰਾ ਕੇ ਡੁੱਬ ਨਾ ਸਕਣ, ਜਾਂ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਹੋ ਸਕਣ।
0: ਨਹੀਂ ਮਤਲਬ ਇਹ ਕੰਪਨੀਆਂ ਦਾ ਕੰਮ ਵੱਡੀਆਂ ਵੱਡੀਆਂ ਦਾ। ਮੈਂ ਸਮੁੰਦਰ ਚ ਕੀ ਸਾਈਕਲ ਲੈ ਕੇ ਨਾ ਚੱਲ ਜਾਵਾਂ,
1: ਮਤਲਬ
0: ਨਹੀਂ ਤੇ ਹੋਰ ਮੈਂ ਕਹਦਾ ਨਾ ਉਹ ਮਤਲਬ ਪਾਸੇ ਕਰੂੰ। ਦੱਸੀ
1: ਮੈਨੂੰ ਪੰਜਾਬੀ ਆ
0: ਤੂੰ, ਰਹਿਣ ਦੇ ਭੂਆ, ਮੈਂ ਪੰਜਾਬੀ ਨਹੀਂ ਗਾ। ਮੈਂ ਮਤਲਬ ਸਾਈਕਲ ਦੇ ਟਾਈਟੈਨਿਕ ਲਗਾਇਆ ਹੋਵੇ।
2: ਆਰ ਯੂ ਪੀਪਲ, ਦੈਟਸ ਮਿਕੂ ਸਿੰਘ।

0: ਕੋਈ ਤੂੰ ਨਾ ਸਵਾਦ ਦੀ ਮੈਨੂੰ ਇੱਕ ਗੱਲ ਨੀ ਦੱਸੀ।
1: ਅੱਛਾ ਚੱਲ ਤੂੰ ਮੈਨੂੰ ਇਹ ਦੱਸ ਕਿ ਤੂੰ ਕੀ ਚਾਹੁੰਦਾ, ਕਿਹੋ ਜਿਹੀ ਜੌਬ ਹੋਣੀ ਚਾਹੀਦੀ ਹੈ?
0: ਕੋਈ ਜੌਬ ਏਦਾਂ ਦੀ ਹੋਵੇ ਵੀ ਭਾਈ ਸਾਹਿਬ ਮੈਂ ਜਦੋਂ ਬੈਠਾ ਨਾ ਇੱਕ ਥਾਂ ਤੇ ਤੇ ਮੈਂ ਬੈਠੇ ਰਹਾਂ, ਬਹੁਤ ਹੀ ਟੈਨਸ਼ਨ ਨਾ ਲੈਣੀ ਪਵੇ ਮੈਨੂੰ।
1: ਮਤਲਬ ਵੇਲੀਆਂ ਰੋਟੀਆਂ ਚਾਹੁੰਦਾ ਹੈ,
0: ਮੁਫਤ ਦੀਆਂ
1: ਹੈਨਾ,
0: ਨਿਆਰੇ ਜਿਹਦੇ ਹੁਣ ਨਿਆਰੇ।
1: ਚੱਲ ਇਹਦੇ ਨਾਲ ਰਿਲੇਟਡ ਵੀ ਜੌਬ ਹੈਗੀ ਹੈ
0: ਕਿਹੜੀ?
1: ਦੇਖ ਅੱਜ ਮੈਂ ਤੈਨੂੰ ਕਿੰਨੀਆਂ ਜੌਬਸ ਆਫਰ ਕਰਤੀਆਂ।
0: ਚੱਲ ਠੀਕ ਹੈ,
1: ਇਹ ਜੌਬ ਆ ਪੇਂਟ ਡਰਾਇਰ ਵਾਚਰ ਦੀ।
0: ਪੇਂਟ ਡਰਾਇਰ ਵਾਚਰ ਮਤਲਬ?
1: ਹਾਂ।
0: ਅੱਛਾ ਜੀ।
1: ਦੇਖ ਕਹਿੰਦੇ ਵੀ ਅੱਜ ਤੋਂ ਨਾ ਕੋਈ 4 ਸਾਲ ਪਹਿਲਾਂ ਦੀ ਗੱਲ ਆ, ਇੱਕ ਡਾਕਟਰ ਥਾਮਸ ਸੀ ਜਿਹੜੇ ਕਿ ਇੱਕ ਇੰਟਰਨੈਸ਼ਨਲ ਪੇਂਟ ਕੰਪਨੀ ਦੇ ਲਈ ਕੰਮ ਕਰਦੇ ਸੀ। ਉਹ ਕੰਮ ਪਤਾ ਕੀ ਹੁੰਦਾ ਸੀ? ਵਾਚਿੰਗ ਪੇਂਟ ਡਰਾਈ, ਮਤਲਬ ਕਿ ਪੇਂਟ ਜਿਹੜਾ ਜਿਵੇਂ ਲੈਸੇ ਕਿਸੇ ਕੰਧ ਉੱਪਰ ਪੇਂਟ ਕੀਤਾ, ਉਹਨਾਂ ਨੇ ਉਹਦੇ ਬੋਰੇ ਕੁਰਸੀ ਲਾ ਕੇ ਬਹਿ ਜਾਣਾ, ਫਿਰ ਉਹਨੂੰ ਦੇਖੀ ਜਾਣਾ।
0: ਅੱਛਾ ਜੀ।
1: ਫਿਰ ਦੇਖੀ ਜਾਣਾ।
0: ਅੱਛਾ ਜੀ।
1: ਫਿਰ ਦੇਖੀ ਜਾਣਾ।
0: ਦੇਖੀ ਕਿਉਂ ਜਾਣਾ?
1: ਕਿ ਪੇਂਟ ਸੁੱਕਦਾ ਹੋਇਆ ਦੇਖਣਾ ਨਾ, ਕਿੰਨੀ ਦੇਰ ਸੁੱਕਦਾ।
0: ਤੇਰੇ ਮੈਂ ਮਾਰਾ ਨੱਕ ਤੇ ਮੁੱਕੀ, ਕੋਈ ਕੰਮ ਨਹੀਂ।
1: ਕਿਆ ਨਹੀਂ ਤੈਨੂੰ ਬੈਠੇ ਬਿਠਾਏ ਫ੍ਰੀ ਦੀਆਂ।
0: ਮੇਰੀ ਗੱਲ ਸੁਣ, ਇਹ ਜਿੰਨੀਆਂ ਤੋਂ ਹੁੰਦਾ ਕਿ ਨੌਕਰੀ ਦੱਸੀ, ਇਹ ਜ਼ਿੰਦਗੀ ਦੁਨੀਆ 'ਚ ਕਰਦੇ ਲੋਕੀ?
1: ਹਾਂ, ਦੁਨੀਆ ਦੀਆਂ ਵੀਅਰਡ ਜੌਬਸ ਨੇ।
0: ਅੱਛਾ, ਤੈਨੂੰ ਵੀਅਰਡ ਜੌਬ ਹੀ ਲੱਭੀ ਹੈ ਮੇਰੇ ਲਈ? ਨਾਲੇ ਬੰਦਾ ਪੁੱਛੇ ਭਲਿਆ ਲੋਕਾਂ ਵੀ ਤੈਨੂੰ ਘੰਟਾ ਭਰ ਉੱਤੇ ਕੁਰਸੀ ਡਾ ਕੇ ਬਹਿਣ ਦੀ ਕੀ ਲੋੜ ਹੈ?
1: ਕਿਉਂ
0: ਤੂੰ ਮੌਜ ਕਰ, ਇੱਕ ਤਰ੍ਹਾਂ ਪੇਂਟ ਵਾਲੇ ਪੇਂਟ ਕਰਕੇ ਚਲੇ ਜਾਣ, ਤੂੰ ਬਾਹਰੋਂ ਜੂਸ ਜਾਸ ਪੀ ਕੇ ਰੋਟੀ ਰਾਟੀ ਖਾ, ਅੱਧੇ ਘੰਟੇ ਬਾਅਦ ਆ ਕੇ ਕੰਨ ਤੇ ਉਂਗਲ ਮਾਰ ਕੇ ਵੇਖ ਲਾ, ਜੇ ਉਂਗਲ ਨੂੰ ਲੱਗ ਗਿਆ ਫੇਰ ਗਿੱਲਾ ਨਹੀਂ ਤੇ ਸੁੱਕਾ।
1: ਹਾਂ, ਮੁੜ ਕੇ ਤੈਨੂੰ ਫਿਰ ਨੌਕਰੀ ਤੇ ਕੌਣ ਰੱਖੂਗਾ ਇਹ ਵੀ ਦੱਸ।
0: ਕਿਉਂ?
1: ਵੈਸੇ ਸੋਚ ਕੇ ਵੇਖ,
0: ਤੇ ਪੇਂਟ ਹੀ ਸੁੱਕਾ ਚਾਹੀਦਾ ਉਹਨਾਂ ਨੂੰ,
1: ਤੇ ਜੇ ਉਹ ਗਿੱਲਾ ਹੋਵੇ ਤੇ ਉਂਗਲ ਨੂੰ ਲੱਗ ਗਿਆ ਫੇਰ
0: ਤੇ ਉਹਨੇ ਤਾਂ ਦੇ ਫੇਰ ਬੁਰਸ਼ ਮਾਰ ਦਾਂਗੇ।
1: ਅੱਛਾ, ਚੱਲ ਤੇ ਤੂੰ ਬੁਰਸ਼ ਹੀ ਮਾਰਦਾ ਰਹੇਗਾ
0: ਕਰਦਾ, ਕਦੇ ਇਹ ਲੋਕ ਤਦੇ ਨਹੀਂ ਕਾਮਯਾਬ ਭਾਈ ਸਾਹਿਬ।
1: ਅੱਛਾ ਜੀ।
2: ਹੇ ਮੇਰੇ ਨਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਹਰਮਨ ਕੌਰੇ,
1: ਹਾਂ
0: ਦੇਖ ਲਾ ਵੀ ਇੰਨਾ ਚਿਰ ਹੋ ਗਿਆ ਪ੍ਰੋਗਰਾਮ ਦਾ, ਵੇਲਾ ਗਾਂ ਮੁੱਕਣ ਵਾਲੇ ਪਾਸੇ ਨੂੰ ਨੇੜੇ ਆ ਗਿਆ, ਤੂੰ ਮੈਨੂੰ ਕੋਈ ਕੰਮ ਦੀ ਸ਼ੈ ਨਹੀਂ ਦੱਸਣ ਦੀ।
1: ਅੱਛਾ ਚੱਲ ਮੈਂ ਤੈਨੂੰ ਨਾ ਇੱਕ ਸਭ ਤੋਂ ਵਧੀਆ ਕੰਮ ਦੱਸ ਦਿੰਦੀ ਹਾਂ। ਇਹ ਕੰਮ ਚਾਹੇ ਤੂੰ ਇੰਡੀਆ ਰਵੇਂ, ਚਾਹੇ ਤੂੰ ਇੱਥੇ ਰਵੇਂ, ਚਾਹੇ ਕਿਤੇ ਵੀ ਦੁਨੀਆ ਦੇ ਕੋਨੇ ਚੱਲ ਜਾਏ,
0: ਆਲ ਓਵਰ ਦ ਵਰਲਡ,
1: ਹਾਂ ਹਰ ਪਾਸੇ ਇਹਦੀ ਕਹਿ ਲਓ ਵੀ ਕੀ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ, ਡਿਮਾਂਡ
0: ਡਿਮਾਂਡ
1: ਹੈ ਨਾ, ਹੈ ਨਾ। ਤੂੰ ਇੱਦਾਂ ਕਾਰ ਪ੍ਰੋਫੈਸ਼ਨਲ ਹਿਚਕਰਸ ਬਣ ਜਾ।
0: ਹਿਚਕਰ?
1: ਹਾਂ,
0: ਮਤਲਬ ਜਿਹਨਾਂ ਨੂੰ ਹਿਚਕੀ ਆਉਂਦੀ ਰਹਿੰਦੀ?
1: ਨਹੀਂ, ਹਿਚਕੇ ਮਾਰ ਮਾਰ ਤੂੰ ਦੱਸਣਾ ਲੋਕਾਂ ਨੂੰ
0: ਕੀ ਦੱਸਣਾ
1: ਭਾਈ ਸਾਹਿਬ। ਮਤਲਬ ਤੂੰ ਦੇਖਿਆ ਹੋਏਗਾ ਇੰਡੀਆ ਦੇ ਵਿੱਚ
0: ਪ੍ਰੋਫੈਸ਼ਨਲ ਟਿਚਕਰ ਹੋਣਾ ਹੈ ਭੂਆ,
1: ਟਿਚਰਾਂ ਕਰਨੀਆਂ ਨੇ ਲੋਕਾਂ,
0: ਹੋਰ ਕੀ ਹੈ।
1: ਹੈਲੋ,
0: ਆਲ ਓਵਰ ਦਾ ਵਰਲਡ ਇਸੇ ਚੀਜ਼ ਦੀ ਲੋੜ ਹੈ ਵੇਲੇ ਕੰਮ 'ਚ।
1: ਓਏ ਨਹੀਂ, ਆ ਜਿਹੜਾ ਕੰਮ ਹੈ ਦੇਖ, ਮੈਂ ਤੈਨੂੰ ਜਿਹੜੀ ਹੁਣ ਜੌਬ ਦੱਸਣੀ ਹੈ, ਘੁੰਮੇ ਫਿਰੇਗਾ ਤੂੰ ਵੱਖਰਾ, ਨੋਟ ਵੱਖਰੇ, ਗੱਡੀ ਅਗਲਿਆਂ ਦੀ, ਤੇਲ ਵੀ ਅਗਲਿਆਂ ਦਾ, ਤੇਰਾ ਖਰਚਾ ਕੋਈ ਵੀ ਨਹੀਂ ਹੈ।
0: ਨਿਆਰੇ ਮਤਲਬ?
1: ਬਸ ਤੂੰ ਬਹਿਣਾ ਹੀ ਆ ਗੱਡੀ 'ਚ,
0: ਮਤਲਬ ਗੱਡੀ ਦਾ ਡਰਾਈਵਰ।
1: ਓਏ ਨਹੀਂ, ਉਹਦੇ 'ਚ ਵੀ ਟੈਨਸ਼ਨ ਹੁੰਦੀ ਹੈ ਨਾ, ਇਹ ਤਾਂ ਮਤਲਬ ਕੰਮ ਹੀ ਜਦੋਂ ਦਿਲ ਕਰੇ ਕਰ ਲਿਆ, ਨਹੀਂ ਦਿਲ ਤਾਂ ਨਹੀਂ ਕੀਤਾ।
0: ਪਤਾ ਲੱਗੇ
1: ਇਹ ਕੰਮ 'ਚ ਪਤਾ ਕੀ ਹੋਏਗਾ, ਹੁਣ ਤੂੰ ਦੇਖਿਆ ਹੋਣਾ ਪੰਜਾਬ 'ਚ ਤਾਂ ਇਹ ਚੀਜ਼ ਬਹੁਤ ਹੁੰਦੀ ਹੈ ਕਿ ਜਦੋਂ ਕਿਤੇ ਬੰਦਾ ਸਾਥ 'ਚ ਬੈਠਾ ਹੋਏ, ਕੋਈ ਨਾ ਕੋਈ ਸਾਈਕਲ ਤੇ ਆਉਂਦਾ ਪੁੱਛਦਾ ਜੀ ਫਲਾਨਿਆਂ ਦੇ ਘਰੇ ਜਾਣਾ ਸੀ, ਤਾਂ ਫੇਰ ਕਿੱਦਾਂ ਲੋਕ ਜਵਾਬ ਦਿੰਦੇ ਆ?
0: ਇਹੋ ਇਹ ਵੀ ਇੱਥੋਂ ਸਿੱਧਾ ਹੋਇਆ, ਤੂੰ ਐਂ ਕਰ ਅੱਗੋ ਛੱਪੜਾ ਹੋਗਾ, ਛੱਪੜ ਤੋਂ ਸੱਜਿਆ ਇੱਥੋਂ ਜੀ, ਤੇ ਸੱਜੇ ਹੱਥ ਗਲੀ ਅੱਗੇ ਥੋੜੀ ਜਿਹੀ ਤੰਗ ਆ, ਉੱਥੋਂ ਚੱਕੀ ਵੱਲ ਦੀ ਘੁੰਮ ਕੇ ਤਾਹਾਂ ਦੀ ਆ ਗਈ, ਤੇ ਫਿਰ ਉੱਥੇ ਇੱਕ ਹਰੀ ਜੀ ਕਲੀ ਵਾਲਾ ਕੋਠਾ ਹੋਣਾ, ਉੱਥੇ ਦੋ ਬੰਦੇ ਬੈਠੇ ਹੋਣੇ, ਉਹਨਾਂ ਚੋਂ ਜਿਹੜਾ ਛੋਟਾ ਜਿਹਾ ਹੋਊਗਾ ਉਹਨੂੰ ਪੁੱਛ ਲਈ, ਉਹਨਾਂ ਦਾ ਸੀਰੀਆ ਤੈਨੂੰ ਘਰੇ ਛੱਡਿਆ
1: ਛੱਡਿਆ ਉਹਨਾਂ, ਪਰ ਇਹ ਥਾਂ ਦੱਸਣ ਦੀ ਜਗ੍ਹਾ ਤੇ ਜੇ ਤੂੰ ਨਾਲ ਚੱਲ ਜਵੇਂ ਤਾਂ ਅਗਲਾ ਤੈਨੂੰ ਪੈਸੇ ਵੀ ਦਊਗਾ।
0: ਚਪੇੜਾ ਮਾਰ ਗਿਆ, ਹਾਂ ਵੀ ਕੱਢ ਕਿੰਨੇ ਕਮਾਈ, ਹਾਂਜੀ ਟਿਚਕਰ ਦੇ ਬਾਅਦ ਟਿਚਕਰ ਹੋ ਜਾਏ ਬੇਕਰੇ ਬੰਦਾ।

ਉਹਨੂੰ ਮੈਂ ਫੋਨ ਕਰਨਾ, ਉਹਨੇ ਫੋਨ ਚੁੱਕਣ ਦੀ ਬਜਾਏ ਬਾਦਰੀ ਜੀ ਨੇ ਰਿੰਗਟੋਨ ਤੇ ਨੱਚੀ ਜਾਣਾ।

0: ਹੋਰ ਗੱਲ ਮੈਂ ਦੱਸ
1: ਦਾ ਦੇ ਦਾ
0: ਤੂੰ ਐ ਕਰ
1: ਹਾਂ
0: ਕਿਰਨੇ ਕੁਰਨੇ ਪਾਉਣੇ ਆਉਂਦੇ ਸੀ
1: ਮੈਂ ਤੇ ਨੱਕ ਤੇ ਮੁੱਖੇ ਮਾਰਨੇ ਆ
0: ਕੀ ਹੋਇਆ
1: ਇੱਕ ਸਵਾਦ ਦੀ ਚੀਜ਼ ਤੂੰ ਮੈਨੂੰ ਨਹੀਂ ਦੱਸੀ
0: ਓਹੋ ਮੈਂ
1: ਕਿਰਨੇ ਪਾਉਣ ਦਾ ਕੀ ਮਤਲਬ ਹੈ ਦੱਸ
0: ਕਿਰਨੇ ਜਦੋਂ ਕਿਤੇ ਕੋਈ ਰੱਬ ਘਰ ਤੁਰ ਜਾਂਦਾ ਹੈ ਜਾਂ ਵੈਸੇ ਕੋਈ ਇਦਾਂ ਦਾ ਭਾਣਾ ਵਾਪਰ ਜਾਂਦਾ ਤੂੰ ਕੰਮ ਕਰ ਸਕਦਾ
1: ਉਹਦੇ ਚ ਮੈਂ ਕਰਾਂ ਬਈ
0: ਮਤਲਬ ਕਿਰਨੇ ਪਾਉਣੇ ਆ
1: ਅੱਛਾ ਉਹ ਰਦਾਲੀ ਫਿਲਮ ਵਾਲਾ ਕੰਮ
0: ਪ੍ਰੋਫੈਸ਼ਨਲ ਲੋਕ ਨੇ ਉਹ ਰੋ ਕੇ ਦਿਖਾਉਂਦੇ ਨੇ ਕਿ ਇੱਦਾਂ ਰੋਣਾ ਚਾਹੀਦਾ ਇਹ ਕੰਮ ਕਰ ਲਾ ਤੂੰ
1: ਮਤਲਬ ਕਹਿਣ ਦੇ ਵੀ ਭਾਈ ਸਾਹਿਬ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੀ ਕਿਸੇ ਦੇ ਭਾਪੇ ਲਈ ਕਦੀ ਕਿਸੇ ਦੇ ਬਾਬੇ ਲਈ ਡਾਡਾ ਮਾਰਦਾ ਰਵੇ ਹੈ ਮਤਲਬ ਆ ਇੱਥੇ ਆ ਕੇ ਡਿੱਗੀ ਹੈ ਤੂੰ ਵੇਖ ਲਓ ਭਾਈ ਹੈ ਕੋਈ ਮਤਲਬ ਅੱਜ ਕੱਲ੍ਹ ਤੁਹਾਨੂੰ ਲੱਗਦਾ ਕੋਈ ਇਮਾਨਦਾਰੀ ਦਾ ਜ਼ਮਾਨਾ ਹੈ ਭਲਾਈ ਦਾ ਜ਼ਮਾਨਾ ਨਜ਼ਰ ਆਉਂਦਾ
0: ਤੁਹਾਨੂੰ
1: ਮਤਲਬ ਇਹਦੇ ਕੋਲੋਂ ਸਲਾਹ ਲੈ ਲਈ ਤੇ ਮੈਨੂੰ ਆਹ ਕਰਾਉਣ ਡੇ ਵੀ ਤੂੰ ਪਿੱਟ ਸਿਆਪੇ ਕਰਨੇ ਸ਼ੁਰੂ ਕਰ ਦੇ
0: ਪਾਗਲਾ ਜਦੋਂ ਅਗਲਾ ਉਹ ਕੰਮ ਵੱਡਾ ਕਰਨਾ ਹੋਏ ਉਦੋਂ ਜਲੇਬੀਆਂ ਵੀ ਮਿਲਣਗੀਆਂ
1: ਮੇਰੀ ਤੁਹਾਨੂੰ ਗੱਲ ਇਹ ਬੀਬੀ ਵਾਲਾ ਕੰਮ ਹੈ ਤੈਨੂੰ ਫਿੱਟ ਪੈਣਾ ਤੂੰ ਕਰ ਟਰਾਈ ਨਾਲੇ ਇਤਨਾ ਸਿਰ ਜਿਹਾ ਸੁੱਟ ਕੇ ਲੱਗੀ ਰਹੀ ਅਗਲੇ ਨੂੰ ਪਤਾ ਨੀ ਲੱਗਣਾ ਨਾਲੇ ਰੋਂਦੀ ਹੈ ਕਿ ਹੱਸਦੀ ਹੈ ਤੂੰ ਤਾਂ ਮੈਨੂੰ ਕੋਈ ਪ੍ਰੋਫੈਸ਼ਨ ਨਹੀਂ ਦੱਸਿਆ ਨਾ ਮੈਂ ਲੱਭ ਲਿਆ ਇੱਕ
0: ਕਿਹੜਾ
1: ਹਿਊਮਨ ਸਕੇਅਰਕਰੋ
0: ਇਹ ਤਾਂ ਤੇਰੀ ਪਰਸਨੈਲਿਟੀ ਦੇ ਨਾਲ ਵੀ ਜਾਂਦਾ ਆ
1: ਕਿਉਂ
0: ਬਿਲਕੁਲ ਇਦਾਂ ਦਾ ਹੀ ਹੁੰਦਾ ਸਕੇਅਰਕਰੋ ਕਰੋ ਤੈਨੂੰ ਦੇਖ ਕੇ ਤਾਂ ਵੈਸੇ ਹੀ ਵਿਚਾਰੇ ਹਾਰਟ ਫੇਲ ਹੋ ਜਵੇ ਵੀ ਹੈ ਇਹ ਕੀ ਆ
1: ਕੁਛ ਵੀ ਹੈ ਮੈਨੂੰ ਵਧੀਆ ਲੱਗਾ ਵੀ ਦੇਖੋ ਇਹ ਡਰਨਾ ਬਣ ਕੇ ਤੁਸੀਂ ਖੇਤਾਂ 'ਚ ਅਗਲੇ ਦੇ ਖੜੇ ਰਹੋ ਫੁਲਵਾੜੀ 'ਚ ਤੇ ਤੁਸੀਂ ਕਾਂ ਚਿੜੀਆਂ ਡਾਉਂਦੇ ਰਹੋ
0: ਬਿਲਕੁਲ
1: ਕੰਮ ਤਾਂ ਵੈਸੇ ਨਜ਼ਾਰੇ ਆ
0: ਤੇਰੇ ਤੋਂ ਪਰ ਕੋਈ ਬੰਦਾ ਨੀ ਡਰਦਾ ਕਾਂ ਚਿੜੀ ਮਤਲਬ
1: ਮੇਰੀ ਸੁਣ ਗੱਲ ਕਾਂ ਚਿੜੀ ਹੀ ਡਰਾਉਣੇ ਉੱਥੇ ਬੰਦੇ ਨੀ ਡਰਾਉਣੇ ਨਾਲੇ ਦੂਜੀ ਗੱਲ ਇਹ ਨੀ ਮੈਨੂੰ ਸਮਝ ਲੱਗੀ ਵੀ ਭਾਈ ਸਾਹਿਬ ਜਦੋਂ ਤੁਸੀਂ ਕਾਂ ਹੀ ਡਰਾਉਣੇ ਆ ਤੇ ਸਾਰਾ ਦਿਨ ਉੱਥੇ ਇੱਕ ਲੱਤ ਤੇ ਮਤਲਬ ਤੁਸੀਂ ਮਤਲਬ ਡਰਨਾ ਜਾਂ ਬਣ ਕੇ ਖਲੋਤੇ ਰਹੋ ਉਹਦੇ ਨਾਲ ਚੰਗਾ ਨੀ ਪਰਾਂ ਜਾ ਕੇ ਛਾਵੇਂ ਬਹਿ ਜਾਓ
0: ਅੱਛਾ
1: ਤੇ ਜਦੋਂ ਕਾਂ ਚਿੜੀ ਕੋ ਆਉਂਦਾ ਜਾਪੇ ਫੋਨ ਦੋ ਕਰਾ ਗੋਰੇ ਲੋਕ ਭਾਈ ਸਾਹਿਬ ਕਦੇ ਦੇ ਕਾਮਯਾਬ ਨਹੀਂ
0: ਪਰ ਮੈਂ ਤੈਨੂੰ ਇੱਕ ਗੱਲ ਦੱਸਾਂ ਇਹੀ ਸਾਰੇ ਕਾਰਨ ਆ ਕਿ ਤੂੰ ਅੱਜ ਇੱਥੇ ਵਿਹਲਾ ਬੈਠਾ ਗੱਲਾਂ ਮਾਰਦਾ
1: ਕਿਉਂ ਜੀ
0: ਹੋਰ ਕੋਈ ਪ੍ਰੋਫੈਸ਼ਨ ਤੇਰੇ ਵਾਸਤੇ ਹੀ ਹੈ ਨਹੀਂ
1: ਮਤਲਬ
0: ਭਾਈ ਸਾਹਿਬ ਇਹਦੋ ਸੌਖੀਆਂ ਰੋਟੀਆਂ ਨਹੀਂ ਮਿਲ ਸਕਦੀਆਂ ਕਿਤੇ
1: ਜਿਹੜਾ ਆਪਾਂ ਕਰਨਾ ਕੰਮ
0: ਹਾਂ
1: ਆਪਣੀ ਲੱਤ ਦਾ ਸਾਈਜ਼ ਵੇਖਿਆ ਤੂੰ ਚੰਗਾ ਭਾਈ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਜੇ ਕੋਈ ਇਹਨਾਂ ਚੋਂ ਪਸੰਦ ਆਇਆ ਪ੍ਰੋਫੈਸ਼ਨ ਕਰ ਸਕਦੇ ਵੈਸੇ ਦੁਨੀਆਂ 'ਚ ਇਹ ਕੰਮ ਲੋਕੀ ਕਰਦੇ ਆ
0: ਐਗਜ਼ੈਕਟਲੀ
1: ਮੇਰੇ ਹਿਸਾਬ 'ਚ ਕੋਈ ਗੱਲ ਬਹੁਤੀ ਆਈ ਨਹੀਂ ਸਤਿ ਸ੍ਰੀ ਅਕਾਲ ਜੀ ਕੱਲ੍ਹ ਨੂੰ ਫਿਰ ਮਿਲਦੇ ਹਾਂ
0: ਅੱਛਾ

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: Ladies and gentlemen, introducing from CHLO AM 530, the number one radio host in the world, Dave
5: Afternoon, welcome to Dave Todless Show. आज के प्रोग्राम में बहनों और भाइयों आप सबका स्वागत है। आशा करते हैं, उम्मीद करते हैं तुहाडा अज्ज दा दिन अच्छा गुजरिया होगा। साडी कोशिश रहेगी अगले घंटे च बहुत सारे तुहाडे डालर बचा के रखे। ग्रैंड फर्नीचर तो जानकारी दी जाएगी और साडे नाल स्टूडियो चो ब्रैम्पटन टीवी एंड अप्लायंसेस तो सुल्तान जी भी आ चुके ने। सर वेलकम टू द शो।
6: थैंक यू वेरी मच जी, बहुत बहुत शुक्रिया।
5: सुल्तान जी, जी ब्लैक फ्राइडे की सेल आ जुलाई च लगती है, आपा ला दी आ, ओदी जानकारी दो, रोशनी पाओ।
6: ब्लैक फ्राइडे प्राइसेस इन जुलाई, एदे च बहुत सारिया कंपनीज पार्टिसिपेट कर रही हैं जी। ए लोएस्ट प्राइस गारंटी है, तो एदा प्रूफ यह है कि जे कोई भी तुसी या तुहाडे फ्रेंड्स फैमिली फ्रेंड्स रिलेटिव ने अगर ब्लैक फ्राइडे ते कोई परचेज की है, साडे कोल तुसी शोरूम ते आओगे, चैक करोगे, असी उसे वेले जड़ी है अपना POS ते तुहानू इनवाइस कढ के दिखावांगे जो प्राइस पे कीती हुई है।
5: हाँ जी।
6: या जो प्राइस दी तुहाडे कोल ऑलरेडी इनवाइस है।
5: हाँ हाँ।
6: ब्लैक फ्राइडे दी
5: ठीक है,
6: सेम प्राइस मैच करके दिती जाऊगी, पर मिलेगा 2026 दा लेटेस्ट मॉडल। सो ए जड़ी ब्लैक फ्राइडे प्राइस इन जुलाई है, एदे च GE फ्रिजडेयर फ्रिजडेयर गैलरी एंड प्रोफेशनल बॉश जर्मन ब्रांड है, एलिका इटालियन ब्रांड है, सोनी एंड सैमसंग अर्गियां कंपनीज पार्टिसिपेट कर रही हैं। अगर तुसी ब्लैक फ्राइडे प्राइसेस साल दियां सब तो घट प्राइसेस इन जुलाई लेना चाहते हो तो आज शाम 7 बजे तक तुसी पहुंचना है बोवेड एंड चंकूजी ते ब्रैम्पटन टीवी एंड अपलायंसेस, जिथे ब्लैक फ्राइडे प्राइस ते PS5
5: हाँ जी
6: ओनली 699।
5: अच्छा,
6: PS5 कोई लेना चाहते $1,000 आला
5: 699
6: दा, जेड़े जी कंट्रोलर ऑलरेडी इंक्लूड है।
5: अच्छा।
6: ते एक सेकंड कंट्रोलर तुहानू फ्री एड करके भी देना।
5: ठीक है ठीक है।
6: सो तुसी अगर लेना है दो कंट्रोलर दे नाल PS5 तुहानू मिलना है 699 ब्लैक फ्राइडे प्राइस इन जुलाई ब्रैम्पटन टीवी एंड अपलायंसेस ते। सेकंडली 699 दा फ्रिज, ए 30 इंच वाइड 68 इंच हाइट है, तुहानू बेसमेंट अपार्टमेंट लई चाहिदा, कॉन्डोमिनियम लई चाहिदा, या तुसी सेकंड फ्रिज इन गराज रखना है, 699 दा ब्लैक फ्राइडे प्राइस इन जुलाई फ्रिज मिलेगा तुहानू ब्रैम्पटन टीवी एंड अपलायंसेस तो, ते 699 भी तुसी 6 महीने च पे करना है,
5: कोई ब्याज नहीं,
6: कोई इंटरेस्ट नहीं है, फ्री होम डिलीवरी है जी।
5: जी।
6: कल्ला वाशर लेना है सिर्फ 599।
5: वेरी गुड।
6: 599 च कल्ला वाशर मिल जाना है तुहानू, सिंगल ड्रायर चाहिदा 499 च, सिंगल ड्रायर 499 च कित्थों मिलना है, बोवेड एंड चंकूजी वाली लोकेशन है जी, 801 बोवेड ड्राइव वेस्ट जस्ट ईस्ट ऑफ चंकूजी ऑन बोवेड, ब्रैम्पटन अपलायंसेस डॉट कॉम साडी वेबसाइट है। 55 इंच टीवी लेना जी,
5: हाँ जी,
6: सिर्फ 399 च,
5: 65 इंच
6: 65 इंच $1,000 आला 699,
5: 75 इंच
6: 75 इंच $1,300 आला 899,
5: 85 इंच
6: 85 इंच $2,300 आला 1599 ਦਾ,
5: ਤੇ ਬਾਬਾ ਬੋਰਡ 98 ਇੰਚ ਵਾਲਾ
6: 98 ਇੰਚ ਤਾਂ ਫਿਰ ਤੁਹਾਨੂੰ ਪਤਾ ਹੀ ਹੈ 1999 ਵੀ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ।
5: ਔਰ ਇੱਕ ਰਿਕੁਐਸਟ ਹੈ ਜਿਨ੍ਹਾਂ ਨੇ 98 ਇੰਚ ਲੈਣਾ, ਜੇ ਤੁਸੀਂ ਕਹਿੰਦੇ ਹੋ ਬੇਸਮੈਂਟ ਚ ਅਸੀਂ ਰੱਖਣਾ, ਨੋ ਪ੍ਰੋਬਲਮ, ਪਰ ਦੇਖ ਲਓ ਬੇਸਮੈਂਟ ਚ ਬੜ ਵੀ ਜਾਏਗਾ, ਪੂਰੀ ਸਕਿੱਡ ਹੈ ਇੱਕ, ਨਾਪ ਨੂਪ ਲਿਓ ਪਹਿਲਾਂ ਸਾਰਾ ਚੈੱਕ ਕਰ ਲਿਓ, ਵੀਡੀਓ ਬਣਾ ਕੇ ਸੁਲਤਾਨ ਜੀ ਨੂੰ ਸਟਾਫ ਨੂੰ ਦਿਖਾ ਦਿਓ ਵੀ ਆਹ ਸਾਡੇ ਰਸਤੇ ਆ ਬੇਸਮੈਂਟ ਚ ਜਾਣ ਲਈ, ਇੱਥੇ ਚਲਿਆ ਜਾਏਗਾ, ਹਾਂ ਜੇ ਵਾਕਆਊਟ ਬੇਸਮੈਂਟ ਆ ਫਿਰ ਤਾਂ ਸਿੱਧਾ ਹੀ ਬਣ ਜਾਏਗਾ।
6: ਯੂ ਟਰਨ ਹੋਵੇ ਜਾਂ ਐਲ ਸ਼ੇਪ ਚ ਹੋਵੇ ਨਾ ਜੀ ਬੇਸਮੈਂਟ ਦੀਆਂ ਸੀੜੀਆਂ ਉੱਤਰ ਦੀਆਂ ਫਿਰ ਥੋੜਾ ਮੁਸ਼ਕਿਲ ਹੈ, ਪਰ ਜੇ ਸਟ੍ਰੇਟ ਸਟੇਅਰਸ ਜਾਂਦੀਆਂ ਥੱਲੇ ਜਾਂ ਵਾਕਆਊਟ ਬੇਸਮੈਂਟ ਆ ਫਿਰ ਡੈਫੀਨੇਟਲੀ ਤੁਸੀਂ ਲੈ ਸਕਦੇ
5: ਹੋ। 98 ਇੰਚ ਲੈ ਸਕਦੇ ਹੋ, 32 ਇੰਚ ਤੁਸੀਂ ਕਹਿੰਦੇ ਸੋਲਡ ਆਊਟ ਹੋ ਗਿਆ,
6: 32 ਇੰਚ ਸੋਲਡ ਆਊਟ,
5: 40 ਇੰਚ,
6: 40 ਇੰਚ ਚਲੋ ਮੇਰੇ ਕੋਲ 3 ਜਾਂ 4 ਪੀਸ ਹੋਣਗੇ।
5: 199
6: ਵੀ ਬੇਸ਼ੱਕ 100 ਡਾਲਰ ਵੀ 6 ਮਹੀਨੇ ਚ ਪੇ ਕਰਨ, ਯੈਸ
5: 100 ਦਾ ਲਓ ਚਾਹੇ 10,000 ਦਾ ਲਓ ਚਾਹੇ 20,000 ਦਾ, 6 ਮਹੀਨੇ ਚ ਪੈਸੇ ਦੇਣੇ, ਥੋੜੇ ਥੋੜੇ ਕਰਕੇ ਦੇ ਦਿਓ ਚਾਹੇ ਇਕੱਠੇ ਦੇ ਦਿਓ, ਕੋਈ ਉਹਦੇ ਉੱਤੇ ਇੰਟਰਸਟ ਨਹੀਂ, ਵਿਆਜ 0% ਹੈ। ਠੀਕ ਹੈ, ਬ੍ਰੈਂਪਟਨ ਟੀਵੀ ਅਪਲਾਇੰਸਸ 905-450-2828।
6: ਤੇ ਜੇ $3,000 ਤੱਕ ਦੀ ਵੀ ਸ਼ਾਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। ਫਿਰ ਆ ਜਾਂਦੇ ਜੀ ਆਪਾਂ 85 ਇੰਚ ਜਿਹੜਾ ਲਗਾਇਆ ਇਹਦੇ ਚ ਦੋਨੋ ਹੀ ਬ੍ਰਾਂਡ 85 ਇੰਚ ਤੁਸੀਂ ਲੈ ਸਕਦੇ ਹੋ। ਜਿਹੜੇ ਕਸਟਮਰ ਸੋਨੀ ਬਰੇਵੀਆ ਮਾਡਲ ਲੈਣਾ ਚਾਹੁੰਦੇ X1 ਪ੍ਰੋਸੈਸਰ ਦੇ ਨਾਲ ਹਾਈ ਐਂਡ, ਉਹਨਾਂ ਨੂੰ ਮਿੰਨੀ LED ਦਾ ਸੈਮਸੰਗ ਲੈਣਾ ਚਾਹੁੰਦੇ ਉਹਨਾਂ ਨੂੰ ਅਪਡੇਟਡ ਟੈਕਨੋਲੋਜੀ, ਐਨੀ ਆਫ ਵਨ ਸਿਲੈਕਸ਼ਨ ਹੈ। 1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ,
5: ਮਿਲੇਗਾ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ।
6: 905-450-2828 ਨੰਬਰ ਹੈ। ਇੱਕ 50 ਇੰਚ ਵੀ ਦੇਣ ਲੱਗਾ ਮੈਂ,
5: 50 ਇੰਚ
6: ਸਿਰਫ 5 TV ਇਨ ਸਟਾਕ ਹੈ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। 50 ਇੰਚ ਸਿਰਫ
5: 299
6: ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਬਲਕਿ ਰਿਕਮੈਂਡ ਕਰੋ ਆਪਣੇ ਫਰੈਂਡਸ, ਫੈਮਿਲੀ ਫਰੈਂਡਸ, ਰਿਲੇਟਿਵਸ ਨੂੰ ਰਿਕਮੈਂਡ ਕਰੋ ਕਿ ਤੁਸੀਂ ਬ੍ਰੈਂਪਟਨ ਅਪਲਾਇੰਸਿਸ ਡੋਟ ਕੋਮ ਇੱਕ ਵਾਰੀ ਵੈਬਸਾਈਟ ਸਰਚ ਕਰ ਲਓ, ਪ੍ਰੋਡਕਟ ਦੀ ਨੌਲੇਜ ਵੀ ਮਿਲ ਜਾਏਗੀ, ਪ੍ਰੋਡਕਟ ਦੇ ਬਾਰੇ ਤੁਸੀਂ ਪ੍ਰਾਈਸ ਕੰਪੇਅਰ ਕਰਨੀ ਉਹ ਵੀ ਹੋ ਜਾਏਗੀ, ਡਾਇਰੈਕਸ਼ਨ ਆਫ ਦਾ ਸਟੋਰ ਵੀ ਮਿਲੇਗੀ, ਔਰ ਉਸ ਤੋਂ ਬਾਅਦ ਵਾਕ ਇਨ ਕਸਟਮਰ ਨੂੰ ਜਿਹੜੀਆਂ ਐਕਸਕਲੂਸਿਵ ਡੀਲ ਮਿਲ ਰਹੀਆਂ, ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ, ਉਹਦਾ ਵੀ ਫਾਇਦਾ ਚੁੱਕ ਲਓਗੇ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ ਤੁਸੀਂ। ਬ੍ਰੈਂਪਟਨ ਅਪਲਾਇੰਸਿਸ, ਇਹ ਵਨ ਵਰਡ ਹੈ, ਬ੍ਰੈਂਪਟਨ ਅਪਲਾਇੰਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ ਜੀ। 905-450-2828 905-450-2828

0: ਬਿਲਕੁਲ ਸੌਂਗ ਬਹੁਤ ਅੱਛਾ, ਲਿਖਣ ਵਾਲੇ ਨੇ ਵੀ ਲਿਖਿਆ ਤੇ ਗਾਉਣ ਵਾਲੇ ਨੇ ਵੀ ਕਮਾਲ ਹੀ ਗਾਇਆ।
1: ਅੱਛਾ ਆਪਾਂ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਈਂਸ ਤੇ, ਤੁਸੀਂ ਟੈਲੀਵਿਜ਼ਨ ਦੀ ਗੱਲ, ਜਿਹੜੇ ਫਰੇਮ ਟੈਲੀਵਿਜ਼ਨ ਹੁੰਦੇ ਉਹ ਹੈਗੇ?
0: ਹਾਂਜੀ ਫਰੇਮ ਟੀਵੀ ਵੀ ਸਟਾਕ 'ਚ ਹੈ, ਬਲਕਿ ਫਰੇਮ ਟੀਵੀ ਦਾ ਮੈਂ ਭਾਜੀ ਕਹੂੰਗਾ, ਮੇਰੇ ਕੋਲ ਨਾ ਜੀ 3 ਟੀਵੀ ਇਨ ਸਟਾਕ ਹੈ। ਫਰੇਮ ਸੈਮਸੰਗ ਦਾ ਟੀਵੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ, ਇਹ ਬੈਸਟ ਟੈਕਨੋਲੋਜੀ ਹੈ ਕਿਉਂਕਿ ਕਿਊ ਐਲ ਈ ਡੀ ਹੈ, ਕੁਆਂਟਮ ਡੋਟ ਪ੍ਰੋਸੈਸਰ ਦੇ ਨਾਲ ਹੈ, ਕੁਆਂਟਮ ਡੋਟ ਕਿਊ ਐਲ ਈ ਡੀ ਫਰੇਮ ਟੀਵੀ ਤੁਹਾਨੂੰ ਅੱਜ ਗਰੰਟਿਡ। ਤੁਸੀਂ 75 ਇੰਚ ਲਿਖ ਕੇ ਨਾ ਸਿਰਫ 75 ਇੰਚ ਫਰੇਮ ਟੀਵੀ ਗੂਗਲ ਸਰਚ ਕਰ ਲਓ, ਤੁਹਾਨੂੰ ਕਿਤੇ ਵੀ 26.99 25.99 ਤੋਂ ਘੱਟ ਨਹੀਂ ਮਿਲਣਾ। ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ 1999 $700 ਤੁਸੀਂ 75 ਇੰਚ ਦੇ ਫਰੇਮ ਟੀਵੀ ਤੇ ਸੇਵ ਕਰ ਸਕਦੇ ਹੋ। ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828 ਬ੍ਰੈਂਪਟਨ ਅਪਲਾਈਸਿਸ ਡੋਟ ਕਾਮ ਸਾਡੀ ਵੈਬਸਾਈਟ। ਜਦੋਂ ਵਿਜ਼ਿਟ ਕਰੋਗੇ ਤੁਹਾਨੂੰ ਇੱਕ ਆਈਕੋਨ ਮਿਲੇਗਾ ਜਿਹਦੇ ਚ ਵੇਅਰ ਹਾਊਸ ਕਲੀਅਰੈਂਸ ਸੇਲ ਹੈ। ਜਦੋਂ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰੋਗੇ ਤੁਹਾਨੂੰ ਬਹੁਤ ਸਾਰੀਆਂ ਆਈਟਮਸ ਜਿਹੜੀਆਂ ਉਹ 40% ਤੇ ਕੁਛ ਇੱਕ ਆਈਟਮ 50% ਡਿਸਕਾਊਂਟ ਮਿਲਣਗੀਆਂ। ਫੋਰ ਐਗਜ਼ਾਮਪਲ ਤੁਸੀਂ ਡਿਸ਼ਵਾਸ਼ਰ ਦੇਖ ਰਹੇ ਹੋ ਤੇ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ $1000 ਵਾਲੀ 50% ਡਿਸਕਾਊਂਟ ਸਿਰਫ $499 ਦੀ ਮਿਲੇਗੀ, ਜਦਕਿ $300-$400 ਰਿਪੇਅਰ ਤੇ ਲੱਗ ਜਾਂਦੇ ਪਰ $499 ਚ ਬ੍ਰੈਂਡ ਨਿਊ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਡਿਲੀਵਰ ਕਰਾਓ। ਫਰੀ ਹੋਮ ਡਿਲੀਵਰੀ ਹੈ, 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ। ਪਹੁੰਚਣਾ ਕਿੱਥੇ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸੈਕਿੰਡ ਫਰਿੱਜ ਲੈਣਾ ਗਰਾਹ 'ਚ ਰੱਖਣ ਲਈ, ਬੇਸਮੈਂਟ ਅਪਾਰਟਮੈਂਟ ਲਈ, ਜਾਂ ਤੁਸੀਂ ਕੋਂਡੋਮੀਨੀਅਮ ਲਈ, 30 ਇੰਚ ਵਾਈਡ ਅਤੇ 68 ਇੰਚ ਹਾਈਟ ਇਹਦੀ ਡਾਇਮੈਂਸ਼ਨ ਹੈ, ਸਿਰਫ 699 ਚ ਮਿਲੇਗਾ ਅੱਜ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, 905-450-2828।

0: Black Friday prices in July, Black Friday prices in July, Black Friday lowest price of the year ਹੁੰਦੀਆਂ ਜਿਹੜੀਆਂ ਜੁਲਾਈ ਮਹੀਨੇ ਚ ਦਿੱਤੀਆਂ ਜਾ ਰਹੀਆਂ ਤੁਹਾਨੂੰ, ਤੇ ਜਦੋਂ ਲੋਐਸਟ ਪ੍ਰਾਈਸ ਜੁਲਾਈ ਮਹੀਨੇ ਦੀਆਂ ਪ੍ਰਾਈਸਿਸ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲਣਗੀਆਂ। ਉਹ ਵੀ ਕੋਈ ਇੱਕ ਕੰਪਨੀ ਨਹੀਂ ਹੈ, ਉਹਦੇ ਚ GE ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ ਸੀਰੀਜ਼, ਬੋਸ਼ ਜਰਮਨ ਬ੍ਰਾਂਡ ਹੈ, ਐਲੀਕਾ ਇਟਾਲੀਅਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੇ ਬ੍ਰਾਂਡ ਪਾਰਟਿਸਪੇਟ ਕਰ ਰਹੇ ਆ। ਮਿਸ ਨਾ ਕਰ ਜਾਣਾ, ਕਿਉਂਕਿ ਅੱਜ ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ 2500-2600 ਡਾਲਰ ਵਾਲਾ ਸਿਰਫ 1799 ਦਾ ਮਿਲਣਾ, 7-800 ਡਾਲਰ ਇਕੱਲੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ 'ਤੇ ਤੁਸੀਂ ਸੇਵ ਕਰ ਲੈਣਾ। ਔਰ ਇਹ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ ਹੈ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਲੇਟੈਸਟ ਅਪਡੇਟਿਡ ਟੈਕਨੋਲੋਜੀ ਹੈ। 905-450-2828 ਨੰਬਰ ਹੈ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਬਲੈਕ ਫਰਾਈਡੇ ਦੀ ਪ੍ਰਾਈਸਿਸ ਦੀ, ਯਾਨੀ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ ਤੁਹਾਨੂੰ ਕਿੱਥੋਂ ਮਿਲਣੀਆਂ, ਫਰਨੀਚਰ ਫਰਨੀਚਰ ਫਰਨੀਚਰ ਵਾਸਤੇ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ। ਅਤੇ ਗ੍ਰੈਂਡ ਫਰਨੀਚਰ ਹੈ ਕਿੱਥੇ ਹੈ ਜੀ? 6685 ਟੋਮਕਨ ਰੋਡ, 6685 ਟੋਮਕਨ ਰੋਡ 'ਤੇ ਤੁਸੀਂ ਅੱਜ ਪਹੁੰਚਣਾ। ਅਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਚੁੱਕਣਾ, ਕਿਉਂਕਿ ਇਹ ਕੋਈ 1-2-400 ਦਾ ਸੇਵਿੰਗ ਨਹੀਂ ਹੈ, 800-800 ਡਾਲਰ ਦੀ ਸੇਵਿੰਗ ਹੈ ਜੇ ਪੂਰਾ ਬੈੱਡਰੂਮ ਸੈੱਟ ਲੈਣਾ। ਜੇ ਇਕੱਲਾ ਤੁਸੀਂ ਸੋਫਾ ਲੈਣਾ ਤਦ ਵੀ ਤੁਹਾਨੂੰ 700-800 ਡਾਲਰ ਦੀ ਸੇਵਿੰਗ ਹੈ। ਪਹੁੰਚਣਾ ਕਿੱਥੇ ਹੈ? 6685 ਟੋਮਕਨ ਰੋਡ। ਸੁਖਵੀਰ ਜੀ ਸਾਡੇ ਨਾਲ ਲਾਈਨ ਤੇ ਪਹੁੰਚ ਗਏ ਨੇ। ਆਓ ਸੁਖਵੀਰ ਜੀ, ਲੰਘ ਆਓ ਤੇ ਦੱਸੋ ਅੱਜ ਕਿਹੜੀ ਕਿਹੜੀ ਲੋਐਸਟ ਪ੍ਰਾਈਸ ਆਫ ਦਾ ਈਅਰ ਹੈ ਜਿਹੜੀਆਂ ਦਿੱਤੀਆਂ ਜਾ ਰਹੀਆਂ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ, ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ। 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2000-2500 ਡਾਲਰ ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ। 599 ਦਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ 599 ਡਾਲਰ ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪਰ।
0: ਬਿਲਕੁਲ ਜੀ, ਜਿਹਦੇ ਜੇ ਤੁਸੀਂ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਦਾ ਫਾਇਦਾ ਚੁੱਕਣਾ, ਜੇ ਤੁਸੀਂ 600-600 ਡਾਲਰ, 800-800 ਡਾਲਰ ਸੇਵ ਕਰਨਾ, ਜੇ ਤੁਸੀਂ ਵਧੀਆ 100% ਫਰਨੀਚਰ ਲੈਣਾ ਤੇ ਲੇਟੈਸਟ ਸਟਾਈਲ ਐਂਡ ਡਿਜ਼ਾਈਨ 'ਚ ਲੈਣਾ, ਜੇ ਤੁਸੀਂ ਡਿਫਰੈਂਟ ਡਿਫਰੈਂਟ ਕਲਰ ਚੋਇਸ ਦੇ ਨਾਲ ਆਪਣੇ ਸੋਫੇ ਦੀ ਸਿਲੈਕਸ਼ਨ ਕਰਨੀ ਹੈ, ਤੇ ਉਹ ਵੀ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ, ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ 'ਚ ਤੁਸੀਂ ਲੈ ਕੇ ਸਪੈਸ਼ਲ ਪ੍ਰਮੋਸ਼ਨ ਦਾ ਫਾਇਦਾ ਚੁੱਕਣਾ, ਤੇ ਫਿਰ ਤੁਸੀਂ ਪਹੁੰਚ ਜਾਓ 6685 ਟੋਮਕਨ ਰੋਡ, ਜਾਂ ਕਾਲ ਕਰਕੇ ਪਿਕਚਰ ਮੰਗਾਉਣੀ ਹੈ ਤੇ ਪਿਕਚਰ ਵੀ ਮੰਗਾ ਸਕਦੇ ਹੋ, 6472-0000, 647-262-0000।

0: ਕੋਕਾ ਅੰਦਰ ਡੇਢ ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2 ਐਂਡ ਹਾਫ ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ। ਇੱਕ ਤੋਂ ਸੁਲਤਾਨ ਜੀ ਕੁਝ ਚੀਜ਼ਾਂ ਐਸੀਆਂ ਨਹੀਂ
1: ਜੀ
0: ਜਿਹੜੀਆਂ ਜ਼ਿੰਦਗੀ ਚ ਕਰਨੀਆਂ ਪੈਣੀਆਂ
1: ਜੀ।
0: ਇੱਕ ਤਾਂ ਰੋਟੀ ਖਾਣੀ ਪੈਣੀ ਆ
1: ਜੀ,
0: ਉਦੋਂ ਬਿਨਾਂ ਸਰਦਾ ਨੀ। ਪਾਣੀ ਪੀਣਾ ਉਹ ਤੋਂ ਬਿਨਾਂ ਨੀ ਸਰਦਾ, ਤੇ ਕੱਪੜੇ ਧੋਣੇ ਉਹ ਤੋਂ ਬਿਨਾਂ ਵੀ ਨੀ ਸਰਦਾ।
1: ਕਿੰਨੇ
0: ਗੰਦੇ ਪਾਈ ਚੱਲੋਗੇ, ਕੱਪੜੇ ਤਾਂ ਧੋਣੇ ਹੀ ਪੈਣੇ ਆ। ਤੇ ਲਾਂਡਰੀ ਵਾਲੇ ਪਾਸੇ ਦੱਸੋ।
1: ਵੈਸੇ ਤਾਂ ਹੋਮ ਅਪਲਾਈਂਸਿਸ ਚ ਜੀ ਸਾਰੇ ਹੀ ਐਸੈਂਸ਼ੀਅਲ ਹੈ, ਕਿਉਂਕਿ ਫਰਿੱਜ ਸਟੋਵ ਤੋਂ ਬਗੈਰ ਵੀ ਤੁਸੀਂ ਕੁਕਿੰਗ ਨਹੀਂ ਕਰ ਸਕਦੇ। ਫਰਿੱਜ ਚ ਗਰੋਸਰੀ ਰੱਖਣੀ ਹੈ, ਤੇ ਲਾਂਡਰੀ ਦੀ ਗੱਲ ਕੀਤੀ, ਬਿਲਕੁਲ ਇਹ ਵੀ ਐਸੈਂਸ਼ੀਅਲ ਹੀ ਹੈ ਜੀ, ਕਿਉਂ ਅੱਜ ਕੱਲ੍ਹ ਤਾਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਹੋਈਆਂ, ਬਲਕਿ ਅੱਜ ਕੱਲ੍ਹ ਤਾਂ ਲਾਂਡਰੀ ਜਿਹੜੀ ਹੈ ਥੋੜੀ ਐਕਸਟਰਾ ਹੀ ਹੋ ਜਾਂਦੀ ਹੈ। ਇਸ ਕਰਕੇ ਜਿਹੜੇ ਅਸੀਂ ਸਾਡੇ ਕੋਲ 32 ਪੇਅਰ ਆਫ ਵਾਸ਼ਰ ਡਰਾਇਰ ਹੈ ਜੀ ਡਿਸਪਲੇ ਤੇ, ਜਿਹਦੇ ਚ ਟੋਪ ਲੋਡ ਵਾਸ਼ਰ ਐਂਡ ਡਰਾਇਰ ਵੀ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਵੀ ਹੈ, ਸਟੈਕੇਬਲ ਵਾਸ਼ਰ ਐਂਡ ਡਰਾਇਰ ਵੀ ਹੈ, ਕੰਪੈਕਟ ਵਾਸ਼ਰ ਐਂਡ ਡਰਾਇਰ ਵੀ ਹੈ।
0: ਕੰਪੈਕਟ ਕੀ ਹੁੰਦਾ ਜੀ?
1: ਕੰਪੈਕਟ 24 ਇੰਚ ਦਾ ਹੁੰਦਾ ਜਿਹੜਾ ਕੋਨੋਮੀਨੀਅਮ ਚ ਜਾਂਦਾ, ਸਟੈਂਡਰਡ ਸਾਈਜ਼ 27 ਇੰਚ ਹੁੰਦਾ ਜੀ।
0: ਓਕੇ ਜੀ।
1: ਸੋ ਜਿਹੜੇ ਵੀ ਕਸਟਮਰ ਕੋਈ ਵੀ ਅਗਰ ਤੁਹਾਨੂੰ ਸਪੇਸ ਇਸ਼ੂ ਹੈ, ਈਵਨ ਤੁਹਾਡੇ ਕੋਲ ਡਰਾਇਰ ਰੱਖਣ ਨੂੰ ਜਗ੍ਹਾ ਨਹੀਂ ਹੈ, ਤੁਸੀਂ ਕੱਲਾ ਵਾਸ਼ਰ ਲੈ ਸਕਦੇ ਹੋ। ਲੇਟੈਸਟ AI ਟੈਕਨੋਲੋਜੀ ਦੇ ਨਾਲ ਜਿਹੜਾ ਨਵਾਂ ਕੱਲਾ ਵਾਸ਼ਰ ਲਾਂਚ ਕੀਤਾ ਗਿਆ, ਇਹਦੇ ਚ ਬਿਲਟ ਇਨ ਡਰਾਇਰ ਆ। ਸੋ ਤੁਸੀਂ ਨਾ ਸੈਪਰੇਟ ਕੋਈ 220 ਵੋਲਟ ਦਾ ਕਨੈਕਸ਼ਨ ਲੈਣਾ, ਨਾ ਸੈਪਰੇਟ ਤੁਸੀਂ ਕੋਈ ਵੈਂਟ ਆਊਟ ਕੱਢਣਾ, ਕਿਉਂਕਿ ਇਹਦੇ ਚ ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਹੈ, ਤੇ ਵਾਸ਼ ਸਾਈਕਲ ਕੰਪਲੀਟ ਹੋਣ ਤੋਂ ਬਾਅਦ ਇਹਨੇ ਆਟੋਮੈਟਿਕਲੀ ਕਨਵਰਟ ਇਨ ਟੂ ਡਰਾਈ ਸਾਈਕਲ ਹੋਣਾ, ਤੇ ਇਹਨੇ ਤੁਹਾਡਾ ਡਰਾਈ ਸਾਈਕਲ ਕੰਪਲੀਟ ਕਰਨਾ।
0: ਇੱਕੋ ਹੀ ਯੂਨਿਟ ਹੈ,
1: ਇੱਕੋ ਹੀ ਮਸ਼ੀਨ,
0: ਕੱਪੜੇ ਧੋਂਦਾ
1: ਜੀ,
0: ਫਿਰ ਕੱਪੜੇ ਸੁਕਾਉਂਦਾ,
1: ਬਿਲਕੁਲ ਇਸ ਤਰ੍ਹਾਂ।
0: ਇਹਦਾ ਵੈਂਟ ਸਿਸਟਮ ਵੀ ਦਿੱਤਾ,
1: ਕੋਈ ਵੈਂਟ ਆਊਟ ਨਹੀਂ ਹੈ, ਵੈਂਟਲੈਸ ਹੈ।
0: ਤੇ ਜਿਹੜੀ ਬਿਜਲੀ ਆ ਉਹ ਵੀ ਰੈਗੂਲਰ 110
1: ਚੱਲਣੀ ਹੈ, 110 ਰੈਗੂਲਰ ਪਲੱਗ ਚ ਤੁਸੀਂ ਲਗਾਉਣਾ, ਸਿਰਫ ਪਿੱਛੋਂ ਹੌਟ ਐਂਡ ਕੋਲਡ ਵਾਟਰ ਕਨੈਕਟ ਕਰਨਾ ਹੈ ਜੀ,
0: ਉਹ ਤਾਂ ਕਰਨਾ ਹੀ ਹੁੰਦਾ,
1: ਬਿਲਕੁਲ। ਔਰ ਇਹਦੇ ਚ ਇਹ ਵੀ ਐਡਵਾਂਟੇਜ ਹੈ, AI ਟੈਕਨੋਲੋਜੀ ਹੋਣ ਕਰਕੇ ਸਮਾਰਟ ਡਿਸਪੈਂਸਰ ਹੈ ਜੀ, ਉਹਨੂੰ ਤੁਸੀਂ ਇੱਕ ਵਾਰੀ ਫਿਲਅਪ ਕਰ ਦੇਣਾ ਡਿਟਰਜੈਂਟ ਨਾਲ, ਫਿਰ 40 ਲੋਡਸ ਵਾਸਤੇ ਤੁਸੀਂ ਡਿਟਰਜੈਂਟ ਨਹੀਂ ਪਾਉਣਾ, ਤੁਸੀਂ ਸਿਰਫ ਸਿਲੈਕਟ ਕਰਨਾ ਜਿਹੜਾ ਵੀ ਵਾਸ਼ਿੰਗ ਲੋਡ ਹੋਏਗਾ। AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ, AI ਟੈਕਨੋਲੋਜੀ ਸਿਲੈਕਟ ਕਰੇਗੀ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ, AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੀ ਇਹ ਜਿਹੜਾ ਲੋਡ ਤੁਸੀਂ ਪਾਇਆ ਇਹਨੂੰ ਪਹਿਲੇ ਆਲਰੇਡੀ ਵਾਸ਼ ਕੀਤਾ ਜਾਂ ਕੁਇਕ ਵਾਸ਼ ਹੈ ਜਾਂ ਤੁਸੀਂ ਕੱਲਾ ਡਰਾਇਰ ਕਰਨਾ। ਉਹਨੇ ਕੱਲੇ ਡਰਾਇਰ ਤੇ ਤੁਸੀਂ ਬਟਨ ਦਬਾਓਗੇ ਤੇ ਪਹਿਲੇ ਡਰਾਇਰ ਹੀ ਕੱਲਾ ਹੋ ਜਾਏਗਾ। ਹੋ ਸਕਦਾ ਤੁਸੀਂ ਗਿੱਲੇ ਕੱਪੜੇ ਜਾਂ ਵੈਸੇ ਪ੍ਰੀ ਵਾਸ਼ ਕਰਕੇ ਰੱਖੇ ਹੋਣ ਤੇ ਤੁਸੀਂ ਸਿਰਫ ਡਰਾਇਰ ਯੂਜ਼ ਕਰਨਾ, ਤੇ ਫਿਰ ਵਾਸ਼ ਸਾਈਕਲ ਤੇ ਉਹਨੇ ਜਾਣਾ ਹੀ ਨਹੀਂ ਹੈ, ਸਿੱਧਾ ਡਰਾਇਰ ਹੀ ਕਰੇਗਾ ਉਹ,
0: ਠੀਕ ਹੈ।
1: ਸੋ ਇਹ ਲੇਟੈਸਟ AI ਟੈਕਨੋਲੋਜੀ ਹੈ, ਇਹਦੇ ਚ ਐਨਰਜੀ ਸੇਵਿੰਗ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ। ਸੋ ਸੇਵਿੰਗ ਸੇਵਿੰਗ ਸੇਵਿੰਗ ਦਾ ਦੂਸਰਾ ਨਾਮ ਬ੍ਰੈਂਪਟਨ TV ਐਂਡ ਅਪਲਾਈਂਸਿਸ ਹੈ, ਚਾਹੇ ਹੋਮ ਅਪਲਾਈਂਸਿਸ ਹੈ, ਚਾਹੇ ਇਲੈਕਟ੍ਰੋਨਿਕਸ ਹੈ ਜਾਂ ਲਾਂਡਰੀ ਤੇ ਤੁਸੀਂ ਪਹੁੰਚਣਾ ਹੈ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ TV ਐਂਡ ਅਪਲਾਈਂਸਿਸ, 905-450-2828। ਤੇ ਜਿਹੜਾ 1 ਯੂਨਿਟ 1 ਮਸ਼ੀਨ ਵਾਸ਼ਰ ਵਿਦ ਬਿਲਟ ਇਨ ਡਰਾਇਰ ਹੈ, ਇਹਦੇ ਚ ਤੁਸੀਂ $800 ਸੇਵ ਕਰਨਾ, ਕਿਉਂਕਿ ਇਹ $3,000 ਤੋਂ $2,199 ਦਾ ਦਿੱਤਾ ਜਾ ਰਿਹਾ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ। ਤੇ ਜੇ ਆਪਾਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $1,700 ਵਾਲਾ $1,099 ਦਾ ਪੇਅਰ ਮਿਲੇਗਾ, ਵਾਸ਼ਰ ਡਰਾਇਰ ਦੋਨੋਂ $1,099 ਚ। ਜੇ ਆਪਾਂ ਗੱਲ ਕਰੀਏ ਜੀ ਇਸ ਟਾਈਮ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ, ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਜਿਹ 'ਚ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2,200 ਵਾਲਾ $1,499, $700 ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਤੇ ਵੀ ਤੁਸੀਂ ਸੇਵ ਕਰੋਗੇ। ਤੇ ਚਾਹੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਕੰਪੈਕਟ ਵਾਸ਼ਰ ਐਂਡ ਡਰਾਇਰ ਲੈਣਾ, 1 ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈਣਾ, ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਨਾ, ਕਿਉਂਕਿ ਬਲੈਕ ਫਰਾਈਡੇ ਪ੍ਰਾਈਸਿਸ ਅੱਜ ਤੁਹਾਨੂੰ ਮਿਲ ਰਹੀਆਂ ਸ਼ਾਮ 7 ਵਜੇ ਤੱਕ ਇਨ ਜੁਲਾਈ, 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬਰੈਂਪਟਨ ਅਪਲਾਈਂਸਿਸ ਡੋਟ ਕੋਮ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਸਾਡੀ ਵੈਬਸਾਈਟ ਨੂੰ ਰਿਕਮੈਂਡ ਕਰਨਾ ਤਾਂ ਕਿ ਤੁਹਾਡੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਇੱਕ ਵਾਰੀ ਜ਼ਰੂਰ ਵੈਬਸਾਈਟ 'ਤੇ ਜਾਣ ਪ੍ਰਾਈਸ ਕੰਪੇਅਰ ਕਰਨ ਪ੍ਰੋਡਕਟ ਦੀ ਨੌਲੇਜ ਲੈਣ ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਡਿਸਕਾਊਂਟ ਹੈ ਉਹਦਾ ਤੁਸੀਂ ਫਾਇਦਾ ਚੁੱਕਣਾ ਹੈ ਸੋ ਬਰੈਂਪਟਨ ਅਪਲਾਈਂਸਿਸ ਡੋਟ ਕੋਮ 905-450-2828 905-450-2828 ਜੀ ਗੱਲਾਂ ਕਰਨ

0: ਨਜ਼ਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 ਤੋਂ 3 ਵਜੇ ਤੱਕ। ਲੋਕਾਂ ਨੂੰ ਲੱਗਦਾ ਕਿ ਅਮੀਰ ਹੋਣਾ ਚਾਹੀਦਾ, ਔਰ ਮੈਂ ਸਮਝਦਾ ਇਨਸਾਨ ਦਾ ਜ਼ਮੀਰ ਹੋਣਾ ਚਾਹੀਦਾ। ਸਟੂਡੀਓ ਵਿੱਚ ਸੁਲਤਾਨ ਜੀ ਹਾਜ਼ਰ ਨੇ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੋਂ। ਵਧੀਆ ਵਧੀਆ ਤੁਹਾਡੇ ਲਈ ਡੀਲਸ ਮਿਲ ਰਹੀਆਂ ਨੇ, ਚਾਹੇ ਉਹ ਅਪਲਾਇੰਸਿਸ ਹੋਣ, ਚਾਹੇ ਲਾਂਡਰੀ ਸੈੱਟ ਹੋਵੇ, ਚਾਹੇ ਟੈਲੀਵਿਜ਼ਨ ਹੋਵੇ। ਉਹ ਜਿਹੜੀ ਚੇਅਰ ਪਈ ਆ ਜੀ ਮਸਾਜ ਵਾਲੀ
1: ਜੀ,
0: ਉਹਦਾ ਵੀ ਦੱਸ ਦਿਓ।
1: ਮਸਾਜ ਚੇਅਰ ਜਿਹੜੀ ਹੈ ਜੀ, ਇਹ $5,000 ਦੀ ਪ੍ਰਾਈਸ ਹੈ, ਲੇਕਿਨ ਇਹ 50% ਡਿਸਕਾਊਂਟ, ਅੱਧੀ ਪ੍ਰਾਈਸ ਤੇ ਮਿਲੇਗੀ, $24.99। ਇਹਦੇ ਚ ਅਪਰ ਬਾਡੀ ਮਸਾਜ ਹੈ, ਅਪਰ ਸ਼ੋਲਡਰ ਮਸਾਜ ਹੈ, ਲੋਅਰ ਬਾਡੀ ਮਸਾਜ ਹੈ, ਲੋਅਰ ਸ਼ੋਲਡਰ ਮਸਾਜ ਹੈ, ਪਲੱਸ ਇਹਦੇ ਚ ਜੀ ਤੁਹਾਡੀ ਆਰਮਸ ਦੀ ਮਸਾਜ ਹੈ, ਥਾਈਜ਼ ਦੀ ਮਸਾਜ ਹੈ, ਲੈਗਸ ਦੀ ਮਸਾਜ ਹੈ। ਸੋ ਬਹੁਤ ਹੀ ਸ਼ਾਨਦਾਰ 2 ਕਿਸਮ ਦੀਆਂ ਇਹਦੀਆਂ ਸੈਟਿੰਗਸ ਹੈਗੀਆਂ, ਸੋਫਟ ਜਾਂ ਹਾਰਡ। ਕਿਹੜਾ ਮਸਾਜ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਡੀ ਬਾਡੀ ਐਕਸੈਪਟ ਕਰੇਗੀ। ਮੋਸਟਲੀ ਤੁਸੀਂ ਇਹ ਮਸਾਜ ਚੇਅਰ ਏਅਰਪੋਰਟਸ ਤੇ ਪਈਆਂ ਦੇਖੀਆਂ ਹੋਣਗੀਆਂ, ਕਿਉਂਕਿ ਏਅਰਪੋਰਟਸ ਤੇ ਇਹ ਮਸਾਜ ਚੇਅਰਸ ਰੱਖੀਆਂ ਜਾਂਦੀਆਂ, ਜਾਂ ਫਿਰ ਤੁਸੀਂ ਆਪਣੇ ਆਫਿਸ 'ਚ ਰੱਖ ਸਕਦੇ ਹੋ, ਜਾਂ ਤੁਸੀਂ ਆਪਣੇ ਘਰ 'ਚ ਰੱਖ ਸਕਦੇ ਹੋ। ਜੇ ਤੁਸੀਂ ਕਿਸੇ ਵੀ ਟਰੱਕਿੰਗ ਇੰਡਸਟਰੀ ਨਾਲ ਰਿਲੇਟਿਡ ਹੋ, ਜਾਂ ਕਿਸੇ ਵੀ ਐਸੀ ਜੋਬ 'ਤੇ ਹੋ ਜਿੱਥੇ ਜ਼ਿਆਦਾਤਰ ਸਾਰਾ ਦਿਨ ਬੈਠੇ ਰਹਿੰਦੇ ਹੋ, ਜਾਂ ਆਪਣੇ ਪੇਰੈਂਟਸ ਵਾਸਤੇ ਤੁਸੀਂ ਮਸਾਜ ਚੇਅਰ ਲੈਣੀ ਹੈ, ਅਤੇ 50% ਡਿਸਕਾਊਂਟ $5,000 ਵਾਲੀ $24.99 'ਚ ਅੱਧੀ ਪ੍ਰਾਈਸ 'ਤੇ ਮਿਲ ਜਾਏਗੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ। ਫ੍ਰੀ ਡਿਲੀਵਰ ਹੋਣਾ ਅਤੇ 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੁਸੀਂ ਸੋਨੀ ਦਾ PS5 ਪਲੇ ਸਟੇਸ਼ਨ 5 ਲੈਣਾ, $6.99 ਦਾ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦਿੱਤਾ ਜਾ ਰਿਹਾ। ਤੁਸੀਂ ਫਰਿੱਜ ਲੈਣਾ, ਜਿਹੜਾ ਕਿ ਐਕਸਟਰਾ ਫਰਿੱਜ ਰੱਖਣਾ ਹੋਵੇ ਗਰਾਜ 'ਚ, ਜਾਂ ਬੇਸਮੈਂਟ ਅਪਾਰਟਮੈਂਟ 'ਚ ਰੱਖਣਾ, ਜਾਂ ਕੋਂਡੋਮੀਨੀਅਮ 'ਚ ਰੱਖਣਾ, $6.99 ਦਾ $1,200 ਵਾਲਾ ਫਰਿੱਜ ਵੀ $6.99 'ਚ ਅੱਜ ਮਿਲ ਰਿਹਾ, ਸ਼ਾਮ 7 ਵਜੇ ਤੱਕ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ 'ਤੇ। ਅਤੇ ਜਦੋਂ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਤੁਹਾਨੂੰ ਲੈ ਕੇ ਦੇ ਰਹੇ ਹਾਂ, ਅਤੇ ਗ੍ਰੈਂਡ ਫਰਨੀਚਰ ਨੇ ਵੀ ਪ੍ਰੋਮਿਸ ਕੀਤਾ ਕਿ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਤੁਹਾਨੂੰ ਦਿੱਤੀਆਂ ਜਾਣਗੀਆਂ, ਲੋਐਸਟ ਪ੍ਰਾਈਸ ਗਰੰਟੀ ਹੋਣਗੀਆਂ। ਜਿੱਥੇ ਵੀ ਤੁਸੀਂ ਚੱਕਰ ਲਾਓ, ਨੋ ਪ੍ਰੋਬਲਮ, ਜਦੋਂ ਗ੍ਰੈਂਡ ਫਰਨੀਚਰ ਤੇ ਜਾਓਗੇ ਫਿਰ ਬਹੁਤ ਸਾਰੀ ਵਰਾਇਟੀ ਮਿਲੇਗੀ, ਬਹੁਤ ਸਾਰੀਆਂ ਚੋਇਸਿਸ ਮਿਲਣਗੀਆਂ, ਉਹਨਾਂ ਚੋਇਸ ਦੇ ਵਿੱਚੋਂ ਫਿਰ ਤੁਸੀਂ ਲੋਐਸਟ ਪ੍ਰਾਈਸ ਨੂੰ ਲੌਕ ਕਰੋਗੇ। ਸੁਖਵੀਰ ਆ ਗਏ ਨੇ ਜੀ ਲਾਈਨ ਤੇ, ਤੇ ਤੁਹਾਨੂੰ ਦੱਸ ਰਹੇ ਨੇ ਲੋਐਸਟ ਪ੍ਰਾਈਸ ਦਾ ਕਿੱਦਾਂ ਤੁਸੀਂ ਫਾਇਦਾ ਚੁੱਕ ਸਕਦੇ ਹੋ। 6685 ਟੋਮਕਨ ਰੋਡ ਤੇ ਪਹੁੰਚਣ ਤੇ ਸੁਖਵੀਰ ਜੀ ਆ ਜਾਓ ਤੇ ਦੱਸੋ ਸਾਡੇ ਲਿਸਨਰ ਨੂੰ ਕਿਹੜੀਆਂ ਬੈਸਟ ਡੀਲਸ ਹੈਗੀਆਂ ਅੱਜ ਦੀਆਂ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ ਜੀ, ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $7,800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਪਹੁੰਚ ਜਾਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਆ ਜੀ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਇਸ ਵੀਕਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜਿਹਨਾਂ ਪਰਿਵਾਰਾਂ ਨੇ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਟੇਬਲ ਤੇ 6 ਚੇਅਰਾਂ ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ $399 ਦਾ $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ ਰਾਈਟ ਵਿੱਚ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 647-200-00 ਜਾਂ ਪਰਿਵਾਰ ਪਹੁੰਚ ਸਕਦੇ ਨੇ ਐਡਰੈਸ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੇਅਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਸੁਲਤਾਨ ਭਾਜੀ
1: ਔਰ ਦੇਖੋ ਤੁਸੀਂ ਇਹ ਯਾਦ ਰੱਖਣਾ ਕਿ ਇਹ 6685 ਟੋਮਕਨ ਰੋਡ ਤੇ ਪਹੁੰਚਣਾ 299 ਚ ਕੁਈਨ ਸਾਈਜ਼ ਬੈੱਡ ਮਿਲਣਾ ਨਾਲ ਮੈਟਰਸ ਕੁਈਨ ਸਾਈਜ਼ ਦਾ ਫ੍ਰੀ ਵੀ ਚੱਕਣਾ ਨਾ ਭੁੱਲਣਾ ਕਿਉਂਕਿ ਇਹ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਦਿੱਤੀ ਜਾ ਰਹੀ ਹੈ 299 ਚ ਕੁਈਨ ਸਾਈਜ਼ ਬੈੱਡ ਨਾਲ ਮੈਟਰਸ ਫ੍ਰੀ 647-262-0000 647-262-0000 647-262-0000

0: ਵਾਕਈ ਗੱਲ ਸਹੀ ਆ, ਉਹਦੇ ਰੰਗਾਂ ਨਾਲ ਰਹਿਣਾ ਪੈਣਾ, ਜੇ ਨਹੀਂ ਰਹੋਗੇ ਨਾ ਉਹਦਾ ਕੱਖ ਨੀ ਜਾਣਾ
1: ਜੀ,
0: ਜਾਣਾ ਤਾਂ ਨੁਕਸਾਨ ਤਾਂ ਆਪਣਾ ਹੀ ਹੋਣਾ ਇਨਸਾਨ ਦਾ,
1: ਬਿਲਕੁਲ
0: ਉਹਦੇ ਰੰਗਾਂ ਚ ਰਹਿਣਾ ਬਹੁਤ ਜ਼ਰੂਰੀ ਹੈ, ਉਸ ਦੇ ਗੋਗੇ ਗਾਓ, ਪਰਮਾਤਮਾ ਦੇ ਮੌਜਾਂ ਕਰੋ, ਲੇਕਿਨ ਜਦੋਂ ਪੈਸੇ ਬਚਾਉਣੇ ਆ, ਕੋਈ ਨਵੀਂ ਟੈਕਨੋਲੋਜੀ ਲੈਣੀ ਆ, ਤਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੁਹਾਡੇ ਲਈ ਹਾਜ਼ਰ ਨੇ 801 ਬਵੇ ਡਰਾਈਵ ਨੀਅਰ ਚਿੰਗੂਜ਼ੀ ਇਨ ਬ੍ਰੈਂਪਟਨ। ਸੁਲਤਾਨ ਜੀ,
1: ਤੇ ਖਾਸ ਤੌਰ ਤੇ ਜਿਨ੍ਹਾਂ ਨੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਾ ਫਾਇਦਾ ਚੁੱਕਣਾ, PS5 699 ਚ ਲੈਣਾ, ਫਰਿੱਜ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ 699 ਦਾ ਲੈਣਾ, ਜਾਂ ਵਾਸ਼ਰ ਐਂਡ ਡਰਾਇਰ 1099 ਦਾ ਪੇਅਰ ਲੈਣਾ, ਫਿਰ ਤੁਸੀਂ ਪਹੁੰਚਣਾ ਕਿੱਥੇ ਹੈ ਜੀ? 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ appliances.com ਸਾਡੀ ਵੈਬਸਾਈਟ ਹੈ। ਤੇ ਜਿਹੜੇ ਭੈਣ ਭਰਾ ਕਸਟਮ ਕਿਚਨ ਬਣਾ ਰਹੇ, ਜਾਂ ਤੁਸੀਂ ਡਿਕੋਰ ਸੈਂਟਰ ਗਏ ਹੋ, ਬਿਲਡਰ ਦੇ ਕੋਲ ਤੁਸੀਂ ਕਸਟਮ ਕਿਚਨ ਸਿਲੈਕਟ ਕੀਤਾ ਸ਼ੌਕ ਨਾਲ, ਕਹਿੰਦੇ ਹੁੰਦੇ ਸ਼ੌਕ ਦਾ ਕੋਈ ਮੁੱਲ ਨਹੀਂ, ਪਰ ਇਹ ਅਸੀਂ ਲਿਮਿਟਿਡ ਮੁੱਲ ਦੇ ਵਿੱਚ ਤੁਹਾਡਾ ਸ਼ੌਕ ਪੂਰਾ ਕਰਾ ਕੇ ਦੇ ਸਕਦੇ ਹਾਂ, ਕਿਉਂਕਿ ਸਾਡੇ ਕੋਲ ਇਸ ਟਾਈਮ ਸਪੈਸ਼ਲ ਆਫਰਸ ਹੈਗੀਆਂ। ਪੈਨਲ ਰੈਡੀ ਫਰਿੱਜ, ਪੈਨਲ ਰੈਡੀ ਫਰੀਜ਼ਰ, ਪੈਨਲ ਰੈਡੀ ਡਿਸ਼ ਵਾਸ਼ਰ, ਪੂਰਾ ਦਾ ਪੂਰਾ ਪੈਨਲ ਰੈਡੀ ਕਿਚਨ ਅਗਰ ਤੁਸੀਂ ਬਣਾਉਣਾ ਤੇ ਬਿਲਟ ਇਨ ਕਿਚਨ ਲੈਣਾ, ਤਾਂ ਛੋਟੀ ਜਿਹੀ ਪ੍ਰਾਈਸ ਦੀ ਸੇਵਿੰਗ ਨਹੀਂ ਹੈ ਤੁਹਾਡੀ, ਘੱਟ ਤੋਂ ਘੱਟ $6,000-$7,000 ਦੀ ਸੇਵਿੰਗ ਹੈ, ਕਿਉਂਕਿ ਇਹਦੇ ਚ ਬਿਲਟ ਇਨ ਕੁੱਕਟੋਪ ਵੀ ਹੈ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਤੇ ਬਿਲਟ ਇਨ 48 ਇੰਚ ਦਾ ਫਰਿੱਜ ਹੈ, ਫਰਿੱਜ ਵੀ ਪੈਨਲ ਰੈਡੀ ਫਰਿੱਜ ਹੈ। ਜਿਹੜੇ ਪੈਨਲਸ ਤੁਹਾਡੇ ਕਿਚਨ ਦੇ ਬਣਨਗੇ ਉਹੀ ਪੈਨਲ ਇਸ ਫਰਿੱਜ ਤੇ ਲੱਗਣਗੇ। ਪੈਨਲ ਰੈਡੀ ਹੀ ਡਿਸ਼ ਵਾਸ਼ਰ ਹੈ ਇਹਦੇ ਵਿੱਚ, ਤੇ $28,000 ਦਾ ਬੰਡਲ ਪੈਕੇਜ ਸਿਰਫ 18,900 ਚ,
0: ਸਿਰਫ
1: 18,900 ਚ ਪੂਰੇ ਦਾ ਪੂਰਾ 48 ਇੰਚ ਫਰਿੱਜ ਦੇ ਨਾਲ, ਕੱਲਾ ਫਰਿੱਜ ਹੀ ਇਹਦੇ ਚ $16,000-$17,000 ਦਾ ਜੀ।
0: ਲਓ ਜੀ, ਗੱਲ ਏਦਾਂ ਹੈ, ਇਹਨੂੰ ਦੇਖਣ ਲਈ, ਹੱਥ ਲਾ ਕੇ ਦੇਖਣ ਲਈ ਇਹਦੇ ਫੀਚਰ ਕੀ ਨੇ, ਕੀ ਕਿਵੇਂ ਬਣਨਾ, ਕੀ ਹੋਣਾ, ਜਿਹੜੀਆਂ ਡਰਾਇੰਗਾਂ ਨੇ ਉਹ ਜਿਹੜਾ ਤੁਹਾਡਾ ਕਿਚਨ ਕੈਬਨਿਟ ਹੋਏਗਾ ਉਹਨੂੰ ਡਾਇਰੈਕਟ ਦਿੱਤੀਆਂ ਜਾਣਗੀਆਂ। ਨੰਬਰ ਨੋਟ ਕਰੋ,
1: 905-450-2828। 30 ਇੰਚ ਫਰਿੱਜ ਸਾਈਜ਼ ਹੁੰਦਾ ਜੀ, 18 ਇੰਚ ਫਰੀਜ਼ਰ ਸਾਈਜ਼ ਹੁੰਦਾ,
0: ਠੀਕ ਹੈ।
1: ਸੋ 48 ਇੰਚ ਟੋਟਲ ਬਣ ਜਾਂਦਾ ਇਹ, ਤੇ ਪੈਨਲ ਰੈਡੀ ਫਰਿੱਜ ਹੈ। ਔਰ ਜੇ ਕੋਈ ਕਸਟਮਰ ਸਿੰਗਲ ਪੀਸ ਲੈਣਾ ਚਾਹੁੰਦੇ, ਜਿੱਦਾਂ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਲੈਣਾ, ਉਹ ਵੀ $2,500-2600 ਵਾਲਾ, ਅੱਜ $1,799 ਚ, ਸਿਰਫ $1,799 ਦਾ ਮਤਲਬ ਇਹ ਹੋਇਆ $800 ਤੁਸੀਂ ਇੱਕ ਫਰਿੱਜ ਲੈਣ ਤੇ ਸੇਵ ਕਰ ਲਿਆ।
0: ਬਲੈਕ ਫਰਾਈਡੇ ਦੀ ਜਿਹੜੀ ਸੇਲ ਆ ਉਹਦਾ ਫਾਇਦਾ ਚੱਕ ਲਓ, ਬਲੈਕ ਫਰਾਈਡੇ ਇਨ ਜੁਲਾਈ, 905-450-2828।
1: ਫਿਰ ਜੇ ਤੁਸੀਂ ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ, ਤੁਹਾਨੂੰ ਕੋਈ ਲੋੜ ਨਹੀਂ ਹੈ ਕਿ ਤੁਸੀਂ ਪੰਜ

0: ਕੋਸਟ ਹਾਈ ਪੈਂਦੀ ਹੈ, ਫਿਰ ਤੁਸੀਂ ਰਿਪੇਅਰ ਨਾ ਲਓ, ਰਿਪਲੇਸ ਕਰ ਲਓ।
1: ਜੇ ਫਰਜ਼ ਕਰ ਲਓ 700 ਦਾ ਤੁਸੀਂ ਦੱਸ ਰਹੇ ਹੋ,
0: 799 ਚ ਜੇ ਬ੍ਰਾਂਡ ਨਿਊ ਮਿਲ ਰਿਹਾ
1: 350-400 ਰੁਪਏ,
0: ਫਿਰ ਤੁਸੀਂ ਕੰਪੇਅਰ ਕਰ ਲੈਣਾ ਕਿ ਵੀ ਰਿਪੇਅਰ ਲੈਣਾ ਕਿ ਨਹੀਂ। ਸੋ ਜੇ ਤੁਹਾਨੂੰ ਹਾਈ ਕੋਸਟ ਰਿਪੇਅਰ ਤੇ ਪੈਂਦੀ ਹੈ, ਫਿਰ ਡੈਫੀਨੇਟਲੀ ਤੁਸੀਂ ਬ੍ਰਾਂਡ ਨਿਊ ਪ੍ਰੋਡਕਟ ਲੈ ਸਕਦੇ ਹੋ। ਡਿਸ਼ਵਾਸ਼ਰ ਸਿਰਫ 499 ਦੀ ਸਟੇਨਲੈਸ ਸਟੀਲ ਦੀ ਮਿਲ ਜਾਣੀ ਹੈ, ਵਾਸ਼ਰ ਐਂਡ ਡਰਾਇਰ ਸਿਰਫ 1099 ਦਾ ਪੇਅਰ ਮਿਲ ਜਾਣਾ, 55-inch ਟੀਵੀ ਸਿਰਫ 399 ਦਾ ਮਿਲ ਜਾਣਾ, 65-inch ਟੀਵੀ ਸਿਰਫ 699 ਦਾ ਮਿਲ ਜਾਣਾ, ਤੇ 85-inch ਦਾ ਬਿਲਕੁਲ ਮਿਸ ਨਾ ਕਰਨਾ, ਕਿਉਂਕਿ 85-inch ਚ ਤੁਹਾਨੂੰ ਸੋਨੀ ਬਰੇਵੀਆ ਮਾਡਲ ਵੀ ਮਿਲ ਰਿਹਾ
1: ਜੀ,
0: ਔਰ ਸੋਨੀ ਬਰੇਵੀਆ 3 ਹੈ ਲੇਟੈਸਟ, PS5 ਜਿਹੜਾ ਉਹ ਵੀ ਤੁਹਾਨੂੰ 699 ਦਾ ਮਿਲ ਰਿਹਾ, ਤੇ ਸੋਨੀ ਬਰੇਵੀਆ 3 ਜਿਹੜਾ ਇਸ ਟਾਈਮ 85-inch 1599 ਦਾ ਮਿਲ ਰਿਹਾ। ਇਹ ਲੇਟੈਸਟ ਅਪਡੇਟਡ ਟੈਕਨੋਲੋਜੀ ਹੈ। ਮਿੰਨੀ LED ਸੈਮਸੰਗ ਲੈਣਾ 85-inch, ਉਹ ਵੀ 1599 ਦਾ ਮਿਲ ਰਿਹਾ, ਤੇ 1599 ਤੁਸੀਂ ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਫਰੀ ਹੋਮ ਡਿਲੀਵਰੀ ਹੈ। ਪਰ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ ਅੱਜ ਸ਼ਾਮ 7 ਵਜੇ ਤੱਕ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। 905-450-2828
1: ਜੀ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਪਛਤਾਏਗਾ।

0: ਤਾਂ ਜੀ ਜੂਸ ਘਰੇ ਕੱਢਣਾ ਹੋਵੇ, ਏਅਰ ਫਰਾਇਰ ਚਾਹੀਦਾ, ਉਹ ਜਿਹੜੇ ਇਸ ਤਰ੍ਹਾਂ ਦੇ ਆਈਟਮਾਂ ਤੁਹਾਡੀਆਂ ਸਾਈਡ ਤੇ ਚਿਣਕੇ ਰੱਖੀਆਂ ਹੋਈਆਂ ਤਾਂ ਕਿ ਸਾਡੇ ਲਿਸਨਰ ਜਾ ਕੇ ਉੱਥੇ ਦੇਖ ਸਕਣ, ਉਹ ਜਿਹੜਾ ਨਿੰਜਾ ਹੈ ਜੂਸਰ ਹੈ
1: ਜੀ,
0: ਉਹਦੇ ਚ ਵੀ ਦੋ ਅਟੈਚਮੈਂਟ ਹੈ, ਇੱਕ ਪਲਪ ਵਾਲਾ ਤੇ ਇੱਕ ਬਿਨਾਂ ਪਲਪ ਵਾਲਾ
1: ਜੀ। ਬਿਲਕੁਲ, ਨਿੰਜਾ ਐਸਾ ਬ੍ਰਾਂਡ ਹੈ ਜੀ ਜਿਹੜਾ ਕਿ ਤੁਹਾਨੂੰ ਕਿਚਨ ਅਪਲਾਈਸਿਸ ਦਿੰਦਾ, ਜਿਹਨੂੰ ਕਾਊਂਟਰ ਟੋਪ ਅਪਲਾਈਸਿਸ ਅਸੀਂ ਕਹਿੰਦੇ ਹਾਂ। ਇਹ ਕਾਊਂਟਰ ਟੋਪ ਕਾਊਂਟਰ ਦੇ ਉੱਪਰ ਮਾਈਕਰੋਵੇਵ ਦੀ ਤਰ੍ਹਾਂ ਰੱਖੇ ਜਾਂਦੇ ਆ। ਨਿੰਜਾ ਦਾ ਜਿਹੜਾ ਏਅਰ ਫਰਾਇਰ ਹੈ ਕ੍ਰਿਸਪੀ, ਨਿੰਜਾ ਦਾ ਕ੍ਰਿਸਪੀ ਏਅਰ ਫਰਾਇਰ $400 ਵਾਲਾ, $199 ਦਾ ਅੱਜ ਦੇ ਰਹੇ ਹਾਂ ਸਿਰਫ।
0: ਅੱਛਾ ਜੀ,
1: ਇਹਦੇ ਚ ਗਲਾਸ ਪੋਟ ਹੈਗੇ ਆ ਜੀ, ਤੇ ਜੇ ਕੋਈ ਲੈਣਾ ਚਾਹੁੰਦੇ ਨਿੰਜਾ ਦਾ ਜੂਸਰ, ਤੇ ਇਹਦੇ ਚ ਦੋ ਅਟੈਚਮੈਂਟਸ ਹੈਗੀਆਂ, ਵਨ ਵਿਦ ਪਲਪ ਵਨ ਵਿਦਆਊਟ ਪਲਪ। ਇਹ ਵੀ ਤੁਹਾਨੂੰ 50% ਡਿਸਕਾਊਂਟ $400 ਤੋਂ $199 ਦਾ ਮਿਲ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਫਿਰ ਸਾਡੇ ਕੋਲ ਹੈ ਜੀ ਸਟੋਨ ਬੇਕਡ ਪੀਜ਼ਾ, ਜੇ ਤੁਸੀਂ ਪੀਜ਼ਾ ਦੇ ਸ਼ੌਕੀਨ ਹੋ, ਪੀਜ਼ਾ ਲਵਰ ਹੋ, ਤੇ ਸਟੋਨ ਬੇਕਡ ਪੀਜ਼ਾ ਕਾਊਂਟਰ ਟੋਪ ਰੱਖ ਕੇ ਬਣਾਉਣਾ ਮਾਈਕਰੋਵੇਵ ਦੀ ਤਰ੍ਹਾਂ, ਤੇ ਇਹਦੀ ਜਿਹੜੀ ਸਟੋਨ ਪਲੇਟ ਹੈ ਇੱਕ ਵਾਰੀ ਤੁਸੀਂ ਉਹਨੂੰ ਵਾਰਮ ਕਰਨਾ ਜੀ, ਪ੍ਰੀ ਹੀਟ ਜਿਹਨੂੰ ਅਸੀਂ ਕਹਿੰਦੇ ਹਾਂ,
0: ਠੀਕ ਹੈ।
1: ਉਸ ਤੋਂ ਬਾਅਦ ਇਹਨੇ ਹਰ 3 ਮਿੰਟ ਚ ਪੀਜ਼ਾ ਬਣਾਉਣਾ। ਸੋ ਤੁਸੀਂ ਜਸਟ ਪੀਜ਼ਾ ਲਾਉਣਾ, 3 ਮਿੰਟ ਚ ਪੀਜ਼ਾ ਤਿਆਰ। ਤੁਸੀਂ ਬ੍ਰੈਡ ਬਣਾਉਣੀ ਹੈ, 3 ਮਿੰਟ ਚ ਬ੍ਰੈਡ ਤਿਆਰ। ਤੁਸੀਂ ਨਾਨ ਲਗਾਉਣਾ, 3 ਮਿੰਟ ਚ ਨਾਨ ਤਿਆਰ। ਔਰ ਇਹ ਏਅਰ ਫਰਾਇਰ ਬਿਲਟ ਇਨ ਹੈ ਇਹਦੇ ਚ। ਸੋ ਸਟੋਨ ਬੇਕਡ ਪੀਜ਼ਾ, ਸਟੋਨ ਬੇਕਡ ਕੁਕਿੰਗ ਵਿਦ ਏਅਰ ਫਰਾਇਰ, ਇਹ ਵੀ ਤੁਹਾਨੂੰ $500 ਵਾਲਾ, $249 ਅੱਧੀ ਪ੍ਰਾਈਸ ਤੇ, $249 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ

0: ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਅੱਜ ਤੁਹਾਨੂੰ $2,600 ਵਾਲਾ $1,799 ਦਾ ਮਿਲੇਗਾ। ਔਰ ਇਹਦੇ ਚ ਵੀ ਗਰੰਟੀ ਹੈ ਕਿ ਤੁਸੀਂ $700 to $800 ਦੀ ਸੇਵਿੰਗ ਕਰੋਗੇ ਫ੍ਰੀ ਹੋਮ ਡਿਲੀਵਰੀ ਦੇ ਨਾਲ, ਐਨਰਜੀ ਸੇਵਰ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ। ਤੇ ਕਿਉਂਕਿ ਮਾਈਕਰੋਬਰਨ ਰਬੜ ਟੈਕਨੋਲੋਜੀ ਹੈ, ਇਹਦੇ ਚ ਅਲਟਰਾ ਫਰੈਸ਼ ਵੈਂਟ ਸਿਸਟਮ ਹੋਣ ਕਰਕੇ 10 ਈਅਰਸ ਵਾਰੰਟੀ ਹੈ। ਇਹਦੀ ਰਬੜ ਨੂੰ ਕਦੀ ਮੋਲਡ ਨਹੀਂ ਲੱਗੇਗਾ, ਉਹਦੇ ਚੋਂ ਕਦੀ ਬੈਡ ਸਮੈਲ ਨਹੀਂ ਆਏਗੀ। ਸੋ ਅਗਰ ਇਹੋ ਜਿਹੇ ਹਾਈ ਐਂਡ ਫੀਚਰਸ, ਅਪਡੇਟਡ ਟੈਕਨੋਲੋਜੀ ਦੇ ਲੋਐਸਟ ਪ੍ਰਾਈਸ ਨੂੰ ਤੁਸੀਂ ਅੱਜ ਲੈਣਾ ਚਾਹੁੰਦੇ ਹੋ ਤੇ ਫਿਰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਪਹੁੰਚਣਾ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ ਜੀ। ਸਾਡੀ ਵੈਬਸਾਈਟ ਹੈ ਬ੍ਰੈਂਪਟਨ ਅਪਲਾਇੰਸਿਸ .com 905-450-2828 905-450-2828। ਤੇ ਜਦੋਂ ਅਸੀਂ ਬਲੈਕ ਫਰਾਈਡੇ ਪ੍ਰਾਈਸਿਸ ਲੋਐਸਟ ਪ੍ਰਾਈਸ
1: ਗ੍ਰੈਂਡ ਫਰਨੀਚਰ ਤੇ ਤੁਸੀਂ ਜਾ ਸਕਦੇ ਹੋ, ਗ੍ਰੈਂਡ ਫਰਨੀਚਰ, ਔਰ ਗ੍ਰੈਂਡ ਫਰਨੀਚਰ ਤੇ ਬਹੁਤ ਜ਼ਬਰਦਸਤ ਸੇਲ ਚੱਲ ਰਹੀ ਹੈ।
0: ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ 6685 ਟੋਮਕਨ ਰੋਡ, ਗ੍ਰੈਂਡ ਫਰਨੀਚਰ ਤੇ ਪਹੁੰਚਣਾ, ਬਿਹਤਰੀਨ ਸੇਲ ਤੁਹਾਨੂੰ ਮਿਲੇਗੀ, ਲੋਐਸਟ ਪ੍ਰਾਈਸ ਮਿਲਣਗੀਆਂ। ਬਾਕਸਿੰਗ ਵੀਕ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਿੱਤੀਆਂ ਜਾ ਰਹੀਆਂ। ਸੁਖਵੀਰ ਲਾਈਨ ਤੇ ਆ ਗਿਆ ਜੀ, ਤੇ ਤੁਹਾਨੂੰ ਲੋਐਸਟ ਪ੍ਰਾਈਸ ਕਰਨਗੇ। ਯਾਦ ਕਰ ਲੈਣਾ ਪਿਛਲੇ ਲਿੰਕ ਚ ਕੁਈਨ ਸਾਈਜ਼ ਬੈੱਡ $299 ਦਾ ਮਿਲਿਆ, ਨਾਲ ਕੁਈਨ ਸਾਈਜ਼ ਮੈਟਰਸ $250-$300 ਦਾ ਫ੍ਰੀ ਗਿਫਟ ਵੀ ਦਿੱਤਾ ਜਾ ਰਿਹਾ। ਸੋ ਪਹੁੰਚਣਾ ਕਿੱਥੇ ਤੁਸੀਂ? 6685 ਟੋਮਕਨ ਰੋਡ, 6472620000। ਸੁਖਵੀਰ ਜੀ ਲੰਘ ਆਓ ਤੇ ਦਿਓ ਫਿਰ ਡੀਲ ਅੱਜ ਦੀ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਸਵੀਕਰਨ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3,500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1,499 ਦਾ। ਜੀ ਹਾਂ, $1,499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1,200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।

0: ਐਮ 530 ਦੇ ਡੇਵਿਡ ਆਲਾ ਸ਼ੋਅ ਸੁਲਤਾਨ ਜੀ ਸਾਡੇ ਨਾਲ ਸਟੂਡੀਓ ਜੁੜੇ ਹੋਏ ਨੇ ਤੁਹਾਡੇ ਲਈ ਸਪੈਸ਼ਲ ਸਪੈਸ਼ਲ ਸਪੈਸ਼ਲ ਬਲੈਕ ਫਰਾਈਡੇ ਦੀ ਜਿਹੜੀ ਸੇਲ ਚੱਲ ਰਹੀ ਹੈ ਜੁਲਾਈ ਦੇ ਮਹੀਨੇ ਉਹਦੀ ਜਾਣਕਾਰੀ ਦੇ ਰਿਹਾ ਜੀ।
1: ਬਲੈਕ ਫਰਾਈਡੇ ਇਨ ਜੁਲਾਈ ਚ ਤੁਸੀਂ ਅਗਰ 98 ਇੰਚ ਟੀਵੀ ਲੈਣਾ ਸੈਮਸੰਗ ਦਾ 1999 ਦਾ ਮਿਲ ਰਿਹਾ, ਨਹੀਂ ਤੇ $3500 ਤੋਂ ਫਿਰ ਇਹ ਘੱਟ ਨਹੀਂ ਮਿਲਣਾ। 85 ਇੰਚ ਦੀ ਗੱਲ ਕਰੀਏ $2300 ਵਾਲਾ 85 ਇੰਚ ਸਿਰਫ $1599 ਦਾ ਮਿਲ ਰਿਹਾ, ਬਾਅਦ ਚ ਫਿਰ ਤੁਸੀਂ ਮਿਸ ਕਰ ਗਏ ਤੇ ਇਹ ਤੁਹਾਨੂੰ $1800-1900 ਤੋਂ ਘੱਟ ਨਹੀਂ ਮਿਲਣਾ। 75 ਇੰਚ ਦੀ ਗੱਲ ਕਰੀਏ ਤੇ ਜੇ ਤਾਂ ਤੁਸੀਂ ਲੈਣਾ ਜੀ $1300 ਵਾਲਾ $899 ਦਾ ਮਿਲਣਾ, ਤੇ ਅਦਰਵਾਈਜ਼ ਇਹ ਤੁਹਾਨੂੰ ਦੁਬਾਰਾ $1100-1200 ਤੋਂ ਘੱਟ ਨਹੀਂ ਮਿਲਣਾ। ਫਿਰ ਜਿਨ੍ਹਾਂ ਨੇ ਫਰੇਮ ਟੀਵੀ ਲੈਣਾ ਉਹ ਵੀ ਯਾਦ ਰੱਖਣ, 75 ਇੰਚ ਫਰੇਮ ਟੀਵੀ ਅੱਜ ਸਪੈਸ਼ਲ ਦੇ ਰਹੇ ਅਸੀਂ $2500 ਤੋਂ ਸਿਰਫ $1999 ਦਾ। ਜੇ ਤੁਸੀਂ 65 ਇੰਚ ਲੈਣਾ ਚਾਹੁੰਦੇ ਹੋ ਜੀ ਤੇ 65 ਇੰਚ ਮਿਲੇਗਾ $699 ਦਾ। 55 ਇੰਚ ਟੀਵੀ ਲੈਣਾ ਤੇ 55 ਇੰਚ ਅੱਜ ਤੁਹਾਨੂੰ ਦੇ ਰਹੇ ਹਾਂ $800 ਵਾਲਾ $399 ਦਾ, ਤੇ ਜੇ 50 ਇੰਚ ਲੈਣਾ ਇੱਕ ਜਾਂ ਦੋ ਪੀਸ ਰਹਿ ਗਏ ਸਿਰਫ $299
0: ਦਾ 50 ਇੰਚ ਦਾ ਟੈਲੀਵਿਜ਼ਨ ਚੱਕ ਲਓ।
1: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਜੀ, 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਤੇ ਜਿੱਥੇ ਟੀਵੀ ਸੈਕਸ਼ਨ ਦੇ ਵਿੱਚ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ ਉੱਥੇ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਨੂੰ ਮਿਸ ਨਾ ਕਰ ਜਾਣਾ, ਕਿਉਂਕਿ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਹੋਈਆਂ ਨਾ ਜੀ ਉਹ ਤਾਂ $2000 ਸੇਵ ਕਰ ਸਕਦੇ ਆ। ਫਰਿੱਜ ਸਟੋਵ ਡਿਸ਼ ਵਾਸ਼ਰ ਦਾ 3-ਪੀਸ ਕਿਚਨ ਬੰਡਲ ਲੈਣ $5000 ਵਾਲਾ $2999, $2000 ਦੀ ਸੇਵਿੰਗ ਹੈ ਇੱਕ ਕਿਚਨ ਬੰਡਲ ਤੇ। ਤੇ ਜੇ ਤੁਸੀਂ ਬਿਲਟ ਇਨ ਕਿਚਨ ਲੈਣਾ, ਬਿਲਟ ਇਨ ਕੁੱਕਟੋਪ ਹੈ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12000 ਵਾਲਾ $6900 ਚ ਮਿਲਣਾ,
0: ਸਿਰਫ 6900-950-2858,
1: ਮੋਰ ਦੈਨ $5000 ਦੀ ਸੇਵਿੰਗ ਬਿਲਟ ਇਨ ਕਿਚਨ ਤੇ ਤੁਸੀਂ ਕਰਨੀ ਹੈ। ਤੇ ਜੇ ਤੁਸੀਂ ਬਿਲਟ ਇਨ ਕਿਚਨ ਲੇਕਿਨ ਪੈਨਲ ਰੈਡੀ ਫਰਿੱਜ ਦੇ ਨਾਲ ਲੈਣਾ, ਔਰ ਉਹ ਵੀ 36 ਇੰਚ ਨਹੀਂ 42 ਇੰਚ ਨਹੀਂ 48 ਇੰਚ ਫਰਿੱਜ ਦੇ ਨਾਲ, ਸੋ 48 ਇੰਚ ਪੈਨਲ ਰੈਡੀ ਫਰਿੱਜ ਹੋਏਗਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਪੈਨਲ ਰੈਡੀ ਫਰਿੱਜ ਦੇ ਨਾਲ ਪੈਨਲ ਰੈਡੀ ਡਿਸ਼ ਵਾਸ਼ਰ ਹੋਏਗੀ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਤੁਹਾਨੂੰ ਇਹ $26,000-28,000 ਵਾਲਾ ਸਿਰਫ $18,900 ਚ ਮਿਲਣਾ। ਜੇ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਹੇ ਹੋ $2500-2600 ਵਾਲਾ $1799 ਦਾ ਮਿਲਣਾ, ਤੇ ਇਹਦੇ ਚ ਐਡਵਾਂਟੇਜ ਇਹ ਆ ਕਿ ਇਹ ਲੇਟੈਸਟ AI ਟੈਕਨੋਲੋਜੀ ਦੇ ਨਾਲ ਅਪਡੇਟਡ ਹੈ, ਕਿਉਂਕਿ ਇਹਦੇ ਚ ਅਲਟਰਾ ਫਰੈਸ਼ ਵੈਂਟ ਸਿਸਟਮ ਹੈ ਜੀ, ਇਹਦੀ ਰਬੜ ਜਿਹੜੀ ਹੈ ਮਾਈਕਰੋਬੋਨ ਪ੍ਰੋਟੈਕਟਿਡ ਟੈਕਨੋਲੋਜੀ ਦੇ ਨਾਲ ਹੈ, 10 ਸਾਲ ਦੀ ਰਬੜ ਨੂੰ ਮੋਲਡ ਨਾ ਲੱਗਣ ਦੀ, ਬੈਡ ਸਮੈਲ ਨਾ ਆਉਣ ਦੀ ਗਰੰਟੀ ਹੈ। ਜੇ ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ $2200-2300 ਵਾਲਾ $1499 ਦਾ ਜੀ, ਤੇ ਜੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ $1700 ਵਾਲਾ ਉਹ $1099 ਦਾ ਪੇਅਰ ਓਨਲੀ।
0: ਜਿਹੜਾ ਤੁਸੀਂ ਦੱਸਿਆ ਸੀ ਵੀ ਫਰੰਟ ਲੋਡ ਹੈ
1: ਜੀ,
0: ਉਹ ਇੱਕ ਹੋਰ ਮੌਜ ਹੈ, ਤੁਸੀਂ ਕਦੇ ਗੱਲ ਹੀ ਨਹੀਂ ਕੀਤੀ
1: ਜੀ,
0: ਉਹਦੇ ਉੱਤੇ ਟੋਕਰੀਆਂ ਵੀ ਰੱਖ ਸਕਦੇ ਹੋ, ਜਿਹੜੇ ਉੱਪਰੋਂ ਚੱਕਣਾ ਪਾਉਣੇ ਆ ਕੱਪੜੇ ਉਹਦੇ ਉੱਤੇ ਟੋਕਰੇ ਨਹੀਂ ਰੱਖ ਸਕਦੇ।
1: ਔਰ ਇਹਦੇ ਚ ਇਹ ਵੀ ਐਡਵਾਂਟੇਜ ਹੈ ਨਾ ਜੀ, ਜੇ ਤੁਸੀਂ ਥੱਲੇ ਪੈਡੈਸਟਲਸ ਲੈ ਲਓ ਤੇ ਪੈਡੈਸਟਲਸ ਵੀ ਸਟੋਰੇਜ ਹੈ, ਤੁਸੀਂ ਉਹਦੇ ਚ ਵੀ ਸਟੋਰੇਜ ਰੱਖ ਸਕਦੇ ਹੋ, ਤੁਸੀਂ ਉਹਦੇ ਚ ਡਿਟਰਜੈਂਟ ਰੱਖ ਸਕਦੇ ਹੋ, ਉਹ ਸਟੋਰੇਜ ਵੀ ਹੋ ਜਾਂਦਾ, ਨਾਲੇ ਤੁਹਾਡਾ ਵਾਸ਼ਰ ਡਰਾਇਰ ਉਸ ਹਾਈਟ ਤੇ ਆ ਜਾਂਦਾ ਜਿੱਥੇ ਤੁਸੀਂ ਬਹੁਤਾ ਬੈਂਡ ਨਹੀਂ ਹੋਣਾ। ਅਗਰ ਕੋਈ ਬੈਕ ਇਸ਼ੂ ਹੈ, ਕੋਈ ਬੈਕ ਪ੍ਰੋਬਲਮ ਹੈ, ਤੇ ਫਿਰ ਵੀ ਯਾਦ ਰੱਖਣਾ ਕਿ ਪੈਡੈਸਟਲਸ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇ ਥੱਲੇ ਲਗਾਏ ਜਾ ਸਕਦੇ ਆ ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ। ਤੇ ਜਿਨ੍ਹਾਂ ਭੈਣ ਭਰਾਵਾਂ ਨੂੰ ਇਹ ਪ੍ਰੋਬਲਮ ਹੈ ਕਿ ਜੀ ਸਾਡੀ 6 ਮਹੀਨੇ ਜਾਂ ਸਾਲ ਦੇ ਵਿੱਚ ਰਬੜ ਨੂੰ ਮੋਲਡ ਲੱਗ ਗਿਆ, ਉਹ ਚੋਂ ਬੈਡ ਸਮੈਲ ਆ ਰਹੀ ਹੈ, ਫਿਰ ਤੁਸੀਂ ਜ਼ਰੂਰ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ ਬਲਕਿ ਆਪ ਵੀ ਇੱਕ ਵਾਰੀ ਆ ਕੇ ਚੈੱਕ ਕਰਨਾ ਕਿ ਜਿਹੜਾ ਅਲਟਰਾ ਫਰੈਸ਼ ਵੈਂਟ ਸਿਸਟਮ ਹੈ ਓਨਲੀ ਐਂਡ ਓਨਲੀ ਐਕਸਕਲੂਸਿਵ ਇਨ ਇੰਡਸਟਰੀ ਲਾਂਚ ਕੀਤਾ ਗਿਆ, ਔਰ ਅੱਜ ਤੁਹਾਨੂੰ ਇਹ ਮਿਲ ਵੀ $1799 ਦਾ ਪੇਅਰ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। 905-450-2858 ਨੰਬਰ ਹੈ, ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਜੀ, ਬਲਕਿ ਰਿਕਮੈਂਡ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ।
2: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca.

0: ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10
1: ਦੱਸੋ। Imagine having a Muskoka getaway that works for you even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, RE/MAX Gold Realty, Inc. at 416-265-2222.
2: Another Don Clean with the Don Ducks.
3: Oh, he's doing dishes with Dawn Platinum.
4: The only soap trusted to save wildlife affected by oil.
3: And Platinum removes up to 99% of grease and food residue, so he doesn't have to work so hard.
4: Well, flap my wings. What'll he do with all that unused elbow grease?
3: Organize the fridge, the spice rack, the junk drawer.
4: What are you quacking on about? He's gonna make enchiladas.
3: More dishes? That's giving this duck goosebumps.
2: Dawn Platinum, the better grease getter.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਇੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾ ਕਿ ਨਾ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ। ਆਹੋ 45 ਡਸਟ ਡਰਾਈਵ, 15 ਫੈਂਡਰ ਵੇ ਬ੍ਰੈਂਟਨ, 9985 ਮਕਵੀਨ ਡਰਾਈਵ ਬ੍ਰੈਂਟਨ, 1465 ਮੇਫੀਲਡ ਰੋਡ ਬ੍ਰੈਂਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਪਲ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ। ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫੂਡ ਲੈਣ ਤੇ।
6: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਉਮੀਦ ਹੈ ਕਿ ਸਾਰਿਆਂ ਦਾ ਦਿਨ ਵੀ ਬੜਾ ਵਧੀਆ ਨਿਕਲ ਰਿਹਾ ਹੋਏਗਾ। ਬਹੁਤ ਅੱਜ ਪਲੈਜ਼ੈਂਟ ਜਿਹਾ ਵੈਦਰ ਹੈ, ਨਾ ਠੰਡ ਹੈ ਨਾ ਗਰਮੀ ਹੈ, ਅਤੇ ਉਮੀਦ ਹੈ ਕਿ ਸਾਰੇ ਵੈਦਰ ਨੂੰ ਵੀ ਪੂਰਾ ਇੰਜੋਏ ਕਰ ਰਹੇ ਨੇ। ਅਤੇ ਮੈਂ ਤੁਹਾਨੂੰ ਜਾਂਦੇ ਹੁੰਦੇ ਦੱਸਦਿਆਂ ਕਿ ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚੋ, ਇੰਡੀਅਨ ਪਾਕਿਸਤਾਨੀ ਕੈਨੇਡੀਅਨ ਗਰੋਸਰੀਜ਼ ਕਰੋ। ਬਟ ਜਿਹੜੀ 25 ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ ਹੈ, ਇੱਥੇ ਤੁਸੀਂ ਜੇ ਜਾਓਗੇ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਗਰੋਸਰੀਜ਼ ਐਂਡ ਫੂਡ ਆਈਟਮਸ ਮਿਲਣਗੀਆਂ, ਕਿਉਂਕਿ ਸਿਰਫ ਇਸੇ ਲੋਕੇਸ਼ਨ ਦੇ ਉੱਪਰ ਬਹੁਤ ਵੱਡੀ ਸੇਲ ਲੱਗੀ ਹੋਈ ਹੈ। ਇਹ ਜਿਹੜੀ ਸੇਲ ਹੈ ਇਹ 26 ਜੁਲਾਈ ਤੱਕ ਹੈਗੀ ਹੈ, ਮਤਲਬ ਇਸ ਸੰਡੇ ਤੱਕ ਤੁਹਾਨੂੰ ਇਹ ਸੇਲ ਮਿਲ ਰਹੀ ਹੈ। ਤਾਂ ਜ਼ਰੂਰ ਇਸ ਸੇਲ ਦਾ ਫਾਇਦਾ ਲਓ। ਬਰਾਡ ਦੇਸੀ ਘਿਓ ਲੈ ਕੇ ਆਓ, $22.99 ਦੇ ਵਿੱਚ 1.8 kg ਵਾਲਾ ਵੱਡਾ ਬਾਕਸ ਹੈ। ਬਰਾਡ ਦਹੀਂ 2% ਐਂਡ 3.25% ਵਾਲਾ 1.8 kg ਵਾਲਾ ਬਾਕਸ ਹੈ ਜਿਹੜਾ ਵੱਡਾ, $4.99 ਦੇ ਵਿੱਚ ਮਿਲੂਗਾ। ਸ਼ੇਰ ਡਰਮ ਆਟਾ ਦੇਸੀ ਸਟਾਈਲ $6.99 ਦੇ ਵਿੱਚ 10 pound ਵਾਲਾ ਬੈਗ ਹੈ। ਇੰਡੀਆ ਗੇਟ ਪ੍ਰੀਮੀਅਮ ਰਾਈਸ $9.99 ਦੇ ਵਿੱਚ, ਇੰਡੀਅਨ ਡੈਲੀਬਾਈਟਸ ਐਵਰੀਡੇ ਰਾਈਸ $6.99 ਦੇ ਵਿੱਚ ਮਿਲੂਗਾ। ਟਾਟਾ ਟੀ ਪ੍ਰੀਮੀਅਮ ਜਾਂ ਟਾਟਾ ਟੀ ਗੋਲਡ ਕੋਈ ਵੀ ਲੈਣੀ ਹੋਵੇ $8.99 ਦੇ ਵਿੱਚ 1 kg ਤੁਹਾਨੂੰ ਮਿਲ ਰਹੀ ਨੇ। ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਦਾਲਾਂ ਜਾਂ ਬਲੈਕ ਵਾਈਟ ਚਨੇ ਲੈ ਕੇ ਆਉਣੇ ਹੋਣ, $2.99 ਦੇ 4 pound ਵਾਲੇ ਬੈਗਸ ਤੁਹਾਨੂੰ ਈਚ ਮਿਲ ਰਹੇ ਨੇ। ਬੰਸੀ ਪੋਹਾ ਥਿੱਕਿਆ ਥਿਨ 2 pound ਵਾਲਾ ਬੈਗ $1.49 ਦਾ। ਤਾਜ਼ੀਆਂ ਹਰੀਆਂ ਸਬਜ਼ੀਆਂ ਲੈ ਕੇ ਆਓ, ਬਿਲਕੁਲ ਫਰੈਸ਼ ਫਰੂਟਸ ਲੈ ਕੇ ਆਓ। ਸਾਗ ਵੀ ਇਹਨਾਂ ਦੇ ਕੋਲ ਰਿਪੀਨਿੰਗ $1.99 ਈਚ ਬੰਚ ਮਿਲ ਰਿਹਾ ਇੱਕ। ਜੇ ਤੁਸੀਂ ਟੋਮੈਟੋਜ਼ ਲੈ ਕੇ ਆਉਣੇ ਨੇ, ਰਾਊਂਡ ਟੋਮੈਟੋਜ਼ 99 cents ਦੇ ਵਿੱਚ 1 pound ਮਿਲ ਜਾਣੇ ਨੇ। ਹੋਰ ਵੀ ਬਹੁਤ ਲੰਬੀ ਚੌੜੀ ਲਿਸਟ ਹੈ। ਥੋੜ੍ਹਾ ਜਿਹਾ ਖਾਣ ਪੀਣ ਦੀ ਗੱਲ ਕਰ ਲਈਏ, ਵੈਜੀਟੇਰੀਅਨ ਥਾਲੀ $4.99 ਈਚ ਤੁਹਾਨੂੰ ਦੇ ਰਹੇ ਨੇ। ਵੈਜ ਬਿਰਿਆਨੀ ਖਾਣੀ ਹੋਵੇ $4.99, ਵੈਜੀ ਬਰਗਰ $3.99, ਆਲੂ ਕੁਲਚਾ $4.99, ਸਟਫਡ ਕੁਲਚਾ ਖਾਣਾ ਆ ਤਾਂ $2.99 ਈਚ, ਵੈਜੀ ਨੂਡਲਸ ਖਾਣੀਆਂ ਨੇ $6.99, ਚਿਕਨ ਬਿਰਿਆਨੀ ਵੀ $6.99 ਦੇ ਵਿੱਚ ਖਾਓ, ਚਨਾ ਭਟੂਰਾ $3.99 ਅਤੇ ਚਿਕਨ ਕਰੀ ਵਿਦ ਨਾਨ $9.99 ਈਚ। ਅਤੇ ਇਹਦੇ ਨਾਲ ਹੀ ਵੈਜੀਟੇਰੀਅਨ ਮੀਡੀਅਮ ਪੀਜ਼ਾ ਤੁਹਾਨੂੰ ਇਸੇ ਲੋਕੇਸ਼ਨ ਦੇ ਉੱਪਰ ਹੀ ਮਿਲਦਾ, ਪੀਜ਼ਾ 2 toppings ਦੇ ਨਾਲ ਮੀਡੀਅਮ ਪੀਜ਼ਾ ਸਿਰਫ $6.99 ਦੇ ਵਿੱਚ ਤੁਹਾਨੂੰ ਦੇ ਰਹੇ ਨੇ। ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ੋਪ, ਤੁਸੀਂ ਪਹੁੰਚੋ 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਾਈਵੇ 10 ਦਾ ਇੰਟਰਸੈਕਸ਼ਨ ਹੈ। ਸਟਾਰਬਕਸ ਵਾਲਾ ਪਲਾਜ਼ਾ, ਗੈਸ ਸਟੇਸ਼ਨ ਵੀ ਹੈ ਅਤੇ ਤੁਹਾਨੂੰ ਈਜ਼ੀਲੀ ਉੱਥੇ ਤੁਹਾਨੂੰ ਮਿਲ ਜਾਣਾ ਆ ਇੰਡੀਅਨ ਫਰੂਟ ਲੈਂਡ। ਅਤੇ ਜ਼ਰੂਰ ਤੁਸੀਂ ਪਹੁੰਚੋ ਅਤੇ ਇਹ ਸੇਲ ਦਾ ਫਾਇਦਾ ਲਓ 26 ਜੁਲਾਈ ਤੱਕ। ਅਤੇ ਫਿਲਹਾਲ ਮੇਰੀ ਮੁਲਾਕਾਤ ਤੁਹਾਡੇ ਨਾਲ ਇੱਥੇ ਤੱਕ ਹੀ ਸੀ ਅਤੇ ਕੱਲ੍ਹ ਨੂੰ ਫਿਰ ਤੋਂ ਮੁਲਾਕਾਤ ਹੋਏਗੀ 3 to 4 hours ਤੱਕ। ਹੁਣ ਕੁਝ ਸਮੇਂ ਤੱਕ ਸਿਮਰਾਜ ਸਿੱਧੂ ਜੀ ਤੁਹਾਡੇ ਨਾਲ ਆਪਣੀ ਸਾਂਝ ਪਾਉਣਗੇ, ਕੈਨੇਡਾ ਦੀਆਂ ਲੇਟੈਸਟ ਨਿਊਜ਼ ਤੁਹਾਡੇ ਲਈ ਲੈ ਕੇ ਆਉਣਗੇ। ਲੇਟੈਸਟ ਅਪਡੇਟਸ ਦੇ ਲਈ ਪ੍ਰੋਗਰਾਮ ਦੇ ਨਾਲ ਜੁੜੇ ਰਹੋ ਪੂਰੇ 6 ਵਜੇ ਤੱਕ। ਅਤੇ ਮੈਂ ਮਨਪ੍ਰੀਤ ਕੌਰ ਤੌਰ ਇੱਥੋਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਲਾਸਟ ਫਰਮਾਇਸ਼ੀ ਗਾਣਾ ਸੁਰਿੰਦਰ ਸ਼ਿੰਦਾ ਐਂਡ ਕੁਲਦੀਪ ਕੌਰ ਜੀ ਦੀ ਆਵਾਜ਼ ਦੇ ਵਿੱਚ ਛੱਡ ਕੇ ਜਾ ਰਹੀ ਹਾਂ। ਇੰਜੋਏ ਕਰੋ ਅਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
1: ਬਹੁਤ ਹੈ, ਅੱਗੇ ਸਾਉਣ ਦਾ ਮਹੀਨਾ ਨੇੜੇ ਆਉਣ ਵਾਲਾ ਹੈ। ਹਾਂ ਹਾਂ ਹਾਂ, ਤੁਸੀਂ ਸਾਉਣ ਦੇ ਮਹੀਨੇ ਦੀ ਗੱਲ ਕਰਦੇ ਹੋ, ਮੈਂ ਆਪਣੇ ਸਰੋਤਿਆਂ ਨੂੰ ਸਾਉਣ ਦੇ ਮਹੀਨੇ ਦਾ ਇੱਕ ਉਹ ਗੀਤ ਸੁਣਾਉਣਾ ਹੈ ਜਦੋਂ ਕੁੜੀਆਂ ਚਿੜੀਆਂ ਰਲ ਕੇ ਪੀਂਘਾਂ ਝੂਟਦੀਆਂ ਤੇ ਗਾਉਂਦੀਆਂ ਤੇ ਕਈ ਮੁੱਛਪੁੱਟ ਗੱਭਰੂ ਦੂਰ ਖੜੇ ਹੋ ਕੇ ਲੁੱਕ ਕੇ ਉਹਨਾਂ ਦੀਆਂ ਹਰਕਤਾਂ ਨੂੰ ਵੇਖ ਕੇ ਆਪਦਾ ਨਜ਼ਾਰਾ ਜਿਹਾ ਲੈਂਦੇ ਨੇ। ਤੇ ਲਓ ਸੁਣੋ ਉਸ ਮਾਹੌਲ ਦਾ ਇੱਕ ਗੀਤ, ਮੁੰਡੇ ਕਿਵੇਂ ਲੁੱਕ ਲੁੱਕ ਕੇ ਕੁੜੀਆਂ ਨੂੰ ਪੀਂਘਾਂ ਝੂਟਦੀਆਂ ਨੂੰ ਵੇਖਦੇ ਆ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa express entry canadian express entry spousal file parents pr super visa nanny work permit farmer investor ya self employed di file gal ki immigration di har problem da solution lai layi community de jane pehchane ate tajrubekar immigration consultant gary virk nu milo
3: koi case refuse ho gaya ya appeal te chala gaya hove immigration da koi bhi masla hamesha yaad rakho ikko hi na ate ikko hi tha cic immigration hune hi call karo 416-456-6161
4: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग लई
5: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है
6: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तो वद कवरेज ते सही पॉलिसी तुहानू सिमराज सिंह सिद्धू ही दवा सकते ने पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-456-3381 ते 416-457-3381
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381
7: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: स्पोर्ट्स वाम दिती जांदियां ने। अज ही आओ 170 गिलडन रोड जिन नंबर 17, 170 गिलडन रोड जिन नंबर 17, टेलीफोन नंबर 6473021322, KSO 4732 1322। जेलो टायर सेंटर
1: ड्राइवरी सूट कर दिया जट्टा नू।
2: Simply Indian brings you all simply delicious deals. Buy one, get one free every day. Sure 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajwab veg thali. Thursday, yummy haka thali. Friday, maza lavo saag makki di roti da. A yummy deals is Simply Indian di sariya hi locations te. Dining, take-out and catering also available. Call at 905-794-8111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ?
5: ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
3: 647-7 7 3 9 8 7 1 0। ਲਾਇਸੈਂਸ ਨੰਬਰ M2000-3450।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
6: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939, 416-999-5939। ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ, ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਅਰਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ।
7: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ਼ ਪਰਦੇਸ਼। ਦੇਸ਼ ਪਰਦੇਸ਼
8: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
7: ਇਨਫੋਰਮੇਸ਼ਨ
8: ਕਾਲ ਅਸ ਨਾਓ 416-457-3381, 416-457-3381 ਜਾਂ ਫਿਰ 416-725-2551, 416-725-2551।
9: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

ਸੁਤੀ ਏਐਮ ਬੈਂਡ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਵੈਂਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਠੀਕ 6 ਵਜੇ ਤੱਕ ਆਪਣਾ ਸਾਥ ਰਹੂਗਾ ਤੇ 6 ਵਜੇ ਤੱਕ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅੱਜ ਦੀਆਂ ਸਾਡੇ ਕੈਨੇਡਾ ਮੁਲਕ ਦੀਆਂ ਅੰਟੇਰੀਓ ਪ੍ਰੋਵਿੰਸ ਦੀਆਂ ਤੇ ਲੋਕਲ GTA ਬ੍ਰੈਂਟਨ ਐਂਡ ਬਿਯੋਂਡ ਦੀਆਂ ਸਭ ਤੋਂ ਵੱਡੀਆਂ, ਸਭ ਤੋਂ ਨਵੀਆਂ, ਸਭ ਤੋਂ ਅਹਿਮ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਦੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹੀਏ। ਨਾਲ ਦੀ ਨਾਲ ਅਸੀਂ ਖੁਦ ਆਪ ਕੁਝ ਕੰਮ ਦੀਆਂ ਗੱਲਾਂ ਕਰਾਂਗੇ ਸਾਡੇ ਖਾਸ ਸਪਾਂਸਰਸ ਦੇ ਨਾਲ। ਅੱਜ ਵੈਂਸਡੇ ਸ਼ਾਮ ਦਾ ਪ੍ਰੋਗਰਾਮ ਕਾਫੀ ਚੱਕਾ ਜਿਹਾ ਪ੍ਰੋਗਰਾਮ ਹੁੰਦਾ ਹੈ, ਤੁਹਾਡੇ ਲਈ ਕਾਫੀ ਜ਼ਿਆਦਾ ਇਨਫੋਰਮੇਸ਼ਨ ਹੋਣੀ ਹੈ, ਕੁਛ ਇਮੀਗ੍ਰੇਸ਼ਨ ਰਿਲੇਟਿਡ, ਕੁਛ ਮੋਰਗੇਜ ਰਿਲੇਟਿਡ, ਕੁਛ ਨਾਲ ਦੀ ਨਾਲ ਹੋਮਿਓਪੈਥੀ, ਨੈਚੁਰਲ ਹੈਲਥ ਰਿਲੇਟਿਡ, ਕੁਛ ਸੇਲਸ ਦੇ ਬਾਰੇ ਵੀ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਗੇ। ਨਾਲ ਦੀ ਨਾਲ ਤੁਹਾਡੇ ਹੀ ਫਰਮਾਇਸ਼ੀ ਗੀਤ ਸੰਗੀਤ ਵੀ ਪੂਰੀ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਬਾਰੀ ਬਾਰੀ ਪੇਸ਼ ਕਰਦੇ ਰਹੀਏ ਠੀਕ 6 ਵਜੇ ਤੱਕ। ਸੋ ਸਮਥਿੰਗ ਫਾਰ ਐਵਰੀਵਨ, ਗੀਤ ਸੰਗੀਤ ਵੀ, ਯਾਨੀ ਕਿ ਐਂਟਰਟੇਨਮੈਂਟ ਵੀ, ਇਨਫੋਰਮੇਸ਼ਨ ਵੀ, ਸਾਡੇ ਸਪਾਂਸਰਸ ਤੋਂ ਵੱਖ ਵੱਖ ਡਿਫਰੈਂਟ ਇੰਡਸਟਰੀਜ਼ ਦੇ ਬਾਰੇ, ਕੰਮ ਕਾਰੋਬਾਰ ਦੇ ਬਾਰੇ, ਹਰੇਕ ਹੀ ਹਾਊਸ ਹੋਲਡ, ਹਰੇਕ ਹੀ ਘਰ ਪਰਿਵਾਰ ਦੇ ਵਿੱਚ ਹੀ ਜਿਹੜੀਆਂ ਹੀ ਸਭ ਤੋਂ ਅਹਿਮ ਹੀ ਜ਼ਰੂਰਤਾਂ ਹੁੰਦੀਆਂ ਨੇ, ਉਹ ਹੀ ਰਿਲੇਟਿਡ ਕੁਛ ਇਨਫੋਰਮੇਸ਼ਨ ਪੇਸ਼ ਕਰਾਂਗੇ। ਅਤੇ ਨਾਲ ਦੀ ਨਾਲ ਸਾਡੇ ਆਲੇ ਦੁਆਲੇ ਜੋ ਕੁਛ ਵੀ ਹੋ ਰਿਹਾ ਹੈ ਫੈਡਰਲ ਪੋਲਿਟਿਕਸ ਵਿੱਚ, ਪ੍ਰੋਵਿੰਸ਼ੀਅਲ ਪੋਲਿਟਿਕਸ ਵਿੱਚ, ਲੋਕਲ ਇੱਥੇ ਕ੍ਰਾਈਮ ਦੇ ਵਿੱਚ ਕੀ ਕੁਛ ਹੋ ਰਿਹਾ ਹੈ, ਉਹ ਵੀ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਸਾਨੂੰ ਕੋਈ ਵੀ ਅਪਡੇਟ ਦੇਣਾ ਚਾਹੁੰਦੇ ਹੋ, ਕੋਈ ਟ੍ਰੈਫਿਕ ਦਾ ਚੱਕਾ ਜਾਮ ਹੋਵੇ, ਕੋਈ ਜ਼ਿਆਦਾ ਹੀ ਵੱਡਾ ਕੋਈ ਕਲੇਸ਼ਨ ਹੋਵੇ ਕਿਤੇ ਕਿ ਡੀਟੂਰ ਕਿੱਥੋਂ ਕੱਢ ਸਕਦੇ ਹੋ, ਉਹ ਵੀ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ। ਜਾਂ ਤੁਸੀਂ ਅੱਜ ਆਪਣੇ ਪਸੰਦ ਦਾ ਕੋਈ ਗੀਤ ਸੰਗੀਤ ਲਾਈਵ 'ਚ ਏਅਰ ਰਿਕੁਐਸਟ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਸਾਡੇ ਹੀ ਐਗਜ਼ਿਸਟਿੰਗ ਕਿਸੇ ਵੀ ਐਡਵਰਟਾਈਜ਼ਰਸ ਦਾ ਕੰਟੈਕਟ ਇਨਫੋਰਮੇਸ਼ਨ, ਫੋਨ ਨੰਬਰ ਹਾਸਲ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਜ਼ਰੂਰੀ ਕੰਮ ਕਰਵਾਉਣਾ ਹੈ ਅਤੇ ਚਾਹੁੰਦੇ ਹੋ ਕਿ ਵਧੀਆ ਰੈਕਮੈਂਡੇਸ਼ਨ ਦਿੱਤੀ ਜਾਵੇ, ਫਿਰ ਸਾਡੇ ਨਾਲ ਸਟੂਡੀਓ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ। ਨੰਬਰ ਘੁਮਾ ਕੇ 905-564-44 ਜਾਂ ਤੁਸੀਂ ਐਨੀ ਟਾਈਮ ਟੈਕਸਟ ਔਰ ਵਟਸਐਪ ਵੀ ਕਰ ਸਕਦੇ ਹੋ। ਟੈਕਸਟ ਵਟਸਐਪ ਮੈਸੇਜ ਭੇਜੋ 416-457-3381 416-457-3381 ਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜ ਸਕਦੇ ਹੋ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਰਾਈਟ ਵੇ ਹੀ ਐਜ਼ ਸੂਨ ਐਜ਼ ਪੋਸੀਬਲ ਹੀ ਮੈਸੇਜ ਵਾਪਸ ਕਰ ਦਈਏ। ਸੋ ਦੋਸਤੋ, ਕੁਛ ਮੇਨ ਨਿਊਜ਼ ਜਾਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਸੋ ਜਿਹੜੀ ਇਹ ਹੁਣ ਤਾਂ 2 ਹਫ਼ਤਿਆਂ ਤੋਂ ਚੱਲਦਾ ਆ ਰਿਹਾ ਹੈ ਅੰਟੇਰੀਓ ਫੋਰਡ ਸਰਕਾਰ ਦਾ ਸਕੈਂਡਲ, ਇਹਦੇ ਵਿੱਚ ਅੱਜ 2 ਨਵੀਆਂ ਡਿਵੈਲਪਮੈਂਟਸ ਪੇਸ਼ ਹੋਈਆਂ ਨੇ। ਪਹਿਲੀ ਡਿਵੈਲਪਮੈਂਟ ਤਾਂ ਇਹ ਹੈ ਕਿ ਆਪੋਜ਼ਿਸ਼ਨ ਪਾਰਟੀਜ਼ ਇੱਥੇ ਇੰਟੀਰੀਅਰ ਦੇ ਵਿੱਚ ਕਹਿ ਰਹੇ ਨੇ ਕਿ ਜੇਕਰ ਫੋਰਮਰ ਟੂਰਿਜ਼ਮ, ਕਲਚਰ ਐਂਡ ਗੇਮਿੰਗ ਮਿਨਿਸਟਰ ਮਿਸਟਰ ਛੋ ਨੇ ਰਿਜ਼ਾਈਨ ਹੀ ਕੀਤਾ ਹੈ ਕੈਬਨਿਟ ਤੋਂ ਕਿਉਂਕਿ ਉਹਦੀ ਚੋਰੀ ਫੜੀ ਗਈ ਕਿ ਉਹਨੇ $16,203 ਖਰਚੇ, ਸਾਡੇ ਟੈਕਸ ਪੇਅਰ ਦੇ ਪੈਸੇ ਖਰਚੇ, ਫਜ਼ੂਲ ਦੇ ਹੀ ਖਰਚਿਆਂ 'ਤੇ ਹੋਟਲਸ ਦੇ ਵਿੱਚ ਰਹਿਣ ਦੇ ਲਈ, ਜਦੋਂ ਉਹਦਾ ਆਪਦਾ ਹੀ ਟਿਕਾਣਾ, ਉਹਦਾ ਹੀ ਆਪਦਾ ਹੀ ਘਰ ਮਸਾਂ 6 ਕਿਲੋਮੀਟਰ ਦੂਰ ਹੈ ਕੁਈਨਸ ਪਾਰਕ ਤੋਂ, ਅਤੇ ਉਹਦੇ ਪਿੱਛੇ ਉਹਨੇ ਜੇਕਰ ਰਿਜ਼ਾਈਨ ਕੀਤਾ ਅਤੇ ਨਾਲ ਦੇ ਨਾਲ ਇਹ ਵੀ ਪਤਾ ਲੱਗ ਗਿਆ ਕਿ ਉਹਨੇ ਆਪਣੇ ਕੰਸਟੀਚੁਐਂਸੀ ਆਫਿਸ ਤੋਂ, ਯਾਨੀ ਕਿ ਡੋਨੇਟਰਸ ਟੂ ਦ PC ਪਾਰਟੀ ਐਂਡ ਟੈਕਸ ਪੇਅਰਸ ਦੇ ਸਬਸਿਡਾਈਜ਼ ਪੈਸੇ, ਉਹਦੇ ਵਿੱਚੋਂ ਵੀ ਲੱਖਾਂ ਡਾਲਰ ਖਰਚੇ ਨੇ ਮਹਿੰਗੇ ਮਹਿੰਗੇ ਰੈਸਟੋਰੈਂਟਸ 'ਤੇ ਖਾਣ ਪੀਣ 'ਤੇ, ਲਿਮੋਜ਼ੀਨਸ 'ਤੇ, ਫਲਾਈਟਾਂ 'ਤੇ, ਪ੍ਰਾਈਵੇਟ ਕਲੱਬਸ 'ਤੇ, ਐਕਸੈਟਰਾ ਐਕਸੈਟਰਾ, ਸਪੋਰਟਸ ਇਵੈਂਟਸ 'ਤੇ। ਜੇਕਰ ਉਸ ਬੰਦੇ ਨੇ ਆਪਣੇ ਕੈਬਨਿਟ ਮੰਤਰੀ ਦੇ ਰੋਲ ਤੋਂ ਰਿਜ਼ਾਈਨ ਕੀਤਾ ਹੈ, ਫਿਰ ਹੁਣ ਦੂਜਾ ਮੰਤਰੀ ਹੀ ਫੜਿਆ ਗਿਆ ਹੈ, ਅੰਟੇਰੀਓ ਲੇਬਰ ਮਿਨਿਸਟਰ ਡੇਵਿਡ ਪਛੀਨੀ, ਜੋ ਕਿ ਪਹਿਲਾਂ ਤੋਂ ਹੀ ਅੰਟੇਰੀਓ ਦੇ ਇੰਟੈਗਰਿਟੀ ਕਮਿਸ਼ਨਰ ਦੇ ਵੱਲੋਂ ਕਾਫੀ ਵੱਡੇ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਦੇ ਪੋਟੈਂਸ਼ੀਅਲ ਹੇਰਾਫੇਰੀ ਦੇ ਲਈ ਪਹਿਲਾਂ ਤੋਂ ਹੀ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਮਿਸਟਰ ਡੇਵਿਡ ਪਛੀਨੀ, ਮਿਨਿਸਟਰ ਆਫ ਲੇਬਰ। ਜੇ ਹੁਣ ਇਹਦੀ ਵੀ ਚੋਰੀ ਇਹ ਫੜੀ ਗਈ ਆ, ਉਹਨੇ ਵੀ ਆਹੀ ਐਗਜ਼ੈਕਟ ਸੇਮ ਗਲਤ ਮਲਤ ਕੰਮ ਕੀਤੇ ਨੇ, ਫਿਰ ਇਹਦਾ ਰੈਜ਼ਿਗਨੇਸ਼ਨ ਕਿਉਂ ਨਹੀਂ ਹਜੇ ਤੱਕ ਪੇਸ਼ ਹੋਇਆ, ਇਹ ਵੀ ਕਾਫੀ ਅਹਿਮ ਸਵਾਲ ਹੈ। ਸੋ ਇਹ ਇੱਕ ਨਵੀਂ ਡਿਵੈਲਪਮੈਂਟ ਅੱਜ ਪੇਸ਼ ਹੋਈ ਆ। ਦੂਜੀ ਕਾਫੀ ਧਮਾਕੇਦਾਰ ਡਿਵੈਲਪਮੈਂਟ ਤਾਂ ਇਹ ਪੇਸ਼ ਹੋਈ ਹੈ ਦੋਸਤੋ, ਕਿ ਹੁਣ ਤਾਂ 2 ਹਫ਼ਤੇ ਲਗਾਤਾਰ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਪਬਲਿਕਲੀ ਮਾਫੀਆ ਮੰਗ ਰਿਹਾ ਹੈ, ਕਹਿ ਰਿਹਾ ਹੈ ਕਿ ਇਹ ਜੋ ਵੀ ਕੰਮ ਹੋਇਆ ਹੈ ਕਿ ਆਲੇ ਦੁਆਲੇ ਨੇੜੇ ਹੀ ਰਹਿੰਦੇ ਜਿਹੜੇ MPP ਨੇ, 50 ਕਿਲੋਮੀਟਰ ਫਰੋਮ ਕੁਈਨਸ ਪਾਰਕ ਤੋਂ ਜਿਹੜੇ ਰਹਿੰਦੇ ਨੇ ਅੰਦਰ ਅੰਦਰ ਰੇਡੀਅਸ ਦੇ ਵਿੱਚ, ਉਹ ਹੀ ਲੱਖਾਂ ਡਾਲਰ ਦੇ ਖਰਚੇ ਪਾ ਰਹੇ ਨੇ ਹੋਟਲਸ ਦੇ ਵਿੱਚ ਰਹਿਣ ਲਈ ਟੈਕਸਪੇਅਰ ਦੇ ਸਿਰ 'ਤੇ। ਉਹਨੇ ਹੁਣ 36 ਵਾਰੀ ਕਿਹਾ ਹੋਣਾ ਹੈ ਡਗ ਫੋਰਡ ਨੇ ਕਿ ਆਹ ਗਲਤ ਕੰਮ ਹੈ,
ਅਨਅਕਸੈਪਟੇਬਲ ਹੈ। ਸਾਰੇ ਪੈਸੇ ਮੋੜਨੇ ਇਹਨਾਂ ਨੂੰ ਪੈਣੇ ਹਨ। ਇੱਕ ਨੇ ਤਾਂ ਮੋੜ ਦਿੱਤੇ ਨੇ, ਬਾਕੀਆਂ ਦਾ ਹਜੇ ਪਤਾ ਨਹੀਂ ਲੱਗਿਆ ਹੈ। ਇਹ ਸਭ ਕੁਝ ਬਾਰ ਬਾਰ ਹੀ ਰਿਪੀਟ ਕਰਨ ਤੋਂ ਬਾਅਦ ਕਿ ਮੈਂ ਇਹਨਾਂ ਨਾਲ ਬਿਲਕੁਲ ਵੀ ਨਹੀਂ ਖੁਸ਼ ਹੈਗਾ, ਅਸੀਂ ਰੂਲਸ ਚੇਂਜ ਕਰ ਰਹੇ ਹਾਂ, ਇਹ ਗਲਤ ਕੰਮ ਹੀ ਹੋਇਆ, ਇਹ ਅਨਅਕਸੈਪਟੇਬਲ ਹੀ ਹੈ, ਮੈਂ ਇੱਕ ਮੰਤਰੀ ਦਾ ਰੈਜ਼ਿਗਨੇਸ਼ਨ ਅਕਸੈਪਟ ਵੀ ਕਰ ਲਿਆ ਹੈ। ਹੁਣ ਸੁਣ ਲਓ ਗੱਲ, ਅੱਜ ਹੀ ਜਿਹੜੀ ਮੇਨ ਸਟ੍ਰੀਮ ਮੀਡੀਆ ਆਊਟਲੈਟ ਇਹ ਪਹਿਲੇ ਦਿਨ ਤੋਂ ਹੀ, ਦੋ ਹਫ਼ਤਿਆਂ ਤੋਂ ਹੀ ਇਹ ਖ਼ਬਰਾਂ ਬ੍ਰੇਕ ਕਰਦੇ ਆ ਰਹੇ ਨੇ ਐਵਰੀ ਸਿੰਗਲ ਡੇ, ਉਹਨਾਂ ਨੇ ਹੀ, ਕੈਨੇਡੀਅਨ ਪ੍ਰੈਸ ਨੇ ਹੀ ਅੱਜ ਜਾਣਕਾਰੀ ਰਿਲੀਜ਼ ਕੀਤੀ ਆ ਕਿ ਉਹਨਾਂ ਕੋਲ ਸਬੂਤ ਨੇ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਗਵਰਨਮੈਂਟ ਨੇ ਹੀ ਖੁਦ ਆਪ ਹੀ ਇਹਨਾਂ ਸਾਰੇ ਪੀ ਸੀ ਐਮ ਪੀ ਪੀਜ਼ ਨੂੰ ਇੰਸਟਰਕਟ ਕੀਤਾ, ਅਪਰੂਵਲ ਦਿੱਤੀ, ਗ੍ਰੀਨ ਲਾਈਟ ਦਿੱਤੀ, ਸਿਗਨਲ ਦਿੱਤਾ, ਰਾਈਡਿੰਗ ਦੇ ਵਿੱਚ ਕਨਫਰਮੇਸ਼ਨ ਦਿੱਤੀ ਕਿ ਭਾਈ ਤੁਹਾਨੂੰ ਇਹ ਡਾਊਨ ਟਾਊਨ ਟੋਰਾਂਟੋ ਹੋਟਲ ਅਕੋਮੋਡੇਸ਼ਨਸ ਇਸ ਹੀ ਤਰੀਕੇ ਦੇ ਨਾਲ ਹੀ ਪਾਉਣੇ ਚਾਹੀਦੇ ਨੇ। ਕਰ ਲਓ ਗੱਲ ਯਾਰ। ਸੋ ਕਾਫੀ ਜ਼ਿਆਦਾ ਲੇਟ ਨਾਈਟ ਕੁਈਨਸ ਪਾਰਕ ਸਿਟਿੰਗਸ ਹੋ ਰਹੀਆਂ ਸੀ, ਆ ਕੇ ਕੰਮ ਲਮਕਾਇਆ ਗਿਆ, ਕੋਈ ਅਹਿਮ ਵੋਟ ਰੱਖੀ ਜਾਣੀ ਆ, ਅਹਿਮ ਵੋਟ ਦੇ ਵਿੱਚ ਸਾਡੀ ਮੈਜੋਰਟੀ ਗਿਣਤੀ ਘੱਟ ਨਾ ਜਾਵੇ, ਸਾਨੂੰ ਸਾਡੇ ਐਮ ਪੀ ਪੀਜ਼ ਦੀ ਮਜੋਰਟੀ ਹੀ ਤਾਕਤ ਹੀ ਵੱਧ ਤੋਂ ਵੱਧ ਹੀ ਗਿਣਤੀ ਹੀ ਨੇੜੇ ਹੀ ਸੱਜੇ ਖੱਬੇ ਹੀ ਚਾਹੀਦੀ ਆ ਕਿ ਉਹ ਹੋਟਲਸ ਦੇ ਵਿੱਚ ਹੀ ਹੋਣ, ਕਿਤੇ ਨੇੜੇ ਹੀ ਹੋਣ, ਜਾਂ ਫਿਰ ਕਮਿਊਟ ਕਰਕੇ ਵੀ ਪਹੁੰਚ ਜਾਣ ਜੇਕਰ ਐਨ ਮੌਕੇ 'ਤੇ ਵੋਟ ਪੈਂਦੀ ਹੈ ਕਿਸੇ ਵੀ ਲੈਜਿਸਲੇਸ਼ਨ ਜਾਂ ਬਿੱਲ 'ਤੇ ਐਕਸੈਟਰਾ ਐਕਸੈਟਰਾ। ਉਹ ਈਮੇਲ ਦੇ ਵਿੱਚ ਸਾਫ਼ ਇੰਸਟਰਕਟ ਕੀਤਾ ਗਿਆ ਇਹਨਾਂ ਨੇੜੇ ਹੀ ਬ੍ਰੈਂਪਟਨ ਹੀ ਮਿਸ ਸਾਗਾ ਹੀ ਟੋਰਾਂਟੋ ਹੀ ਰਹਿੰਦੇ ਹੋਏ ਐਮ ਪੀ ਪੀਜ਼ ਨੂੰ ਕਿ ਜੇਕਰ ਤੁਹਾਨੂੰ ਟੈਕਨੀਕਲੀ, ਕਿਉਂਕਿ ਤੁਸੀਂ 50 ਕਿਲੋਮੀਟਰ ਦੇ ਰੇਡੀਅਸ ਦੇ ਅੰਦਰ ਅੰਦਰ ਹੀ ਰਹਿੰਦੇ ਕੁਈਨਸ ਪਾਰਕ ਤੋਂ, ਜੇਕਰ ਤੁਹਾਨੂੰ ਟੈਕਨੀਕਲੀ ਓਵਰਨਾਈਟ ਸਟੇਅ ਦਾ ਖਰਚਾ ਟੈਕਸ ਪੇਅਰ ਦੇ ਸਿਰ 'ਤੇ ਪਾਉਣ ਦਾ ਮੌਕਾ ਮਿਲਦਾ ਨਹੀਂ ਹੈਗਾ, ਫਿਰ ਵੀ ਇੱਕ ਹੋਰ ਤਰੀਕਾ ਹੈਗਾ ਜੋ ਕਿ ਸਪੈਸ਼ਲ ਅਤੇ ਅਨਯੂਜੁਅਲ ਸਰਕਮਸਟੈਂਸਿਸ ਦੇ ਵਿੱਚ ਵਰਤਿਆ ਜਾ ਸਕਦਾ। ਸੋ ਹੈਰਾਨੀ ਵਾਲੀ ਗੱਲ ਇਹ ਹੈ, ਅੱਜ ਸਾਫ਼ ਪਤਾ ਲੱਗ ਗਿਆ ਹੈ ਕਿ ਇਹ ਹੀ ਡੱਗ ਫੋਰਡ ਸਰਕਾਰ, ਇਹ ਹੀ ਪੀ ਸੀ ਗਵਰਨਮੈਂਟ, ਇਹੀ ਪੀ ਸੀ ਪਾਰਟੀ ਇਹਨਾਂ ਹੀ ਐਮ ਪੀ ਪੀਜ਼ ਨੂੰ ਸਾਫ਼ ਇਨ ਰਾਈਡਿੰਗ ਇੰਸਟਰਕਟ ਕਰਦੀ ਆ ਰਹੀ ਹੈ ਅਤੇ ਗ੍ਰੀਨ ਲਾਈਟ ਥੰਮਸ ਅਪ ਸਿਗਨਲ ਦਿੰਦੀ ਆ ਰਹੀ ਹੈ ਕਿ ਭਾਈ ਆਹੀ ਤੁਸੀਂ ਤਰੀਕੇ ਦੇ ਰਾਹੀਂ ਮਹਿੰਗੇ ਮਹਿੰਗੇ ਹੋਟਲ ਦੇ ਖਰਚੇ ਪਾਓ। ਅਤੇ ਸੇਮ ਟਾਈਮ 'ਤੇ ਡੱਗ ਫੋਰਡ ਆਪ ਹੀ ਕਹਿ ਰਿਹਾ ਹੈ ਇਟਸ ਅਨਅਕਸੈਪਟੇਬਲ, ਇਹ ਗਲਤ ਕੰਮ ਹੈ। ਸੋ ਦੋਨੇ ਚੀਜ਼ਾਂ ਤਾਂ ਹੋ ਹੀ ਨਹੀਂ ਸਕਦੀਆਂ ਕਿ ਸਰਕਾਰ ਆਪ ਹੀ ਇਹਨਾਂ ਨੂੰ ਕਹੀ ਜਾਂਦੀ ਆ ਕਿ ਆਹ ਕੰਮ ਕਰੋ, ਅਤੇ ਹੁਣ ਇਹ ਕਹੀ ਜਾਂਦਾ ਕਿ ਇਹ ਤਾਂ ਕਦੇ ਹੋਣਾ ਹੀ ਨਹੀਂ ਚਾਹੀਦਾ ਸੀ, ਗਲਤ ਕੰਮ ਹੈ, ਇਟਸ ਅਨਅਕਸੈਪਟੇਬਲ। ਸੋ ਕਾਫੀ ਵੱਡੀਆਂ ਵੱਡੀਆਂ ਡਿਵੈਲਪਮੈਂਟਸ ਤਾਂ ਮੈਨੂੰ ਲੱਗਦਾ ਤਾਂ ਹੈ, ਹਜੇ ਹੋਰ ਵੀ ਪੇਸ਼ ਹੋਣੀਆਂ ਹਨ, ਹੋਰ ਵੀ ਪਤਾ ਲੱਗਦਾ ਹੀ ਰਹੂਗਾ ਮੈਨੂੰ ਲੱਗਦਾ ਨਿਤ ਰੋਜ਼ ਹੀ FOI ਫਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਦੇ ਰਾਹੀਂ, ਜੇਕਰ ਸਰਕਾਰ ਕਦੇ ਡਾਟਾ ਕੋਈ ਰਿਲੀਜ਼ ਕਰਦੀ ਵੀ ਹੈਗੀ ਆ ਕਿ ਕਿਹੜੇ ਕਿਹੜੇ ਮੰਤਰੀ ਹੁਣ ਕਿਹੜੇ ਕਿਹੜੇ ਲੱਖਾਂ ਦੇ ਖਰਚੇ ਟੈਕਸ ਪੇਅਰ ਦੇ ਸਿਰ 'ਤੇ ਪਾ ਰਹੇ ਨੇ ਆਪਦੀਆਂ ਲੈਵਿਸ਼ ਲਾਈਫ ਸਟਾਈਲ ਲਾਈਕ ਰੌਕ ਸਟਾਰ ਲਾਈਕ ਡ੍ਰਿਜ਼ੀ ਡ੍ਰੇਕ ਵਾਂਗੂ ਜਿਉਣ ਦੇ ਲਈ ਕਿੰਨਾ ਕਿੰਨਾ ਖਰਚਾ ਪਾ ਰਹੇ ਨੇ ਟੈਕਸ ਪੇਅਰ ਦਾ, ਉਹ ਤਾਂ ਮੈਨੂੰ ਲੱਗਦਾ ਕਿ ਹੌਲੀ ਹੌਲੀ ਪਤਾ ਲੱਗਦਾ ਹੀ ਰਹੂਗਾ। ਸੋ ਇਹ ਕਾਫੀ ਲੰਬੀ ਚੌੜੀ ਖਬਰ ਹੈ, ਤੁਹਾਨੂੰ ਬਹੁਤ ਹੀ ਜਲਦ ਤੁਹਾਨੂੰ ਇਹਦੇ ਬਾਰੇ ਡੀਟੇਲ ਵਿੱਚ ਦੱਸਾਂਗੇ। ਅੱਜ ਹੀ ਵੱਡੀਆਂ ਵੱਡੀਆਂ ਡਿਵੈਲਪਮੈਂਟ ਪੇਸ਼ ਹੋਈਆਂ ਨੇ, ਤੁਹਾਨੂੰ ਉਹ ਬੈਕ ਟੂ ਬੈਕ ਦੱਸਾਂਗੇ। ਨਾਲ ਦੇਣ ਦੋਸਤੋ, ਸੈਂਕੜੇ ਹੀ ਲੋਕਾਂ ਅਤੇ ਪਰਿਵਾਰਾਂ ਤੋਂ ਘਰ ਅਤੇ ਬੇਸਮੈਂਟ ਰੈਂਟ ਕਰਨ ਦੇ ਕੰਟਰੈਕਟ ਸਾਈਨ ਕਰਵਾ ਕੇ ਵੀ ਡਿਪੋਜ਼ਿਟ ਫਸਟ ਐਂਡ ਲਾਸਟ ਖੋ ਕੇ ਵੀ ਮਾਰ ਕੇ ਵੀ ਹੁਣ ਬ੍ਰੈਂਪਟਨ ਦੀ ਇੱਕ ਦੇਸੀ ਔਰਤ ਫੜੀ ਗਈ ਆ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਅੱਜ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਪਿਛਲੇ ਸਾਲ 2025 ਦੇ ਕੈਨੇਡਾ ਵਾਈਡ ਪੁਲਿਸ ਰਿਪੋਰਟਡ ਕ੍ਰਾਈਮ ਸਟੈਟਿਸਟਿਕਸ ਰਿਲੀਜ਼ ਕੀਤੇ ਗਏ ਨੇ, ਜਿਸ ਦੇ ਮੁਤਾਬਕ ਜਿਹੜਾ ਇੱਕ ਆਮ ਤਰੀਕਾ ਹੈ ਦੇਖਣ ਦਾ ਕਿ ਪੁਲਿਸ ਰਿਪੋਰਟਡ ਕ੍ਰਾਈਮ ਪਰ ਕੈਪਰਾ ਪਰ 100,000 ਪਾਪੂਲੇਸ਼ਨ, ਉਹ ਕਿੰਨਾ ਵਧਿਆ ਹੈ, ਉਹ ਕਿੰਨਾ ਘਟਿਆ ਹੈ, ਅਤੇ ਨਾਲ ਦੀ ਨਾਲ ਪਿਛਲੇ ਕੁਝ ਸਾਲਾਂ ਤੋਂ ਇੱਥੇ ਕੈਨੇਡਾ ਦੇ ਵਿੱਚ ਵਰਤਿਆ ਜਾਂਦਾ ਇੱਕ ਹੋਰ ਮੈਜ਼ਰ ਹੈ ਕ੍ਰਾਈਮ ਸਵੇਅਰਡੀ ਇੰਡੈਕਸ। ਆਈ ਰਿਮੈਂਬਰ ਕਿਉਂਕਿ ਇਹ ਬਾਰ ਬਾਰ ਹੀ 4 ਸਾਲ ਯੂਨੀਵਰਸਿਟੀ ਦੇ ਵਿੱਚ ਹੀ ਐਵਰੀ ਸਿੰਗਲ ਡੇ ਹੀ ਪੜ੍ਹਨਾ ਪੈਂਦਾ ਹੁੰਦਾ ਸੀ ਸਾਨੂੰ, ਕ੍ਰਾਈਮ ਸਵੇਅਰਡੀ ਇੰਡੈਕਸ ਵੀ ਬੇਸਡ ਔਨ ਕਿੰਨਾ ਕੁ ਛੋਟਾ ਜੁਰਮ ਹੈ, ਕਤਲ ਵਰਗਾ ਕਿੰਨਾ ਕੁ ਵੱਡਾ ਜੁਰਮ ਹੈ, ਉਹਦਾ ਅਲੱਗ ਅਲੱਗ ਭਾਰ ਹੁੰਦਾ ਹੈ, ਵੇਟਡ ਹੁੰਦਾ ਹੈ, ਡਿਫਰੈਂਟ ਡਿਫਰੈਂਟ ਨੰਬਰ ਮਿਲਦੇ ਹੁੰਦੇ ਨੇ ਉਹਦੇ ਹਿਸਾਬ ਨਾਲ ਵੀ। ਸੋ ਦੋਨੇ ਕੈਟਾਗੋਰੀਜ਼ ਦੇ ਵਿੱਚ ਹੀ 24-25 ਤੱਕ ਕੈਨੇਡਾ ਦੇ ਵਿੱਚ ਕ੍ਰਾਈਮ ਮਾੜਾ ਮੋਟਾ 1-2% ਹੀ ਘਟਿਆ ਹੈ, ਪਰ ਜਦੋਂ ਅਸੀਂ ਜਾ ਕੇ ਡੀਟੇਲ ਦੇ ਵਿੱਚ ਪੜ੍ਹਦੇ ਹਾਂ ਫਿਰ ਦੇਖ ਸਕਦੇ ਹਾਂ ਕਿ ਕਾਫੀ ਜ਼ਿਆਦਾ ਕ੍ਰਾਈਮਸ ਵਧੇ ਵੀ ਹਨ। ਜਿਹੜਾ ਹੁਣ ਆਪਾਂ ਪਿਛਲੇ ਕੁਝ ਸਾਲਾਂ ਤੋਂ ਟ੍ਰੈਂਡ ਦੇਖਦੇ ਸੀ ਜੋ ਕਿ ਪੀਕ ਹੋਇਆ ਸੀ 23 ਦੇ ਵਿੱਚ ਗੱਡੀਆਂ ਦਾ ਚੋਰੀ ਦਾ, ਉਹੀ ਜਿਹੜੇ ਨਮੂਨੇ ਨੇ ਉਹੀ ਕੰਮ ਛੱਡ ਕੇ ਹੁਣ ਤਾਂ ਦੁਕਾਨਾਂ
ਲੁੱਟਣ ਲੱਗ ਗਏ ਨੇ। ਪਹਿਲਾਂ ਹੁੰਦਾ ਸੀ ਕਿ ਨਸ਼ੇ ਵਿੱਚੋਂ, ਪਰ ਉਹਦੇ ਵਿੱਚ ਵੀ ਖੂਨ ਖਰਾਬਾ ਬਹੁਤ ਜ਼ਿਆਦਾ, ਨਾਲੇ ਪੁਲਿਸ ਤੋਂ ਗੋਲੀ ਵੱਜਣ ਦਾ ਖਤਰਾ, ਨਾਲੇ ਆਪਸ ਤੋਂ ਵੀ ਗੋਲੀ ਵੱਜਣ ਦਾ ਖਤਰਾ, ਹੋਰ ਵੀ ਬਥੇਰੇ ਕੰਪਟੀਸ਼ਨ ਵਾਲੇ ਵੀ ਬਥੇਰੇ ਨੇ, ਅਰੈਸਟ ਹੋਣ ਦਾ ਵੀ ਖਤਰਾ। ਫਿਰ ਕਹਿੰਦੇ ਯਾਰ ਨਸ਼ੇ ਕਾਹਲੀ ਵੇਚਣੇ ਆ, ਗੱਡੀਆਂ ਚੋਰੀ ਕਰੋ, ਇਟਸ ਜਸਟ ਅ ਸਲੈਪ ਔਨ ਦ ਰਿਸਟ, ਦੇਰ ਇਜ਼ ਨੋ ਬਿਨ ਟਾਈਮ, ਮਾੜਾ ਮੋਟਾ ਫਾਈਨ ਪੇ ਕੇ ਛੁੱਟ ਜਾਵਾਂਗੇ। ਉਹ ਕੰਮ ਹੁਣ ਠੰਡਾ ਹੋ ਗਿਆ ਕਿਉਂਕਿ ਬਿਲੀਅਨਸ ਪੇ ਕੀਤੇ ਗਏ ਨੇ CBSA ਨੂੰ, ਅਤੇ ਨਾਲ ਦੀ ਨਾਲ ਡਿਫਰੈਂਟ ਡਿਫਰੈਂਟ ਪੁਲਿਸ ਫੋਰਸਿਸ ਨੂੰ ਆਪਣੀ ਟੈਕਨੋਲੋਜੀ, ਆਪਣੀ ਪ੍ਰੀਵੈਂਸ਼ਨ, ਅਤੇ ਨਾਲ ਦੀ ਨਾਲ ਆਪਣੀ ਟਰੈਕਿੰਗ ਨੂੰ ਵਧਾਉਣ ਦੇ ਲਈ। ਹੁਣ ਨਵਾਂ ਕੰਮ ਇਹ ਆ, ਆਰਾਮ ਨਾਲ ਜਾਓ ਠੇਕੇ 'ਚ, ਆਰਾਮ ਨਾਲ ਜਾਓ ਹੋਮ ਡੀਪੋ 'ਚ, ਆਰਾਮ ਨਾਲ ਜਾਓ ਜਿਹੜੇ ਮਰਜ਼ੀ ਬਿਗ ਬਾਕਸ ਰੀਟੇਲਰ ਸਟੋਰ ਦੇ ਵਿੱਚ। ਸਿਕਿਉਰਿਟੀ ਨੇ ਤਾਂ ਹੱਥ ਲਾਉਣਾ ਹੀ ਨਹੀਂ ਹੈਗਾ, ਤੁਸੀਂ ਜਾ ਕੇ 10,000 ਦਾ ਸਮਾਨ ਚੱਕ ਲਓ, ਰੇੜੀ 'ਚ ਰੱਖੋ ਅਤੇ ਹੋ ਜਾਓ ਫਰਾਰ। ਸੋ ਇਹ ਜਿਹੜਾ ਹੁਣ ਦੁਕਾਨਾਂ ਦੇ ਵਿੱਚ ਥੈਫਟ ਹੈ ਅਤੇ ਨਾਲ ਦੀ ਨਾਲ ਸ਼ਾਪ ਲਿਫਟਿੰਗ ਹੈ, ਇਹਦੇ ਵਿੱਚ ਤਾਂ ਦੋਸਤੋ 24 ਤੋਂ ਲੈ ਕੇ 25 ਤੱਕ ਡਬਲ ਡਿਜਿਟ ਇਨਕਰੀਸ ਪੇਸ਼ ਹੋਇਆ ਹੈ ਕੈਨੇਡਾ ਵਾਈਡ। ਕਲੀਅਰਲੀ ਇੰਡੀਕੇਟ ਕਰਦਾ ਹੈ ਕਿ ਇਹ ਹੁਣ ਨਵਾਂ ਟ੍ਰੈਂਡੀ ਕ੍ਰਾਈਮ ਹੈ, ਜਿਵੇਂ ਕਿ ਹੁਣ 90s ਦੇ ਵਿੱਚ ਹੁੰਦਾ ਸੀ ਕਿ ਲੜੋ ਗੂੰਜ ਤੁਹਾਡੀ ਗੱਡੀ ਭੰਨ ਕੇ ਸਟੀਰੀਓ ਅਤੇ ਰੇਡੀਓ ਹੀ ਖੋਲ੍ਹ ਲੈਂਦੇ ਹੁੰਦੇ ਸੀ, ਟੈਕਨੋਲੋਜੀ ਬਦਲ ਗਈ, ਫਿਰ ਉਸ ਤੋਂ ਬਾਅਦ ਗੱਡੀਆਂ ਹੀ ਖੋਲ੍ਹੋ, ਉਸ ਤੋਂ ਬਾਅਦ ਨਸ਼ੇ ਵੇਚੋ, ਉਸ ਤੋਂ ਬਾਅਦ ਕੋਈ ਹੋਰ ਨਵਾਂ ਕੰਮ। ਸੋ ਐਵਰੀ ਫਿਊ ਈਅਰਸ ਇਹ ਟ੍ਰੈਂਡ ਚੇਂਜ ਹੁੰਦੇ ਰਹਿੰਦੇ ਨੇ, ਅਤੇ ਹੁਣ ਤਾਂ ਲੱਗਦਾ ਹੈ ਨਵਾਂ ਟ੍ਰੈਂਡ ਕੀ ਹੈ ਕਿ ਦੁਕਾਨਾਂ ਦੇ ਵਿੱਚ ਜਾਓ, ਜੋ ਮਰਜ਼ੀ ਚੱਕਣਾ ਚੱਕੋ ਅਤੇ ਹੋ ਜਾਓ ਫਰਾਰ, ਕਿਉਂਕਿ ਪੁਲਿਸ ਨੇ ਟਾਈਮ ਸਿਰ ਤਾਂ ਪਹੁੰਚਣਾ ਹੀ ਨਹੀਂ, ਅਤੇ ਨਾਲ ਦੇ ਜੇ ਫੜੇ ਵੀ ਜਾਂਦੇ ਹੋ ਤੁਸੀਂ 2 ਦਿਨ ਬਾਅਦ ਬਾਹਰ ਛੱਡੇ ਜਾਓਗੇ, ਅਤੇ ਜਾ ਕੇ ਫਿਰ ਫੜੇ ਜਾਓਗੇ, ਫਿਰ ਛੱਡੇ ਜਾਓਗੇ, ਅਤੇ ਕੋਈ ਵੀ ਦੁਨੀਆਂ ਦੇ ਵਿੱਚ ਫਰਕ ਹੀ ਨਹੀਂ ਪੈਂਦਾ ਸਿਵਾਏ ਸਮਾਲ ਮੀਡੀਅਮ ਬਿਜ਼ਨਸ ਕੰਪਨੀਜ਼ ਦਾ ਨੁਕਸਾਨ, ਅਤੇ ਲੋਕਾਂ ਦੀ ਕਾਸਟ ਆਫ ਲਿਵਿੰਗ ਹੀ ਵੱਧਦੀ ਆ। ਇਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਸੋ ਹੋਰ ਵੀ ਕਾਫੀ ਜ਼ਿਆਦਾ ਖਬਰਾਂ ਅਤੇ ਸਾਡੇ ਵਿਚਾਰ, ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਹੁਣ 6 ਵਜੇ ਤੱਕ ਹੀ ਸਾਡੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਟੂਡੀਓ ਦਾ ਇੱਕੋ ਇੱਕ ਡਾਇਰੈਕਟ ਨੰਬਰ ਹੈ, ਤੁਸੀਂ ਆਫ ਦੀ ਏਅਰ ਖੁੱਲ੍ਹ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਨੰਬਰ ਘੁਮਾ ਸਕਦੇ ਹੋ 905-564-4444 905-564-6444 905-564-6444 ਜਾਂ ਫਿਰ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਲਾਈਵ ਸਾਨੂੰ ਸਟੂਡੀਓ 'ਚ ਭੇਜ ਸਕਦੇ ਹੋ ਇੱਕ ਡਿਫਰੈਂਟ ਨੰਬਰ 'ਤੇ। ਟੈਕਸਟ ਔਰ ਵਟਸਐਪ ਮੈਸੇਜ ਭੇਜੋ 416-457-3381 416-457-3381 ਅਤੇ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਜ਼ਰੂਰ ਭੇਜ ਸਕਦੇ ਹੋ। ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

AM 530 Days per Days Prime Time Radio Program ਦੇ ਨਾਲ ਜਿਹੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ, ਜੋ ਕਿ ਹੁਣ ਤੁਹਾਨੂੰ ਕਈ ਡੈਕੇਡਸ ਤੋਂ ਸਭ ਤੋਂ ਅਫੋਰਡੇਬਲ ਏਅਰਲਾਈਨ ਟਿਕਟਸ ਪ੍ਰੋਵਾਈਡ ਕਰਦੇ ਆ ਰਹੇ ਨੇ। ਚਾਹੇ ਇੰਡੀਆ ਜਾਣਾ ਜਾਂ ਇੰਡੀਆ ਨੂੰ ਕਿਸੇ ਇੱਥੇ ਤੱਕ ਲਿਆਉਣਾ ਹੋਵੇ, ਇਹ ਤੁਹਾਨੂੰ ਐਬਸੋਲੂਟਲੀ ਬੈਸਟ ਪ੍ਰਾਈਸਿਸ ਹੀ ਪੇਸ਼ ਕਰਨਗੇ। ਜੇ ਕੋਈ ਸਪੈਸੀਫਿਕ ਡੇਟਸ ਜਾਂ ਛੁੱਟੀਆਂ ਮਿਲੀਆਂ ਤੁਹਾਨੂੰ, ਉਹਦੇ ਹਿਸਾਬ ਨਾਲ ਵੀ ਬੁੱਕ ਕਰ ਦੇਣਗੇ ਟਿਕਟ। ਜੇ ਤੁਸੀਂ ਇੱਕ ਅੱਧਾ ਹਫ਼ਤਾ ਇੱਧਰ ਉੱਧਰ ਕਰ ਸਕਦੇ ਹੋ, ਖੁੱਲ੍ਹਾ ਟਾਈਮ ਤੁਹਾਡੇ ਕੋਲ ਹੈਗਾ, ਫਿਰ ਤਾਂ ਹੋਰ ਵੀ ਪੈਸੇ ਬਚਾ ਦੇਣਗੇ। ਨੰਬਰ ਘੁਮਾਓ, ਰੀਤੂ ਧਾਲੀਵਾਲ, ਆਲ ਲਿੰਕ ਟਰੈਵਲ, ਮਿਸਿਸਾਗਾ, 9055658704। ਅੱਜ ਹੀ ਇਹਨਾਂ ਨੇ ਸਾਨੂੰ ਕੁਝ ਸਪੈਸ਼ਲ ਫੇਅਰ ਭੇਜੇ ਆ। ਕੋਈ ਵੀ ਦਿਵਾਲੀ ਸਪੈਸ਼ਲ ਟਿਕਟ ਬੁੱਕ ਕਰਨਾ ਚਾਹੁੰਦਾ ਹੈ, ਰਾਊਂਡ ਟ੍ਰਿਪ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਅਕਤੂਬਰ ਮਹੀਨੇ ਦੇ ਵਿੱਚ ਅਤੇ ਵਾਪਸ ਆਓ ਇੱਥੇ ਡਿਸੰਬਰ ਮਹੀਨੇ ਦੇ ਵਿੱਚ। ਸੋ ਦਿੱਲੀ ਨੂੰ ਜਾਣਾ ਅਕਤੂਬਰ, ਵਾਪਸ ਆਉਣਾ ਟੋਰਾਂਟੋ ਡਿਸੰਬਰ ਦੇ ਵਿੱਚ, ਅਤੇ ਇਹ ਦਿਵਾਲੀ ਸਪੈਸ਼ਲ ਟਿਕਟ ਲਿਮਿਟਡ ਸੀਟਾਂ ਨੇ 1790 ਦੇ ਵਿੱਚ, 1790-1790 ਦੇ ਵਿੱਚ ਤੁਸੀਂ ਇਹ ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹੋ। ਨੰਬਰ ਘੁਮਾਓ, 9055658704। ਕੋਈ ਵੀ ਸਪਟੈਂਬਰ ਦੇ ਵਿੱਚ ਹੀ ਜਾਣਾ ਚਾਹੁੰਦਾ ਹੈ, ਨਹੀਂ ਜਾਣਾ ਨਹੀਂ ਇੱਥੇ ਸਦਾ ਹੋਵੇ, ਤੁਸੀਂ ਸਪਟੈਂਬਰ ਦੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸ ਨੂੰ ਸਦਨਾ, ਸੋ ਸਦੋ ਸਪਟੈਂਬਰ ਦੇ ਵਿੱਚ। ਨੋਨ ਸਟਾਪ ਫਲਾਈਟ ਹੋਊਗੀ, ਡਾਇਰੈਕਟ ਫਲਾਈਟ ਹੋਊਗੀ, ਵਨ ਵੇ 790 ਦੇ ਵਿੱਚ। ਸੋ ਸਪਟੈਂਬਰ ਮਹੀਨੇ ਦੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਨੋਨ ਸਟਾਪ ਫਲਾਈਟ $790 ਵਨ ਵੇ 790 ਦੇ ਵਿੱਚ। ਉਹੀ ਜੇ ਤੁਸੀਂ ਰਾਊਂਡ ਟ੍ਰਿਪ ਬੁੱਕ ਕਰਨੀ ਆ, ਸਦੋ ਨੋਨ ਸਟਾਪ ਫਲਾਈਟ ਇਨ ਸਪਟੈਂਬਰ ਇੱਥੇ ਟੋਰਾਂਟੋ ਤੱਕ, ਅਤੇ ਵਾਪਸੀ ਹੋਊਗੀ ਅਗਲੇ ਸਾਲ ਫੈਬਰੀ ਜਾਂ ਫਿਰ ਮਾਰਚ 2027, ਅਤੇ ਇਹ ਤੁਸੀਂ 1490 ਦੇ ਵਿੱਚ ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹੋ। ਇਹਨਾਂ ਕੋਲ ਕਾਫੀ ਕਮਾਲ ਦੇ ਮੈਕਸੀਕੋ ਐਂਡ ਡੋਮਿਨਿਕਨ ਸਿਰਫ ਅਤੇ ਸਿਰਫ $1,000 ਤੋਂ ਸ਼ੁਰੂ ਹੁੰਦੇ, ਆਲ ਇਨਕਲੂਸਿਵ 5-star ਲਗਜ਼ਰੀ

0: ਰਿਜ਼ੋਰਟਸ ਤੇ ਪੈਕੇਜਸ ਆਏ ਨੇ ਜਿਹਦੇ ਵਿੱਚ ਫਲਾਈਟ ਵੀ ਦੋਨੇ ਰਾਹ ਆਉਣਾ ਜਾਣਾ ਨਾਲ ਦੀ ਨਾਲ ਤੁਹਾਡਾ ਜਿਹੜਾ ਪੂਰਾ ਰਿਜ਼ੋਰਟ ਹੈ ਹੋਟਲ ਹੈ ਉਹਦਾ ਖਰਚਾ ਖਾਣਾ ਵੀ ਅਤੇ ਪੀਣਾ ਵੀ ਬਹੁਤ ਜ਼ਰੂਰੀ ਆ ਸੋ ਸਾਰਾ ਕੁਝ ਵਿੱਚ ਹੀ ਆਲ ਇਨਕਲੂਸਿਵ ਇਹ 5 ਸਟਾਰ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਇਨ ਮੈਕਸੀਕੋ ਐਂਡ ਡੋਮਿਨਿਕਨ ਤੁਸੀਂ literally from only $1,000 in to exclusively a package book kar sakde ho jehdiyan prices online 2000 3000 4000 to shuru hundiyan ne call all link travel mississauga 905-565-8704 905-565-8704 naal di naal sade program nu sponsor kita ja reha hai gills sweet factory de wallon number 1 ਬਹੁਤ ਹੀ ਕਮਾਲ ਦੀ ਫੈਕਟਰੀ ਅਤੇ ਰੈਸਟੋਰੈਂਟ ਜੋ ਕਿ ਅਸੀਂ ਰੈਕਮੈਂਡ ਕਰਦੇ ਹਾਂ ਤੁਹਾਡੇ ਕਿਸੇ ਵੀ ਪਿਓਰ ਵੈਜੀਟੇਰੀਅਨ ਕੇਟਰਿੰਗ ਨੀਡਸ ਲਈ ਤੁਸੀਂ ਕੋਈ ਵੀ ਸਪੈਸ਼ਲ ਇਵੈਂਟ ਹੋਸਟ ਕਰ ਰਹੇ ਹੋ ਘਰੇ ਕੋਈ ਪਾਰਟੀ ਹੈ ਕੋਈ 10 ਬੰਦੇ ਕੋਈ 20 ਬੰਦੇ ਕੋਈ 30 ਬੰਦੇ ਇਕੱਠੇ ਹੋ ਰਹੇ ਹੋ ਤੁਹਾਨੂੰ ਇਕੱਲੇ ਸਮੋਸੇ ਚਾਹੀਦੇ ਆ ਆਲੂ ਟਿੱਕੀਆਂ ਪਕੌੜੇ ਨਾਲ ਦੀ ਨਾਲ ਦੇਸੀ ਘਿਓ ਦੀਆਂ ਜਲੇਬੀਆਂ ਅਤੇ ਸ਼ੁੱਧ ਖੋਏ ਦੀਆਂ ਮਿਠਾਈਆਂ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵਿੱਚ ਆਪਣੀ ਬਹੁਤ ਕਮਾਲ ਦੀ ਫੈਕਟਰੀ ਦੇ ਵਿੱਚ ਐਵਰੀ ਸਿੰਗਲ ਡੇ 10,000 ਦੀ ਗਿਣਤੀ ਦੇ ਵਿੱਚ ਤਾਂ ਸਮੋਸੇ ਵੀ ਜਿਹੜੇ ਮਿਨੀ ਛੋਟੇ ਮਸ਼ੀਨ ਮੇਡ ਹੁੰਦੇ ਆ ਉਹ ਵੀ ਅਤੇ ਵੱਡੇ ਹੈਂਡਮੇਡ ਹੁੰਦੇ ਆ ਉਹ ਵੀ ਨਾਲ ਦੀ ਨਾਲ ਆਲੂ ਟਿੱਕੀਆਂ ਅਲੱਗ ਅਲੱਗ ਕਿਸਮ ਦੇ ਪਕੌੜੇ ਵੈੱਜ ਵੀ ਮਿਕਸ ਵੀ ਨਾਲ ਦੀ ਨਾਲ ਪਨੀਰ ਵੀ ਅਤੇ ਨਾਲ ਦੀਆਂ ਮਿਠਾਈਆਂ ਵੀ ਇਹ ਲੜੀ 10,000 ਦੀ ਗਿਣਤੀ ਦੇ ਵਿੱਚ ਨਿਤ ਰੋਜ਼ ਆਪਣੀ 2131 Williams Parkway and Sun Pack ਦੇ ਫੈਕਟਰੀ ਦੇ ਵਿੱਚ ਇਹ ਸਭ ਕੁਝ ਤਿਆਰ ਕਰਦੇ ਆ ਇਹ ਗਰੋਸਰੀ ਸਟੋਰਸ ਤੱਕ ਰੈਸਟੋਰੈਂਟਸ ਤੱਕ ਗੁਰੂ ਘਰਾਂ ਤੱਕ ਅਤੇ ਨਾਲ ਦੇ ਤੁਹਾਡੇ ਨਾਲ ਘਰਾਂ ਤੱਕ ਵੀ ਤੁਹਾਡੇ ਫੈਕਟਰੀਆਂ ਤੱਕ ਵੀ ਜਿੱਥੇ ਮਰਜ਼ੀ ਤੱਕ ਵੀ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਪਿਓਰ ਵੈਜੀਟੇਰੀਅਨ ਸਨੈਕਸ ਵੀ ਪ੍ਰੋਵਾਈਡ ਕਰਦੇ ਆ ਪਰ ਨਾਲ ਦੀ ਨਾਲ ਇਹ ਪਿਓਰ ਵੈਜੀਟੇਰੀਅਨ ਫੁੱਲ ਦਾਲ ਸਬਜ਼ੀ ਰੋਟੀ ਰੋਟੀ ਐਵਰੀਥਿੰਗ ਦਾ ਵੀ ਲਾਈਵ ਟਰੱਕ ਦੇ ਵਿੱਚ ਹੀ ਪ੍ਰਬੰਧ ਕਰਦੇ ਨੇ ਚਾਹੇ ਕੋਈ ਰਿਲੀਜੀਅਸ ਧਾਰਮਿਕ ਇਵੈਂਟ ਵੀ ਹੋਵੇ ਕੋਈ ਟੈਨਸ਼ਨ ਨਹੀਂ ਇਹ ਕੰਪਲੀਟਲੀ 100% ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਗਿਲਸ ਸਵੀਟ ਫੈਕਟਰੀ ਕਾਲ 905-799-2616 905-799-2616 ਇਹਨਾਂ ਦੀ ਫੈਕਟਰੀ ਵਿਜ਼ਿਟ ਕਰੋ 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ 'ਤੇ ਅਤੇ 5 ਡਿਫਰੈਂਟ ਚਲੋ ਫਰੈਸ਼ਕੋ ਨੇ 5 ਅਲੱਗ ਚਲੋ ਫਰੈਸ਼ਕੋਸ ਦੇ ਅੰਦਰ ਵੀ ਇਹਨਾਂ ਦੀਆਂ ਲੋਕੇਸ਼ਨ ਨੇ ਇੱਕ ਤਾਂ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਕੁਈਨ ਐਂਡ ਚਿੰਕੂਜ਼ੀ ਉੱਥੇ ਇੱਕ ਲੋਕੇਸ਼ਨ ਹੈ ਗਿਲਸਵੀ ਫੈਕਟਰੀ ਦੀ ਬਾਕੀ ਮਿਲਟਨ ਮਿਸਿਸਾਗਾ ਐਂਡ ਇਨ ਐਲਬਰਟਾ ਸੋ ਗਿਲਸਵੀ ਫੈਕਟਰੀ 905-799-2616 905-799-2616 ਇਹ ਨੰਬਰ 1 ਹਨ ਪਿਓਰ ਵੈਜੀਟੇਰੀਅਨ ਕੇਟਰਿੰਗ ਦੇ ਵਿੱਚ ਚਾਹੇ ਇਕੱਲੇ ਸਨੈਕ ਚਾਹੀਦੇ ਆ ਚਾਹੇ ਪੂਰਾ ਡਿਜ਼ਰਟ ਤੱਕ ਪੂਰਾ ਬੰਦੋਬਸਤ ਕਰਨਾ ਚਾਹੁੰਦੇ ਹੋ ਐਪਸ ਮੇਨਸ ਤੋਂ ਲੈ ਕੇ ਡਿਜ਼ਰਟ ਤੱਕ 905-799-2616 'ਤੇ ਸੰਪਰਕ ਕੀਤਾ ਜਾ ਸਕਦਾ ਹੈ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਸਪੈਕਸ ਐਕਸਪ੍ਰੈਸ ਸਪੈਕਸ ਐਕਸਪ੍ਰੈਸ ਵਾਲੇ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਪ੍ਰੋਫੈਸ਼ਨਲ ਆਪਟੀਕਲ ਸੇਵਾਵਾਂ ਕੰਪ੍ਰਹੈਂਸਿਵ ਆਈ ਐਗਜ਼ਾਮਸ ਉਹ ਵੀ ਤੁਹਾਡੀ ਬੋਲੀ ਦੇ ਵਿੱਚ ਹਿੰਦੀ ਉਰਦੂ ਪੰਜਾਬੀ ਇੰਗਲਿਸ਼ ਵਿੱਚ ਪ੍ਰੋਵਾਈਡ ਕਰਦੇ ਆ ਰਹੇ ਨੇ ਕਿ ਕੋਈ ਵੀ ਲੈਂਗੁਏਜ ਬੈਰੀਅਰ ਨਾ ਹੀ ਹੋਵੇ ਤੁਹਾਡੇ ਲਈ ਸਹੀ ਹੀ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ ਬਹੁਤ ਹੀ ਸੋਹਣੀ ਐਨਕ ਤਿਆਰ ਕੀਤੀ ਜਾਵੇ ਇਹ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀਅਨ ਸਟੀਲਸ ਕਹਿ ਲਓ 410 ਸਟੀਲਸ ਕਹਿ ਲਓ ਸਪੈਕਸ ਐਕਸਪ੍ਰੈਸ ਵਾਲੇ ਤੋਂ ਲਈ ਹਾਜ਼ਰ ਨੇ 7 ਦਿਨ ਖੁੱਲ੍ਹੇ ਨੇ ਅਤੇ ਆਲਮੋਸਟ 7 ਦਿਨ ਡਾਕਟਰ ਦਾ ਬੰਦੋਬਸਤ ਨੇ ਕੀਤਾ ਹੋਇਆ ਔਨ ਦਾ ਸਪਾਟ ਤੁਰ ਕੇ ਵੀ ਬੰਦਾ ਵਾਕ ਇਨ ਕਰਕੇ ਵੀ ਆਈ ਐਗਜ਼ਾਮ ਕਰਵਾ ਸਕਦਾ ਪਰ ਜ਼ਿਆਦਾ ਸੌਖਾ ਰਹੂਗਾ ਜੇਕਰ ਤੁਸੀਂ ਪਹਿਲਾਂ ਹੀ ਆਪਣੀ ਅਪੁਆਇੰਟਮੈਂਟ ਬੁੱਕ ਕਰ ਲਓਗੇ ਕਾਲ ਸਪੈਕਸ ਐਕਸਪ੍ਰੈਸ ਐਟ 905-460-8888 905-460-8888 ਤੇ ਇਹਨਾਂ ਨੇ ਕਸਟਮਰ ਅਪਰੀਸ਼ੀਏਸ਼ਨ ਸੇਲ ਦਾ ਪ੍ਰਬੰਧ ਕੀਤਾ ਹੋਇਆ $129 ਦੇ ਵਿੱਚ ਤੁਹਾਨੂੰ ਪਹਿਲਾਂ ਤਾਂ ਤੁਹਾਡੇ ਪਸੰਦ ਦਾ ਇੱਕ ਡਿਜ਼ਾਈਨਰ ਫਰੇਮ ਮਿਲੂਗਾ ਇਹ 30-35 ਕੋਈ ਡਿਫਰੈਂਟ ਬ੍ਰਾਂਡ ਨੇ ਲੀਵਾਈਜ਼ ਰੂਟਸ ਲੰਡਨ ਫੋਗ ਰੈਂਗਲਰ ਆਈਜ਼ਾਦ ਮੈਨੀ ਡਿਫਰੈਂਟ ਬ੍ਰਾਂਡਸ 30-35 ਬ੍ਰਾਂਡ ਨੇ ਉਹਨਾਂ ਵਿੱਚੋਂ ਆਪਣਾ ਫਰੇਮ ਚੂਜ਼ ਕਰੋ ਉਹਦੇ ਵਿੱਚ ਤੁਹਾਡੇ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ ਅਤੇ ਚਾਹੇ ਤੁਸੀਂ ਪੱਲਿਓਂ ਪੇ ਕਰਨਾ ਚਾਹੇ ਡਾਇਰੈਕਟ ਬਿੱਲ ਚਾਹੁੰਦੇ ਹੋ ਤੁਸੀਂ ਆਪਣੇ ਇੰਸ਼ੋਰੈਂਸ ਕੰਪਨੀ ਤੱਕ ਖਰਚਾ ਤਾਂ ਉਨਾ ਹੀ ਪੈਣਾ ਹੈ $129 ਦੇ ਵਿੱਚ ਬਹੁਤ ਹੀ ਸੋਹਣੀ ਐਨਕ ਤਿਆਰ ਹੋ ਜਾਣੀ ਆ ਸੋ ਪਹੁੰਚੋ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਐਟ ਕੈਨੇਡੀਅਨ ਸਟੀਲ ਸਪੈਕਸ ਐਕਸਪ੍ਰੈਸ ਫੋਨ ਨੰਬਰ 905-460-8888 905-460-8888 ਤੇ ਇਹਨਾਂ ਦੇ ਨਾਲ ਅਪੁਆਇੰਟਮੈਂਟ ਵੀ ਪਹਿਲਾਂ ਹੀ ਬੁੱਕ ਕੀਤੀ ਜਾ ਸਕਦੀ ਆ ਦੋਸਤੋ ਸਭ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਬ੍ਰੈਂਪਟਨ ਸ਼ਹਿਰ ਦੀ ਇੱਕ ਆਪਣੀ ਹੀ ਦੇਸੀ ਔਰਤ ਨੂੰ ਹੁਣ ਫੜਿਆ ਗਿਆ ਹੈ, ਕਾਫੀ ਜ਼ਿਆਦਾ ਸੀਰੀਅਸ ਕ੍ਰਿਮੀਨਲ ਚਾਰਜਸ ਫੇਸ ਕਰ ਰਹੀ ਹੈ। ਸੈਂਕੜੇ ਹੀ ਲੋਕਾਂ ਅਤੇ ਪਰਿਵਾਰਾਂ ਤੋਂ ਘਰ ਅਤੇ ਬੇਸਮੈਂਟਸ ਰੈਂਟ ਕਰਨ ਤੱਕ ਬੀਬੀ ਨੇ ਕੰਟਰੈਕਟ ਵੀ ਭੇਜੇ, ਕੰਟਰੈਕਟ ਵੀ ਸਾਈਨ ਕਰਵਾਏ, ਐਵਰੀਥਿੰਗ ਲੁੱਕ ਲੈਜਿਟ, ਡਿਪੋਜ਼ਿਟ ਵੀ ਉਹਨੇ ਫਰਸਟ ਐਂਡ ਲਾਸਟ ਲਏ ਪਰ ਡਿਪੋਜ਼ਿਟ ਹੀ ਮਾਰ ਦਿੱਤੇ ਅਤੇ ਲੋਕਾਂ ਨੂੰ ਹੀ ਇਹਨਾਂ ਨੇ ਅਨਫੋਰਚ ਮਾਰ ਦਿੱਤਾ। ਬ੍ਰੈਂਪਟਨ ਦੀ ਹੁਣ ਇੱਕ ਦੇਸੀ ਔਰਤ ਫੜੀ ਗਈ ਆ। ਸੋ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਮੇ 2025 ਤੋਂ ਲੈ ਕੇ ਫੈਬਰੀ 2025 ਤੱਕ ਇੱਕ ਔਰਤ ਨੇ ਵੱਖੋ ਵੱਖ ਡਿਫਰੈਂਟ ਸੋਸ਼ਲ ਮੀਡੀਆ ਪਲੈਟਫਾਰਮਸ 'ਤੇ ਕੰਪਲੀਟ ਹਾਊਸਿਸ ਐਂਡ ਘਰਾਂ ਦੇ ਵਿੱਚ ਬੇਸਮੈਂਟ ਅਪਾਰਟਮੈਂਟਸ ਨੂੰ ਵੀ ਰੈਂਟ ਦੇ ਲਈ ਐਡਵਰਟਾਈਜ਼ ਕੀਤਾ। ਹਰੇਕ ਬੰਦਾ ਕਰਦਾ ਹੀ ਹੈ, ਇਟਸ ਅ ਵੈਰੀ ਨੋਰਮਲ ਥਿੰਗ। ਜਦੋਂ ਉਹ ਉਹਨਾਂ ਪ੍ਰਾਪਰਟੀਜ਼ ਨੂੰ ਓਨ ਹੀ ਨਹੀਂ ਕਰਦੀ ਸੀ, ਆਹ ਕੋਈ ਨੋਰਮਲ ਗੱਲ ਤਾਂ ਹੈ ਨਹੀਂ ਕਲੀਅਰਲੀ। ਸੋ ਪ੍ਰਸਪੈਕਟਿਵ ਰੈਂਟਰਸ ਨੂੰ, ਪ੍ਰਸਪੈਕਟਿਵ ਟੈਨੈਂਟਸ ਨੂੰ ਉਹ ਰੈਂਟੋ ਅਗਰੀਮੈਂਟ ਪਹਿਲਾਂ ਹੀ ਐਡਵਾਂਸ ਦੇ ਵਿੱਚ ਹੀ ਕੋਈ ਭੇਜਦੀ ਸੀ ਬਾਈ ਈਮੇਲ ਐਕਸੈਟਰਾ ਅਤੇ ਸਾਈਨ ਕਰਵਾਉਂਦੀ ਸੀ। ਸੋ ਲੱਗਦਾ ਤਾਂ ਸੀ ਕਿ ਯਾਰ ਇਹ ਤਾਂ ਕਾਫੀ ਲਜਿਟ ਕੰਮ ਹੈ। ਫਰਸਟ ਐਂਡ ਲਾਸਟ ਮੰਥ ਦੇ ਡਿਪੋਜ਼ਿਟ ਵੀ ਇਹਨੇ ਉਹਨਾਂ ਤੋਂ ਲਏ, ਵਿਚ ਇਜ਼ ਪ੍ਰੀਟੀ ਨੋਰਮਲ। ਪਰ ਜਦੋਂ ਉਹ ਲੋਕ ਪੂਰਾ ਬੋਰੀਆ ਬਿਸਤਰਾ ਚੱਕ ਕੇ, ਯਾਰ ਸਾਰਾ ਸਮਾਨ ਚੱਕ ਕੇ ਲੈ ਕੇ ਪਹੁੰਚੇ ਮੂਵ ਇਨ ਡੇਟ 'ਤੇ, ਅਤਾ ਪਤਾ 'ਤੇ ਪਹੁੰਚੇ, ਦਰਵਾਜ਼ਾ ਖੜਕਾਇਆ ਜਾਂ ਦੇਖਿਆ ਕਿ ਡੋਰ ਖੁੱਲ੍ਹਾ ਕਿ ਨਹੀਂ ਖੁੱਲ੍ਹਾ, ਇਹ ਬੀਬੀ ਕਿੱਥੇ ਆ, ਜੇ ਤੋਂ ਰੈਂਟ ਕੀਤੀ ਹੈ ਪ੍ਰਾਪਰਟੀ, ਉਹ ਯਾਰ ਤਾਂ ਲੋਕ ਕੋਈ ਹੋਰ ਉੱਥੇ ਰਹਿੰਦਾ, ਉਹਨਾਂ ਤੋਂ ਕੋਈ ਆਈਡੀਆ ਹੀ ਨਹੀਂ ਹੈਗਾ, ਉਹ ਪ੍ਰਾਪਰਟੀਜ਼ ਤਾਂ ਬਿਲਕੁਲ ਵੀ ਨਹੀਂ ਅਵੇਲੇਬਲ ਸੀ। ਅਤੇ ਕਈ ਵਿਕਟਮਸ ਕੋਲ ਕਿਤੇ ਜਾਣ ਦੇ ਲਈ ਵੀ, ਯਾਰ ਕਿਤੇ ਰਹਿਣ ਦੇ ਲਈ ਵੀ ਨਹੀਂ, ਸੌਣ ਦੇ ਲਈ ਵੀ ਨਹੀਂ, ਨਾ ਕੋਈ ਸਹਾਰਾ, ਨਾ ਕੋਈ ਰਿਸ਼ਤੇਦਾਰ, ਨਾ ਨੋਬੜੀ। ਸੋ ਇਹ ਕਾਫੀ ਲੋਕਾਂ ਨੂੰ ਬਹੁਤ ਜ਼ਿਆਦਾ ਧੱਕੇ ਵੀ ਖਾਣੇ ਪਏ ਇਸ ਗੰਦੀ ਔਰਤ ਕਰਕੇ। ਸੋ ਪੀਓ ਰੀਜਨਲ ਪੁਲਿਸ ਨੇ ਇਸ ਤਰ੍ਹਾਂ ਦੇ 17 ਇੱਕੋ ਹੀ ਸਸਪੈਕਟ ਨਾਲ ਕਨੈਕਟਡ ਕੇਸਿਸ ਆਈਡੈਂਟੀਫਾਈ ਕੀਤੇ ਨੇ, ਜਿਹਦੇ ਰਾਹੀਂ ਲੋਕਾਂ ਅਤੇ ਪਰਿਵਾਰਾਂ ਦਾ ਐਟਲੀਸਟ ਬੇਅਰ ਮਿਨੀਮਮ $60,000 ਫਰਸਟ ਐਂਡ ਲਾਸਟ ਮੰਥ ਦੇ ਜਿਹੜੇ ਡਿਪੋਜ਼ਿਟ ਨੇ, ਐਟਲੀਸਟ $60,000 ਲੋਕਾਂ ਦਾ ਮਾਰਿਆ ਗਿਆ। ਕਦੇ ਰਿਟਰਨ ਤੱਕ ਵੀ ਨਹੀਂ ਕੀਤਾ ਗਿਆ, ਨਾ ਤਾਂ ਕੋਈ ਵੀ ਰਹਿਣ ਦੀ ਜਗ੍ਹਾ ਮਿਲੀ। ਅਤੇ ਇਹ ਤਾਂ ਸਿਰਫ ਡਾਇਰੈਕਟ ਨੁਕਸਾਨ ਹੈ, ਇਮੈਜਿਨ ਕਿ ਮੂਵਿੰਗ ਖਰਚਾ ਅਤੇ ਹੋਰ ਨਵੀਂ ਜਗ੍ਹਾ ਐਨ ਮੌਕੇ 'ਤੇ ਲੱਭਣ ਦਾ ਖਰਚਾ, ਕੋਈ ਜਗ੍ਹਾ ਹੈ ਨਹੀਂ ਕਿਤੇ ਧੱਕੇ ਖਾਣ ਦੇ ਲਈ, ਕਿਤੇ ਜਾਣ ਦੇ ਲਈ ਹੋਟਲ ਦਾ ਇੱਕ ਅੱਧੀ ਰਾਤ ਲਈ ਖਰਚਾ, ਕੀ ਪਤਾ ਹੈ ਇਸ ਤੋਂ ਕਿੰਨਾ ਗੁਣਾ ਵੱਧ ਇਨਡਾਇਰੈਕਟ ਖਰਚਾ ਵੀ ਲੋਕਾਂ ਦਾ ਅਤੇ ਪਰਿਵਾਰਾਂ ਦਾ ਹੋਇਆ ਹੋਣਾ ਹੈ। ਸੋ ਹੁਣ ਬ੍ਰੈਂਪਟਨ ਤੋਂ 27 ਦੀ ਸਵਰੀਤ ਕੌਰ ਨੂੰ ਅਰੈਸਟ ਕੀਤਾ ਗਿਆ ਹੈ, ਸ਼ੀ ਵਾਜ਼ ਅਰੈਸਟਡ ਲਾਸਟ ਵੀਕ। ਅਤੇ ਇਹਦੇ ਖਿਲਾਫ ਹੁਣ ਕੁੱਲ ਮਿਲਾ ਕੇ 39 ਕ੍ਰਿਮੀਨਲ ਚਾਰਜਸ ਲਏ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਕਾਊਂਟ ਹੈ ਫੋਰ ਅਬਸਟ੍ਰਕਟਿੰਗ ਪੁਲਿਸ ਅਤੇ ਬਾਕੀ 38 ਕਾਊਂਟਸ ਆਫ ਫਰਾਡ ਓਵਰ 5,000। ਸੋ ਕੱਲ੍ਹ ਤੋਂ ਹੀ, ਕੱਲ੍ਹ ਸ਼ਾਮ ਤੋਂ ਹੀ ਇਹਦੀ ਬੀਬੀ ਦੀ ਜਿਹੜੀ ਮੱਗ ਸ਼ਾਟ ਹੈ, ਪੁਲਿਸ ਦੀ ਜਿਹੜੀ ਫੋਟੋ ਹੈ ਉਹ ਰਿਲੀਜ਼ ਕੀਤੀ ਗਈ ਆ। ਅਤੇ ਫੋਟੋ ਦੇ ਨਾਲ ਤਾਂ ਲੱਗਦਾ ਤਾਂ ਹੈ ਕਿ ਯਾਰ ਮੈਨੂੰ ਤਾਂ ਜੇ ਮੈਂ ਇਹਦੇ ਨੇੜੇ ਵੀ ਹੋਵਾਂ, ਮੇਰਾ ਜਿਹੜਾ ਬ੍ਰੈਕਫਾਸਟ ਹੈ, ਲੰਚ ਹੈ, ਡਿਨਰ ਹੈ, ਉਹਦੇ ਲਈ ਹੀ ਮੈਨੂੰ ਸਿਕਿਉਰਿਟੀ ਗਾਰਡ ਰੱਖਣਾ ਪਊਗਾ। ਇਹ ਤਾਂ ਬੀਬੀ ਲੱਗਦੀ ਹੈ, ਇੰਨੀ ਟੁਨ ਟੁਨ ਹੈ, ਗੈਂਡੀ ਜੀ ਹੈ ਕਿ ਬੰਦਾ ਹੀ ਖਾ ਜੂਗੀ ਇਹਨੂੰ। ਯਾਰ ਕਿ ਨੇ ਸ਼ਾਇਦ ਦੇਖ ਕੇ ਕਦੇ ਵੀ ਇੰਨਾ ਜ਼ਿਆਦਾ ਰੈਂਟ ਦਿੱਤਾ ਹੋਣਾ ਹੈ, ਮੇਰੇ ਸਮਝੋ ਬਾਹਰ ਹੈ। ਸੋ ਵੈਰੀ ਵੈਰੀ ਅਨਫੋਰਚੁਨੇਟ ਨਿਊਜ਼, ਬਹੁਤ ਹੀ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਹੈ। ਹੋਪਫੁਲੀ ਇਹਨੂੰ ਸੀਰੀਅਸ ਕੋਨਸੀਕੁਐਂਸਿਸ ਅਤੇ ਸੀਰੀਅਸ ਜੇਲ ਟਾਈਮ ਵੀ ਫੇਸ ਕਰਨਾ ਪਊਗਾ। ਆਏ ਨਾ ਹੋਵੇ ਕਿ ਰੋਣ ਧੋਣ ਦੇ ਬਹਾਨੇ ਨਾਲ ਕਹਿ ਦੇਵੇ ਕਿ ਕਿਸੇ ਹੋਰ ਨੇ ਹੀ ਮੈਨੂੰ ਇੰਸਟਰਕਟ ਕੀਤਾ ਸੀ ਆਹ ਕੰਮ ਕਰਨ ਦੇ ਲਈ, ਮੈਂ ਤਾਂ ਬੇਕਸੂਰ ਹਾਂ, ਡੋਂਟ ਬਲੇਮ ਮੀ, ਲੈਟ ਮੀ ਗੋ, ਆਮ ਜਸਟ ਅ ਗਰਲ, ਹੋਪਫੁਲੀ ਦੈਟ ਡਸਨਟ ਹੈਪਨ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪਹਿਲੇ ਸਪਾਂਸਰ CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ, ਜੋ ਕਿ ਬਹੁਤ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇਮੀਗ੍ਰੇਸ਼ਨ ਦਾ ਜਿਹੜਾ ਮਰਜ਼ੀ ਕੰਮ ਆ, ਸਿੰਪਲ ਕੋਈ ਕੰਮ ਹੋਵੇ ਜਾਂ ਫਿਰ ਬਹੁਤ ਹੀ ਔਖਾ ਤੱਕ ਅਪੀਲ ਤੱਕ ਦਾ ਵੀ ਕੇਸ ਹੋਵੇ, ਤੁਸੀਂ ਅੱਖਾਂ ਮੀਚ ਕੇ ਗੈਰੀ ਵਿਰਕ ਦੀ ਟੀਮ ਨਾਲ ਇਹ ਕੰਮ ਕਰਵਾ ਸਕਦੇ ਹੋ। ਇਹਨਾਂ ਦਾ ਬਹੁਤ ਲੰਬਾ ਤਜ਼ਰਬਾ ਹੈ, ਬਹੁਤ ਟ੍ਰਾਂਸਪੇਰੈਂਸੀ ਨਾਲ, ਅਤੇ ਉਹ ਵੀ ਬਹੁਤ ਸਿੱਧੇ ਹਿਸਾਬ ਨਾਲ ਤੁਹਾਨੂੰ ਸਾਰਾ ਕੁਝ ਦੱਸਦੇ ਆ। ਕਾਲ CIC ਇਮੀਗ੍ਰੇਸ਼ਨ 416-456-6161, 416-456-6161। ਜੇ ਫੋਨ ਲਾਈਨ ਬਿਜ਼ੀ ਆਉਂਦੀ ਆ ਕੋਈ ਟੈਨਸ਼ਨ ਨਾ ਲਓ, ਵਟਸਐਪ 'ਤੇ ਆਪਦਾ ਨਾਮ ਮੈਸੇਜ ਕਰਕੇ ਅਤੇ ਮਾੜਾ ਮੋਟਾ ਮੈਸੇਜ ਕਰਕੇ ਭੇਜ ਦਿਓ ਅਤੇ ਜਿੰਨਾ ਹੀ ਛੇਤੀ ਹੋ ਸਕਦਾ ਇਹ ਖੁਦ ਆਪ ਤੁਹਾਨੂੰ ਕਾਲ ਬੈਕ ਕਰ ਲੈਣਗੇ। CIC ਇਮੀਗ੍ਰੇਸ਼ਨ ਮਾਲਟਨ ਮਿਸਿਸਾਗਾ ਮਾਲਟਨ ਗੁਰੂ ਘਰ ਦੇ ਨੇੜੇ ਗ੍ਰੇਟ ਪੰਜਾਬ ਪਲਾਜ਼ਾ ਵਿੱਚ ਤੁਸੀਂ ਫ੍ਰੀ ਦੇ ਵਿੱਚ ਜਾ ਕੇ ਇਹਨਾਂ ਦੇ ਦਫ਼ਤਰ ਦੇ ਵਿੱਚ ਸਲਾਹ ਵੀ ਕਰ ਸਕਦੇ ਹੋ। ਨੰਬਰ 416-456-6161 ਗਿਰੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸ਼ੁਕਰੀਆ ਸਵਰਾਜ ਜੀ, ਸਤਿ ਸ਼੍ਰੀ ਅਕਾਲ।
0: ਕੀ ਹਾਲ ਚਾਲ ਨੇ, ਕਿੱਥੇ ਰਹੇ ਹੋ ਨੇ ਹਫ਼ਤੇ?
1: ਵੈਰੀ ਗੁੱਡ ਈਵਨਿੰਗ।
0: ਮੈਂ ਕਿਹਾ ਕੀ ਹਾਲ ਚਾਲ ਨੇ, ਆਏ ਨਹੀਂ ਕਈ ਹਫ਼ਤੇ ਹੁਣ?
1: ਯਾਰ ਪਿਛਲੇ 2 ਹਫ਼ਤੇ ਥੋੜੇ ਆਊਟ ਆਫ ਕੈਨੇਡਾ ਸੀਗੇ ਬਾਈ ਜੀ।
0: ਠੀਕ ਆ, ਚਲੋ ਹੁਣ ਤਾਂ ਪੂਰਾ ਰੈਸਟ ਰੂਸ ਕਰਕੇ ਆਏ ਹੋ। ਹੁਣ ਬਾਈ ਜੀ ਇਹ ਦੱਸੋ ਕਿ ਜਿਹੜੇ ਲੋਕੀ ਹੁਣ ਤਿਆਰੀ ਕਰ ਰਹੇ ਆ ਕਿ ਅਸੀਂ ਤਾਂ ਹੁਣ ਇੱਥੇ ਪੱਕੇ ਹੋ ਗਏ ਹਾਂ, ਹੁਣ ਤਾਂ ਮਾਂ ਪਿਓ ਨੂੰ ਵੀ ਆਪਾਂ ਇੱਥੇ ਕੈਨੇਡਾ 'ਚ ਪੱਕਾ ਕਰਾਉਣਾ ਹੋ, ਉਹ ਹੁਣ ਕਿਵੇਂ ਪੱਕਾ ਉਹਨਾਂ ਨੂੰ PR ਕਰਾ ਸਕਦੇ ਆ? ਜੇ ਮੰਨ ਲਓ ਫਿਲਹਾਲ ਤਾਂ ਇਕੱਲਾ ਪੇਰੈਂਟਸ ਦਾ ਵਿਜ਼ਿਟਰ ਵੀਜ਼ਾ ਲੱਗਿਆ ਹੋਇਆ ਜਾਂ ਸੁਪਰ ਵੀਜ਼ਾ ਲੱਗਿਆ ਹੋਇਆ, ਕੋਈ ਪਾਸਿਬਿਲਿਟੀ ਹੈ ਕਿ ਉਹਨਾਂ ਨੂੰ ਇੱਥੇ ਪੱਕਾ ਹੀ ਰੱਖ ਲੈਣ?
1: ਬਿਲਕੁਲ ਸਮਰਾਜ ਜੀ, ਜੋ ਪਿਛਲੇ ਹਫ਼ਤਿਆਂ ਦੇ ਵਿੱਚ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਤਬਦੀਲੀਆਂ ਅਤੇ ਨਵੀਆਂ ਅਨਾਊਂਸਮੈਂਟਾਂ ਲਗਾਤਾਰ ਹੁੰਦੀਆਂ ਆ ਰਹੀਆਂ ਨੇ, ਸਭ ਤੋਂ ਜਿਹੜੀ ਵੱਡੀ ਇੰਪੈਕਟਫੁਲ ਇੱਕ ਅਨਾਊਂਸਮੈਂਟ ਕੀਤੀ ਗਈ ਹੈ ਕਿ ਜਿਹੜਾ ਪੇਰੈਂਟਲ ਲਾਟਰੀ ਸਿਸਟਮ PR ਸੀਗੀ ਉਹਨੂੰ ਹਜੇ ਫੋਰ ਦਾ ਟਾਈਮ ਬੀਂਗ ਅਨਾਊਂਸ ਕਰ ਦਿੱਤਾ ਗਿਆ ਕਿ ਉਹ ਅਸੀਂ ਪ੍ਰੋਗਰਾਮ ਰੋਕ ਦਿੱਤਾ ਗਿਆ। ਸੋ ਉਹਦੇ ਵਿੱਚ ਹਜ਼ਾਰਾਂ ਹੀ ਇੱਦਾਂ ਦੇ।
2: This is AM 530, CHLO AM, serving Brampton, Mississauga, Toronto, the GTA, and the world at am530.ca.

0: ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਵੈਲਕਮ, ਖੁਸ਼ ਆਮਦੀ ਜੀ ਆਇਆਂ ਨੂੰ। ਤੁਸੀਂ ਸੁਣ ਰਹੇ ਹੋ AM 530, ਚਲੋ AM 530। ਉਮੀਦ ਕਰਦੇ ਹਾਂ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਅਤੇ ਚੜ੍ਹਦੀ ਕਲਾ ਵਿੱਚ ਹੋਣਗੇ। ਰੱਬ ਮਿਹਰ ਬਣਾਈ ਰੱਖੇ, ਸਭ ਹੱਸਦੇ ਵੱਸਦੇ ਰਹਿਣ ਅਤੇ ਤਰੱਕੀਆਂ ਕਰਨ। ਮੈਂ ਹਾਂ ਜੀ ਮੋਨਿਕਾ ਅਤੇ ਲੈ ਕੇ ਹਾਜ਼ਰ ਹੋਈ ਹਾਂ ਜੀ ਪ੍ਰੋਗਰਾਮ ਜਿਸਦਾ ਨਾਮ ਹੈ ਤਾਰੇ ਸਿਤਾਰੇ। ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਸਾਡਾ ਇਹ ਪ੍ਰੋਗਰਾਮ ਲਾਈਵ ਹੁੰਦਾ ਹੈ ਅਤੇ ਤੁਹਾਡਾ ਸਾਡਾ ਸਾਥ ਰਹੇਗਾ ਜੀ 7 ਵਜੇ ਤੋਂ ਲੈ ਕੇ 8 ਵਜੇ ਤੱਕ। ਯਾਨੀ ਕਿ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਕਾਲ ਕਰ ਸਕਦੇ ਹੋ। ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਤਾਰੇ ਸਿਤਾਰੇ ਕੀ ਕਹਿੰਦੇ ਨੇ, ਤੁਹਾਡੇ ਸਿਤਾਰੇ ਕਿੱਦਾਂ ਦੀ ਹੋਏਗੀ, ਤੁਹਾਡੀ ਕਿਸਮਤ ਕੀ ਕਹਿੰਦੀ ਹੈ, ਤੁਹਾਡੀ ਕੁੰਡਲੀ ਅਤੇ ਕਿੱਦਾਂ ਦਾ ਹੋਏਗਾ ਤੁਹਾਡਾ ਫਿਊਚਰ, ਇਸ ਬਾਰੇ ਗੱਲ ਕਰਾਂਗੇ। ਅਗਰ ਕੋਈ ਵੀ ਲਿਸਨਰ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦਾ ਹੈ ਤਾਂ ਸਾਡੇ ਸਟੂਡੀਓ ਦਾ ਲਾਈਵ ਨੰਬਰ ਹੈ ਜੀ ਕਾਲ ਕਰਨ ਵਾਸਤੇ 905-673-3337, 905-673-3337। ਤੁਸੀਂ ਇਸ ਨੰਬਰ ਨੂੰ ਡਾਇਲ ਕਰਕੇ ਸਾਡੇ ਸਟੂਡੀਓ ਵਿੱਚ ਲਾਈਵ ਕਾਲ ਕਰ ਸਕਦੇ ਹੋ। ਜਿਹੜਾ ਵੀ ਲਿਸਨਰ ਆਪਣੀ ਕਿਸਮਤ ਕੁੰਡਲੀ ਜਾਂ ਗ੍ਰਹਿਾਂ ਬਾਰੇ ਕੋਈ ਵੀ ਸਵਾਲ ਪੁੱਛਣਾ ਚਾਹੁੰਦਾ ਹੈ ਤਾਂ ਸਾਨੂੰ ਆਪਣੀ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸ ਕੇ ਆਪਣਾ ਸਵਾਲ ਪੁੱਛ ਸਕਦਾ ਹੈ। ਭਾਵ ਤੁਸੀਂ ਸਾਨੂੰ ਆਪਣੇ ਜਨਮ ਦੀ ਤਰੀਕ, ਮਹੀਨਾ ਅਤੇ ਸਾਲ ਦੱਸਣਾ ਹੈ, ਟਾਈਮ ਦੱਸਣਾ ਹੈ ਤੁਹਾਡਾ ਜਨਮ ਸਵੇਰੇ ਹੋਇਆ ਹੈ ਜਾਂ ਸ਼ਾਮ ਨੂੰ ਹੋਇਆ ਹੈ, ਔਰ ਪਲੇਸ ਦੱਸਣਾ ਹੈ ਤੁਹਾਡਾ ਜਨਮ ਕਿੱਥੇ ਹੋਇਆ ਹੈ। ਅਗਰ ਕਿਸੇ ਨੂੰ ਆਪਣੀ ਡੇਟ ਆਫ ਬਰਥ ਪ੍ਰੋਪਰ ਨਹੀਂ ਪਤਾ, ਕਈਆਂ ਦੀ ਏਜ ਜ਼ਿਆਦਾ ਹੁੰਦੀ ਹੈ, ਕੁਝ ਸੀਨੀਅਰਸ ਹੁੰਦੇ ਨੇ ਜਾਂ ਕਈਆਂ ਨੂੰ ਭੁੱਲ ਜਾਂਦਾ ਹੈ, ਤਾਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਆਪਣੇ ਨਾਮ ਦਾ ਪਹਿਲਾ ਅੱਖਰ ਦੱਸ ਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ। ਤੁਸੀਂ ਆਪਣੀ ਜੋਬ ਨਾਲ ਰਿਲੇਟਡ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਕਾਰੋਬਾਰ ਰਿਲੇਟਡ ਕੋਈ ਤੁਹਾਡੇ ਮਨ ਵਿੱਚ ਚਿੰਤਾ ਹੈ, ਆਪਣੇ ਬੱਚਿਆਂ ਦੇ ਫਿਊਚਰ ਸਟੱਡੀ ਜਾਂ ਕਰੀਅਰ ਨੂੰ ਲੈ ਕੇ ਕੁਝ ਜਾਣਨਾ ਚਾਹੁੰਦੇ ਹੋ, ਆਪਣੇ ਫਾਈਨਾਂਸ ਬਾਰੇ, ਲਿਕੁਇਡ ਮਨੀ ਬਾਰੇ ਕੁਝ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਜਿੱਦਾਂ ਕਿ ਘਰ ਖਰੀਦਣ ਜਾਂ ਵੇਚਣ ਸੰਬੰਧੀ ਤੁਹਾਨੂੰ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ। ਜਿਸ ਬਾਰੇ ਵੀ ਪੁੱਛਣਾ ਹੈ ਸਾਨੂੰ ਉਸਦੀ ਡੇਟ ਆਫ ਬਰਥ, ਟਾਈਮ ਔਰ ਪਲੇਸ ਚਾਹੀਦਾ ਹੈ, ਤੁਸੀਂ ਸਾਨੂੰ ਇਹ ਸਾਰਾ ਕੁਝ ਦੱਸ ਕੇ ਲਾਈਵ ਕਾਲ ਕਰ ਸਕਦੇ ਹੋ ਜੀ 7 ਵਜੇ ਤੋਂ ਲੈ ਕੇ 8 ਵਜੇ ਦੇ ਵਿੱਚ ਵਿੱਚ। ਇਸ ਲਈ ਦੇਰ ਕਿਸ ਗੱਲ ਦੀ, ਤੁਰੰਤ ਚੱਕੋ ਫੋਨ ਅਤੇ ਕਰੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਅਤੇ ਜਾਣੋ ਤੁਹਾਡਾ ਫਿਊਚਰ ਕਿਹੋ ਜਿਹਾ ਹੋਊਗਾ, ਤੁਹਾਡੇ ਸਿਤਾਰੇ ਕੀ ਕਹਿੰਦੇ ਨੇ, ਤੁਹਾਡੀ ਕਿਸਮਤ ਵਿੱਚ ਕੀ ਲਿਖਿਆ ਹੈ ਅਤੇ ਜਾਣੋ ਤੁਹਾਡੇ ਗ੍ਰਹਿਾਂ ਦੀ ਦਸ਼ਾ ਕੀ ਕਹਿ ਰਹੀ ਹੈ। ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਤੁਹਾਨੂੰ ਮਿਲਾਉਂਦੇ ਹਾਂ ਆਪਣੇ ਐਕਸਪਰਟ ਅਤੇ ਮਹਿਮਾਨ ਦੇ ਨਾਲ ਜੋ ਤੁਹਾਡੇ ਜੋਤਿਸ਼ ਨਾਲ ਜੁੜੇ ਹੋਏ ਸਾਰੇ ਸਵਾਲਾਂ ਦੇ ਜਵਾਬ ਦੇਣਗੇ। ਅਤੇ ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਕਈ ਵਾਰ ਸਾਡੇ ਕਾਲ ਦਾ ਵੋਲੀਅਮ ਬਹੁਤ ਜ਼ਿਆਦਾ ਹੋ ਜਾਂਦਾ ਹੈ, ਅਗਰ ਤੁਹਾਡੀ ਜਿਸ ਤਰ੍ਹਾਂ ਕਿ ਕਾਲ ਵੇਟਿੰਗ ਵਿੱਚ ਜਾਵੇ ਤਾਂ ਤੁਸੀਂ ਪਲੀਜ਼ ਵੇਟ ਕਰ ਲਿਆ ਕਰੋ, ਜਾਂ ਜੇ ਫੋਨ ਕੱਟ ਜਾਏ ਤਾਂ ਤੁਸੀਂ ਦੁਬਾਰਾ ਵੀ ਕਾਲ ਕਰ ਸਕਦੇ ਹੋ। ਔਰ ਜੋ ਡਰਾਈਵਿੰਗ ਕਰਦੇ ਵਕਤ ਕਾਲ ਕਰ ਰਹੇ ਨੇ ਉਹਨਾਂ ਨੂੰ ਖਾਸ ਬੇਨਤੀ ਹੈ ਕਿ ਥੋੜ੍ਹਾ ਧਿਆਨ ਨਾਲ ਕਾਲ ਕਰਨ ਜੀ। ਸਤਿ ਸ਼੍ਰੀ ਅਕਾਲ ਭੰਡਾਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਮੋਨਿਕਾ ਜੀ, ਜਿੰਨੇ ਵੀ ਮੇਰੇ ਲਿਸਨਰਸ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਮੈਂ ਕਾਲਸ ਲੈਣ ਲੱਗੀ ਹਾਂ ਜੀ। ਜੀ ਰਾਹੁਲ ਜੀ, ਤੁਸੀਂ ਜੁੜ ਗਏ ਹੋ ਪ੍ਰੋਗਰਾਮ 'ਚ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ। ਰਾਹੁਲ ਜੀ ਪੁੱਛ ਸਕਦੇ ਹੋ।
2: ਹਾਂਜੀ, ਮੇਰੀ ਡੇਟ ਆਫ ਬਰਥ ਹੈ ਜੀ
1: ਕੁੰਡਲੀ ਦੇ ਵਿੱਚ ਫਿਊਚਰ ਨੂੰ ਲੈ ਕੇ ਦੇਖਿਆ ਜਾਂਦਾ ਹੈ ਤੇ ਬ੍ਰਹਿਸਪਤੀ ਇਹਨਾਂ ਨੂੰ ਫਿਊਚਰ ਦੇ ਵਿੱਚ ਬਹੁਤ ਅੱਗੇ ਤੱਕ ਲੈ ਕੇ ਜਾਂਦਾ, ਪਰ ਸੂਰਜ ਸੱਤਮ ਭਾਵ ਦੇ ਵਿੱਚ ਬੈਠਾ ਹੋਇਆ। ਜਦੋਂ ਵੀ ਅਸੀਂ ਕਿਸੇ ਤਰ੍ਹਾਂ ਦੀ ਰੈਜੀਡੈਂਸੀ ਦੀ ਗੱਲ ਕਰਦੇ ਜਾਂ ਸਟੇਬਿਲਿਟੀ ਦੀ ਗੱਲ ਕਰਦੇ ਹਾਂ ਤੇ ਸੂਰਜ ਉੱਥੇ ਕਈ ਵਾਰੀ ਸਾਨੂੰ ਥੋੜਾ ਜਿਹਾ ਪਰੇਸ਼ਾਨੀ ਦੇ ਵਿੱਚ ਪਾ ਦਿੰਦਾ। 12th ਹਾਊਸ ਤੇ ਸ਼ੁੱਕਰ ਦੀ ਦ੍ਰਿਸ਼ਟੀ ਜ਼ਰੂਰ ਪੈਂਦੀ ਹੈ, ਜਿਹੜੀ ਕਿ ਇਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਰਹਿਣ ਦੇ ਲਈ ਬਹੁਤ ਹੀ ਵਧੀਆ ਸਪੋਰਟ ਕਰਦੀ ਹੈ। ਪਰ ਕੁਝ ਗ੍ਰਹਿ ਇਹੋ ਜਿਹੇ ਨੇ ਜਿਹੜੇ ਅਨਵਾਂਟਡ ਡਿਲੇ ਕਰ ਰਹੇ ਨੇ, ਉਸ ਡਿਲੇ ਨੂੰ ਠੀਕ ਕਰਨ ਵਾਸਤੇ ਇਹਨਾਂ ਨੂੰ ਇੱਕ ਛੋਟਾ ਜਿਹਾ ਉਪਾਅ ਕਰਨਾ ਪਵੇਗਾ। 7 ਤਾਂਬੇ ਦੇ ਚੌਰਸ ਟੁਕੜੇ ਇਸ ਨੂੰ ਘਾਹ ਵਾਲੇ ਪਾਰਕ ਦੇ ਵਿੱਚ ਲਗਾਤਾਰ 7 ਹਫ਼ਤੇ ਦੱਬਣ ਦੇ ਨਾਲ ਇਹਨਾਂ ਦੀ ਪੀਅਰ ਰਿਲੇਟਡ ਜੋ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਵੀ ਨਿਕਲ ਆਊਗਾ ਤੇ ਰਸਤਾ ਸਾਫ਼ ਹੁੰਦਾ ਜਾਊਗਾ। ਇਹ ਲਗਾਤਾਰ ਕੁਛ ਹਫ਼ਤੇ ਛੱਡਣ ਤੋਂ ਬਾਅਦ ਦੁਬਾਰਾ ਵੀ ਰਿਪੀਟ ਕੀਤਾ ਜਾ ਸਕਦਾ ਹੈ। ਇਹ ਉਪਾਅ ਨਾ ਤਾਂ ਕਿਸੇ ਤਰ੍ਹਾਂ ਦੇ ਵਾਤਾਵਰਣ ਨੂੰ ਨੁਕਸਾਨ ਕਰਦਾ ਹੈ, ਉਲਟਾ ਕਾਪਰ ਜਿਹੜਾ ਹੈ ਉਹ ਜ਼ਮੀਨ ਨੂੰ ਸ਼ੁੱਧੀ ਦਿੰਦਾ ਹੈ, ਤੇ ਇਸ ਕਰਕੇ ਇਹ ਉਪਾਅ ਕਰਨਾ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਐਟਮੋਸਫੇਅਰ ਦੇ ਉੱਤੇ ਕੋਈ ਬੈਡ ਇਫੈਕਟ ਨਹੀਂ ਆਉਂਦਾ, ਇਹ ਕਰਨ ਨਾਲ ਇਹਨਾਂ ਦਾ ਰਸਤਾ ਜ਼ਰੂਰ ਖੁੱਲੇਗਾ
0: ਜੀ। ਮਿਲਨਪ੍ਰੀਤ ਕੌਰ ਜੀ ਔਨ ਏਅਰ ਹੋ ਜੀ, ਮਿਲਨਪ੍ਰੀਤ ਪੁੱਛ ਸਕਦੇ ਹੋ ਆਪਣਾ ਸਵਾਲ।
3: ਹਾਂਜੀ, ਮੇਰੀ ਡੇਟ ਆਫ ਬਰਥ 16 ਫਰਵਰੀ 1996
0: ਜੀ,
3: ਤੇ ਟਾਈਮ ਦੁਪਹਿਰੇ 1:30 ਵਜੇ
0: ਠੀਕ ਹੈ ਜੀ,
3: ਤੇ ਬਰਥ ਪਲੇਸ ਸੰਗਰੂਰ।
0: ਸੰਗਰੂਰ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
3: ਹਾਂਜੀ, ਮੈਂ ਨਾ ਇੱਥੇ ਇਨਕਲਕ ਸਾਰਿਆਂ ਦਾ ਇਗਜ਼ਾਮ ਕਲੀਅਰ ਕੀਤਾ ਸੀ, ਤੇ ਮੈਨੂੰ ਨਰਸਿੰਗ ਦਾ ਕੰਮ ਨਹੀਂ ਮਿਲਦਾ ਪਿਆ, ਜਿਵੇਂ ਕਾਫੀ ਟਾਈਮ ਹੋ ਗਿਆ, ਇੱਕ ਉਹਦਾ ਪੁੱਛਣਾ ਤੇ ਇੱਕ ਅੱਗੇ ਫਿਊਚਰ ਬਾਰੇ।
0: ਠੀਕ ਹੈ ਜੀ, ਠੀਕ ਹੈ ਜੀ, ਓਨੀਅਰ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ।
3: ਹਾਂਜੀ
0: ਜੀ, ਭੰਡਾਰ ਜੀ 16 ਫਰਵਰੀ 1996 ਦਾ ਜਨਮ ਸੀ ਜੀ, 1:30 PM ਸੰਗਰੂਰ ਦਾ
1: ਜੀ। ਜਿਸ ਤਰ੍ਹਾਂ ਇਹਨਾਂ ਨੇ ਇੱਕ ਤਾਂ ਜੋਬ ਦੇ ਬਾਰੇ ਪੁੱਛਿਆ, ਜਿਨ੍ਹਾਂ ਦਾ ਵੀ ਬ੍ਰਹਿਸਪਤੀ ਸੱਤਵੇਂ ਹੁੰਦਾ ਉਹ ਲੰਬਾ ਟਾਈਮ ਤੱਕ ਜੋਬ ਨਹੀਂ ਕਰ ਸਕਦੇ ਹੁੰਦੇ, ਵੈਸੇ ਤੇ ਜੇ ਕੀਤਾ ਜਾਵੇ ਤਾਂ ਆਪਣਾ ਬਿਜ਼ਨਸ ਕੀਤਾ ਜਾਂਦਾ ਹੁੰਦਾ ਹੈ ਜਾਂ ਆਪਣੀ ਫੈਮਿਲੀ ਦੇ ਕਿਸੇ ਮੈਂਬਰ ਉੱਤੇ ਡਿਪੈਂਡ ਰਹਿਣ ਦਾ ਯੋਗ ਹੁੰਦਾ ਹੈ। ਛੋਟੀ ਮੋਟੀ ਜੋਬ ਨੂੰ ਅਸੀਂ ਗਿਣਦੇ ਨੇ, ਜਿਹੜੀ ਕਿ ਹਾਈਲੀ ਪੇਡ ਜੋਬਾਂ ਹੁੰਦੀਆਂ ਨੇ, ਇਹਨਾਂ ਦੀ ਕੁੰਡਲੀ ਦੇ ਵਿੱਚ ਇਸ ਤਰ੍ਹਾਂ ਦਾ ਯੋਗ ਨਹੀਂ ਹੁੰਦਾ। ਗਜ ਕੇਸਰੀ ਯੋਗ ਹੈਗਾ ਜਿਹੜਾ ਕਿ ਇਹਨਾਂ ਨੂੰ ਪੈਸੇ ਵੱਲੋਂ ਤਾਂ ਕੋਈ ਕਮੀ ਨਹੀਂ ਦਿੰਦਾ, ਪਰ ਜਿਹੜੀ ਸੈਲਫ ਇਨਕਮ ਆ ਉਸ ਦੇ ਵਿੱਚ ਪਰੇਸ਼ਾਨੀ ਜਿਹੜੀ ਉਹ ਖੜੀ ਕਰਦਾ ਹੈ, ਉਹ ਲੋ ਇਨਕਮ ਦੇ ਵਿੱਚ ਹੀ ਜਾਣ ਦਿੰਦਾ ਹੈ। ਅਸੀਂ ਕਰ ਕੀ ਸਕਦੇ ਹਾਂ? ਪੀਲੇ ਕੱਪੜੇ ਦੇ ਵਿੱਚ ਜੋ ਵੀ ਸਾਡਾ ਗਹਿਣਾ ਗੱਟਾ ਹੈ ਉਸਨੂੰ ਬੰਨ ਕੇ ਲੋਕਰ ਦੇ ਵਿੱਚ ਰੱਖ ਦਿੱਤਾ ਜਾਵੇ, ਤੇ ਨਾਲ ਦੀ ਨਾਲ ਹੀ ਪੀਲੇ ਰੰਗ ਦੀ ਕੋਈ ਵੀ ਐਸੀ ਵਸਤੂ ਜਿੱਦਾਂ ਕੇਸਰ ਹੋਇਆ, ਹਲਦੀ ਹੋਇਆ, ਜੇ ਹਲਦੀ ਦੀਆਂ 7 ਗੱਠਾਂ ਹੋ ਜਾਣ ਤਾਂ ਉਹ ਵੀ ਵਧੀਆ, ਨਹੀਂ ਤੇ ਕੇਸਰ ਦੀ ਇੱਕ ਡੱਬੀ ਵੀ ਨਾਲ ਰੱਖ ਦਿੱਤੀ ਜਾਵੇ ਤੇ ਇਹਨਾਂ ਨੂੰ ਜੋਬ ਛੇਤੀ ਮਿਲ ਜਾਵੇ
0: ਜੀ। ਜੀ ਅਮਰ ਸਿੱਧੂ ਜੀ ਹੋਣੇ ਰਹੋ,
4: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
4: ਮੈਂ ਪੁੱਛਣਾ ਸੀ, ਨਾਂ ਬਲਜੀਤ ਕੌਰ, 17 ਫਰਵਰੀ 1977 ਡੇਟ ਤੋਂ ਬਰਥ ਜੀ।
0: ਇੱਕ ਮਿੰਟ, 17 ਫਰਵਰੀ 1978 ਠੀਕ ਹੈ ਜੀ, ਟਾਈਮ
4: ਟਾਈਮ ਦਾ ਨਹੀਂ ਮੈਨੂੰ ਪਤਾ ਹੈਗਾ, ਤੇ ਨਾ ਜ਼ਿਲ੍ਹਾ ਮੋਗਾ।
0: ਬਲਜੀਤ, ਬਲਜੀਤ ਦੁਬਾਰਾ ਨਾਮ ਦੱਸਿਓ, ਬਲਜੀਤ ਕੌਰ?
4: ਹਾਂਜੀ, ਬਲਜੀਤ ਕੌਰ।
0: ਠੀਕ ਹੈ ਜੀ, ਮੋਗੇ ਦਾ ਜਨਮ ਹੈ, ਕੀ ਪੁੱਛਣਾ ਜੀ ਇਹਨਾਂ ਬਾਰੇ?
4: ਹਾਂਜੀ, ਇਹਦੀ ਇਹਦੀ ਲਾਈਫ ਬਾਰੇ ਵੀ, ਆਪਦੇ ਘਰ ਇਹਨਾਂ ਠੀਕ ਰਹੂ ਜਾਂ ਡਿਵੋਰਸ ਕਰੂ, ਵੀ ਲੜਦੀ ਰਹਿੰਦੀ ਹੈ ਮੇਰੀ ਕੁੜੀ, ਤੇ ਇਹਦੀ ਹੈਗੀ ਆ ਉਹ, ਜਾਂ ਇਹਦੀ ਸਿਹਤ ਬਾਰੇ ਪੁੱਛਣਾ।
0: ਠੀਕ ਹੈ ਜੀ, ਅਸੀਂ ਦੱਸਦੇ ਹਾਂ ਸਾਰੇ ਸਵਾਲਾਂ ਦਾ ਜਵਾਬ, ਪ੍ਰੋਗਰਾਮ ਨੂੰ ਸੁਣਦੇ ਰਹੋ।
4: ਠੀਕ
0: ਜੀ
1: ਜੀ, ਜਿਸ ਤਰ੍ਹਾਂ ਕਿ ਬੁੱਧ ਅਸ਼ਟਮ ਭਾਵ ਦੇ ਵਿੱਚ ਗੋਚਰ ਦੇ ਵਿੱਚ ਤੇ ਕੁੰਡਲੀ ਦੇ ਮੁਤਾਬਕ ਵੀ ਜੋ ਇਹਨਾਂ ਦੇ ਪ੍ਰਸ਼ਨ ਲੱਗਣ, ਉਸ ਦੇ ਮੁਤਾਬਕ ਦੇਖਣ ਚ ਇਹ ਆਇਆ ਕਿ ਬੁੱਧ 8ਵੇਂ ਭਾਵ ਦਾ ਹੋਵੇ, ਲਾਨਤ, ਜਹਿਮਤ ਤੇ ਜਮਾਰੀ, ਤਿੰਨੇ ਚੀਜ਼ਾਂ। ਜੇ ਇੱਕ ਤਾਂ ਕਲੰਕ ਲੱਗਦਾ ਹੈ ਕਿ ਜਿੱਦਾਂ ਡਿਵੋਰਸ ਹੋਣ ਦੇ ਬਿਲਕੁਲ ਇਹ ਚੀਜ਼ਾਂ ਕਈ ਵਾਰੀ ਨੇੜੇ ਪਹੁੰਚ ਜਾਂਦੀਆਂ ਨੇ, ਬਚਾਇਆ ਜਾ ਸਕਦਾ ਹੈ ਪਰ ਐਫਰਟ ਇਸ ਲੜਕੀ ਨੂੰ ਹੀ ਕਰਨਾ ਪਵੇਗਾ, ਦੂਸਰੇ ਪਾਸਿਓਂ ਬਹੁਤੇ ਵਧੀਆ ਐਫਰਟਸ ਨਹੀਂ ਹੋਣਗੇ। ਇਹ ਅਗਰ ਐਡਜਸਟਮੈਂਟ ਕਰਦੀ ਹੈ ਤੇ ਇਹ ਘਰ ਵਸ ਸਕਦਾ ਹੈ, ਨਹੀਂ ਤਾਂ ਤਿਆਰੀ ਰੱਖੋ ਕਿਉਂਕਿ ਅਗਲਾ ਸਾਲ ਜਿਹੜਾ ਹੈ ਉਹ ਡਿਵੋਰਸ ਵਾਸਤੇ ਰੈਡੀ ਹੋਇਆ ਪਿਆ। ਸਿਹਤ ਨੂੰ ਲੈ ਕੇ ਵੀ ਬੁੱਧ 8ਵੇਂ ਭਾਵ ਦਾ ਸਿਹਤ ਦੇ ਸੰਬੰਧੀ ਸਮੱਸਿਆਵਾਂ ਬਾਰ ਬਾਰ ਦਿੰਦਾ ਹੈ, ਇੱਕਦਮ ਹੀ ਸਿਹਤ ਡਾਊਨ ਕਰ ਦਿੰਦਾ ਹੈ ਤੇ ਇੱਕਦਮ ਹੀ ਬੰਦਿਆਂ ਨੂੰ ਤੰਦਰੁਸਤ ਵੀ ਕਰ ਦਿੰਦਾ।
0: ਜੀ ਲਿਸਨਰਸ, ਅਸੀਂ ਤੁਹਾਨੂੰ ਫੇਰ ਦੱਸ ਦਿੰਦੇ ਹਾਂ ਜੀ, ਸਾਡਾ ਪ੍ਰੋਗਰਾਮ ਤਾਰੇ ਸਿਤਾਰੇ ਲਾਈਵ ਚੱਲ ਰਿਹਾ ਹੈ ਜੀ, ਤੁਸੀਂ ਅਗਰ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਲਾਈਵ ਸਟੂਡੀਓ ਦਾ ਨੰਬਰ ਹੈਗਾ ਇਸ ਟਾਈਮ ਕਾਲ ਕਰਨ ਵਾਸਤੇ 905-673-3337 ਇਸ ਨੰਬਰ ਤੇ ਕਾਲ ਕਰਕੇ ਆਪਣੀ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸ ਕੇ ਆਪਣੀ ਕਿਸਮਤ ਕੁੰਡਲੀ ਜਾਂ ਗ੍ਰਹਿਾਂ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਅਗਰ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ 647-917-6472-346 ਤੇ ਕਾਲ ਕਰਕੇ ਇਸ ਪ੍ਰੋਗਰਾਮ ਤੋਂ ਬਾਅਦ ਆਪਣੀ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ, ਚਾਹੇ ਤੁਸੀਂ ਪਰਸਨਲ ਮਿਲ ਸਕਦੇ ਹੋ, ਟੈਲੀਫੋਨਿਕ ਅਪਾਇੰਟਮੈਂਟ ਲੈ ਸਕਦੇ ਹੋ, ਵੀਡੀਓ ਕਾਲ ਅਪਾਇੰਟਮੈਂਟ ਲੈ ਸਕਦੇ ਹੋ। ਅਗਰ ਤੁਸੀਂ ਬ੍ਰੈਂਪਟਨ ਤੋਂ ਦੂਰ ਰਹਿੰਦੇ ਹੋ ਤਾਂ ਵੀ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਜਿਸ ਤਰ੍ਹਾਂ ਵੀਡੀਓ ਕਾਲ 'ਤੇ ਜਾਂ ਤੁਸੀਂ ਟੈਲੀਫੋਨਿਕ 'ਤੇ, ਤਾਂ ਤੁਸੀਂ ਇਸ ਨੰਬਰ 'ਤੇ ਅਪਾਇੰਟਮੈਂਟ ਆਪਣੀ ਬਣਾ ਸਕਦੇ ਹੋ। ਹਰਪ੍ਰੀਤ ਸਿੰਘ ਜੀ ਔਨ ਏਅਰ ਹੋ ਜੀ, ਹਰਪ੍ਰੀਤ ਪੁੱਛੋ ਆਪਣਾ ਸਵਾਲ।
5: ਹਾਂਜੀ, ਮੇਰੀ ਡੇਟ ਆਫ ਬਰਥ July 3, 1996
0: ਜੀ, 3 July 1996 ਟਾਈਮ
5: ਸਵੇਰ ਦੇ 7 ਵਜੇ ਦਾ,
0: ਸਵੇਰੇ 7 ਵਜੇ
5: ਹਾਂਜੀ
0: ਠੀਕ ਹੈ। ਬਰਥ ਪਲੇਸ ਵੀ ਦੱਸ ਦੋ।
5: ਉੱਤਰ ਪ੍ਰਦੇਸ਼, ਇੰਡੀਆ।
0: ਉੱਤਰ ਪ੍ਰਦੇਸ਼ ਦਾ ਕਿਹੜਾ ਜ਼ਿਲ੍ਹਾ?
5: ਰਾਮਪੁਰ।
0: ਰਾਮਪੁਰ, ਕੀ ਪੁੱਛਣਾ ਜੀ ਤੁਸੀਂ?
5: ਮੈਂ ਇੱਕ ਤਾਂ ਪੁੱਛਣਾ ਸੀ ਫਿਊਚਰ ਕਿਵੇਂ ਦਾ, ਲਾਈਕ ਕੁੰਡਲੀ ਕੀ ਕਹਿੰਦੀ ਆ, ਔਰ ਦੂਸਰੀ ਗੱਲ ਮੈਂ ਪਤਾ ਕਰਨਾ ਸੀ ਕਿ ਜੋਬ ਨਾਲ ਸਟਿਕ ਕਰਨਾ ਚਾਹੀਦਾ ਜਾਂ ਬਿਜ਼ਨਸ ਬੈਟਰ ਰਹੇਗਾ, ਔਰ ਕਿਸ ਤਰ੍ਹਾਂ ਦਾ ਬਿਜ਼ਨਸ।
0: ਠੀਕ ਹੈ ਜੀ, ਤੁਹਾਨੂੰ ਅਸੀਂ ਦੱਸਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ। ਜੀ
1: ਜੀ, ਜਿਸ ਤਰ੍ਹਾਂ ਕੁੰਡਲੀ ਦੇ ਵਿੱਚ ਦੇਖਣ ਨੂੰ ਆਇਆ ਕਿ ਬਿਜ਼ਨਸ ਜਿਹੜਾ ਇਹਨਾਂ ਦਾ ਕੁਐਸਚਨ ਹੈ ਕਿ ਬਿਜ਼ਨਸ ਦੇ ਵਿੱਚ ਠੀਕ ਰਹੂਗਾ ਜਾਂ ਜੌਬ ਦੇ ਵਿੱਚ ਠੀਕ ਰਹੂਗਾ
0: ਜੀ, ਔਰ ਫਿਊਚਰ ਬਾਰੇ ਪੁੱਛ ਰਹੇ ਆਪਣੇ
1: ਜੀ। ਕੁੰਡਲੀ ਦੇ ਮੁਤਾਬਕ ਚੰਦਰ ਸੱਤਵੇਂ ਭਾਵ ਦੇ ਵਿੱਚ ਮਨ ਨੂੰ ਟਿਕਾ ਕੇ ਰੱਖੋ, ਜਿਹੜੇ ਵੀ ਪਾਸੇ ਨੂੰ ਲੱਗੋਗੇ ਉਸ ਦੇ ਵਿੱਚ ਕਾਮਯਾਬੀ ਮਿਲਦੀ ਰਹੇਗੀ। ਬਸ ਜਦੋਂ ਅਸੀਂ ਮਨ ਆਪਣਾ ਖਰਾਬ ਕਰ ਲੈਣੇ ਮੈਂ ਇੱਧਰ ਜਾਵਾਂ ਜਾਂ ਉੱਧਰ ਜਾਵਾਂ ਤੇ ਦੋਨਾਂ ਪਾਸੇ ਫੋਕਸ ਜਿਹੜਾ ਹਟ ਜਾਂਦਾ। ਬ੍ਰਹਿਸਪਤੀ ਛੱਟੇ ਭਾਵ ਦੇ ਵਿੱਚ ਬੈਠਾ ਹੈਗਾ, ਕਦੀ ਜੌਬ ਲੱਗ ਜਾਇਆ ਕਰੂਗੀ ਕਦੀ ਹਟ ਜਾਇਆ ਕਰੂਗੀ। ਅਗਰ ਟਿਕ ਕੇ ਕਿਸੇ ਵੀ ਪਾਸੇ ਨੂੰ ਕੰਮ ਕੀਤਾ ਜਾਵੇ ਚਾਹੇ ਉਹ ਬਿਜ਼ਨਸ ਹੋਵੇ ਚਾਹੇ ਉਹ ਜੌਬ ਹੋਵੇ ਉਸ ਦੇ ਵਿੱਚ ਕਾਮਯਾਬੀ ਜ਼ਰੂਰ ਮਿਲੇਗੀ। ਇੱਕ ਕੁੰਡਲੀ ਦੇ ਵਿੱਚ ਫਿਊਚਰ ਨੂੰ ਲੈ ਕੇ ਜਿੱਦਾਂ ਸੂਰਿਆ ਬੁੱਧ ਆਦਿੱਤਿਆ ਬਾਰਵੇਂ ਭਾਵ ਚ ਬੈਠਾ ਹੈ, ਜਦੋਂ ਬਾਰਵੇਂ ਭਾਵ ਚ ਬੈਠਾ ਹੁੰਦਾ ਤੇ ਲਾਈਫ ਦਾ ਹਾਫ ਪਾਰਟ ਜਿਹਨੂੰ ਅਸੀਂ 36 ਸਾਲ ਕਹਿੰਦੇ ਹਾਂ ਕੁੰਡਲੀ ਦੇ ਮੁਤਾਬਕ, ਚਾਹੇ ਕੋਈ ਇਨਸਾਨ 100 ਸਾਲ ਦੇ ਜੀਵਨ ਵੀ ਜੀਵੇ ਲੇਕਿਨ ਕੁੰਡਲੀ 72 ਸਾਲ ਤੱਕ ਹੀ ਵਰਕ ਕਰਦੀ ਹੈ ਤੇ 36 ਸਾਲ ਦੀ ਉਮਰ ਤੋਂ ਬਾਅਦ ਇਹਨਾਂ ਦਾ ਭਾਗਯ ਬਹੁਤ ਵਧੀਆ ਰਹੇਗਾ, ਹਰ ਇੱਕ ਚੀਜ਼ ਚ ਕਾਮਯਾਬੀ ਮਿਲੇਗੀ। ਬਸ ਕਿਸੇ ਵੀ ਚੀਜ਼ ਲਈ ਹਰ ਇੱਕ ਚੀਜ਼ ਨੂੰ ਡਬਲ ਮਾਈਂਡਡ ਹੋਣਾ ਬੰਦ ਕੀਤਾ ਜਾਵੇ
0: ਤੇ ਉਹਨਾਂ ਨੂੰ ਫੀਲਡ ਵੀ ਦੱਸ ਦੋ ਕਿਸ ਫੀਲਡ ਦਾ ਬਿਜ਼ਨਸ ਕਰ ਸਕਦੇ ਅਗਰ ਚਾਹਨ ਤਾਂ।
1: ਕਿਸੇ ਵੀ ਤਰ੍ਹਾਂ ਦੇ ਫੀਲਡ ਦੇ ਵਿੱਚ ਇਹ ਜਾ ਸਕਦੇ ਨੇ ਪਰ ਫੋਕਸ ਹੀ ਸਭ ਤੋਂ ਵੱਡੀ ਗੱਲ।
0: ਜੀ ਜੀ 4723 ਔਨ ਏਅਰ ਤੁਸੀਂ ਪੁੱਛੋ ਜੀ।
6: ਨਾਮ ਦਲਜੀਤ ਕੌਰ।
0: ਠੀਕ ਹੈ ਜੀ।
6: 18 December 1978 ਡੇਟ ਟਾਈਮ ਦਾ ਨਹੀਂ ਪਤਾ।
0: 18 December 1978 ਦਾ ਜਨਮ ਹੈ ਜੀ 18 December 1978 ਫਿਊਚਰ ਬਾਰੇ।
1: ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿੱਚ ਦੇਖਣ ਨੂੰ ਆਇਆ ਕਿ ਬਲਜੀਤ ਕੌਰ ਇਹਨਾਂ ਦਾ ਨਾਮ ਹੈ, ਬ੍ਰਿਖ ਰਾਸ਼ੀ ਬਣਨ ਦੇ ਕਰਕੇ ਅਗਰ ਅੱਜ ਇਹਨਾਂ ਦੀ ਕੁੰਡਲੀ ਚ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਚੰਗੀਆਂ ਨੇ, ਜਿੱਦਾਂ ਗਜਕੇਸੀ ਯੋਗ ਬੜਾ ਵਧੀਆ ਹੈਗਾ, ਸ਼ਨੀ ਰਾਹੂ ਦੇ ਨਾਲ ਬੈਠਾ ਹੈ, ਬੇਸ਼ੱਕ ਥੋੜਾ ਜਿਹਾ ਕਈ ਚੀਜ਼ਾਂ ਦੇ ਵਿੱਚ ਪਰੇਸ਼ਾਨੀ ਵੀ ਖੜੀ ਕਰਦਾ ਹੈ ਹੈਲਥ ਵੱਲੋਂ ਜਾਂ ਜੌਬ ਵੱਲੋਂ ਕੋਈ ਨਾ ਕੋਈ ਛੋਟੀ ਮੋਟੀ ਪਰੇਸ਼ਾਨੀ ਦਿੰਦਾ, ਪਰ ਮੰਗਲ ਸੂਰਜ ਦਾ ਯੋਗ ਜੌਬ ਦੇ ਵਿੱਚ ਜਾਂ ਆਪਣੇ ਜੀਵਨ ਦੇ ਵਿੱਚ ਅੱਗੇ ਵਧਣ ਦੇ ਵਿੱਚ ਬਹੁਤ ਹੈਲਪ ਕਰਦਾ। ਕੁੰਡਲੀ ਵਧੀਆ ਹੈਗੀ ਹੈ, ਥੋੜਾ ਜਿਹਾ ਧਿਆਨ ਰੱਖਣਾ ਕਿਹੜੀ ਚੀਜ਼ ਦਾ ਕਿ ਸਿਹਤ ਜਿਹੜੀ ਉਹ ਪਰਫੈਕਟ ਰਹੇ, ਸਿਹਤ ਵੱਲੋਂ ਡਾਊਨ ਨਾ ਹੋਇਆ ਜਾਵੇ, ਆਪਣਾ ਸਮੇਂ ਸਮੇਂ ਸਿਰ ਚੈੱਕਅਪ ਕਰਾਇਆ ਜਾਵੇ ਤੇ ਨਾਲ ਦੀ ਨਾਲ ਅਗਰ ਬਣਦਾ ਕੋਈ ਟ੍ਰੀਟਮੈਂਟ ਉਹ ਵੀ ਲਿਆ ਜਾਵੇ। ਫਿਊਚਰ ਚੰਗਾ ਹੈਗਾ, ਬਹੁਤ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ।
0: ਜੀ ਜੀ ਸੁਪਨਦੀਪ ਕੌਰ ਜੀ ਹੋਣੇ ਰਹੋ, ਸੁਪਨਦੀਪ ਕੌਰ ਪੁੱਛ ਸਕਦੇ ਹੋ ਆਪਣਾ ਸਵਾਲ।
7: ਹਾਂਜੀ ਮੈਮ, ਡੇਟ ਆਫ ਬਰਥ 10 November 1991
0: ਹਾਂਜੀ, ਟਾਈਮ ਦੱਸੋ।
7: ਸਵੇਰ ਦੇ 4 ਵਜੇ।
0: 4 ਵਜੇ ਸਵੇਰ ਦੇ। ਬਰਥ ਪਲੇਸ?
7: ਮਲੇਰਕੋਟਲਾ।
0: ਮਲੇਰਕੋਟਲਾ, ਕੀ ਪੁੱਛਣਾ ਜੀ?
7: ਮੈਮ ਜੌਬ ਬਾਰੇ ਪੁੱਛਣਾ ਜੀ, ਜੌਬ ਦਾ ਕਿਤੇ ਬਣ ਨਹੀਂ ਰਿਹਾ ਹੈਗਾ ਕਿ ਮਤਲਬ ਮਿਲਦੀ ਨਹੀਂ ਹੈ ਜੌਬ, ਮਤਲਬ ਕੀ ਕਰ ਸਕਦੇ ਹਾਂ?
0: ਠੀਕ ਹੈ ਜੀ, ਅਸੀਂ ਸਵਾਲ ਦਾ ਜਵਾਬ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਜੀ ਜੌਬ ਜਿਹੜਾ ਇਸ ਟਾਈਮ ਸ਼ਨੀ ਜਿਹੜਾ ਸਪਤਮ ਭਾਵ ਚ ਚੱਲ ਰਿਹਾ, ਜਦੋਂ ਸ਼ਨੀ ਸਤਵੇਂ ਹੋਵੇ ਤਾਂ ਜੌਬ ਮਿਲਦੀ ਹੈ ਪਰ ਥੋੜੇ ਜਿਹਾ ਟਾਈਮ ਜ਼ਿਆਦਾ ਲੱਗ ਜਾਂਦਾ। ਇਹਨਾਂ ਦੀ ਕੁੰਡਲੀ ਦੇ ਮੁਤਾਬਕ ਵੀ ਇਹਨਾਂ ਦੇ ਜਨਮ ਦਿਨ ਤੋਂ ਤਕਰੀਬਨ 1 ਮਹੀਨਾ ਪਹਿਲਾਂ, ਜਿੱਦਾਂ ਆਪਾਂ ਕਹਿ ਸਕਦੇ ਹਾਂ ਅਕਤੂਬਰ, ਉਹ ਸਹੀ ਟਾਈਮ ਹੈਗਾ ਜਿਹੜੇ ਇਹਨਾਂ ਦੀ ਮਨਪਸੰਦ ਦੀ ਜੌਬ ਦਾ। ਪਰ ਫਿਰ ਵੀ ਤੁਸੀਂ ਅਗਰ ਜਲਦੀ ਜੌਬ ਚਾਹੁੰਦੇ ਹੋ ਤੇ ਇੱਕ ਛੋਟਾ ਜਿਹਾ ਕੰਮ ਕਰ ਲਿਆ ਜਾਵੇ ਕਿ ਆਪਣੀਆਂ ਤਾਂਬੇ ਦਾ ਕੋਈ ਸਿੱਕਾ ਲੈ ਕੇ, ਉਹ ਕਿਸੇ ਵੀ ਜਿਹੜੇ ਐਸਾ ਟੋਭਾ ਜਿਹਨੂੰ ਆਪਾਂ ਕਹਿੰਦੇ ਪਾਣੀ ਬਹੁਤਾ ਸਾਫ਼ ਨਾ ਹੋਵੇ, ਗੰਧਲੇ ਪਾਣੀ ਦੇ ਵਿੱਚ ਸ਼ੁੱਕਰਵਾਰ ਨੂੰ ਸੁੱਟ ਦੇਣ ਦੇ ਨਾਲ ਇਹਨਾਂ ਨੂੰ ਮਿਲ ਜਾਏ
0: ਜੀ। 1528 ਔਨ ਏਅਰ ਤੁਸੀਂ।
8: ਹੈਲੋ
0: ਜੀ।
8: 3 October 1964
1: ਰਾਹੂ ਪੰਚਮ ਭਾਵ ਹੋਵੇ ਤੇ ਬੱਚੇ ਦੇ ਰਿਲੇਟਡ ਪਰੇਸ਼ਾਨੀ ਤਾਂ ਹੁੰਦੀ ਹੈ
0: ਜੀ,
1: ਜਾਂ ਬੱਚਿਆਂ ਵੱਲੋਂ ਬੰਦਾ ਕਿਸੇ ਨਾ ਕਿਸੇ ਰੂਪ ਤੋਂ ਪਰੇਸ਼ਾਨ ਰਹਿੰਦਾ ਹੈ, ਸ਼ਨੀ ਲਗਨ ਦੇ ਵਿੱਚ ਹੈਗਾ ਵਾ, ਪਬਲਿਕ ਰਿਲੇਸ਼ਨ ਇਹਨਾਂ ਦਾ ਬਹੁਤ ਵਧੀਆ ਹੁੰਦਾ ਹੈ, ਆਵਾਜ਼ ਜਿਹੜੀ ਇਹਨਾਂ ਦੀ ਬੁਲੰਦ ਹੁੰਦੀ ਹੈ, ਜਿਹੜੀ ਵੀ ਚੀਜ਼ ਦੇ ਫੀਲਡ ਦੇ ਵਿੱਚ ਜਾਂਦੇ ਨੇ ਉਹ ਕਾਮਯਾਬ ਹੁੰਦੇ ਨੇ। ਬਟ ਕਈ ਵਾਰੀ ਕਹਿੰਦੇ ਨੇ ਜਦੋਂ ਸ਼ਨੀ ਦੀ ਦ੍ਰਿਸ਼ਟੀ ਸੂਰੇ ਨੂੰ ਪੈਂਦੀ ਹੈ ਤਾਂ ਸ਼ਨੀ ਸੂਰੇ ਨੂੰ ਜਦੋਂ ਦੇਖਦਾ ਪਿਤਾ ਪੁੱਤਰ ਦੇ ਰਿਲੇਸ਼ਨ ਜਾਂ ਪਿਤਾ ਬੱਚਿਆਂ ਦੇ ਵੱਲੋਂ ਕੋਈ ਨਾ ਕੋਈ ਜਿਹੜੀ ਹੈ ਪਰੇਸ਼ਾਨੀ ਜ਼ਰੂਰ ਹੋ ਜਾਂਦੀ ਹੈ। ਤੇ ਇਸ ਕਰਕੇ ਇਹਨਾਂ ਨੂੰ ਇੱਕ ਕੰਮ ਕਰਨਾ ਚਾਹੀਦਾ ਹੈ, ਸ਼ਨੀਵਾਰ ਵਾਲੇ ਦਿਨ ਸਰੋਂ ਦੇ ਤੇਲ ਦੀਆਂ ਕੁਛ ਬੂੰਦਾਂ ਆਪਣੇ ਬੈਕਯਾਰਡ ਦੇ ਵਿੱਚ ਘਾਹ ਦੇ ਉੱਤੇ ਜਾਂ ਕੱਚੀ ਜ਼ਮੀਨ ਦੇ ਉੱਤੇ ਗਰਾਈਆਂ ਜਾਣ ਤੇ ਜੀਵਨ ਦੇ ਵਿੱਚ ਬਹੁਤ ਸਾਰੇ ਪੋਜ਼ਿਟਿਵ ਜਿਹੜੇ ਨੇ ਉਹ ਰਿਜ਼ਲਟ ਮਿਲਣਗੇ ਤੇ ਜ਼ਿੰਦਗੀ ਸਮੂਥ ਹੋਵੇਗੀ।
0: ਜੀ ਜੀ ਲਿਸਨਰਸ, ਅਗਰ ਤੁਸੀਂ ਵੀ ਸਾਡੇ ਪ੍ਰੋਗਰਾਮ ਵਿੱਚ ਕਾਲ ਕਰਨਾ ਚਾਹੁੰਦੇ ਹੋ ਜੀ, ਸਾਡਾ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ, ਤੁਸੀਂ 6773333 ਨੰਬਰ ਤੇ ਕਾਲ ਕਰ ਸਕਦੇ ਹੋ ਲਾਈਵ। ਆਪਣੀ ਕਿਸਮਤ ਕੁੰਡਲੀ ਤੇ ਗ੍ਰਹਿਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਰੰਤ ਕਰੋ ਕਾਲ, ਤੁਸੀਂ ਸਾਨੂੰ ਆਪਣੀ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸਣਾ ਹੈ ਔਰ ਤੁਸੀਂ ਆਪਣੇ ਸਵਾਲ ਦਾ ਜਵਾਬ ਲੈ ਸਕਦੇ ਹੋ। ਜੀ ਰੀਮਾ ਜੀ, ਔਨ ਏਅਰ ਹੋ, ਪੁੱਛੋ ਆਪਣਾ ਸਵਾਲ ਜੀ।
9: ਹੈਲੋ
0: ਜੀ, ਕਪੂਰਥਲਾ, ਠੀਕ ਹੈ ਜੀ। ਕੀ ਪੁੱਛਣਾ?
9: ਮੈਂ ਆਪਣੀ ਹੈਲਥ ਔਰ ਫਾਈਨੈਂਸ ਬਾਰੇ ਪੁੱਛਣਾ।
0: ਠੀਕ ਹੈ ਜੀ, ਔਨ ਏਅਰ ਸੁਣ ਲੋ ਜੀ ਸਵਾਲ ਦਾ ਜਵਾਬ
1: ਜੀ। ਰੋਗ ਸਥਾਨ ਦੇ ਵਿੱਚ ਬੈਠਾ ਹੋਇਆ ਬੁੱਧ, ਨਾੜੀਆਂ ਦੇ ਵਿੱਚ ਖਿਚਾਵ, ਕਦੀ ਸਟ੍ਰੈਸ ਲੈਵਲ ਹਾਈ ਹੋ ਜਾਣਾ ਜਾਂ ਕਦੀ ਐ ਲੱਗਣਾ ਕਿ ਸਰੀਰ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਜਗ੍ਹਾ ਦੇ ਉੱਤੇ ਪੇਨ ਆ, ਪੇਟ ਸੰਬੰਧੀ ਰੋਗ ਵੀ ਹੋ ਜਾਂਦੇ ਨੇ। ਬਟ ਜਿਹੜਾ ਇਹਨਾਂ ਦਾ ਜੌਬ ਦੇ ਮਾਮਲੇ ਦੇ ਵਿੱਚ ਕੇਤੂ
0: ਇਹਨਾਂ ਦਾ ਖਰਾਬ ਹੈਗਾ, ਹੈਲਥ ਔਰ ਫਾਈਨਾਂਸ ਬਾਰੇ ਪੁੱਛਣਾ ਚਾਹ ਰਹੇ ਸੀ ਜੀ।
1: ਜਿੱਦਾਂ ਹੁਣ ਇਹਨਾਂ ਦੇ ਕੇਤੂ ਜਿਹੜਾ ਉਹ ਸਪਤਮ ਭਾਵ ਦੇ ਵਿੱਚ ਬੈਠਾ ਹੈ, ਇਨਕਮ ਵੀ ਠੀਕ ਠਾਕ ਰਹੇਗੀ, ਲੇਕਿਨ ਅਸ਼ਟਮ ਭਾਵ ਚ ਬੈਠਾ ਹੋਇਆ ਚੰਦਰਮਾ ਸੇਵਿੰਗਸ ਦੇ ਵਿੱਚ ਪਰੇਸ਼ਾਨੀ ਖੜੀ ਕਰ ਦਿੰਦਾ ਹੈ, ਕਈ ਵਾਰੀ ਫਾਈਨਾਂਸ ਦੇ ਵਿੱਚ ਬਹੁਤ ਜ਼ਿਆਦਾ ਵੀ ਬੰਦੇ ਨੂੰ ਤੰਗ ਕਰਨਾ ਲੱਗ ਜਾਂਦਾ ਹੈ। ਕਰ ਕੀ ਸਕਦੇ ਹਾਂ ਕਿ 2 ਲੀਟਰ ਫਿਨਰਲ ਹੋਮ ਦਾ ਪਾਣੀ ਘਰ ਰੱਖਣ ਦੇ ਨਾਲ ਸਿਹਤ ਵੀ ਠੀਕ ਰਹੇਗੀ ਤੇ ਫਾਈਨਾਂਸ ਵੀ ਠੀਕ ਰਹੇਗੀ। ਤੇ ਇੱਥੇ ਇੱਕ ਵਹਿਮ ਕੱਢ ਦੇਣਾ ਚਾਹੁੰਦਾ ਕਿ ਫਿਨਰਲ ਹੋਮ ਦੇ ਪਾਣੀ ਦੇ ਲਈ ਆਪਾਂ ਕਿਸੇ ਵੀ ਤਰ੍ਹਾਂ ਉੱਥੋਂ ਦਾ ਪਾਣੀ ਟੂਟੀ ਤੋਂ ਭਰ ਕੇ ਲਿਆ ਸਕਦੇ ਹਾਂ ਤੇ ਇਸ ਦਾ ਕੋਈ ਵੀ ਨੁਕਸਾਨ ਨਹੀਂ। ਔਰ ਇਹ ਬਹੁਤ ਚਮਤਕਾਰੀ ਚੀਜ਼ ਹੁੰਦੀ ਹੈ ਕਿ ਫਿਨਰਲ ਹੋਮ ਦਾ ਪਾਣੀ ਜਦੋਂ ਘਰ ਚ ਪਿਆ ਹੁੰਦਾ ਤੇ ਕਦੀ ਵੀ ਖਰਾਬ ਨਹੀਂ ਹੁੰਦਾ, ਗੰਗਾ ਜਲ ਵੀ ਖਰਾਬ ਨਹੀਂ ਹੁੰਦਾ ਤੇ ਬਰਸਾਤ ਦਾ ਪਾਣੀ ਵੀ ਖਰਾਬ ਨਹੀਂ ਹੁੰਦਾ।
0: ਜੀ ਜੀ, ਖਾਲਿਦ ਮੁਹੰਮਦ ਜੀ ਆਉਣੇ ਆ ਤੁਸੀਂ।
10: ਹੈਲੋ
0: ਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
10: ਅੱਛਾ, ਮੇਰੀ ਡੇਟ ਆਫ ਬਰਥ ਲਿਖੋ, 15/3/1972।
0: ਠੀਕ ਹੈ ਜੀ, 15/3/1972। ਟਾਈਮ ਵੀ ਦੱਸ ਦੋ ਜੀ ਜਨਮ ਦਾ।
10: ਜੀ ਟਾਈਮ ਹੈਗਾ ਸਰਗੀ ਦਾ।
0: ਸਰਗੀ, ਸਵੇਰ ਦਾ ਟਾਈਮ।
10: ਜੀ ਜੀ।
0: ਔਰ ਬਰਥ ਪਲੇਸ?
10: ਲਾਹੌਰ।
0: ਲਾਹੌਰ, ਕੀ ਪੁੱਛਣਾ ਜੀ ਤੁਸੀਂ?
10: ਪੁੱਛਣਾ ਹੈ, ਅੱਛਾ ਦੂਸਰੀ ਡੇਟ ਆ ਮੇਰੇ ਬੇਟੇ ਦੀ ਵੀ ਲਿਖ ਲਓ ਜਰਾ।
0: ਜੀ ਬੋਲੋ।
10: 10/3/2005।
0: ਠੀਕ ਹੈ ਜੀ, ਟਾਈਮ ਦੱਸੋ ਉਹਨਾਂ ਦੇ ਜਨਮ ਦਾ।
10: ਹਾਂ, ਉਹਦਾ ਟਾਈਮ ਹੈ ਸਵੇਰ 10 ਵਜੇ ਦਾ।
0: 10 ਵਜੇ ਸਵੇਰੇ, ਠੀਕ ਹੈ। ਉਹਨਾਂ ਦਾ ਬਰਥ ਪਲੇਸ ਕੀ ਹੈ ਜੀ?
10: ਲਾਹੌਰ।
0: ਲਾਹੌਰ, ਕੀ ਪੁੱਛਣਾ ਜੀ?
10: ਆਪਣਾ ਤਾਂ ਮੈਂ ਪੁੱਛਣਾ ਹੈ ਕਿ ਮੇਰੀ PR ਕਦੋਂ ਹੋਏਗੀ।
0: ਠੀਕ ਹੈ ਜੀ,
10: ਤੇ ਬੇਟੇ ਦਾ ਵੀ ਪੁੱਛਣਾ ਹੈ ਕਿ ਉਹਦੀ PR ਕਦੋਂ ਹੋਏਗੀ, ਉਹਦੀ ਸ਼ਾਦੀ ਕਦੋਂ ਹੋਏਗੀ।
0: ਠੀਕ ਹੈ ਜੀ ਜੀ
1: ਜੀ। ਬੁੱਧਾਂ ਕੁੰਡਲੀ ਦੇ 12ਵੇਂ ਭਾਵ ਦੇ ਵਿੱਚ ਬੈਠਾ ਹੋਇਆ ਰਾਹੂ, ਹਰ ਟਾਈਮ ਇੱਕ ਨਵਾਂ ਲਾਰਾ, ਨਵੀਂ ਆਸ ਮਿਲਦੀ ਹੈ, ਲੱਗਦਾ ਹੁਣ ਹੋਣ ਵਾਲਾ ਹੈ, ਅੱਜ ਹੋਣ ਵਾਲਾ ਹੈ, ਕੱਲ ਹੋਣ ਵਾਲਾ ਹੈ, ਪਰ ਦਿਨ ਜਿਹੜੇ ਨੇ ਨਿਕਲਦੇ ਹੀ ਜਾਂਦੇ ਨੇ। ਅਚਾਨਕ ਹੀ ਇੱਕ ਐਸਾ ਦਿਨ ਆਵੇਗਾ, ਕਿਉਂਕਿ ਰਾਹੂ ਹਰ ਕੰਮ ਅਚਾਨਕ ਕਰਦਾ ਹੈ ਕਿ ਸੁੱਤੇ ਪਏ ਉੱਠੋ ਤੇ ਸਵੇਰੇ ਕੰਮ ਹੋ ਜਾਂਦਾ। ਪਰ ਰਾਹੂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਕੋਈ ਵੀ ਫਿਕਸ ਟਾਈਮ ਨਹੀਂ ਆਪਣਾ ਦੱਸਦਾ, ਬਹੁਤ ਵਾਰੀ ਮਨ ਕਰੂਗਾ ਕਿ ਵਾਪਸ ਚਲਿਆ ਜਾਏ ਪਰ ਇਹ ਵਾਪਸ ਨਹੀਂ ਦਿੰਦਾ। ਦੂਸਰਾ ਰਹਿ ਗਈ ਗੱਲ ਬੇਟੇ ਦੀ ਕਿ ਉਹਨਾਂ ਦੀ ਮੈਰਿਜ ਕਦੋਂ ਹੋਵੇਗੀ
0: ਤੇ PR ਕਦੋਂ
1: ਹੈ। ਜੇ ਅਸੀਂ ਉਸ ਦੇ ਹਿਸਾਬ ਦੇ ਨਾਲ ਦੇਖਦੇ ਹਾਂ ਤੇ PR ਦੇ ਮੁਤਾਬਕ ਵੀ ਇਹਨਾਂ ਦਾ ਦੇਖਿਆ ਜਾਵੇ ਤਾਂ PR ਦਾ ਚਾਂਸ ਜਿਹੜਾ ਹੈਗਾ ਵਾ ਥੋੜੇ ਹੀ ਟਾਈਮ ਬਾਅਦ ਜਿਹੜਾ ਉਹਨਾਂ ਲਈ ਪੋਜ਼ਿਟਿਵ ਹੋਣ ਵਾਲਾ ਹੈ। ਤੇ ਜਿਹੜੀ ਸ਼ਾਦੀ ਹੈਗੀ ਆ ਉਹ PR ਦੇ ਕੁਛ ਮਹੀਨਿਆਂ ਬਾਅਦ, ਜਦੋਂ ਵੀ ਇਹਨਾਂ ਦੀ ਪਰਮਾਨੈਂਟ ਰੈਜੀਡੈਂਸੀ ਹੁੰਦੀ ਹੈ ਤੇ ਕੁਛ ਮਹੀਨਿਆਂ ਦੇ ਬਾਅਦ ਇਹਨਾਂ ਦੀ ਬਹੁਤ ਵਧੀਆ ਸ਼ਾਦੀ ਦੇ ਯੋਗ ਬਣਦੇ ਨੇ, ਪਰ ਇਹਨਾਂ ਲਈ ਪੋਜ਼ਿਟਿਵ ਸਮੇਂ ਜਿਹੜਾ ਹੈਗਾ 2026 ਤੋਂ ਸਟਾਰਟ ਹੋਣ ਜਾ ਰਿਹਾ।
0: ਜੀ ਜੀ, ਰਣਜੋਤ ਜੀ ਤੁਸੀਂ ਆਉਣ ਆ ਰਹੋ।
11: ਹੈਲੋ
0: ਜੀ,
11: ਨਾਮ ਹੈਗਾ ਅਲਮਕੀਰ
0: ਜੀ। ਡੇਟ ਆਫ ਬਰਥ ਦੱਸੋ।
11: ਨਵੰਬਰ 1785।
0: ਨਵੰਬਰ 1785 ਠੀਕ ਹੈ ਜੀ। ਟਾਈਮ ਠੀਕ ਹੈ ਜੀ। ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਠੀਕ ਹੈ ਜੀ, ਮੈਰਿਜ ਦਾ ਯੋਗ ਬਾਰੇ ਜਾਣਨਾ ਚਾਹੁੰਦੇ ਹੋ? ਅਸੀਂ ਦੱਸਦੇ ਜੀ। ਠੀਕ ਹੈ ਜੀ, ਅਸੀਂ ਦੱਸਦੇ ਹਾਂ, ਸੁਣਦੇ ਰਹੋ ਪ੍ਰੋਗਰਾਮ ਜੀ।
1: ਜੀ, ਕੁੰਡਲੀ ਦੇ ਮੁਤਾਬਕ ਅੱਠਵੇਂ ਭਾਵ ਦਾ ਮੰਗਲ
0: ਜੀ।
1: ਇੱਕ ਵਾਰੀ ਕਹਿੰਦਾ ਬੰਦਾ ਲੀਹ ਤੋਂ ਉਤਰਿਆ ਤੇ ਛੇਤੀ ਕਿਤੇ ਤਾਪ ਨਹੀਂ ਆਉਂਦਾ, ਕਿਉਂਕਿ ਇਹਨਾਂ ਦੇ ਜਦੋਂ ਵੀ ਅੱਠਵੇਂ ਭਾਵ ਦਾ ਮੰਗਲ ਹੋਵੇ ਉਹਨੂੰ ਆਪਣੀ ਮੈਰਿਜ ਬੜੇ ਸੰਭਾਲ ਕੇ ਰੱਖਣੀ ਹੁੰਦੀ ਹੈ, ਤੇ ਹਜੇ ਵੀ ਕੁੰਡਲੀ ਦੇ ਵਿੱਚ ਵਿਆਹ ਦੇ ਯੋਗ ਦੇ ਵਿੱਚ ਪਰੇਸ਼ਾਨੀ ਹੈ। ਘੱਟੋ ਘੱਟ ਇੱਕ ਸਾਲ ਹੋਰ ਜਿਹੜਾ ਹੈ ਇੰਤਜ਼ਾਰ ਕਰਨਾ ਪਵੇਗਾ। 42 ਸਾਲਾਂ ਦੀ ਉਮਰ ਦੇ ਵਿੱਚ ਜਾ ਕੇ ਹੀ ਇਹਨਾਂ ਦਾ ਰਾਹੂ ਦਾ ਪ੍ਰਭਾਵ ਜੀਵਨ ਦੇ ਵਿੱਚ ਘਟੂਗਾ ਤੇ ਇਹਨਾਂ ਦੇ ਮੈਰਿਜ ਦਾ ਜਿਹੜਾ ਯੋਗ ਬਣੇਗਾ। ਫਿਰ ਵੀ ਜਲਦੀ ਮੈਰਿਜ ਵਾਸਤੇ ਅਗਰ ਤੁਸੀਂ ਚਾਹੁੰਦੇ ਹੋ ਤੇ ਅਸੀਂ 100 ਗ੍ਰਾਮ ਸੁਹਾਰੇ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਹਰ ਸ਼ੁੱਕਰਵਾਰ ਨੂੰ ਚੜਾਉਂਦੇ ਰਹੀਏ ਤੇ ਜਲਦੀ ਹੀ ਵਿਆਹ ਦਾ ਯੋਗ ਬਣਦਾ
0: ਜੀ। 9225 ਓਨ ਏਅਰ ਹੋ।
12: ਹੈਲੋ
0: ਜੀ।
12: ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ, ਮੈਂ ਬਲਜਿੰਦਰ ਕੌਰ ਬੋਲ ਰਹੀ ਹਾਂ
0: ਜੀ।
12: ਮੇਰੀ ਡੇਟ ਆਫ ਬਰਥ ਹੈਗੀ ਜੁਲਾਈ 28, 1966
0: ਜੀ,
12: ਜਗਰਾਉਂ ਡਿਸਟ੍ਰਿਕਟ ਲੁਧਿਆਣਾ।
0: ਠੀਕ ਹੈ ਜੀ, ਟਾਈਮ ਦੱਸ ਦਿਓ।
12: ਟਾਈਮ ਹੈਗਾ ਥਰਸਡੇ ਦਾ ਦਿਨ ਸੀਗਾ ਉਸ ਦਿਨ, ਬਟ ਮੇਰੇ ਖਿਆਲ 5 to 5:30 ਮੇਰੇ ਪੇਰੈਂਟਸ ਕਹਿੰਦੇ ਹੁੰਦੇ ਆ ਵੀ ਟਾਈਮ
0: ਸ਼ਾਮ ਦਾ
12: PM। ਹਾਂਜੀ, ਸ਼ਾਮੀ।
0: ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
12: ਮੈਂ ਆਪਣੀ ਲਾਈਫ ਬਾਰੇ ਪੁੱਛਣਾ ਚਾਹੁੰਦੀ ਹਾਂ। ਮੈਂ ਸਟਰਗਲ ਬਹੁਤ ਕੀਤੀ ਹੈਗੀ ਆ, ਬੜੇ ਸਾਲਾਂ ਤੋਂ ਇੱਥੇ ਆਈ ਹਾਂ, ਬਹੁਤ ਸਟਰਗਲ ਕੀਤੀ ਆ, ਬਟ ਕੁਛ ਬਣਿਆ ਨਹੀਂ ਆ, ਪੈਸੇ ਪੁਸੇ ਦਾ ਵੀ ਨਹੀਂ ਕੁਛ ਵੀ ਬਣਿਆ ਤੇ ਸਟਿਲ ਹਲੇ ਸਟਰਗਲ ਹੀ ਕਰ ਰਹੀ ਹੈ।
0: ਠੀਕ ਹੈ ਜੀ, ਅਸੀਂ ਤੁਹਾਡੇ ਫਿਊਚਰ ਬਾਰੇ ਦੱਸਦੇ ਹਾਂ, ਤੁਹਾਨੂੰ ਕੁਛ ਸੁਣਦੇ ਰਹੋ ਜੀ ਪ੍ਰੋਗਰਾਮ ਨੂੰ ਜੀ। ਭੰਡਾਰੀ ਜੀ
1: ਜੀ, ਜਦੋਂ ਸਪਤਮ ਭਾਵ ਪੀੜਤ ਹੁੰਦਾ ਹੈ, ਮੰਗਲ ਵੀ ਸੱਤਵੇਂ ਭਾਵ ਚ, ਬ੍ਰਹਿਸਪਤੀ ਵੀ, ਸ਼ੁਕਰ ਵੀ, ਚੀਜ਼ ਬਹੁਤ ਮਾਤਰਾ ਦੇ ਵਿੱਚ ਪਰ ਸਟੇਬਲ ਨਹੀਂ ਰਹਿੰਦੀ। ਪੈਸਾ ਵੀ ਮਿਲਦਾ ਹੈ, ਸੁੱਖ ਵੀ ਮਿਲਦਾ ਹੈ ਤੇ ਸੰਘਰਸ਼ ਵੀ ਬਹੁਤ ਮਾਤਰਾ ਚ ਮਿਲਦਾ। ਚੰਦਰ 12ਵੇਂ ਭਾਵ ਦੇ ਵਿੱਚ ਕੁਛ ਬਣਿਆ ਨਹੀਂ। ਕਹਿੰਦੇ 12 ਭਾਵ ਦਾ ਚੰਦਰ ਅਗਰ ਚਾਂਦੀ ਦਾ ਟੁਕੜਾ ਪਾ ਕੇ ਬਰਸਾਤ ਦਾ ਪਾਣੀ ਜਾਂ ਸਨੋਹ ਦਾ ਪਾਣੀ ਘਰ ਦੇ ਵਿੱਚ ਰੱਖਿਆ ਜਾਵੇ ਤਾਂ ਪੈਸੇ ਜੁੜਨ ਲੱਗ ਜਾਂਦੇ ਨੇ। ਤੇ ਇਹਨਾਂ ਦੀ ਕੁੰਡਲੀ ਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਕਦੀ ਵੀ ਧਨ ਕੈਸ਼ ਦੇ ਰੂਪ ਦੇ ਵਿੱਚ ਨਹੀਂ ਜੁੜੇਗਾ, ਜੁੜੇਗਾ ਜਾਂ ਤਾਂ ਪ੍ਰੋਪਰਟੀ ਦੇ ਰੂਪ ਦੇ ਵਿੱਚ ਜਾਂ ਗੋਲਡ ਦੇ ਰੂਪ ਦੇ ਵਿੱਚ ਜਾਂ FDRs ਦੇ ਰੂਪ ਦੇ ਵਿੱਚ। ਜੇ ਤੁਸੀਂ ਸੋਚਦੇ ਹੋ ਕਿ ਬੈਂਕ ਦੇ ਵਿੱਚ ਖੁੱਲਾ ਧਨ ਰੱਖਿਆ ਜਾਵੇ ਤਾਂ ਉਹ ਕਦੀ ਵੀ ਜੁੜੇਗਾ ਨਹੀਂ। FDR ਦਾ ਵੀ ਬਹੁਤਾ ਜ਼ਿਆਦਾ ਚਾਂਸ ਨਹੀਂ ਹੁੰਦਾ ਕਿ ਉਹ ਬਹੁਤ ਲੰਬੇ ਸਮੇਂ ਤੱਕ ਸਟੇਬਲ ਰਹੇ। ਸਿਰਫ ਗੋਲਡ ਔਰ ਪ੍ਰੋਪਰਟੀ ਦੇ ਰੂਪ ਦੇ ਵਿੱਚ ਧਨ ਜਿਹੜਾ ਹੈ ਉਹ ਜੁੜ ਸਕਦਾ ਹੈ, ਉਸ ਦੇ ਉੱਤੇ ਫੋਕਸ ਕੀਤਾ ਜਾਵੇ।
0: 4576 ਓਨ ਏਅਰ ਹੋ ਜੀ ਤੁਸੀਂ।
13: ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
13: ਹਾਂਜੀ, ਮੇਰਾ ਬਰਥ ਹੈ 8 ਅਗਸਤ 2002।
0: 8 ਅਗਸਤ 2002 ਟਾਈਮ ਦੱਸੋ ਜੀ।
13: ਸ਼ਾਮ ਦਾ 4 ਵਜੇ ਦਾ।
0: 4 ਵਜੇ ਸ਼ਾਮ ਨੂੰ। ਬਰਥ ਪਲੇਸ?
13: ਪੰਜਾਬ, ਰਾਮਾ ਮੰਡੀ।
0: ਪੰਜਾਬ ਰਾਮਾ ਮੰਡੀ, ਠੀਕ ਹੈ ਜੀ। ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
13: ਹਾਂਜੀ, ਮੇਰੀ ਸਟੱਡੀ ਹੁਣੀ ਡਨ ਹੋਈ ਹੈ, ਮੈਂ ਆਪਦਾ PR ਦਾ ਪੁੱਛਣਾ ਵੀ ਕਿੱਦਾਂ ਮੂਵ ਹੋਣਾ, ਉਸ ਤੇ ਲਈ ਬਹੁਤ ਕਨਫਿਊਜ਼ ਹਾਂ।
0: PR ਪਾਈ ਹੋਈ ਤੁਸੀਂ?
13: ਨਹੀਂ ਜੀ, ਸਟੱਡੀ ਹੁਣੀ ਡਨ ਹੋਈ ਹੈ ਜਸਟ।
0: ਠੀਕ ਹੈ ਜੀ, ਅਸੀਂ ਦੱਸਦੇ ਹਾਂ ਤੁਹਾਡੇ ਸਵਾਲ ਦਾ ਜਵਾਬ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
1: ਜੀ, ਕੇਤੂ 12 ਭਾਵ ਦੇ ਵਿੱਚ ਹੈਗਾ ਵਾ। ਕਹਿੰਦੇ ਨੇ ਵੀ ਕੋਈ ਨਾ ਕੋਈ ਪੱਕਾ ਰਸਤਾ ਲੱਭਿਆ ਜਾਵੇ। ਕਹਿਣ ਦਾ ਮਤਲਬ ਜੇ ਸਟੱਡੀ ਹੁਣੇ ਡਨ ਹੋਈ ਆ ਤੇ ਇਹ ਨਾ ਹੋਵੇ ਕਿ ਪਹਿਲੇ ਸਾਲ ਜਿਹੜੇ ਨੇ ਆਪਾਂ ਸਿਰਫ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਗਵਾ ਲਈਏ ਜਾਂ ਛੋਟੀਆਂ ਜੋਬਾਂ ਨੂੰ ਕਰਦੇ। ਆਪਣਾ ਐਕਸਪੀਰੀਅੰਸ ਜਲਦੀ ਤੋਂ ਜਲਦੀ ਗੇਨ ਕਰੋ, ਕਿਉਂਕਿ ਕੇਤੂ 12 ਵਾਲੇ ਦਾ ਕੰਮ ਤਾਂ ਜ਼ਰੂਰ ਵਿਦੇਸ਼ ਦਾ ਬਣਦਾ ਹੈ, ਪਰ ਹਰ ਕੰਮ ਦੇ ਵਿੱਚ ਵਾਰ ਵਾਰ ਅੜਚਨ ਆਉਂਦੀ ਹੈ। ਦੂਸਰਾ, ਕਾਲ ਸਰਬ ਦੋਸ਼ ਹੈ ਕੁੰਡਲੀ ਦੇ ਵਿੱਚ, ਕਾਲ ਸਰਬ ਦੋਸ਼ ਨਿਵਾਰਨ ਜਿਹੜਾ ਹੈ ਉਹ ਜ਼ਰੂਰ ਕਰਵਾਇਆ ਜਾਵੇ। ਤੇ ਇੱਕ ਆਪਣਾ ਕੰਮ ਜਿਹੜਾ ਹੈ, ਜਿਵੇਂ ਆਪਣੇ PR ਦੇ ਰਸਤੇ ਵੱਲ ਚੱਲਣ ਲਈ ਫੋਕਸ ਹੋ ਕੇ ਆਪਣਾ ਕੰਮ ਜਿਹੜਾ ਹੈ ਉਹ ਕਰੋ, ਤੁਹਾਡੀ PR ਜ਼ਰੂਰ ਹੋਵੇਗੀ
0: ਜੀ। 4561 ਪੁੱਛੋ ਜੀ ਆਪਣਾ ਸਵਾਲ ਜੀ। 4561 ਹੋਣੇ ਰਹੋ ਜੀ। 4561 ਤੁਸੀਂ ਪੁੱਛ ਸਕਦੇ ਜੀ। ਜੀ ਪੁੱਛੋ ਜੀ।
14: ਹਾਂਜੀ, ਬਸ ਮੈਂ ਬੇਟੀ ਵਾਸਤੇ ਉਹਦੇ ਡਾਟਰ ਲਾ ਬਾਰੇ ਪੁੱਛਣਾ ਸੀਗਾ, ਉਹਦੀ ਫਾਈਲ ਲੱਗੀ ਹੋਈ ਆ।
0: ਠੀਕ ਹੈ ਜੀ, ਟਾਈਮ ਦੱਸੋ ਉਹਨਾਂ ਦਾ ਬਰਥ, ਪਹਿਲਾਂ ਡੇਟ ਆਫ ਬਰਥ ਦੱਸੋ ਜੀ।
14: ਡੇਟ ਆਫ ਬਰਥ ਹੈਗੀ ਉਹਦੀ ਆਪਣਾ 1969 ਨਾ 1990
0: 12ਵੇਂ
1: ਭਾਵ ਦੇ ਵਿਚ ਰਾਹੂ ਸ਼ੁਕਰ ਚੰਦਰ ਦਾ ਯੋਗ ਬਣਿਆ ਹੋਇਆ ਹੈ ਜਿਹੜਾ ਕਿ ਸਾਨੂੰ ਹਾਂ ਨਾ ਦੋਨਾਂ ਦੇ ਵਿਚ ਫਸਾ ਕੇ ਰੱਖਦਾ ਹੈ। ਬਰਸਾਤ ਦਾ ਪਾਣੀ ਜਾਂ ਸਨੋਹ ਦਾ ਪਾਣੀ ਚਾਂਦੀ ਦਾ ਚੌਰਸ ਟੁਕੜਾ ਪਾ ਕੇ ਘਰ ਦੇ ਨੌਰਥ ਵੈਸਟ ਦੇ ਵਿਚ ਰੱਖਿਆ ਹੋਵੇ ਸਥਿਤੀ ਕਲੀਅਰ ਹੋ ਜਾਂਦੀ ਹੈ ਤੇ ਕੰਮ ਛੇਤੀ ਬਣ ਜਾਂਦਾ ਹੈ। ਇੱਕ ਜਿੱਦਾਂ ਇਹਨਾਂ ਦਾ ਸੂਰੇ ਲਗਨ ਦੇ ਵਿਚ ਹੈਗਾ ਅਗਰ ਇਹਨਾਂ ਨੂੰ ਰੈਜੀਡੈਂਸੀ ਜਲਦੀ ਚਾਹੀਦੀ ਹੈਗੀ ਹੈ ਤੇ ਇਹਨਾਂ ਨੂੰ ਨੌਨ ਵੈਜ ਕੁਛ ਸਮੇਂ ਲਈ ਛੱਡਣਾ ਪਊਗਾ, ਬਿਲਕੁਲ ਪਿਓਰ ਵੈਜੀਟੇਰੀਅਨ ਰਹਿਣਾ ਪਵੇਗਾ। ਅਗਰ ਇਹ ਇਸ ਤਰ੍ਹਾਂ ਕਰ ਲੈਂਦੇ ਨੇ ਤਾਂ ਸਰਕਾਰੀ ਕੰਮ ਬਹੁਤ ਜਲਦੀ ਬਣ ਜਾਂਦੇ ਨੇ ਤੇ ਬਹੁਤ ਹੀ ਪੋਜ਼ਿਟਿਵਲੀ ਬਣਦੇ ਨੇ
0: ਜੀ। ਅਗਲੇ ਦੇ ਵੀ ਦੱਸ ਦੋ ਜੀ, ਜਿਨ੍ਹਾਂ ਦੀ 17 ਅਗਸਤ 1999 ਦਾ ਜਨਮ ਸੀ, 7:45 AM ਲੁਧਿਆਣੇ ਦਾ, ਉਹਨਾਂ ਦੀ ਵੀ ਪੀ ਆਰ ਬਾਰੇ ਪੁੱਛ ਰਿਹਾ, ਫਾਈਲ ਲੱਗੀ ਅਜੇ ਪੀ ਆਰ ਨਹੀਂ ਆ ਰਹੀ
1: ਜੀ। ਕੁੰਡਲੀ ਦੇ ਮੁਤਾਬਕ ਇਹਨਾਂ ਦਾ ਵੀ ਸੂਰਜ ਲਗਨ ਦੇ ਵਿਚ ਹੈ ਪਰ ਕੇਤੂ ਦੇ ਨਾਲ ਇੱਕ ਗ੍ਰਹਿਣ ਲੱਗਿਆ ਹੋਇਆ ਤੇ ਨਾਲ ਦੀ ਨਾਲ 12ਵੇਂ ਭਾਵ ਦਾ ਮਾਲਕ ਗ੍ਰਹਿ ਜਿਹੜਾ ਉਹ ਨੀਚ ਭਾਵ ਦੇ ਵਿਚ ਬੈਠ ਗਿਆ। ਕਿਸੇ ਵੀ ਜਗ੍ਹਾ ਤੇ ਪਾਣੀ ਦਾ ਦਾਨ ਨਹੀਂ ਕਰਨਾ, ਛਬੀਲ ਦੇ ਵਿਚ ਸੇਵਾ ਨਹੀਂ ਕਰਨੀ। ਹੋਰ ਤਰੀਕੇ ਹੈਗੇ ਨੇ ਦਾਨ ਪੁੰਨ ਕਰਨ ਦੇ, ਪਰ ਖਾਸ ਕਰਕੇ ਪਾਣੀ ਦੇ ਨਾਲ ਰਿਲੇਟਡ ਲਿਕੁਇਡ ਚੀਜ਼ਾਂ ਦੇ ਨਾਲ ਰਿਲੇਟਡ ਦਾਨ ਤੋਂ ਪਰਹੇਜ ਕੀਤਾ ਜਾਵੇ ਤੇ ਤੁਹਾਡੇ ਕੰਮ ਬਣਨ ਦੇ ਵਿਚ ਕੋਈ ਦਿੱਕਤ ਨਹੀਂ ਆਉਂਦੀ। ਇੱਕ ਛੋਟਾ ਜਿਹਾ ਕੰਮ ਹੋਰ ਕੀਤਾ ਜਾਵੇ, ਜਦੋਂ ਵੀ ਰਾਹੂ ਸਦਮੇ ਹੁੰਦਾ ਹੈ ਤੇ ਪਾਣੀ ਵਾਲਾ ਨਾਰੀਅਲ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਸ਼ਨੀਵਾਰ ਜਾਂ ਬੁੱਧਵਾਰ ਨੂੰ ਦਾਨ ਕਰਨ ਦੇ ਨਾਲ ਰਸਤੇ ਖੁੱਲ ਜਾਂਦੇ ਨੇ
0: ਜੀ। ਜੀ ਅਭਿਸ਼ੇਕ ਜੀ, ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ।
15: ਹੈਲੋ
0: ਜੀ,
15: ਹਾਂ ਜੀ, ਮੇਰਾ 17 ਜੁਲਾਈ ਹੈ।
0: 17 ਜੁਲਾਈ, ਈਅਰ ਵੀ ਦੱਸ ਦੋ।
15: 2000 ਹਾਂਜੀ, 8:50 ਸਵੇਰ ਦੇ।
0: 8 ਵਜੇ ਸਵੇਰ ਦੇ,
15: 8:50 ਤੇ, ਹਾਂਜੀ
0: ਠੀਕ ਹੈ ਜੀ। ਐਂਡ ਬਰਥ ਪਲੇਸ ਦੱਸੋ।
15: ਨਵਾਂ ਸ਼ਹਿਰ
0: ਕੀ ਪੁੱਛਣਾ ਜੀ ਤੁਸੀਂ?
15: ਹਾਂ ਜੀ, ਬਸ ਆਪਦੇ ਕਰੀਅਰ ਵਾਸਤੇ ਅੱਗੇ ਪੁੱਛਣਾ ਚਾਹੁੰਦਾ ਕਿ ਲਾਈਕ ਹੋਰ ਵਧੀਆ ਕਿਸ ਤਰ੍ਹਾਂ ਚਾਹੀਦਾ, ਲਾਈਕ ਕੋਈ ਸੁਰੱਖਿਆ ਹੋਈ ਵਧੀਆ ਜੋਬ ਮਿਲ ਜਾਏ ਉੱਥੇ ਦੇ ਕੇ, ਖਾਲੀ ਜਿਹੜਾ ਤਾਂ ਕਰ ਰਹੇ ਕੋਸ਼ਿਸ਼ ਉਹਦੇ ਬਾਰੇ ਜ਼ਰੂਰ ਥੋੜਾ ਬਹੁਤ ਦੱਸੋ।
0: ਠੀਕ ਹੈ ਜੀ, ਠੀਕ ਹੈ ਜੀ, ਸੁਣਦੇ ਰਹੋ ਪ੍ਰੋਗਰਾਮ ਨੂੰ, ਦਿੰਦੇ ਹਾਂ ਤੁਹਾਡੇ ਸਵਾਲ ਦਾ ਜਵਾਬ ਜੀ।
1: ਜੀ ਜੀ, ਕੁੰਡਲੀ ਦੇ ਮੁਤਾਬਕ 12ਵਾਂ ਭਾਵ ਖਰਚ ਸਥਾਨ ਦੇ ਵਿੱਚ 2 ਗ੍ਰਹਿਣ ਲੱਗੇ ਹੋਏ ਨੇ। ਸ਼ੁਕਰ ਪੈਸਾ ਹੁੰਦਾ ਹੈ, ਪਤਨੀ ਹੁੰਦਾ ਹੈ ਤੇ ਸੂਰਜ ਜਿਹੜਾ ਹੈ ਇੱਜ਼ਤਮਾਨ ਪੁੱਤਾ ਜਾਂ ਸੰਸਾਰ ਦੇ ਵਿੱਚ ਸਟੇਬਿਲਿਟੀ ਹੁੰਦੀ ਹੈ। ਇਹ ਤੁਹਾਡਾ ਸੰਘਰਸ਼ ਜਿਹੜੇ ਦੋਨੇ ਚੀਜ਼ਾਂ ਵਧਾ ਦਿੰਦੇ ਨੇ ਤੇ ਨਾਲ ਦੀ ਨਾਲ ਸੰਪੂਰਨ ਕਾਲ ਸਰਪ ਦੋਸ਼ ਹੈਗਾ ਜਿਹੜਾ ਕਿ ਜੀਵਨ ਦੇ ਵਿੱਚ ਹਰ ਕੰਮ ਨੂੰ ਡਬਲ ਵਾਰੀ ਕਰਵਾਉਂਦਾ ਹੈ। ਜਿਹੜਾ ਕੰਮ ਪਹਿਲੀ ਵਾਰੀ ਚ ਨਿਕਲ ਗਿਆ, ਜਿਹੜਾ ਅੜ ਗਿਆ ਉਹਨੂੰ ਕਈ ਵਾਰੀ ਲਟਕਾ ਦਿੰਦਾ ਹੈ ਤੇ ਲੰਬਾ ਸਮਾਂ ਤੱਕ ਵੇਟ ਵੀ ਕਰਾਉਂਦਾ ਹੈ। ਆਪਣੀ ਕੁੰਡਲੀ ਦੇ ਮੁਤਾਬਕ 2 ਗ੍ਰਹਿਣ ਸ਼ੁਕਰ ਪਤਨੀ ਵਾਲਾ ਹਿੱਸਾ ਤੇ ਸੂਰਜ ਪਿਤਾ ਵਾਲਾ ਹਿੱਸਾ, ਇਸ ਦੋਨੇ ਗ੍ਰਹਿਣਾਂ ਦਾ ਉਪਾਅ ਕੀਤਾ ਜਾਵੇ ਤੇ ਤੀਸਰਾ ਚੰਦਰ ਕੇਤੂ ਦਾ ਗ੍ਰਹਿਣ, ਤੀਸਰਾ ਵੀ ਗ੍ਰਹਿਣ ਕੁੰਡਲੀ ਦੇ ਵਿੱਚ ਲੱਗਿਆ ਹੈ ਤੇ ਕਾਲ ਸਰਪ ਦੋਸ਼ ਦਾ ਨਿਵਾਰਨ ਕੀਤਾ ਜਾਵੇ, ਜੀਵਨ ਚ ਬਹੁਤ ਜ਼ਿਆਦਾ ਤਰੱਕੀ ਕਰੋਗੇ
0: ਜੀ। ਅਸੀਂ ਜਿਹੜੇ ਕਾਲਰ ਸਾਡੇ ਪ੍ਰੋਗਰਾਮ ਨੂੰ ਹੁਣੇ ਸੁਣਨਾ ਸ਼ੁਰੂ ਕਰਦੇ ਪਏ ਨੇ ਜਾਂ ਜਿਨ੍ਹਾਂ ਨੇ ਹੁਣੇ ਸੁਣਨਾ ਸ਼ੁਰੂ ਕੀਤਾ ਜੀ, ਉਹਨਾਂ ਨੂੰ ਦੱਸ ਦਈਏ ਸਾਡਾ ਪ੍ਰੋਗਰਾਮ ਤਾਰੇ ਸਿਤਾਰੇ ਲਾਈਵ ਚੱਲ ਰਿਹਾ ਹੈ। ਹਰ ਸੰਡੇ ਅਸੀਂ ਇਸ ਪ੍ਰੋਗਰਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਹਾਜ਼ਰ ਹੁੰਦੇ ਹਾਂ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਆਪਣੀ ਕਿਸਮਤ ਕੁੰਡਲੀ ਜਾਂ ਗ੍ਰਹਿਾਂ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦੇ ਨੰਬਰ 905-673-3337 ਤੇ ਤੁਸੀਂ ਤੁਰੰਤ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਅਗਰ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ 647-23-46 ਇਸ ਨੰਬਰ ਤੇ ਕਾਲ ਕਰਕੇ ਪ੍ਰੋਗਰਾਮ ਤੋਂ ਬਾਅਦ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਅਗਰ ਤੁਸੀਂ ਹਜੇ ਇਸ ਆਪਣੀ ਕੁੰਡਲੀ ਨਹੀਂ ਦਿਖਾਉਣਾ ਚਾਹੁੰਦੇ ਤਾਂ ਫਿਊਚਰ ਵਾਸਤੇ ਇਸ ਨੰਬਰ ਨੂੰ ਸੇਵ ਕਰ ਲਓ। ਅਗਰ ਤੁਸੀਂ ਜਾਂ ਤੁਹਾਡੇ ਘਰ ਦਾ ਕੋਈ ਮੈਂਬਰ ਜਾਂ ਕੋਈ ਰਿਲੇਟਿਵ ਕੋਈ ਫਰੈਂਡ ਆਪਣੀ ਕੁੰਡਲੀ ਦਿਖਾਉਣਾ ਚਾਹੁੰਦਾ ਹੈ ਤਾਂ ਇਹ ਨੰਬਰ ਤੁਸੀਂ ਉਹਨਾਂ ਨੂੰ ਸ਼ੇਅਰ ਕਰ ਸਕਦੇ ਹੋ 647-917-23-46। ਜੀ 09-06 ਸੋਨੀ ਹੋਰੋਂ ਜੀ ਪੁੱਛੋ ਆਪਣਾ ਸਵਾਲ।
16: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
16: ਬਰਥ ਹੈਗਾ ਜੀ ਜੁਲਾਈ 16, 1962।
0: ਜੁਲਾਈ 16, 1962 ਠੀਕ ਹੈ ਜੀ। ਟਾਈਮ ਵੀ ਦੱਸ ਦੋ।
16: ਟਾਈਮ 8:15 ਸਵੇਰ ਦੇ AM।
0: ਠੀਕ ਹੈ ਜੀ 8:15 ਸਵੇਰ ਦੇ। ਬਰਥ ਪਲੇਸ?
16: ਕਪੂਰਥਲਾ।
0: ਕਪੂਰਥਲਾ ਕੀ ਪੁੱਛਣਾ ਜੀ?
16: ਨੈਕਸਟ ਈਅਰ ਮੇਰੀ ਹੈਗੀ ਰਿਟਾਇਰਮੈਂਟ।
0: ਠੀਕ ਹੈ ਜੀ।
16: ਤੇ ਕੰਪਨੀ ਕਹਿੰਦੇ ਐਕਸਟੈਂਸ਼ਨ ਲੈ ਲਾ 3 ਸਾਲ ਦੀ ਹੋਰ 2 ਸਾਲ ਦੀ ਜਾਂ 3 ਸਾਲ ਦੀ।
0: ਠੀਕ ਹੈ ਜੀ।
16: ਉਹ ਲਵਾਂ ਜਾਂ ਰਿਟਾਇਰਮੈਂਟ ਲੈਣੀ ਚਾਹੀਦੀ ਆ?
0: ਠੀਕ ਹੈ ਜੀ, ਅਸੀਂ ਆਉਣੇ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ ਜੀ।
1: ਜੀ ਕੁੰਡਲੀ ਜਿਹੜੀ ਹੈਗੀ ਆ ਉਹ ਕਹਿੰਦੀ ਆ ਕਿ ਰਿਟਾਇਰਮੈਂਟ ਨਾ ਲਈ ਜਾਵੇ
0: ਜੀ,
1: ਲੇਕਿਨ ਮਨ ਕਹਿੰਦਾ ਕਿ ਰਿਟਾਇਰਮੈਂਟ ਲੈ ਲਈ ਜਾਵੇ। ਜੇ ਉਹ ਕੁੰਡਲੀ ਸ਼ੁਕਰ ਦੇ ਮੁਤਾਬਕ ਜੇ ਇੱਥੋਂ ਵੀ ਤੁਹਾਨੂੰ ਰਿਟਾਇਰਮੈਂਟ ਕਰ ਦੋ, ਕਿਤੇ ਹੋਰ ਜਗ੍ਹਾ ਤੇ ਜੌਬ ਕਰਨ ਲਈ ਤੁਹਾਡਾ ਮਨ ਉਤਾਵਲਾ ਹੋ ਜੂ, ਕਿਉਂਕਿ ਤੁਸੀਂ ਸਟੇਬਲ ਰਹਿ ਨਹੀਂ ਸਕਦੇ, ਤੁਸੀਂ ਇੱਕ ਜਗ੍ਹਾ ਤੇ ਟਿਕ ਨਹੀਂ ਸਕਦੇ, ਤੁਹਾਨੂੰ ਜੌਬ ਤੇ ਜਾਣਾ ਹੀ ਪਵੇਗਾ। ਜੇ ਐਕਸਟੈਂਸ਼ਨ ਮਿਲਦੀ ਆ ਤੇ 1.5-2 ਸਾਲ ਦੀ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੈਗਾ, ਤੁਹਾਡੇ ਲਈ ਫਾਇਦੇਮੰਦ ਹੀ ਹੋਵੇ
0: ਜੀ। 4576 ਹੋਣੇ ਹੋ ਜੀ।
17: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
17: ਹਾਂਜੀ ਮੈਂ ਆਪਣੀ ਭੈਣ ਦੇ ਬਾਰੇ ਪੁੱਛਣਾ ਸੀ, ਉਹਨਾਂ ਦਾ ਬਰਥ ਹੈਗਾ 29 ਮਈ 1992 ਸ਼ਾਮ ਦੇ 11:10
0: ਰਾਤ ਨੂੰ 11:10 ਠੀਕ ਹੈ ਜੀ। ਐਂਡ ਬਰਥ ਪਲੇਸ ਕੀ ਹੈ ਜੀ ਉਹਨਾਂ ਦਾ?
17: ਬਠਿੰਡਾ ਜੀ।
0: ਹਾਂਜੀ
17: ਬਠਿੰਡਾ। ਬਠਿੰਡਾ
0: ਬਠਿੰਡਾ ਠੀਕ ਹੈ। ਕੀ ਪੁੱਛਣਾ ਜੀ ਆਪਣੀ ਸਿਸਟਰ ਬਾਰੇ ਤੁਸੀਂ?
17: ਹਾਂਜੀ ਉਹਨਾਂ ਨੇ ਘਰ ਲੈਣਾ, ਉਹਦੇ ਤੇ ਵੀ ਮਤਲਬ ਉਹਨਾਂ ਦਾ ਕੁਝ ਬਣ ਨਹੀਂ ਰਿਹਾ, ਉਹਦੇ ਬਾਰੇ ਪੁੱਛਣਾ ਵੀ ਕਦੋਂ ਤੇ ਕਿੱਥੇ ਲਿਆ ਜਾਊਗਾ ਵੀ, ਬਹੁਤ ਟਰਾਈ ਕਰ ਰਹੇ ਨੇ ਉਹਦਾ ਦੱਸੋ।
0: ਇੱਥੇ ਲੈਣਾ ਜੀ ਘਰ ਉਹਨਾਂ ਨੇ ਕੈਨੇਡਾ ਚ?
17: ਹਾਂਜੀ ਕੈਨੇਡਾ ਚ ਹੀ ਲੈਣਾ।
0: ਠੀਕ ਹੈ ਜੀ, ਅਸੀਂ ਦੱਸ ਦਿਓ ਉਹਨਾਂ ਦੇ ਘਰ ਲੈਣ ਦਾ ਯੋਗ ਕਦੋਂ ਬੰਦਾ ਵਾ, ਕੁੰਡਲੀ ਦੇ ਅਨੁਸਾਰ ਸੁਣਦੇ ਰਹੋ ਪ੍ਰੋਗਰਾਮ।
17: ਹਾਂਜੀ
0: ਜੀ ਜੀ
1: ਜੀ। ਪਹਿਲਾਂ ਤਾਂ ਮੈਂ ਇਹ ਇੱਕ ਅਨਾਊਂਸਮੈਂਟ ਕਰਨਾ ਚਾਹੁੰਦਾ ਕਿ ਬਾਰ ਬਾਰ ਕੋਈ ਗੁਰਵਿੰਦਰ ਬਾਠ ਨੇ ਮੇਰੇ ਡਾਇਰੈਕਟ ਨੰਬਰ ਤੇ ਕਾਲ ਕਰ ਰਹੇ ਨੇ, ਉਹਨਾਂ ਨੂੰ ਰੇਡੀਓ ਤੇ ਹੀ ਕਾਲ ਕਰਨੀ ਚਾਹੀਦੀ ਹੈ ਜਾਂ ਇਸ ਪ੍ਰੋਗਰਾਮ ਤੋਂ ਬਾਅਦ ਕਾਲ ਕਰਨੀ ਚਾਹੀਦੀ
0: ਜੀ? ਅਸੀਂ ਆਪਣੇ ਲਿਸਨਰਸ ਨੂੰ ਰਿਕੁਐਸਟ ਕਰਦੇ ਹਾਂ ਜੀ ਪ੍ਰੋਗਰਾਮ ਤੋਂ ਬਾਅਦ ਤੁਸੀਂ ਜੋ ਨੰਬਰ ਤੁਹਾਨੂੰ ਦੱਸਦੇ ਹਾਂ ਜੀ, ਅਸੀਂ 647-917-23-46 ਇਹਦੇ ਤੇ ਪ੍ਰੋਗਰਾਮ ਤੋਂ ਬਾਅਦ ਕਾਲ ਕਰੋ, ਕਿਉਂਕਿ ਇਸ ਟਾਈਮ ਭੰਡਾਰੀ ਜੀ ਲਾਈਵ ਪ੍ਰੋਗਰਾਮ ਕਰ ਰਹੇ ਹੁੰਦੇ ਆ ਤੇ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਨੂੰ ਆਨਸਰ ਕਰਨਾ ਬਹੁਤ ਹੀ ਮੁਸ਼ਕਿਲ ਹੁੰਦੀ ਹੈ ਜੀ। ਭੰਡਾਰੀ ਜੀ ਕੰਟੀਨਿਊ ਕਰ ਦੋ, ਤੁਸੀਂ ਆਨਸਰ ਦੇ ਰਹੇ ਸੀ
1: ਜੀ। ਇਹਨਾਂ ਦੇ ਕੁੰਡਲੀ ਦੇ ਮੁਤਾਬਕ 36 ਸਾਲ ਦੇ ਵਿੱਚ ਘਰ ਬਣਨ ਦਾ ਯੋਗ ਹੁੰਦਾ ਹੈ, ਬਿਨਾਂ ਕਿਸੇ ਐਫਰਟ ਤੋਂ 36 ਸਾਲ ਦੇ ਵਿੱਚ ਘਰ ਬਣਦਾ ਹੈ, ਪਰ ਉਸ ਤੋਂ ਪਹਿਲਾਂ ਜਿੰਨੀ ਮਰਜ਼ੀ ਕੋਸ਼ਿਸ਼ ਕੀਤੀ ਜਾਵੇ ਘਰ ਨਹੀਂ ਬਣਦਾ। ਜੇ ਕੁੰਡਲੀ ਨੂੰ ਦੇਖਿਆ ਜਾਵੇ ਤਾਂ ਮਈ 2027 ਦੇ ਵਿੱਚ ਜਾ ਕੇ ਘਰ ਬਣਦਾ ਹੈ, ਉਸ ਤੋਂ ਬਾਅਦ ਬਣਦਾ ਹੈ, ਪਰ ਫਿਰ ਵੀ ਅਗਰ ਤੁਸੀਂ ਜਲਦੀ ਘਰ ਬਣਾਉਣਾ ਚਾਹੁੰਦੇ ਹੋ ਤੇ ਮਿੱਠੇ ਗੁਲਗੁਲੇ ਜਿਹੜੇ ਆਪਾਂ ਗੁੜ ਦੇ ਗੁਲਗੁਲੇ ਹੁੰਦੇ ਨੇ, ਸਾਵਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ, ਸੋਮਵਾਰ ਨੂੰ ਬਣਾ ਕੇ ਤੇ ਮੰਗਲਵਾਰ ਨੂੰ ਹਨੂੰਮਾਨ ਜੀ ਦੇ ਮੰਦਰ ਚ ਚੜਾਇਆ ਜਾਣ ਤੇ ਘਰ ਛੇਤੀ ਬਣ ਸਕਦਾ
0: ਜੀ। ਇਹ ਵੀ ਦੱਸ ਦੋ ਜਿਨ੍ਹਾਂ ਨੇ ਤੁਸੀਂ ਕਾਫੀ ਲੋਕਾਂ ਨੂੰ ਇਹ ਉਪਾਏ ਦੱਸ ਦਿਓ ਵੀ ਇਹ ਗੁਲਗੁਲੇ ਬਣਾਉਣੇ ਕਿਸ ਤਰ੍ਹਾਂ ਹੁੰਦੇ ਆ, ਵੀ ਸਰਸੋਂ ਦੇ ਤੇਲ ਚ ਜਾਂ ਕਿਸ ਤਰ੍ਹਾਂ ਬਣਾਉਣੇ ਹੁੰਦੇ ਆ, ਕੋਈ ਹੋਰ ਆਇਲ ਵੀ ਯੂਜ਼ ਕਰ ਸਕਦੇ?
1: ਦੇਖੋ ਜੀ, ਇਹ ਗੁੜ ਭਿਗੋ ਕੇ ਆਟੇ ਦੇ ਵਿੱਚ ਮਿਕਸ ਕਰਕੇ ਬਹੁਤ ਸਾਰੇ ਫੈਮਿਲੀਜ਼ ਨੂੰ ਇਹ ਗੁਲਗੁਲੇ ਬਣਾਉਣੇ, ਖਾਸ ਕਰਕੇ ਪੰਜਾਬੀਆਂ ਨੂੰ ਇਸ ਦੇ ਬਾਰੇ ਪੂਰੀ ਨੌਲੇਜ ਹੁੰਦੀ ਹੈ
0: ਜੀ,
1: ਤੇ ਫਿਰ ਵੀ ਇਸ ਨੂੰ ਸਰਸੋਂ ਦੇ ਤੇਲ ਦੇ ਵਿੱਚ ਬਣਾਉਣਾ ਤੇ ਬਣਾਉਣੇ ਓਨੇ ਕੀ ਹੈ ਜਿੰਨੇ ਕਿ ਆਪਣੇ ਆਟਾ ਹੋਵੇ, ਤੇਲ ਓਨਾ ਕੁ ਹੀ ਯੂਜ਼ ਕਰਨਾ, ਤੇਲ ਬਚਾ ਕੇ ਅਗਲੀ ਵਾਰੀ ਨਹੀਂ ਰੱਖਿਆ ਜਾ ਸਕਦਾ। ਤੇ ਇਹ ਜਿਹੜੇ ਨੇ ਸੋਮਵਾਰ ਨੂੰ ਰਾਤ ਨੂੰ ਬਣਾਉਣੇ ਆ, ਸੂਰਜ ਖੜੇ ਹੋਏ ਦੇ ਵਿੱਚ ਬਾਸੜੀਆ ਨਹੀਂ ਬਣਦਾ, ਤੇ ਇਸ ਨੂੰ ਸਵੇਰੇ ਅਗਲੇ ਦਿਨ 12 ਵਜੇ ਤੋਂ ਪਹਿਲਾਂ ਹਨੂੰਮਾਨ ਜੀ ਦੇ ਅੱਗੇ ਅਰਪਣ ਕਰਨ ਦੇ ਨਾਲ ਔਰ ਆਪਣੀ ਪ੍ਰਾਰਥਨਾ ਕਰਨ ਦੇ ਨਾਲ ਮਕਾਨ ਜਿਹੜਾ ਹੈ ਵਧੀਆ ਤੇ ਛੇਤੀ ਬਣਦਾ
0: ਜੀ। ਜੀ ਐਮ ਜੀ ਔਨ ਏਅਰ ਹੋ, ਪੁੱਛੋ ਆਪਣਾ ਸਵਾਲ।
18: ਹੈਲੋ
0: ਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
18: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਪਿੱਛੋਂ ਰੇਡੀਓ ਦੀ ਆਵਾਜ਼ ਘੱਟ ਕਰ ਦੋ ਥੋੜੀ।
18: ਓਕੇ, ਮੇਰਾ ਨਾਮ ਮਹਿੰਦਰ ਕੌਰ ਆ।
0: ਹਾਂਜੀ ਪੁੱਛੋ ਜੀ, ਕੀ ਪੁੱਛਣਾ ਤੁਸੀਂ ਆਪਣੇ ਬਾਰੇ?
18: ਨਹੀਂ, ਲੜਕੇ ਬਾਰੇ ਪੁੱਛਣਾ।
0: ਠੀਕ ਹੈ, ਆਪਣੇ ਲੜਕੇ ਦੀ ਡੇਟ ਆਫ ਬਰਥ ਦੱਸੋ।
18: 13 ਮਈ
0: 13 ਮਈ 1978 ਟਾਈਮ ਦੱਸ ਦੋ ਜਨਮ ਦਾ
18: 7:35 ਸਵੇਰ
0: 7:35 ਸਵੇਰ ਦਾ ਔਰ ਬਰਥ ਪਲੇਸ ਨਵਾਂ ਸ਼ਹਿਰ ਕੀ ਪੁੱਛਣਾ ਜੀ ਇਹਨਾਂ ਬਾਰੇ ਕੀ ਪੁੱਛਣਾ ਜੀ ਇਹਨਾਂ ਬਾਰੇ ਸਾਰੇ ਸਵਾਲਾਂ ਦੇ ਜਵਾਬ ਪ੍ਰੋਗਰਾਮ ਨੂੰ ਸੁਣਦੇ ਰਹੋ ਜੀ
1: ਜੀ ਜਿਸ ਤਰ੍ਹਾਂ ਇਹਨਾਂ ਦੀ ਕੁੰਡਲੀ ਕਾਲ ਸਰਬ ਦੋਸ਼ ਦੀ ਹੈਗੀ ਹੈ ਤੇ ਦੂਸਰਾ ਇਹਨਾਂ ਦੀ ਕੁੰਡਲੀ ਦਾ ਸ਼ੁਕਰ ਲਗਨ ਦੇ ਵਿੱਚ ਇੱਕ ਤਾਂ ਆਪਣੀ ਮਨ ਮਰਜ਼ੀ ਦਾ ਮਾਲਕ ਹੁੰਦਾ ਹੈ ਬ੍ਰਿਖ ਲਗਨ ਦੀ ਕੁੰਡਲੀ ਹੈਗੀ ਹੈ ਜਿੰਨਾ ਮਰਜ਼ੀ ਸਮਝਾਇਓ ਢੀਠ ਤੇ ਰਹਿੰਦਾ ਹੈ ਤੇ ਦੂਸਰਾ ਇਹਨਾਂ ਦੀ ਕੁੰਡਲੀ ਕਾਲ ਸਰਪ ਦੋਸ਼ ਦੇ ਹੋਣ ਦੇ ਕਾਰਨ ਇਹਨਾਂ ਦੀ ਲਾਈਫ ਸਟੇਬਲ ਨਹੀਂ ਹੁੰਦੀ ਕਈ ਆਦਤਾਂ ਵੀ ਖਰਾਬ ਹੋ ਜਾਂਦੀਆਂ ਨੇ ਪਰਿਵਾਰ ਦੇ ਨਾਲ ਬਣਾਉਣਾ ਹੀ ਨਹੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਹੁੰਦੀਆਂ ਰਹਿੰਦੀਆਂ ਨੇ ਕਾਲ ਸਰਪ ਦੋਸ਼ ਨਿਵਾਰਨ ਹੋਣ ਦੇ ਨਾਲ ਇਸ ਦੀਆਂ ਆਦਤਾਂ ਚ ਸੁਧਾਰ ਹੋਵੇਗਾ ਵੈਸੇ 42-48 ਦਾ ਸਮੇਂ ਜ਼ਿਆਦਾ ਖਰਾਬ ਸੀਗਾ ਹੁਣ ਟਾਈਮ ਬਦਲ ਗਿਆ ਹੈ ਤੇ 50-55 ਸਾਲ ਦੀ ਉਮਰ ਤੱਕ ਜਾਂਦੇ ਜਾਂਦੇ ਸਟੇਬਿਲਿਟੀ ਆ ਜਾਵੇਗੀ
0: ਸਿਹਤ ਦਾ ਵੀ ਪੁੱਛ ਰਹੇ ਸੀ
1: ਜੀ ਸਿਹਤ ਖਰਾਬ ਹੋਣ ਦਾ ਕਾਰਨ ਵੀ ਇਹਨਾਂ ਦੇ ਜਿਹੜੇ ਗ੍ਰਹਿ ਨੇ ਕਾਲ ਸਰਪ ਦੋਸ਼ ਹੈ ਜੀਵਨ ਬੈਲੈਂਸ ਨਹੀਂ ਹੈਗਾ ਡਿਪਰੈਸ਼ਨ ਜਿਹੜਾ ਹੈ ਸਟ੍ਰੈਸ ਜਿਹੜਾ ਹੈ ਉਹ ਬਹੁਤ ਹਾਵੀ ਹੈਗਾ
0: ਜੀ ਹਰਕੀਰਤ ਕੌਰ ਜੀ ਔਨ ਏਅਰ ਤੁਸੀਂ ਜੀ ਹਰਕੀਰਤ ਕੌਰ ਜੀ ਪੁੱਛ ਸਕਦੇ ਹੋ ਜੀ ਆਪਣਾ ਸਵਾਲ
19: ਹਾਂਜੀ ਸਤਿ ਸ਼੍ਰੀ ਅਕਾਲ ਜੀ ਹਰਕੀਰਤ ਕੌਰ ਮੇਰਾ ਨਾਮ ਹੈ 22 ਅਗਸਤ 1995 ਮੇਰਾ ਡੇਟ ਆਫ ਬਰਥ ਹੈ
0: ਇੱਕ ਮਿੰਟ ਥੋੜਾ ਸਲੋ ਬੋਲੋ ਮੈਂ ਲਿਖਣਾ ਹੁੰਦਾ ਜੀ 22
19: ਅਗਸਤ
0: 1995 ਟਾਈਮ ਦੱਸੋ ਹੁਣ
19: 1:30 ਵਜੇ ਦੁਪਹਿਰ ਦੇ
0: ਐਂਡ ਬਰਥ ਪਲੇਸ
19: ਦਿੱਲੀ
0: ਹੁਣ ਦੱਸੋ ਕੀ ਪੁੱਛਣਾ ਸਵਾਲ ਆਪਣਾ
19: ਹਾਂਜੀ ਮੇਰਾ ਸਵਾਲ ਹੈ ਐਕਚੁਲੀ ਮੈਂ ਆਪਣਾ ਪਿਛਲੇ 1 ਸਾਲ ਤੋਂ ਸੀ ਮੈਂ ਪ੍ਰੈਗਨੈਂਸੀ ਟ੍ਰਾਈ ਕਰ ਰਹੀ ਹਾਂ ਬੇਬੀ ਵਾਸਤੇ ਬਟ ਉਹ ਹੋ ਨਹੀਂ ਰਿਹਾ ਮੈਂ ਪੁੱਛਣਾ ਚਾਹੁੰਦੀ ਸੀ ਕਿਹੜਾ ਰਾਈਟ ਟਾਈਮ ਹੈ
0: ਠੀਕ ਹੈ ਜੀ ਅਸੀਂ ਦੱਸਦੇ ਹਾਂ ਤੁਹਾਨੂੰ ਸੁਣਦੇ ਰਹੋ ਪ੍ਰੋਗਰਾਮ ਨੂੰ ਜੀ
1: ਜੀ ਇਸ ਦੇ ਵਾਸਤੇ ਤੁਹਾਡਾ ਜਿਹੜਾ ਐਗਜ਼ੈਕਟਲੀ ਗੁੱਡ ਟਾਈਮ ਹੈਗਾ ਵਾ ਉਹ ਪਵੇਗਾ ਜਾ ਕੇ ਅਗਸਤ 22 ਤੋਂ ਬਾਅਦ ਹੀ ਤੁਹਾਡਾ ਅਗਲਾ ਜਨਮ ਦਿਨ ਜਦੋਂ ਸ਼ੁਰੂ ਹੋਵੇਗਾ ਉਸ ਵੇਲੇ ਤੋਂ ਬਾਅਦ ਪੀਰੀਅਡ ਗੁੱਡ ਹੋਵੇਗਾ ਕਿਉਂਕਿ ਹਜੇ ਪੀਰੀਅਡ ਜਿਹੜਾ ਉਹ ਗੁੱਡ ਨਹੀਂ ਹੈ ਉਸ ਕਰਕੇ ਪੋਜੀਸ਼ਨ ਦੇ ਵਿੱਚ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ ਤੇ ਇੱਕ ਛੋਟਾ ਜਿਹਾ ਹੋਰ ਕੰਮ ਕਰਨਾ ਕ੍ਰਿਸ਼ਨ ਦੇ ਮੰਦਰ ਦੇ ਵਿੱਚ ਜਾ ਕੇ ਲੱਡੂ ਗੋਪਾਲ ਦੀ ਛੋਟੀ ਜਿਹੀ ਮੂਰਤੀ ਜਿਹੜੀ ਕਿ ਝੂਲੇ ਦੇ ਵਿੱਚ ਹੋਵੇ ਉਹ ਤੁਸੀਂ ਚੜਾ ਕੇ ਆਉਣੀ ਹੈ ਕਿਸੇ ਵੀ ਦਿਨ ਚੜਾ ਦੋਗੇ ਤੁਹਾਡਾ ਕੰਮ ਜਿਹੜਾ ਹੈ ਉਹ ਛੇਤੀ ਹੋ ਜਾਊਗਾ
0: ਜੀ 5340 ਔਨ ਏਅਰ ਜੀ 5340 ਜੀ
20: ਹੈਲੋ
0: ਜੀ
20: ਹਾਂਜੀ ਸਤਿ ਸ਼੍ਰੀ ਅਕਾਲ ਮੈਂ ਪੁੱਛਿਆ ਡੇਟ ਆਫ ਬਰਥ 17 ਅਕਤੂਬਰ 1982
0: ਜੀ 17 ਅਕਤੂਬਰ 1982 ਟਾਈਮ
20: ਸਵੇਰੇ 5 ਵਜੇ ਦਾ ਤੇ ਕਪੂਰਥਲਾ
0: 5 ਵਜੇ ਕਪੂਰਥਲਾ ਠੀਕ ਹੈ ਕੀ ਪੁੱਛਣਾ ਜੀ
20: ਹਾਂਜੀ ਬਿਜ਼ਨਸ ਬਾਰੇ ਪੁੱਛਣਾ ਸੀ ਉਹਨਾਂ ਨੇ
0: ਠੀਕ ਹੈ ਜੀ ਜੀ
1: ਜੀ ਕੁੰਡਲੀ ਦੇ ਵਿੱਚ ਕਾਲ ਸਰਪ ਦੋਸ਼ ਹੈਗਾ ਪਰ ਲਗਨ ਦੇ ਵਿੱਚ ਗ੍ਰਹਿ ਬਹੁਤ ਜ਼ਿਆਦਾ ਨੇ 4 ਗ੍ਰਹਿ ਲਗਨ ਚ ਬੈਠੇ ਨੇ ਜਿਹੜੇ ਕਿ ਇਹਨਾਂ ਨੂੰ ਮਲਟੀ ਟਾਸਕਿੰਗ ਬਣਾਉਂਦੇ ਨੇ ਬਿਜ਼ਨਸ ਕਰਨ ਦਾ ਸਹੀ ਸਮੇਂ ਤਾਂ ਨਹੀਂ ਹਜੇ ਹੈਗਾ ਅਕਤੂਬਰ ਤੱਕ ਅਕਤੂਬਰ ਤੋਂ ਬਾਅਦ ਅਗਰ ਕੋਈ ਨਵਾਂ ਬਿਜ਼ਨਸ ਕਰਨਾ ਚਾਹੁੰਦੇ ਨੇ ਤੇ ਕਰ ਸਕਦੇ ਨੇ ਅਗਰ ਪੁਰਾਣੇ ਦੇ ਵਿੱਚ ਚੱਲਣ ਚ ਕੋਈ ਦਿੱਕਤ ਆ ਰਹੀ ਤਾਂ ਉਹ ਵੀ ਅਕਤੂਬਰ ਤੱਕ ਰਹੇਗੀ ਕਾਰਨ 7ਵੇਂ ਭਾਵ ਦੇ ਵਿੱਚ ਬੈਠਾ ਹੋਇਆ ਰਾਹੂ ਤੇ ਇਸਦਾ ਉਪਾਏ ਅਸੀਂ ਹਜੇ ਨਹੀਂ ਕਰ ਸਕਦੇ ਕਿਉਂਕਿ ਰਾਹੂ ਦਾ ਉਪਾਏ ਕਰਦੇ ਆ ਇਹ 2nd ਭਾਵ ਦਾ ਸੂਰਜ ਵੱਡਾ ਧਨ ਨੁਕਸਾਨ ਕਰਦਾ ਹੈ ਅਕਤੂਬਰ ਤੋਂ ਬਾਅਦ ਜਾ ਕੇ ਸਾਰਾ ਸਮਾਂ ਠੀਕ ਹੋ ਜਾਵੇ
0: ਜੀ 4416 ਪੁੱਛੋ ਜੀ ਆਪਣਾ ਸਵਾਲ 4416 ਹਾਂਜੀ
21: ਹੈਲੋ ਹਾਂਜੀ ਮੈਂ ਆਪਣੇ ਹਸਬੈਂਡ ਲਈ ਪੁੱਛਣਾ ਸੀਗਾ ਉਹਨਾਂ ਦੀ ਡੇਟ ਆਫ ਬਰਥ ਹੈਗੀ ਆ 14 ਅਗਸਤ 1988
0: 11:38 ਐਂਡ ਬਰਥ ਪਲੇਸ
21: ਚੰਡੀਗੜ੍ਹ
0: ਠੀਕ ਹੈ ਜੀ ਕੀ ਪੁੱਛਣਾ ਜੀ
1: 11:38 ਮਾਰਨਿੰਗ ਦਾ
0: ਨਹੀਂ ਜੀ ਰਾਤ ਦਾ
21: ਆਪਣੀ
0: ਵੀ ਦੱਸ ਦੋ ਤੁਸੀਂ
21: ਮੇਰੀ ਡੇਟ ਆਫ ਬਰਥ ਹੈਗੀ ਆ 17 ਮੇਰਾ ਟਾਈਮ ਨਹੀਂ ਪਤਾ ਤਾਂ ਕਰਕੇ
0: ਚਲੋ ਠੀਕ ਹੈ ਅਸੀਂ ਹਸਬੈਂਡ ਦੀ ਕੁੰਡਲੀ ਤੇ ਦੱਸਦੇ ਆ ਤੁਸੀਂ ਸੁਣਦੇ ਰਹੋ ਪ੍ਰੋਗਰਾਮ ਨੂੰ ਜੀ
1: ਜੀ ਜਦੋਂ ਅਸੀਂ ਇਸ ਦੀ ਇਹਨਾਂ ਦੀ ਕੁੰਡਲੀ ਦੇਖਦੇ ਹਾਂ ਤੇ ਹਸਬੈਂਡ ਦੀ ਕੁੰਡਲੀ ਤੋਂ ਜਦੋਂ ਇਹਨਾਂ ਦੀ ਕੁੰਡਲੀ ਬਣਾਵਾਂਗੇ ਤੇ ਪੰਚਮ ਭਾਵ ਦੇ ਵਿੱਚ ਮੰਗਲ ਬਹੁਤ ਜ਼ਿਆਦਾ ਕੋਈ ਨੁਕਸ ਨਹੀਂ ਹੁੰਦਾ ਬਾਡੀ ਦੇ ਵਿੱਚ ਪਰ ਫਿਰ ਵੀ ਬੇਬੀ ਜਿਹੜੇ ਨੇ ਉਹ ਨਾ ਹੋਣ ਦੇ ਯੋਗ ਬਣੇ ਹੁੰਦੇ ਨੇ ਕੁਛ ਪਿੱਤਰ ਦੋਸ਼ ਹੁੰਦੇ ਨੇ ਕੋਈ ਵੱਡ ਵਡੇਰਿਆਂ ਦੀਆਂ ਕੁਛ ਪਰੇਸ਼ਾਨੀਆਂ ਜਿਹੜੀਆਂ ਨੇ ਪਿਛਲੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ ਤੇ ਕੁਛ ਸਰੀਰਕ ਪਰੇਸ਼ਾਨੀਆਂ ਵੀ ਜਿਹੜੀਆਂ ਉਹ ਦਿਖ ਰਹੀਆਂ ਨੇ ਜਦੋਂ ਵੀ ਤੁਸੀਂ ਕੋਈ ਆਪਣੇ ਹਸਬੈਂਡ ਨੂੰ ਨਾਲ ਲੈ ਕੇ ਤੁਸੀਂ ਆ ਸਕਦੇ ਹੋ ਤੇ ਆਪਣੇ ਟੀਵੀ ਨੂੰ ਚੰਗੀ ਤਰ੍ਹਾਂ ਅਨਾਲਿਸਿਸ ਕਰਵਾ ਕੇ ਇਸ ਦਾ ਹੱਲ ਜਿਹੜਾ ਉਹ ਨਿਕਲ ਆਵੇਗਾ ਪਰ ਫਿਲਹਾਲ ਜਿਹੜਾ ਕੁੰਡਲੀ ਦੇ ਵਿੱਚ ਆ ਉਹ ਥੋੜਾ ਜਿਹਾ ਟਾਈਮ ਲੱਗਦਾ ਹੋਇਆ ਨਜ਼ਰ ਆ ਰਿਹਾ ਕੁਛ ਉਪਾਏ ਹੋਣਗੇ ਉਸ ਤੋਂ ਬਾਅਦ ਜਾ ਕੇ ਤੁਹਾਡੀ ਜਿਹੜੀ ਮਨ ਦੀ ਮਨਸਾ ਜਿਹੜੀ ਉਹ ਪੂਰੀ ਹੋ ਜਾਵੇਗੀ
0: ਇਹਨਾਂ ਦੇ ਘਰ ਲੈਣ ਦਾ ਯੋਗ ਵੀ ਦੱਸ ਦੋ ਜੀ ਕਦੋਂ ਬਣ ਰਿਹਾ
1: ਕੁੰਡਲੀ ਦੇ ਮੁਤਾਬਕ ਅਸ਼ਟਮ ਭਾਵ ਦੇ ਵਿੱਚ ਸ਼ਨੀ ਹੈਗਾ ਹਜੇ ਘਰ ਲੈਣ ਦਾ ਯੋਗ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਘਰ ਨਹੀਂ ਲੈਣਾ ਚਾਹੀਦਾ ਵੇਟ ਕਰਨੀ ਚਾਹੀਦੀ ਹੈ ਉਸਦਾ ਕਾਰਨ ਇਹ ਹੈਗਾ ਕਿ ਜਦੋਂ ਵੀ ਸ਼ਨੀ ਅਸ਼ਟਮ ਭਾਵ ਦੇ ਵਿੱਚ ਹੋਵੇ ਤੇ ਕਹਿੰਦੇ ਘਰ ਖਰੀਦਦੇ ਆਹੀਂ ਕਿਸੇ ਖਾਸ ਰਿਸ਼ਤੇਦਾਰ ਦੇ ਉੱਪਰ ਮ੍ਰਿਤਿਉ ਥੱਲੇ ਕਸ਼ਟ ਆਉਂਦਾ ਹੈ ਉਸਦੇ ਵੀ ਉਪਾਏ ਕਰਕੇ ਹੀ ਘਰ ਲਿਆ ਜਾਵੇ ਤੇ ਜ਼ਿਆਦਾ ਵਧੀਆ ਰਹੇ
0: ਜੀ ਕੁਲਵੀਰ ਜੀ ਤੁਸੀਂ ਆਉਂਦੇ ਹੋ
2: ਹਾਂਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
2: ਹਾਂਜੀ ਬੇਟੇ ਦਾ ਪੁੱਛਣਾ ਸੀਗਾ ਡੇਟ ਆਫ ਬਰਥ ਆ ਗਈ 1 ਫਰਵਰੀ 1996
0: ਨੌਰਥ ਯੋਰਕ ਕੀ ਪੁੱਛਣਾ ਜੀ ਬੇਟੇ ਬਾਰੇ ਤੁਸੀਂ ਆਪਣੇ
2: ਕੰਮ ਦਾ ਤੇ ਉਹਦੇ ਵਿਆਹ ਬਾਰੇ
0: ਕੰਮ ਬਾਰੇ ਔਰ ਵਿਆਹ ਬਾਰੇ ਠੀਕ ਹੈ ਜੀ ਅਸੀਂ ਦੱਸਦੇ ਹਾਂ ਸੁਣਦੇ ਰਹੋ ਜੀ
1: ਜੀ ਕੁੰਡਲੀ ਦੇ ਮੁਤਾਬਕ ਜਦੋਂ ਵਿਆਹ ਦੀ ਗੱਲ ਕਰਦੇ ਹਾਂ ਤੇ ਸੱਤਵਾਂ ਭਾਵ ਕਾਫੀ ਪੀੜਤ ਹੈਗਾ ਸੂਰਜ ਇੱਥੇ ਬੈਠਾ ਹੈ ਸਪਤਮ ਭਾਵ ਚ ਤੇ ਬ੍ਰਹਿਸਪਤੀ ਤੇ ਸ਼ੁਕਰ ਤਿੰਨੇ ਹੀ ਯੋਗ ਕਾਰਕ ਗ੍ਰਹਿ ਬੈਠੇ ਹੋਏ ਨੇ ਜਿਹੜੇ ਵਿਆਹ ਦਾ ਕਾਰਨ ਬਣਦੇ ਨੇ ਪਰ ਸੱਤਵੇਂ ਭਾਵ ਦੇ ਵਿੱਚ ਦੇਰੀ ਕਰਵਾ ਦਿੰਦਾ ਹੈ ਤੇ ਨਾਲ ਦੀ ਨਾਲ ਕਾਲ ਸਰਪ ਦੋਸ਼ ਵੀ ਲੱਗਿਆ ਹੋਇਆ ਹੈ ਜਿਹੜਾ ਕਿ ਜੋਬ ਤਾਂ ਚਲੋ ਔਖੀ ਸੌਖੀ ਵਧੀਆ ਕਰ ਹੀ ਦੇਵੇਗਾ ਪਰ ਵਿਆਹ ਦੇ ਵਿੱਚ ਹਜੇ ਦੇਰੀ ਦਿਖਾ ਰਿਹਾ ਹੈ ਕੁੰਡਲੀ ਦੇ ਮੁਤਾਬਕ 32 ਅਗਲਾ ਸਾਲ ਤੇ 32 ਯਾਨੀ ਕਿ 2 ਸਾਲਾਂ ਦੇ ਵਿੱਚ ਵਿੱਚ ਵਿਆਹ ਹੋਣ ਦਾ ਯੋਗ ਹੁੰਦਾ ਹੈ ਅਗਰ ਫਿਰ ਵੀ ਕੋਈ ਪਰੇਸ਼ਾਨੀ ਹੋਵੇ ਤੇ ਕਾਲ ਸਰਪ ਦੋਸ਼ ਨਿਵਾਰਨ ਕਰਾਉਣਾ ਬਹੁਤ ਜ਼ਰੂਰੀ ਹੋਵੇਗਾ
0: ਜੀ 0923 ਓਨੇਰੋ ਜੀ 0923 ਪੁੱਛ ਸਕਦੇ ਹੋ ਜੀ ਆਪਣਾ ਸਵਾਲ
3: ਹੈਲੋ
0: ਜੀ
3: ਹਾਂਜੀ ਕਿ ਡੇਟ ਆਫ ਬਰਥ ਹੈ ਤੇ ਚੈੱਕ ਕਰਿਓ ਤੁਸੀਂ ਵਿਆਹ ਦਾ

0: ਰੱਖਣਾ ਬਹੁਤ ਜ਼ਰੂਰੀ ਹੈ। ਜਾਂ ਤਾਂ ਮੰਗਲੀਕ ਜੀਵਨ ਸਾਥੀ ਨਾਲ ਵਿਆਹ ਕਰਾਇਆ ਜਾਵੇ ਤੇ ਜਾਂ ਫਿਰ ਇਸ ਦਾ ਉਪਾਅ ਕੀਤਾ ਜਾਵੇ ਤਾਂ ਸਫਲਤਾ ਜਿਹੜੀ ਉਹ ਛੇਤੀ ਮਿਲੇਗੀ।
1: ਜੀ 8270 ਉਹ ਨੇ ਜੀ।
2: ਹਾਂਜੀ ਪ੍ਰਿੰਸੀਪਲ ਇੰਡੀਆ ਲੁਧਿਆਣਾ, ਡੇਟ ਆਫ ਬਰਥ 21 ਨਵੰਬਰ 1975।
1: 21 ਨਵੰਬਰ 1975 ਲੁਧਿਆਣਾ, ਔਰ ਟਾਈਮ ਦੱਸ ਦੋ ਜੀ।
2: ਬਿਟਵੀਨ 10:30 to 12, 10:30 AM ਤੋਂ 12 PM,
1: ਮਤਲਬ 10:30 ਤੋਂ ਲੈ ਕੇ 12 ਵਜੇ ਦੇ ਵਿੱਚ ਸਵੇਰੇ।
2: ਹਾਂਜੀ ਹਾਂਜੀ
1: ਠੀਕ ਹੈ। ਕੀ ਪੁੱਛਣਾ ਚਾਹੁੰਦੇ ਹੋ?
2: ਇੱਕ ਤਾਂ ਮੇਰੇ ਨਾਲ ਸੱਤਾਂ ਬਹੁਤ ਪੱਜਦੀਆਂ, ਛੋਟੀ ਛੋਟੀਆਂ ਨੇ ਪਰ ਪੱਜਦੀ ਰਹਿੰਦੀ ਹੈ ਹਫ਼ਤੇ ਬਾਅਦ ਤੋਂ ਹਫ਼ਤੇ ਬਾਅਦ।
0: ਸ਼ਨੀ ਅਸ਼ਟਮ ਭਾਵ ਚ ਹੋਵੇ ਤੇ ਸੱਟ ਲੱਗਣ ਦੇ ਯੋਗ ਜਿਹੜੇ ਉਹ ਬਣਦੇ ਹੀ ਰਹਿੰਦੇ ਨੇ। ਮਾਂਹ ਦਾ ਦਾਨ ਜ਼ਿਆਦਾ ਤੋਂ ਜ਼ਿਆਦਾ ਕੀਤਾ ਜਾਵੇ, 800 ਗ੍ਰਾਮ ਜਾਂ 8 ਕਿਲੋ ਮਾਂਹ ਜਿਹੜੇ ਨੇ ਉਹ ਲੰਗਰ ਦੇ ਵਿੱਚ ਦਿੱਤੇ ਜਾਣ ਤੇ ਸੱਟਾਂ ਲੱਗਣੀਆਂ ਬੰਦ ਹੋ ਜਾਂਦੀਆਂ ਨੇ। ਸ਼ਨੀ 12ਵੇਂ ਚ ਹੋਵੇਗਾ ਤੇ ਸ਼ਨੀ 12 ਦਾ ਜਿਹੜਾ ਹੈ ਉਹ ਘਰ ਜਿਹੜਾ ਅਪਗ੍ਰੇਡ ਕਰਾ ਹੀ ਦਿੰਦਾ।
1: ਜੀ ਗੁਰਜੀਤ ਸਿੰਘ ਜੀ ਆਉਣੇ ਰਹੋ,
3: ਸਤਿ
1: ਸ੍ਰੀ ਅਕਾਲ ਜੀ। 30 ਮਈ 1978 ਟਾਈਮ ਵੀ ਦੱਸ ਦੋ ਜੀ।
3: 7:30 ਲੁਧਿਆਣਾ,
1: 7:30 AM ਔਰ PM?
3: AM ਜੀ,
1: AM ਲੁਧਿਆਣਾ। ਠੀਕ ਹੈ ਜੀ, ਕੀ ਪੁੱਛਣਾ?
3: ਹਾਂਜੀ ਕੰਮਕਾਰ ਬਾਰੇ ਪੁੱਛਣਾ ਸੀ।
1: ਕੰਮਕਾਰ ਬਾਰੇ ਠੀਕ ਹੈ ਜੀ। ਜੀ
0: ਜੀ ਜਿਸ ਤਰ੍ਹਾਂ ਕੁੰਡਲੀ ਦੇ ਵਿੱਚ ਗ੍ਰਹਿ ਚੰਗੇ ਬੈਠੇ ਹੋਏ ਨੇ, ਆਂਸ਼ਿਕ ਕਾਲ ਸਰਬ ਦੋਸ਼ ਹੈਗਾ, ਕਦੀ ਕੰਮ ਤਾਂ ਲੱਗਦਾ ਵੀ ਬਹੁਤ ਵਧੀਆ ਹੋ ਗਿਆ, ਕਦੇ ਐਂ ਲੱਗਦਾ ਕਿ ਬਿਨਾਂ ਵਜ੍ਹਾ ਦਾ ਸੰਘਰਸ਼ ਚੱਲ ਰਿਹਾ। ਕੁੰਡਲੀ ਜਿਹੜੀ ਹੈ ਉਹ ਚਲਦੀ ਚਲਦੀ ਅਨਬੈਲੈਂਸ ਹੋ ਜਾਂਦੀ ਹੈ, ਫਿਰ ਦੁਬਾਰਾ ਠੀਕ ਹੋ ਜਾਂਦਾ ਹੈ। ਕੁੰਡਲੀ ਨੂੰ ਇਸ ਤਰ੍ਹਾਂ ਸਮਝੋ ਕਿ ਬਹੁਤ ਜ਼ਿਆਦਾ ਸਟ੍ਰੈਸ ਲੈਣ ਦੀ ਜ਼ਰੂਰਤ ਨਹੀਂ ਹੈ। ਜੇ ਅੱਜ 2 ਦਿਨ ਖਰਾਬ ਚਲੇ ਗਏ ਨੇ ਤਾਂ ਅਗਲੇ 2-4 ਦਿਨ ਬਹੁਤ ਵਧੀਆ ਚੱਲ ਜਾਣਗੇ, ਜੇ ਮਹੀਨਾ ਖਰਾਬ ਹੋ ਗਿਆ ਤਾਂ ਅਗਲੇ ਮਹੀਨੇ 'ਚ ਉਸੇ ਚੀਜ਼ ਦੀ ਰਿਕਵਰੀ ਹੋ ਜਾਵੇਗੀ, ਇਹ ਚੱਲਦਾ ਰਹੇਗਾ। ਆਂਸ਼ਿਕ ਕਾਲ ਸਰਬ ਦੋਸ਼ ਦਾ ਉਪਾਅ ਕੀ ਹੈ ਕਿ ਚਾਂਦੀ ਦਾ ਨਾਗ ਨਾਗਨ ਦਾ ਜੋੜਾ ਬਣਾ ਕੇ ਸ਼ਿਵਲਿੰਗ ਦੇ ਉੱਤੇ ਮਹੀਨੇ 'ਚ ਇੱਕ ਵਾਰੀ ਜ਼ਰੂਰ ਚੜਾਇਆ ਕਰੋ ਤਾਂ ਜੋ ਇਸਦੇ ਸਾਈਡ ਇਫੈਕਟਸ ਜਿਹੜੇ ਤੁਹਾਡੀ ਲਾਈਫ ਦੇ ਵਿੱਚ ਉਹ ਖਤਮ ਹੋ ਜਾਣ। 48 ਸਾਲ ਦੀ ਉਮਰ ਤੱਕ ਸਟੇਬਿਲਿਟੀ ਬਹੁਤੀ ਜ਼ਿਆਦਾ ਨਹੀਂ ਸੀ, ਹੁਣ ਸਾਲ ਅਗਲਾ ਸ਼ੁਰੂ ਹੋ ਗਿਆ ਹੈ ਤੇ ਹੁਣ ਤੁਹਾਨੂੰ ਜਾ ਕੇ 1 ਮਈ ਤੋਂ ਬਾਅਦ ਜਾ ਕੇ ਸਾਰੀਆਂ ਚੀਜ਼ਾਂ ਤੁਹਾਡੇ ਲਈ ਗੁੱਡ ਹੋ ਜਾਣਗੀਆਂ।
1: ਜੀ ਅਮਰਜੀਤ ਸਿੰਘ ਜੀ ਆਉਣੇ ਜੀ, ਅਮਰਜੀਤ ਜੀ ਪੁੱਛ ਸਕਦੇ ਹੋ ਆਪਣਾ ਸਵਾਲ?
4: ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਡੇਟ ਆਫ ਬਰਥ 15 ਅਗਸਤ 1985 ਅੰਮ੍ਰਿਤਸਰ ਪੰਜਾਬ।
1: 15 ਅਗਸਤ 1985 ਅੰਮ੍ਰਿਤਸਰ। ਹਾਂਜੀ ਟਾਈਮ ਦੱਸੋ।
4: ਟਾਈਮ ਸ਼ਾਮ ਦਾ 5 ਤੋਂ 7,
1: 5 ਵਜੇ ਤੋਂ ਲੈ ਕੇ 7 ਵਜੇ ਸ਼ਾਮ ਦੇ। ਤੇ ਕੀ ਪੁੱਛਣਾ ਜੀ?
4: ਹਾਂਜੀ ਮੈਂ ਆਪਣੇ ਐਗਜ਼ਾਮ ਬਾਰੇ ਪੁੱਛਣਾ ਸੀ, ਨਰਸਿੰਗ ਦਾ ਐਗਜ਼ਾਮ ਦੇਣਾ ਸੀ।
1: ਠੀਕ ਹੈ ਜੀ। ਜੀ
0: ਕੁੰਡਲੀ ਦੇ ਮੁਤਾਬਕ ਕਈ ਵਾਰੀ ਇਸ ਤਰ੍ਹਾਂ ਦੀ ਕੰਡੀਸ਼ਨ ਆ ਜਾਂਦੀ ਕਿ ਐਗਜ਼ਾਮ ਬਾਰ ਬਾਰ ਦੇਣ ਦੇ ਨਾਲ ਵੀ ਕਲੈਰਿਟੀ ਨਹੀਂ ਹੁੰਦੀ, ਕਿਉਂਕਿ ਤੁਹਾਡਾ ਬ੍ਰਹਿਸਪਤੀ ਲਗਨ ਦੇ ਵਿੱਚ ਹੈ, ਤੁਸੀਂ ਪੜ੍ਹਾ ਸਕਦੇ ਹੋ ਪਰ ਪੜ੍ਹਨ ਦੇ ਵਿੱਚ ਦਿੱਕਤਾਂ ਬਹੁਤ ਘੱਟ ਆਉਂਦੀਆਂ। ਤੁਸੀਂ ਕਿਸੇ ਦਾ ਟੈਸਟ ਜਿਹੜਾ ਉਹਨੂੰ ਪੜ੍ਹਾ ਕੇ ਕਲੀਅਰ ਛੇਤੀ ਕਰਾ ਸਕਦੇ ਹੋ ਆਪਣਾ ਕਰਨ ਦੀ ਬਜਾਏ, ਜਦੋਂ ਆਪਣੀ ਵਾਰੀ ਆਊਗੀ ਤੇ ਕੋਈ ਵੀ ਚੀਜ਼ ਪ੍ਰੋਪਰਲੀ ਯਾਦ ਨਹੀਂ ਰਹੂਗੀ। ਆਪਾਂ ਕਰ ਕੀ ਸਕਦੇ ਹਾਂ, ਹਲਦੀ ਤੇ ਕੇਸਰ ਮਿਕਸ ਕਰਕੇ ਉਸ ਦੁੱਧ ਦੇ ਵਿੱਚ ਥੋੜਾ ਜਿਹਾ ਉਹਨੂੰ ਭਿਗੋ ਕੇ ਲਗਾਤਾਰ 21 ਦਿਨ ਮੱਥੇ ਤੇ ਤਿਲਕ ਕਰਨ ਦੇ ਨਾਲ ਤੁਹਾਡੇ ਇਸ ਪੇਪਰ ਦੇ ਵਿੱਚ ਜਿਹੜੇ ਤੁਹਾਡਾ ਜਿੰਨਾ ਮੈਮਰੀ ਜਿਹੜੀ ਉਹ ਤੁਹਾਨੂੰ ਹੈਲਪ ਕਰਨਾ ਸ਼ੁਰੂ ਕਰ ਦੇਵੇਗੀ ਤੇ ਹਰ ਇੱਕ ਚੀਜ਼ ਜਿਹੜੀ ਉਹ ਪੜ੍ਹਨ ਚ ਦਿੱਕਤ ਨਹੀਂ ਆਵੇਗੀ ਤੇ ਤੁਸੀਂ ਬੜਾ ਵਧੀਆ ਐਗਜ਼ਾਮ ਕਲੀਅਰ ਕਰ ਲਓ।
1: ਜੀ 0092 0092 ਆਉਣੇ ਹੋ ਤੁਸੀਂ?
5: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਡੇਟ ਆਫ ਬਰਥ ਹੈਗੀ ਆ 8 ਅਗਸਤ 2002।
1: 8 ਅਗਸਤ 2002 ਟਾਈਮ
5: ਸ਼ਾਮੀ 4 ਵਜੇ
1: 4 ਵਜੇ ਸ਼ਾਮ ਨੂੰ ਐਂਡ
5: ਬਠਿੰਡਾ। ਹਾਂਜੀ
1: ਬਠਿੰਡਾ। ਕੀ ਪੁੱਛਣਾ ਜੀ?
5: ਹਾਂਜੀ ਪੁੱਛਣਾ ਸੀਗਾ ਵੀ ਮੇਰੀ ਸਿਸਟਰ ਬਾਰੇ ਪੁੱਛਣਾ ਸੀਗਾ ਵੀ ਉਹਦੀ ਮੈਰਿਜ ਦਾ ਪੁੱਛਣਾ ਸੀ ਵੀ ਕਦੋਂ ਸੰਯੋਗ ਬਣੇਗਾ।
1: ਠੀਕ ਹੈ ਜੀ ਦੱਸਦੇ ਆ, ਸੁਣਦੇ ਰਹੋ ਪ੍ਰੋਗਰਾਮ ਨੂੰ। ਜੀ
0: ਸ਼ਨੀ 7ਵੇਂ ਤੇ 8ਵੇਂ ਭਾਵ ਦੇ ਵਿੱਚ ਮੰਗਲ ਮੰਗਲ ਦੋਸ਼ ਬਣਾ ਰਿਹਾ, ਚੰਦਰਮਾ ਤੋਂ ਵੀ ਮੰਗਲ ਦੋਸ਼ ਬਣਦਾ ਹੈ, ਬਹੁਤ ਪੱਕਾ ਤੇ ਢੀਠ ਮੰਗਲ, ਤੇਵਾ ਬਹੁਤ ਮਿਲਾ ਕੇ ਵਿਆਹ ਕਰਨਾ ਹੈ ਕਿਉਂਕਿ ਕਾਲ ਸਰਬ ਦੋਸ਼ ਵੀ ਹੈਗਾ ਕੁੰਡਲੀ ਚ 3-4

0: ਹਰ ਤਰ੍ਹਾਂ ਦੇ ਦੋਸ਼ ਹੈਗੇ ਨੇ, ਐਵੇਂ ਬਿਨਾਂ ਟੇਵਾ ਮਿਲਾ ਕੇ ਵਿਆਹ ਕੀਤਾ ਜਾਵੇਗਾ ਤਾਂ ਕਿਤੇ ਨਾ ਕਿਤੇ ਵੱਡੀ ਪਰੇਸ਼ਾਨੀ ਹੋਵੇਗੀ। ਵੈਸੇ ਵਿਆਹ ਦਾ ਜਿਹੜਾ ਇਹਨਾਂ ਦਾ ਯੋਗ ਬਣਦਾ ਹੈ ਉਹ ਅਗਲਾ ਸਾਲ 25ਵੀਆਂ 26ਵੀਆਂ, ਇਹ 2 ਸਾਲ ਵਿਆਹ ਵਾਸਤੇ ਬਹੁਤ ਵਧੀਆ ਨੇ
1: ਜੀ। 0923 ਪੁੱਛੋ ਜੀ ਆਪਣਾ ਸਵਾਲ।
2: ਹਾਂਜੀ, 23 ਸਤੰਬਰ, 23/9/1994।
1: 23/9/1994 ਟਾਈਮ
2: ਸਵੇਰੇ 4 ਵਜੇ, 4 AM
1: 4 ਵਜੇ ਐਂਡ ਬਰਥ ਪਲੇਸ
2: ਬੰਡਾਲਾ
1: ਬੰਡਾਲਾ
2: ਮੰਚ ਜੀ।
1: ਇਹ ਕਿੱਥੇ ਪੈਂਦਾ ਵਾ?
2: ਹਾਂਜੀ ਹਾਂਜੀ,
1: ਕਿਹੜੇ ਸ਼ਹਿਰ ਚ ਪੈਂਦਾ ਵਾ? ਪੰਜਾਬ ਚ
2: ਜਲੰਧਰ, ਜਲੰਧਰ ਡਿਸਟ੍ਰਿਕਟ ਜਲੰਧਰ।
1: ਜਲੰਧਰ ਦੇ ਨਾਲ, ਠੀਕ ਹੈ ਜੀ। ਜਲੰਧਰ ਡਿਸਟ੍ਰਿਕਟ ਟਾਈਮ
2: ਤੇ ਵਿਆਹ ਦਾ ਦੇਖਣਾ ਸੀਗਾ ਕਿ ਕਦੋਂ ਤੱਕ ਹੈ ਸੰਜੋਗ,
1: ਵਿਆਹ ਦਾ
2: ਤੇ ਦੂਸਰਾ ਜੌਬ ਦਾ ਵੀ। ਹਾਂਜੀ
1: ਠੀਕ ਹੈ ਜੀ। ਜੀ ਜੀ
0: ਜੀ, ਕੁੰਡਲੀ ਦੇ ਮੁਤਾਬਕ ਸ਼ਨੀ 7ਵੇਂ ਭਾਵ ਦੇ ਵਿੱਚ ਹੈਗਾ। ਵੈਸੇ ਤਾਂ ਕੁੰਡਲੀ ਕਹਿੰਦੀ ਹੈ ਕਿ 36ਵੇਂ ਸਾਲ 'ਚ ਵਿਆਹ ਹੋਵੇਗਾ, ਪਰ ਤੁਹਾਡੇ ਵਾਸਤੇ ਅਗਲਾ ਸਾਲ ਇੱਕ ਚਾਂਸ ਹੈਗਾ ਕਿ ਤੁਸੀਂ ਵਧੀਆ ਰਿਸ਼ਤਾ ਜਿਹੜਾ ਹੈ ਉਹ ਫਾਈਂਡ ਆਊਟ ਕਰ ਸਕਦੇ ਹੋ। ਪਰ ਉਹਦੇ ਲਈ ਤੁਹਾਨੂੰ ਇੱਕ ਉਪਾਅ ਕਰਨਾ ਪੈਣਾ ਕਿ ਗੌਰੀ ਮਾਤਾ ਦਾ ਸ਼ਿੰਗਾਰ, ਯਾਨੀ ਕਿ ਸ਼ਿਵ ਦੀ ਪਤਨੀ ਗੌਰੀ ਮਾਤਾ ਦਾ ਸ਼ਿੰਗਾਰ ਜਿਹੜਾ ਹੈਗਾ ਉਹ ਪ੍ਰੋਪਰ ਲੈ ਕੇ ਚੁਨਰੀ ਸਮੇਤ ਉਹਨਾਂ ਦੇ ਮੰਦਿਰ ਦੇ ਵਿੱਚ ਵੀਰਵਾਰ ਵਾਲੇ ਦਿਨ ਚੜਾਇਆ ਜਾਵੇ ਤੇ ਤੁਹਾਡਾ ਕੰਮ ਜਿਹੜਾ ਹੈ ਅਗਲੇ ਸਾਲ ਦੇ ਵਿੱਚ ਹੋ ਜਾਵੇਗਾ। ਜੇ ਉਹ ਸਾਲ ਨਿਕਲਿਆ ਤੇ ਫਿਰ 36ਵੇਂ ਸਾਲ ਤੋਂ ਪਹਿਲਾਂ ਜਿਹੜਾ ਕੋਈ ਚਾਂਸ ਨਹੀਂ।
1: ਜੌਬ ਦਾ ਦੱਸ ਦੋ ਇਹਨਾਂ ਦਾ।
0: ਜੌਬ ਇਹਨਾਂ ਦਾ ਸ਼ਨੀ 7ਵੇਂ ਭਾਵ ਦੇ ਵਿੱਚ ਹੈਗਾ, ਜੌਬ ਇਹਨਾਂ ਦੀ ਲੱਗ ਹੀ ਜਾਊਗੀ। ਇਸ ਟਾਈਮ ਸੂਰਜ 7ਵੇਂ ਭਾਵ ਦੇ ਵਿੱਚ ਹੈਗਾ, 7 ਤਾਂਬੇ ਦੇ 4 ਟੁਕੜੇ ਜ਼ਮੀਨ ਦੇ ਵਿੱਚ ਦੱਬਣ ਦੇ ਨਾਲ ਤੁਹਾਨੂੰ ਜਾਂ ਘਰ ਦੇ ਵਿੱਚ ਖੇਤਰੀ ਕਣਕ ਦੀ ਬੀਜਣ ਦੇ ਨਾਲ, ਜਿੱਦਾਂ ਆਪਾਂ ਥੋੜੀ ਜਿਹੀ ਕਣਕ ਲਿਆ ਕੇ ਆਪਣੇ ਕਮਲੇ ਦੇ ਵਿੱਚ ਲਾ ਦਿੰਦੇ ਹਾਂ, ਇਹ ਦੋਨਾਂ ਚੋਂ ਜਿਹੜਾ ਮਰਜ਼ੀ ਉਪਾਅ ਕਰ ਲਿਆ ਜਾਵੇ ਤੇ ਤੁਹਾਡੀ ਜੌਬ ਜਿਹੜੀ ਹੈ ਉਹ ਸਟੇਬਲ ਤੇ ਵਧੀਆ ਹੋ ਜਾਵੇਗੀ, ਜੌਬ ਜਿਹੜੀ ਚੰਗੀ ਮਿਲੇਗੀ
1: ਜੀ। ਅਮਨਦੀਪ ਜੀ ਓਨੇਰੋ, ਅਮਨਦੀਪ ਜੀ ਓਨੇਰੋ।
3: ਹਾਂਜੀ ਆਵਾਜ਼ ਆ ਰਹੀ ਹੈ?
1: ਹਾਂਜੀ ਆ ਰਹੀ ਹੈ ਜੀ।
3: ਹਾਂਜੀ, ਮੇਰੀ ਡੇਟ ਆਫ ਬਰਥ ਹੈ 10th of March 1993 ਤੇ ਟਾਈਮਿੰਗ ਹੈ 1:30 ਵਜੇ ਦੁਪਹਿਰ ਦੇ
1: ਜੀ,
3: ਤੇ ਬਰਥ ਪਲੇਸ ਹੈ ਸ੍ਰੀਨਗਰ ਜੰਮੂ ਕਸ਼ਮੀਰ।
1: ਠੀਕ ਹੈ ਜੀ। 10 March 1993 ਹਾਂਜੀ 1993 1:30 ਵਜੇ ਦੁਪਹਿਰ ਦੇ ਜੰਮੂ ਕਸ਼ਮੀਰ। ਕੀ ਪੁੱਛਣਾ ਚਾਹੁੰਦੇ ਹੋ?
3: ਮੈਂ ਪੁੱਛਣਾ ਜੀ, ਮੇਰਾ ਫਾਈਨੈਂਸ਼ੀਅਲ ਪੁੱਛਣਾ ਕਿਉਂਕਿ ਮੇਰੇ ਡੈਥ ਵਗੈਰਾ ਬਹੁਤ ਚੱਲ ਰਹੇ ਨੇ, ਤੇ ਦੂਜਾ ਸਾਡਾ ਬੇਬੀ ਆਉਣ ਵਾਲਾ ਹੈ ਨਵੰਬਰ ਵਿੱਚ, ਤੇ ਅਸੀਂ ਉਹਦੇ ਲਈ ਘਰ ਮਤਲਬ ਸੋਚ ਰਹੇ ਹਾਂ ਘਰ ਚੇਂਜ ਕਰਨ ਦਾ, ਇਜ਼ ਇਟ ਗੁੱਡ ਔਰ ਵੀ ਸ਼ੁੱਡ ਸਟੇ, ਮਤਲਬ ਘਰ ਬਾਰੇ ਤੇ ਫਾਈਨੈਂਸ਼ੀਅਲ।
1: ਠੀਕ ਹੈ ਜੀ, ਅਸੀਂ ਦੱਸਦੇ ਹਾਂ, ਦੋਨੋਂ ਸਵਾਲਾਂ ਦੇ ਜਵਾਬ ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
0: ਜੀ, ਇੱਕ ਤਾਂ ਇਹਨਾਂ ਦਾ ਸਵਾਲ ਹੈ ਕਿ ਬੇਬੀ ਹੋਣ ਵਾਲਾ ਵਾ, ਫਾਈਨੈਂਸ਼ੀਅਲ ਠੀਕ ਨਹੀਂ ਹੈਗੇ।
1: ਹਾਂਜੀ, ਔਰ ਇੱਕ ਕਹਿ ਰਹੇ ਸੀਗੇ ਕਿ ਘਰ ਬਦਲਣਾ ਸੀ, ਕਿ ਅਸੀਂ ਬਦਲੀਏ ਜਾਂ ਨਾ ਬਦਲੀਏ ਹਜੇ।
0: ਦੇਖੋ ਆ, ਜਦੋਂ ਤੁਹਾਡੇ ਘਰ ਦੇ ਵਿੱਚ ਬੇਬੀ ਦਾ ਯੋਗ ਬਣਦਾ ਹੈ, ਜਦੋਂ ਹੀ ਬੇਬੀ ਮਤਲਬ ਕਿ ਪੈਦਾ ਹੋਵੇਗਾ ਉਸ ਤੋਂ ਬਾਅਦ ਜਲਦੀ ਹੀ ਘਰ ਬਣਨ ਦਾ ਬਹੁਤ ਵਧੀਆ ਯੋਗ ਹੁੰਦਾ ਹੈ ਜਾਂ ਬਦਲਣ ਦਾ ਬਹੁਤ ਜ਼ਿਆਦਾ ਯੋਗ ਹੁੰਦਾ ਹੈ। ਕੋਸ਼ਿਸ਼ ਕਰੋ ਕਿ ਬੇਬੀ ਤੇ ਪੈਦਾ ਹੋਣ ਤੋਂ ਬਾਅਦ ਹੀ ਘਰ ਜਿਹੜਾ ਉਹ ਬਦਲਿਆ ਜਾਵੇ ਤਾਂ ਜ਼ਿਆਦਾ ਵਧੀਆ ਰਹੇਗਾ। ਅਗਰ ਪਹਿਲਾਂ ਬਦਲਦੇ ਹਾਂ ਤੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਪਰੇਸ਼ਾਨੀ ਵਾਲੀਆਂ ਹੋ ਸਕਦੀਆਂ ਨੇ, ਫਾਈਨੈਂਸ਼ੀਅਲ ਤੁਹਾਡੇ ਖਰਾਬ ਹੋ ਸਕਦੇ ਨੇ। ਬੇਬੀ ਹੋਣ ਤੋਂ ਬਾਅਦ ਫਾਈਨੈਂਸ਼ੀਅਲ ਵੀ ਠੀਕ ਹੋਣਗੇ ਤੇ ਬੱਚਾ ਬਹੁਤ ਭਾਗਸ਼ਾਲੀ ਹੋਊਗਾ
1: ਜੀ। 4279
4: ਹੈਲੋ
1: ਜੀ, ਪੁੱਛੋ ਕੀ ਪੁੱਛਣਾ ਚਾਹੁੰਦੇ ਹੋ?
4: ਹਾਂਜੀ, ਬਰਥ ਡੇਟ ਇਜ਼ July 27, 2007
1: July 27, 2007
4: Yeah, it's 11:58 AM
1: 11:58 AM and birthplace?
4: It was at Etobicoke.
1: Etobicoke, ठीक है।
4: Yeah.
1: पूछना जी?
4: हाँ जी, पढ़ाई बारे पूछना थी, study बारे।
1: हाँ
4: जी, future.
1: Study बारे, future बारे, ठीक है?
4: हाँ जी।
1: Okay, सुन दे रहा program नू? जी।
0: जी, कुंडली दे मुताबिक ग्रह बहुत वधिया ने, पर शुक्र शनि नाल 12वें भाव च नाल केतु नू लेके बैठा है। ਜਿਹੜੀ ਵੀ ਚੀਜ਼ ਚ ਫੋਕਸ ਹੋ ਜਾਊਗਾ ਉਹ ਬਹੁਤ ਚੀਜ਼ ਵਧੀਆ ਹੋ ਜਾਊਗੀ, ਜਿੱਥੇ ਤੁਸੀਂ ਫੋਕਸ ਛੱਡ ਦਿੱਤਾ ਉਹ ਕੰਪਲੀਟ ਨਹੀਂ ਹੋਣਾ, ਚਾਹੇ ਜਿੰਨਾ ਮਰਜ਼ੀ ਜ਼ੋਰ ਲਗਾ ਲਓ। ਸਟੱਡੀ ਬਹੁਤ ਹਾਇਰ ਲੈਵਲ ਤੱਕ ਕਰਨ ਦਾ ਵੀ ਯੋਗ ਬਣਦਾ ਹੈ, ਪਰ ਫੋਕਸ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ। ਅਗਰ ਤੁਸੀਂ ਫੋਕਸ ਨਹੀਂ ਹੋ ਪਾ ਰਹੇ ਤੇ ਨੋਨ ਵੈਜ ਖਾਣਾ ਬੰਦ ਕਰ ਦਿਓ, ਨਹੀਂ ਤਾਂ ਅਗਰ ਫੋਕਸ ਤੁਹਾਡਾ ਠੀਕ ਹੈ ਤਾਂ ਫਿਰ ਕੋਈ
1: ਜੀ। 9060 ਔਨ ਏਅਰ ਹੋ ਜੀ। ਹਾਂਜੀ ਪੁੱਛੋ ਜੀ।
5: ਹਾਂਜੀ, ਮੈਂ ਨਾ ਪੁੱਛਣਾ ਸੀਗਾ, ਮੈਂ ਡੇਟ ਆਫ ਬਰਥ ਦੇਣੀ ਸੀਗੀ, ਡੇਟ ਆਫ ਬਰਥ ਹੈਗੀ ਆ
6: 24 अगस्त 2002।
1: ठीक है जी, टाइम दसो।
6: जलंधर, प्लेस ऑफ बर्थ इज जलंधर, 10:17 शाम रात दे।
1: ठीक है,
6: उन्होंने प्रॉपर्टी सेल ते लाई हुई है। आई जस्ट वांट टू नो व्हेन दैट प्रॉपर्टी कैन इज गोना सेल।
1: ठीक है जी, सेल हो नहीं रही थोड़ी प्रॉपर्टी?
6: सेल नहीं, प्रॉपर्टी नहीं हो रही। एंड एंड जॉब दा भी ना, ओदी जॉब मतलब जॉब चेंज करन दे मूड च, इज दैट पॉसिबल?
1: ठीक है, सारे सवालों के जवाब दिने असि तुहानू, सुनदे रहो प्रोग्राम नू। जी पंडारी
0: जी, कई बार ना किसी चीज नू वेचण दे नाल जालो खरीदण दा योग बनया हुंदा। इन्हां दी कुंडली दे विच खरीदण दा योग हैगा। अगर ते घर वेच के कितें दूसरी जगह ते खरीदना है ते प्रॉपर्टी विकूगी। अगर तुहानू लगदा कि सिर्फ आपां वेचणी ही वेचणी हैगी आ, ते कई बार ना राहु सैकंड भाव च बैठ के ना प्रॉपर्टी नू बचाउण दी कोशिश करदा कि विके ना, इसे ही तरह का योग अष्टम राहु ने बना के रखा हुआ, क्योंकि राहु अष्टम भाव दे विच चल रहा है। 24 अगस्त तो बाद ही ये घर वेच सकता है, उस तो पहला नहीं विकेगा।
1: जॉब चेंज करन बारे पूछ रहे सीगे कि जॉब किदां जिस तरह चेंज करिए तो सही रहेगा कि नहीं?
0: वैसे इस साल दे अगस्त तो बाद ही जॉब अपने आप ही चेंज हो जानी।
1: ठीक है जी। जी भंडारी जी, हुण समय होर इजाजत नहीं दे रहा, मैं होर कॉल्स नहीं लै पाऊंगी। जिन्ना भी कॉलरस ने सानू कॉल की अज लिसनरस ने, असी उन्हां दा तह दिल तो धन्नवाद करते हाँ। अगर तुहाडा भी कोई सवाल हुंदा है, साडा प्रोग्राम हर संडे लाइव हुंदा है 7 बजे तो लैके 8 बजे तक तारे सितारे, ते साडा लाइव नंबर हुंदा है जी 905-673-3337। इस प्रोग्राम दे विच असी लाइव ही तुहाडे किस्मत कुंडली ते ग्रहां नाल जुड़े हुए सवालों के जवाब दिंदे हाँ। जिन्हां दी कॉल्स रह गई या जिन्हां ने अज कॉल मिस करती, वह सानू अगले संडे याद रखियो जी 7 बजे तो लैके 8 बजे तक साडे प्रोग्राम तारे सितारे दे विच कॉल कर सकते ने। अगर तुसी डिटेल विच अपनी कुंडली दिखाना चाहते हो जी, नंबर नोट कर लो 647-917-2346। इस नंबर ते तुसी डिटेल विच अपनी कुंडली दिखाने वास्ते कॉल कर सकते हो, अपॉइंटमेंट बना सकते हो। इस प्रोग्राम तो बाद कॉल की जा सकती है। अगर डायरैक्ट नंबर कई बार नहीं मिलता, नंबर बिजी हुंदा है या भंडारी जी कई बार आउट ऑफ टाउन हुंदे ने, तां तुसी उन्हां दी वट्सएप ते कॉल कर सकते हो। अगर तुसी ब्रैम्पटन तो दूर रहिंदे हो, मिलना चाहते हो, तां तुसी नहीं आ सकते, थोनू आन च दिक्कत लगती है, तो तुसी वीडियो कॉल ते भी अपॉइंटमेंट लै सकते हो, टेलीफोन ते भी अपॉइंटमेंट लै सकते हो। जिस तरह कि अजकल मंदे ते दौर विच आपां देखदे हां कि घर वेचना या घर खरीदना बहुत ही मुश्किल हुंदा है, प्रॉपर्टियां दे रेट बहुत डाउन हो चुके ने। तुसी कई बार घर बदलना चाहते हो, तुहानू लगता है कि तुसी नवा घर खरीदिया, पर उस दे विच तुहानू नैगेटिविटी फील हुंदी है, तुहाडा दिल नहीं लगता, तुहाडा काम कार इकोदम डाउन हो गया है, बीमारी तुहाडा पिछा नहीं छड़ रही, तो घर वेचदे हो तुहानू उसका प्रोपर मुल नहीं मिलता, तो तुसी घर की वास्तु करवा के भी, घर की कलर थरैपी करा के भी, थोड़ा बहुत घर का डेकोर चेंज करके भी उस घर के अपने रहन योग बना सकते हो। वास्तु दे नाल तुहाडा सारा कुछ ही सही हो जूगा, तो तुसी घर की वास्तु विजिट भी करवा सकते हो। इस तो इलावा अगर तुसी अपने फाइनांस बारे, बैंकिंग बारे, अपने बच्चों के फ्यूचर स्टडी नू लैके चिंतित और डिटेल विच कुंडली दिखाना चाहते हो, तो नंबर याद रखियो जी 647-917-2346 647-917-2346 कॉल कर सकते हो। हुण सानू दवो इजाजत, मिलांगे तुहानू अगले संडे फिर दुबारा 7 बजे तो लैके 8 बजे तक साडे प्रोग्राम तारे सितारे विच। सुनदे रहो प्रोग्राम, सुनदे रहो AM 530। तद तक सारिआं नू गुड नाइट, हैप्पी संडे, बाय बाय, हसदे वसदे रहो, पॉजिटिव रहो, खुश रहो।